ਤੁਸੀਂ ਆਨ ਕਰ ਚੁੱਕੇ ਹੋ ਜੀ ਪ੍ਰੋਗਰਾਮ ਸੁਨਹਿਰੀ ਸ਼ਾਮ ਰੇਡੀਓ AM 530 ਤੇ 13 ਮਾਰਚ ਦੀ ਇਸ ਖੂਬਸੂਰਤ ਜੀ ਬਹੁਤ ਹੀ ਖੂਬਸੂਰਤ ਜੀ ਸ਼ਾਮ ਰੁਪਿੰਦਰ ਕੌਰ ਅਤੇ ਸੁਨਹਿਰੀ ਸ਼ਾਮ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਅਦਬ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਲਾਮ ਨਮਸਤੇ ਤੇ ਪਿਆਰੀ ਜੀ ਗੁੱਡ ਈਵਨਿੰਗ ਪ੍ਰਵਾਨ ਹੋਵੇ ਜੀ। ਉਮੀਦ ਕਰਦੇ ਹਾਂ ਕਿ ਇਹ ਹਫ਼ਤਾ ਤੇ ਆਉਣ ਵਾਲਾ ਹਫ਼ਤਾ ਤੇ ਆਉਣ ਵਾਲੇ ਦਿਨ ਤੁਹਾਡੇ ਲਈ ਬਹੁਤ ਹੀ ਵਧੀਆ ਲੰਘਣ ਤੇ ਪੋਜ਼ਿਟਿਵਿਟੀ ਦੇ ਨਾਲ ਹੀ ਅਸੀਂ ਆਪਣੇ ਹਰ ਦਿਨ ਦੀ ਸ਼ੁਰੂਆਤ ਕਰੀਏ ਤੇ ਇੱਕ ਪੋਜ਼ਿਟਿਵ ਥੋਟ ਦੇ ਨਾਲ ਹੀ ਅਸੀਂ ਆਪਣੇ ਹਰ ਦਿਨ ਦੀ ਸਮਾਪਤੀ ਵੀ ਕਰੀਏ ਤੇ ਉਮੀਦ ਰੱਖੀਏ ਆਉਣ ਵਾਲੀ ਸਵੇਰ ਵੀ ਨਵੀਆਂ ਉਮੀਦਾਂ ਲੈ ਕੇ ਆਵੇਗੀ। ਤੇ ਉਮੀਦ ਇਹ ਕਰਾਂਗੇ ਤੁਸੀਂ ਆਪਣੇ ਘਰਾਂ ਦੇ ਵਿੱਚ ਬੈਠੇ ਤੰਦਰੁਸਤ ਹੋ, ਠੀਕ ਠਾਕ ਹੋ ਤੇ ਅਜਿਹੇ ਵੇਲੇ ਜਦੋਂ ਸਰਕਾਰ ਸਾਡੇ ਵੱਲੋਂ ਮੰਗ ਕਰ ਰਹੀ ਹੈ, ਸਰਕਾਰ ਦਾ ਅਸੀਂ ਪੂਰਾ ਸਾਥ ਨਿਭਾਈਏ ਤੇ ਕੋਵਿਡ ਦੀਆਂ ਸਾਰੀਆਂ ਪ੍ਰੀਕੋਸ਼ਨਸ ਜੋ ਨੇ ਉਹ ਹਮੇਸ਼ਾ ਹੀ ਲੈਂਦੇ ਰਹੀਏ ਤੇ ਨਾਲ ਹੀ ਇਹੀ ਜੋ ਸਿੱਖਿਆ ਹੈ ਆਪਣੇ ਬੱਚਿਆਂ ਨੂੰ ਵੀ ਇਸੇ ਤਰ੍ਹਾਂ ਦਿੰਦੇ ਰਹੀਏ ਤਾਂ ਜੋ ਕਿ ਬਹੁਤ ਬਹੁਤ ਬਹੁਤ ਜਲਦ ਜੋ ਜ਼ਿੰਦਗੀ ਜੋ ਹੈ ਇੱਕ ਨੋਰਮਲ ਰਫ਼ਤਾਰ ਜੋ ਹੈ ਉਹ ਫੜ ਸਕੇ ਤੇ ਨੋਰਮਲ ਰਫ਼ਤਾਰ ਦੇ ਨਾਲ ਹੀ ਅਸੀਂ ਆਪਣੇ ਸਾਰੇ ਵੱਡੇ ਛੋਟੇ ਕੰਮ ਕਰ ਸਕੀਏ। ਤੇ ਪ੍ਰੋਗਰਾਮ ਸੁਨਹਿਰੀ ਸ਼ਾਮ ਦੇ ਵਿੱਚ ਤੁਹਾਡਾ ਜੀ ਫਿਰ ਤੋਂ ਸਵਾਗਤ ਹੈ ਤੇ ਅੱਜ ਵੀ ਇੱਕ ਖਾਸ ਕਹਾਣੀ ਤੁਹਾਡੇ ਲਈ ਤਿਆਰ ਬਰ ਤਿਆਰ ਕਰਕੇ ਲਿਆਈ ਹਾਂ ਤੇ ਪ੍ਰੋਗਰਾਮ ਦੇ ਦੌਰਾਨ ਕਹਾਣੀ ਤੁਹਾਡੇ ਰੂਬਰੂ ਕਰਾਂਗੇ ਤੇ ਨਾਲ ਦੀ ਨਾਲ ਉਸ ਬਾਰੇ ਚਰਚਾ ਵੀ ਜ਼ਰੂਰ ਕਰਾਂਗੇ। ਪਰ ਉਸ ਤੋਂ ਪਹਿਲਾਂ ਸਾਡੇ ਜੋ ਸਪੋਂਸਰਸ ਨੇ ਉਹਨਾਂ ਦੇ ਸੰਦੇਸ਼ ਵੀ ਤੁਹਾਡੇ ਤੱਕ ਪਹੁੰਚਾਉਣੇ ਬਹੁਤ ਬਹੁਤ ਜ਼ਰੂਰੀ ਬਣ ਜਾਂਦੇ ਨੇ ਤੇ ਸੰਦੇਸ਼ ਅਸੀਂ ਪਹਿਲਾਂ ਦੇਵਾਂਗੇ ਸਾਡੇ ਪ੍ਰਾਊਡ ਸਪੋਂਸਰ 3 Lion ਲੀਗਲ ਸਰਵਿਸਿਜ਼ ਵਾਲਿਆਂ ਦਾ। ਤੁਸੀਂ ਕਿਸੇ ਵੀ ਟੈਨਸ਼ਨ ਦੇ ਵਿੱਚੋਂ, ਕੋਈ ਮਸਲਾ ਹੈ, ਮਸਲੇ ਕਰਕੇ ਟੈਨਸ਼ਨ ਹੋਣੀ, ਪਰ ਉਹ ਮਸਲੇ ਦਾ ਹੱਲ ਜੋ ਹੈ ਇਹਨਾਂ ਕੋਲ ਲੀਗਲ ਤਰੀਕੇ ਨਾਲ ਤੁਹਾਡੇ ਲਈ ਹੈ। 5 ਲੀਗਲ ਪ੍ਰੋਫੈਸ਼ਨਲਸ ਦੀ ਇਹ ਟੀਮ ਹੈ। ਗੱਲ ਭਾਵੇਂ ਸਿਟੀ ਬਾਏ ਲਾਅ ਇਸ਼ੂ ਦੀ ਹੋਵੇ, ਭਾਵੇਂ ਲੇਬਰ ਵਰਕ ਡਿਸਪਿਊਟ ਹੈ, ਭਾਵੇਂ ਟ੍ਰੈਫਿਕ ਟਿਕਟਾਂ ਦਾ ਕੋਈ ਮਸਲਾ ਹੈ, ਜਾਂ ਤੁਸੀਂ ਲੈਂਡਲੋਰਡ ਹੋ ਤੇ ਟੈਨੈਂਟ ਨਾਲ ਤੁਹਾਡੀ ਕੋਈ ਵੀ ਜੋ ਹੈ ਲੜਾਈ ਹੈ ਜਾਂ ਮਸਲਾ ਹੈ, ਤੁਸੀਂ ਸੈਮ ਬਸਰਾ ਜੀ ਨੂੰ 3 Lion ਲੀਗਲ ਸਰਵਿਸਿਜ਼ ਤੋਂ ਜ਼ਰੂਰ ਸੰਪਰਕ ਕਰ ਲੈਣਾ। ਨੰਬਰ 905-451-9770 905-451-9777 ਤੇ ਤੁਸੀਂ 3 Lion ਲੀਗਲ ਸਰਵਿਸਿਜ਼ ਨੂੰ ਜ਼ਰੂਰ ਕੰਸਲਟ ਕਰ ਸਕਦੇ ਹੋ ਤੇ ਫੋਨ ਰਾਹੀਂ ਕੰਸਲਟੇਸ਼ਨ ਜੋ ਹੈ ਉਹ ਪਹਿਲਾਂ ਜ਼ਰੂਰ ਕਰਨੀ, ਉਸ ਤੋਂ ਬਾਅਦ ਤੁਸੀਂ ਇਹਨਾਂ ਨੂੰ ਮਿਲ ਵੀ ਸਕਦੇ ਹੋ। ਅੱਜ ਦੀ ਕਹਾਣੀ ਵੀ ਹਰ ਕਹਾਣੀ ਵਾਂਗ ਸਾਨੂੰ ਕੁਛ ਨਾ ਕੁਛ ਸਿਖਾਉਣ ਦੀ ਕੋਸ਼ਿਸ਼ ਕਰੇਗੀ, ਕੁਛ ਨਾ ਕੁਛ ਜਜ਼ਬਾਤ ਬਿਆਨ ਕਰਨ ਦੀ ਕੋਸ਼ਿਸ਼ ਕਰੇਗੀ, ਸਾਡੇ ਨਵੀਂ ਪੁਰਾਣੀਆਂ ਯਾਦਾਂ ਯਾਦ ਕਰਾਉਣ ਦੀ ਕੋਸ਼ਿਸ਼ ਕਰੇਗੀ ਤੇ ਹਰ ਵਾਰ ਦੀ ਤਰ੍ਹਾਂ ਕਿਤੇ ਨਾ ਕਿਤੇ ਅੱਜ ਦੀ ਕਹਾਣੀ ਨੂੰ ਵੀ ਅਸੀਂ ਆਪਣੇ ਆਪ ਦੇ ਨਾਲ ਰਿਲੇਟ ਕਰ ਸਕਾਂਗੇ ਤੇ ਅਜਿਹਾ ਹੀ ਲੱਗੇਗਾ ਕਿ ਸ਼ਾਇਦ ਇਹ ਕਿਤੇ ਨਾ ਕਿਤੇ ਮੇਰੀ ਗੱਲ ਹੋ ਰਹੀ ਹੈ, ਸ਼ਾਇਦ ਕਿਸੇ ਮੇਰੇ ਆਪਣੇ ਦੀ ਗੱਲ ਹੋ ਰਹੀ ਆ ਤੇ ਇਹੀ ਸਾਡੀ ਪੂਰੀ ਕੋਸ਼ਿਸ਼ ਰਹਿੰਦੀ ਹੈ। ਤੇ ਅੱਜ ਦੀ ਕਹਾਣੀ ਦਾ ਵਿਸ਼ਾ ਮੈਂ ਡਿਸਕ੍ਰਾਈਬ ਨਹੀਂ ਕਰਨਾ, ਪਰ ਇੱਕ ਗੀਤ ਤੁਹਾਡੇ ਰੇਡੀਓ ਸੈਟਸ ਤੇ ਜ਼ਰੂਰ ਸੁਣਾਵਾਂਗੇ ਜਿਸ ਰਾਹੀਂ ਤੁਸੀਂ ਅੱਜ ਦੀ ਕਹਾਣੀ ਦਾ ਵਿਸ਼ਾ ਜੋ ਹੈ ਉਹ ਜ਼ਰੂਰ ਗੈਸ ਕਰ ਸਕੋਗੇ।

0: 4680 7335 ਤੇ ਹੁਣੇ ਹੀ ਕਾਲ ਜੋ ਹੈ ਉਹ ਕਰ ਲਓ।
1: ਕਰਜ਼ਿਆਂ ਤੋਂ ਛੁਟਕਾਰਾ ਇਹ ਜੀਟੀਏ ਕ੍ਰੈਡਿਟ ਦਾ ਨਾਰਾ।
2: Hi, this is Ajay Oberoi from GTA Credit. Pichle 18 saal vich GTA Credit di madad naal 20,000 to vivad families ne bina bankruptcy kitte hoye apne karjan to chhutkara paya hai. Chahe business de karje hon ya personal ya CRA de taxes, sare karjan di ik choti jahi monthly kisht banao. Call Ajay ya Naveem nu 416-650-5800-416-650-5800 or gtacredit.com.
0: ਸੋਚਦੀ ਸੀ ਅਸੀਂ ਵੀ ਨਵਾਂ ਘਰ ਬੁੱਕ ਕਰਵਾ ਲਈਏ ਤੇ ਕਰਵਾਈਏ ਵੀ ਪਾਣੀ ਦੇ ਕੰਢੇ ਤੇ।
3: ਫਿਕਰ ਨਾ ਕਰ ਭਗਵਾਨ ਨੇ, ਘਰ ਪਾਣੀ ਦੇ ਕੰਢੇ ਤੇ ਹੀ ਬੁੱਕ ਕਰਵਾ ਕੇ ਆਇਆ ਹਾਂ ਆਪਣੇ ਭਰੋਸੇਮੰਦ ਰਿਐਲਟਰ ਰੌਬੀ ਪ੍ਰੋਥੀ ਜੀ ਹੋਰਾਂ ਕੋਲ, ਜਿਹਦੇ ਨਾਲ ਇੱਕ ਤਾਂ ਆਪਣੀ ਇਨਵੈਸਟਮੈਂਟ ਕਮਾਲ ਦੀ ਹੋਗੀ, ਦੂਜਾ ਤੂੰ ਨਾਇਗਰਾ ਫਾਲਸ ਦੀ ਬਿਊਟੀ ਦਾ ਵੀ ਆਨੰਦ ਮਾਣ ਸਕੇਂਗੀ ਉੱਥੇ ਰਹਿ ਕੇ। ਹੁਣ ਤੇ ਖੁਸ਼ ਹੈ ਨਾ?
0: ਜੀ ਹਾਂ, ਤੁਸੀਂ ਵੀ ਨਾਇਗਰਾ ਰੀਜਨ ਦੇ ਵਿੱਚ ਰੈਜ਼ੀਡੈਂਸ਼ੀਅਲ ਅਤੇ ਕਮਰਸ਼ੀਅਲ ਪ੍ਰਾਪਰਟੀ ਵੇਚਣੀ ਜਾਂ ਖਰੀਦਣੀ ਤਾਂ ਕਾਸਮੋਪੋਲੀਟਨ ਰਿਐਲਟੀ ਤੋਂ ਯਾਦ ਰੱਖਣਾ ਰੌਬੀ ਪ੍ਰੋਥੀ ਜੀ ਨੂੰ। ਇਹਨਾਂ ਦੀ ਖਾਸੀਅਤ ਇਹ ਨਾਇਗਰਾ ਰੀਜਨ ਨੂੰ ਬਿਲੋਂਗ ਕਰਦੇ ਨੇ ਤੇ ਉੱਥੋਂ ਦੀ ਮਾਰਕੀਟ ਸੰਬੰਧੀ ਤੁਹਾਨੂੰ ਵਧੀਆ ਸਲਾਹ ਦੇ ਸਕਦੇ ਨੇ। ਇਹਨਾਂ ਨੂੰ ਜਾਂ ਫਿਰ ਇਹਨਾਂ ਦੀ ਟੀਮ ਦੇ ਕਿਸੇ ਵੀ ਮੈਂਬਰ ਨੂੰ ਅੱਜ ਹੀ ਕਾਲ ਕਰੋ ਨੰਬਰ 416-819-0009 4168190009

ਜੇਕਰ ਤੁਸੀਂ ਜੀਟੀਏ ਅਤੇ ਜੀਟੀਏ ਦੇ ਬਾਹਰ ਦੇ ਇਲਾਕਿਆਂ ਦੇ ਵਿੱਚ ਇਨਵੈਸਟ ਕਰਨਾ ਚਾਹੁੰਦੇ ਹੋ ਤੇ ਨਵੇਂ ਘਰ ਬੁੱਕ ਕਰਾਉਣਾ ਚਾਹੁੰਦੇ ਹੋ ਤੇ ਟੀਮ ਗੋਇਲ ਤੁਹਾਡੇ ਲਈ ਲੈ ਕੇ ਆਏ ਨੇ ਪਲੈਟੀਨਮ ਅਤੇ VVIP ਐਕਸੈਸ ਤੇ ਪ੍ਰੀ ਕੰਸਟਰਕਸ਼ਨ ਪ੍ਰੋਜੈਕਟਸ। ਅੱਜ ਹੀ ਕਾਲ ਕਰੋ ਟੀਮ ਗੋਇਲ ਨੂੰ ਨੰਬਰ 647-862-3210 ਤੇ 6478623210 ਤੇ। ਤੇ ਜੇਕਰ ਤੁਸੀਂ ਘਰ ਵੇਚਣਾ ਹੈ ਤੇ ਆਪਣੇ ਘਰ ਦੀ ਹੋਮ ਇਵੈਲੂਏਸ਼ਨ ਤੁਸੀਂ ਕਰਵਾਉਣੀ ਤਾਂ ਇੱਕ ਕਲਿੱਕ ਦੇ ਵਿੱਚ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਤੁਸੀਂ ਕਰਵਾ ਸਕਦੇ ਹੋ www.targetwestrealty.com ਤੇ। ਨਾਲ ਹੀ ਇਹ ਅੱਜ ਦੀ ਐਕਸਕਲੂਸਿਵ ਲਿਸਟਿੰਗ ਬ੍ਰੈਂਪਟਨ ਤੋਂ ਸਿਰਫ 45 ਮਿੰਟ ਦੀ ਡਰਾਈਵ ਤੇ 100 ਏਕੜ ਦਾ ਫਾਰਮ ਇਹਨਾਂ ਪਾਸ ਸੇਲ ਤੇ ਹੈ। ਇਸ ਬਾਰੇ ਤੁਸੀਂ ਜਾਣਕਾਰੀ ਲੈਣੀ ਤੇ ਨਾਲ ਹੀ ਬ੍ਰੈਂਪਟਨ, ਮਾਰਕਮ, ਰਿਚਮੰਡ ਹਿੱਲ, ਜੋਰਜਟਾਊਨ, ਕੈਲਡਨ, ਨਾਇਗਰਾ ਰੀਜਨ, ਵੈਲੈਂਡ ਅਤੇ ਕਲੀਨਸਬਰਗ ਦੇ ਏਰੀਆਸ ਦੇ ਵਿੱਚ ਤੁਸੀਂ ਨਵੇਂ ਘਰ ਲੈਣੇ 647-862-3210 ਤੇ ਸੰਪਰਕ ਕਰ ਸਕਦੇ ਹੋ 6478623210 ਤੇ। ਤੇ ਨਾਲ ਹੀ ਆਪਣੀ ਮੋਰਗੇਜ ਦੀ ਤੁਸੀਂ ਸਮੱਸਿਆ ਹੱਲ ਕਰਨੀ ਤੇ ਤੁਹਾਡੀ ਸਮੱਸਿਆ ਦਾ ਹੱਲ ਸੁਰਿੰਦਰ ਗੋਇਲ ਜੀ ਪਾਸ ਹੈ। ਨੰਬਰ 416-917-4848 ਤੇ ਸੰਪਰਕ ਹੋ ਸਕਦੇ ਨੇ। ਲਾਇਸੈਂਸ ਨੰਬਰ M1200-2125 ਸੁਰਿੰਦਰ ਗੋਇਲ ਜੀ ਦਾ। ਨੰਬਰ 416-917-4848 ਤੇ ਮੋਰਗੇਜ ਦੀ ਤੁਹਾਡੀ ਕੋਈ ਵੀ ਪਰੇਸ਼ਾਨੀ ਹੈ ਉਸ ਦਾ ਹੱਲ ਇਹਨਾਂ ਪਾਸ ਹੈ।

ਇਸ ਗਾਣੇ ਨਾਲ ਤੁਸੀਂ ਅੰਦਾਜ਼ਾ ਜ਼ਰੂਰ ਲਾ ਲਿਆ ਹੋਵੇਗਾ ਕਿ ਅੱਜ ਦੀ ਕਹਾਣੀ ਦਾ ਵਿਸ਼ਾ ਜੋ ਹੈ ਉਹ ਕੀ ਹੋਣ ਵਾਲਾ ਤੇ ਗੱਲ ਅਸੀਂ ਕਿਸ ਪਾਸੇ ਕਰਾਂਗੇ। ਜੀ ਹਾਂ, ਬਿਲਕੁਲ ਸਹੀ, ਗੱਲ ਅਸੀਂ ਚੁਗਲੀਆਂ ਦੀ ਕਰਾਂਗੇ। ਤੇ ਜਦੋਂ ਚਾਰ ਜਨਾਨੀਆਂ ਕਹਿੰਦੇ ਇਕੱਠੀਆਂ ਹੁੰਦੀਆਂ ਨੇ, ਜਾਂ ਅੱਜ ਕੱਲ੍ਹ ਚਾਰ ਬੰਦੇ ਵੀ ਆਪਾਂ ਕਹਿ ਸਕਦੇ ਹਾਂ ਇਕੱਠੇ ਹੁੰਦੇ ਹਾਂ, ਤੇ ਗੱਲ ਜੋ ਹੈ ਉਹ ਕਿਸੇ ਨਾ ਕਿਸੇ ਦੀ ਆਪਾਂ ਜ਼ਰੂਰ ਕਰਦੇ ਹਾਂ, ਤੇ ਉਸ ਗੱਲਾਂ ਚੋਂ ਗੱਲਾਂ ਜਦੋਂ ਨਿਕਲਦੀਆਂ ਨੇ ਤੇ ਵਿਅੰਗ ਵੀ ਕਾਫੀ ਕੱਸੇ ਜਾਂਦੇ ਨੇ ਕਿ ਦੂਜੇ ਦੀ ਗੱਲ ਕਰਕੇ ਇੱਕ ਅਸੀਂ ਇੰਜੋਇਮੈਂਟ ਜੋ ਹੈ ਆਪਣੇ ਆਪ 'ਚ ਫੀਲ ਕਰਦੇ ਹਾਂ। ਤੇ ਅਜਿਹਾ ਹੀ ਦੇਖਣ ਨੂੰ ਮਿਲਦਾ ਸੀ ਪੁਰਾਣੇ ਸਮਿਆਂ ਦੌਰਾਨ ਵੀ। ਇਹ ਚੁਗਲੀਆਂ ਜਿਹੜੀਆਂ ਨੇ ਉਹ ਸਦੀਆਂ ਤੋਂ ਚੱਲਦੀਆਂ ਆ ਰਹੀਆਂ ਨੇ, ਤੇ ਕੁਝ ਕਿੱਸੇ ਜੋ ਨੇ ਉਹ ਅੱਜ ਦੀ ਕਹਾਣੀ ਦੇ ਵਿੱਚ ਤੁਹਾਡੇ ਨਾਲ ਜ਼ਰੂਰ ਸਾਂਝੇ ਕਰਾਂਗੇ ਪ੍ਰੋਗਰਾਮ ਦੇ ਦੌਰਾਨ। ਤੇ ਥੋੜੇ ਹੀ ਚਿਰ ਦੇ ਵਿੱਚ ਅੱਜ ਦੀ ਕਹਾਣੀ ਦੇ ਰੂਪ ਦੇ ਵਿੱਚ ਇੱਕ ਵਿਅੰਗ ਭਰਿਆ ਕਿੱਸਾ ਤੁਹਾਨੂੰ ਜ਼ਰੂਰ ਸੁਣਾਵਾਂਗੇ, ਤੇ ਇੱਕ ਬਹੁਤ ਹੀ ਫਨੀ ਜਿਹਾ ਕੈਰੈਕਟਰ, ਇੱਕ ਪਿੰਡ ਦਾ ਕੈਰੈਕਟਰ ਜੋ ਕਿ ਸਾਰਾ ਦਿਨ ਜੋ ਹੈ ਉਹ ਆਪਣਾ ਕੰਮ ਇਹ ਸਮਝਦਾ ਸੀ ਕਿ ਕਿਸੇ ਘਰ ਦੀ ਗੱਲ ਜੋ ਹੈ ਮੈਂ ਇੱਕ ਘਰ ਤੋਂ ਸੁਣ ਕੇ ਮੈਂ ਦੂਜੇ ਘਰ ਕਰਕੇ ਆਵਾਂ, ਤੇ ਇਸੇ ਹੀ ਦੌਰਾਨ ਜੋ ਹੈ ਕੁਛ ਨਾ ਕੁਛ ਵਿਅੰਗ ਜੋ ਹੈ ਉਹ ਜ਼ਰੂਰ ਨਿਕਲ ਪੈਂਦਾ ਸੀ, ਤੇ ਉਹੀ ਹਾਸੇ ਅੱਜ ਤੁਹਾਡਿਆਂ ਚਿਹਰਿਆਂ ਤੇ ਅਸੀਂ ਜ਼ਰੂਰ ਬਿਖੇਰਾਂਗੇ। ਤੁਸੀਂ ਸੁਨਹਿਰੀ ਸ਼ਾਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਰਹਿਣਾ, ਤੇ ਇਸ ਦੇ ਨਾਲ ਨਾਲ ਜੀ ਤੁਸੀਂ ਨੰਬਰ 3 ਲਾਈਨ ਲੀਗਲ ਸਰਵਿਸਿਜ਼ ਵਾਲਿਆਂ ਦੇ ਜ਼ਰੂਰ ਨੋਟ ਕਰ ਲੈਣੇ। ਤੁਸੀਂ ਜੇਕਰ ਬੇਫਿਕਰ ਹੋ ਕੇ ਹੱਸਣਾ ਚਾਹੁੰਦੇ ਹੋ, ਕੋਈ ਪਰੇਸ਼ਾਨੀ ਤੁਹਾਨੂੰ ਤੰਗ ਕਰ ਰਹੀ ਹੈ, ਕੋਈ ਲੀਗਲ ਮਸਲਾ ਤੰਗ ਕਰ ਰਿਹਾ ਹੈ, ਤਾਂ ਇਹਨਾਂ ਤੋਂ ਸਲਾਹ ਜ਼ਰੂਰ ਲੈ ਲਓ। 3 ਲਾਇਨ ਲੀਗਲ ਸਰਵਿਸਿਜ਼, ਜੋ ਕਿ 5 ਲੀਗਲ ਪ੍ਰੋਫੈਸ਼ਨਲਸ ਦੀ ਇਹ ਟੀਮ ਆ, ਤੇ ਕਿਸੇ ਵੀ ਲੀਗਲ ਮਸਲੇ ਦੇ ਵਿੱਚ ਤੁਸੀਂ ਫਸੇ ਹੋ, ਪਰੇਸ਼ਾਨ ਹੋ, ਬੇਸ਼ੱਕ ਤੁਸੀਂ ਘਰ ਦੇ ਲੈਂਡਲੋਰਡ ਹੋ ਤੇ ਟੈਨੈਂਟ ਨਾਲ ਕੋਈ ਮਸਲਾ ਹੈ, ਟ੍ਰੈਫਿਕ ਟਿਕਟਾਂ ਦੀ ਕੋਈ ਗੱਲ ਹੈ, ਸਿਟੀ ਬਾਏ ਲਾਅ ਦੇ ਇਸ਼ੂਜ਼ ਨੇ, ਜਾਂ ਫਿਰ ਲੇਬਰ ਜਾਂ ਕੰਮ ਤੇ ਕੋਈ ਡਿਸਪਿਊਟ ਆ, ਤਾਂ ਤੁਸੀਂ ਸੈਮ ਬਸਰਾ ਜੀ ਨੂੰ ਜ਼ਰੂਰ ਸੰਪਰਕ ਕਰ ਲੈਣਾ। ਨੰਬਰ 905-451-9977 ਤੇ 905-451-9777 ਤੇ ਇੱਕ ਵਾਰੀ ਤੁਸੀਂ ਇਹਨਾਂ ਨੂੰ ਜ਼ਰੂਰ ਮਿਲਣਾ।

0: ਮੈਂ ਸੋਚਦੀ ਸੀ ਅਸੀਂ ਵੀ ਨਵਾਂ ਘਰ ਬੁੱਕ ਕਰਵਾ ਲਈਏ ਤੇ ਕਰਵਾਈਏ ਵੀ ਪਾਣੀ ਦੇ ਕੰਢੇ ਤੇ।
1: ਫਿਕਰ ਨਾ ਕਰ ਭਾਗਵਾਨ ਨੇ, ਘਰ ਪਾਣੀ ਦੇ ਕੰਢੇ ਤੇ ਹੀ ਬੁੱਕ ਕਰਵਾ ਕੇ ਆਇਆ ਹਾਂ ਆਪਣੇ ਭਰੋਸੇਮੰਦ ਰਿਐਲਟਰ ਰੌਬੀ ਪਰੋਥੀ ਜੀ ਹੋਰਾਂ ਕੋਲ, ਜਿਹਦੇ ਨਾਲ ਇੱਕ ਤਾਂ ਆਪਣੀ ਇਨਵੈਸਟਮੈਂਟ ਕਮਾਲ ਦੀ ਹੋਗੀ, ਦੂਜਾ ਤੂੰ ਨਾਇਗਰਾ ਫਾਲਸ ਦੀ ਬਿਊਟੀ ਦਾ ਵੀ ਆਨੰਦ ਮਾਣ ਸਕੇਂਗੀ ਉੱਥੇ ਰਹਿ ਕੇ। ਹੁਣ ਤੇ ਖੁਸ਼ ਹੈ ਨਾ?
0: ਜੀ ਹਾਂ, ਤੁਸੀਂ ਵੀ ਨਾਇਗਰਾ ਰੀਜਨ ਦੇ ਵਿੱਚ ਰੈਜ਼ੀਡੈਂਸ਼ੀਅਲ ਅਤੇ ਕਮਰਸ਼ੀਅਲ ਪ੍ਰਾਪਰਟੀ ਵੇਚਣੀ ਜਾਂ ਖਰੀਦਣੀ ਤਾਂ ਕੋਸਮੋਪੋਲੀਟਨ ਰਿਐਲਟੀ ਤੋਂ ਯਾਦ ਰੱਖਣਾ ਰੌਬੀ ਪਰੋਥੀ ਜੀ ਨੂੰ। ਇਹਨਾਂ ਦੀ ਖਾਸੀਅਤ ਇਹ ਨਾਇਗਰਾ ਰੀਜਨ ਨੂੰ ਬਿਲੋਂਗ ਕਰਦੇ ਨੇ ਤੇ ਉੱਥੋਂ ਦੀ ਮਾਰਕੀਟ ਸੰਬੰਧੀ ਤੁਹਾਨੂੰ ਵਧੀਆ ਸਲਾਹ ਦੇ ਸਕਦੇ ਨੇ। ਇਹਨਾਂ ਨੂੰ ਜਾਂ ਫਿਰ ਇਹਨਾਂ ਦੀ ਟੀਮ ਦੇ ਕਿਸੇ ਵੀ ਮੈਂਬਰ ਨੂੰ ਅੱਜ ਹੀ ਕਾਲ ਕਰੋ ਨੰਬਰ 416-819-0009-416-819-0009 ਤੇ।
2: Hi, this is Ajay Oberoi from GTA Credit. Pichle 18 saal vich GTA Credit di madad naal 20,000 to vivad families ne bina bankruptcy kitte hoye apne karjan to chutkara paya hai. Chahe business de karje hon ya personal ya CRA de taxes, sare karjan di ik choti jahi monthly kisht banao. Call Ajay ya Nadeem nu 416-650-5800-416-650-5800 or gtacredit.com.
0: ਸੁਨਹਿਰੀ ਸ਼ਾਮ ਰੇਡੀਓ ਪ੍ਰੋਗਰਾਮ ਦੇ ਨਾਲ ਤੁਸੀਂ ਜੁੜੇ ਹੋਏ ਹੋ ਜੀ, ਤੇ ਗੱਲ ਅਸੀਂ ਚੁਗਲੀਆਂ ਦੀ ਕਰਾਂਗੇ ਤੇ ਚੁਗਲੀਆਂ ਦੀ ਗੱਲ ਸੁਣ ਕੇ ਵਾਕਈ ਕਿਸੇ ਨਾ ਕਿਸੇ ਚਿਹਰੇ ਦਾ ਤੁਹਾਡੇ ਜ਼ਰੂਰ ਤੁਹਾਨੂੰ ਯਾਦ ਆ ਗਿਆ ਹੋਵੇਗਾ, ਕੋਈ ਨਾ ਕੋਈ ਚਿਹਰਾ ਤੁਹਾਡੇ ਬਚਪਨ ਚੋਂ ਜਾਂ ਪਿੱਛੇ ਜਿਹੇ ਤੁਸੀਂ ਕਿਸੇ ਨੂੰ ਵੇਖਿਆ ਹੋਵੇ ਜਦੋਂ ਬੰਦੇ ਦਾ ਪੂਰਾ ਧਿਆਨ ਜੋ ਹੈ ਉਹ ਇੱਕ ਦੀ ਗੱਲ ਦੂਜੇ ਥਾਂ ਕਰਨ ਦਾ ਹੁੰਦਾ, ਤੇ ਸਾਨੂੰ ਕਈ ਵਾਰੀ ਪਤਾ ਵੀ ਹੁੰਦਾ ਵੀ ਇਹ ਬੰਦਾ ਤਾਂ ਇਹੀ ਕਰੂਗਾ, ਜੇ ਮੇਰੀ ਗੱਲ ਕਿਸੇ ਅੱਗੇ ਕਰ ਸਕਦਾ ਤੇ ਕਿਸੇ ਦੀ ਗੱਲ ਮੇਰੇ ਅੱਗੇ ਕਰ ਸਕਦਾ, ਤੇ ਫਿਰ ਸਾਡਾ ਸ਼ਾਇਦ ਕਿਤੇ ਨਾ ਕਿਤੇ ਉਸ ਬੰਦੇ ਤੇ ਟਰੱਸਟ ਵੀ ਨਹੀਂ ਰਹਿੰਦਾ। ਪਰ ਅਸੀਂ ਉਸ ਵੇ ਨਾਲ ਅੱਜ ਇਸ ਟੌਪਿਕ ਨੂੰ ਨਹੀਂ ਵੇਖਣਾ, ਇਸ ਵਿਸ਼ੇ ਨੂੰ ਸਿਰਫ ਆਪਾਂ ਇੱਕ ਮਨੋਰੰਜਨ ਪਾਰਟ ਲਈ ਹੀ ਰੱਖਣਾ, ਇੱਕ ਜੋ ਇੰਨੀ ਸਟ੍ਰੈਸ ਭਰੀ ਜ਼ਿੰਦਗੀ ਦੇ ਵਿੱਚ ਆਪਾਂ ਕਈ ਵਾਰੀ ਸਾਰਾ ਦਿਨ ਬਿਨਾਂ ਹਾਸੇ ਕੱਢ ਦਿੰਦੇ ਹਾਂ, ਅਤੇ ਕੋਸ਼ਿਸ਼ ਅੱਜ ਇਹੀ ਰਹੇਗੀ ਅਤੇ ਥੋੜ੍ਹੇ ਜਿਹੇ ਹਾਸੇ ਜੋ ਨੇ ਉਹ ਜ਼ਰੂਰ ਇਸ ਕਹਾਣੀ ਪਿੱਛੋਂ ਫੁੱਟਣ, ਅਤੇ ਤੁਸੀਂ ਵੀ ਜੋ ਇੱਕ ਵਿਅੰਗ ਭਰਪੂਰ ਕਿੱਸਾ ਹੀ ਆਪਣੇ ਮਨ ਦੇ ਵਿੱਚ ਆਪਣੀ ਯਾਦਾਂ ਚੋਂ ਤੁਸੀਂ ਜੋ ਹੈ ਉਸ ਕਿੱਸੇ ਨੂੰ ਯਾਦ ਕਰ ਸਕੋ। ਤੇ ਉਸ ਤੋਂ ਪਹਿਲਾਂ ਇੱਕ ਵਾਰੀ ਵੈਲਕਮ ਕਰਦੀ ਹਾਂ ਜਸਵਿੰਦਰ ਕੌਰ ਤੱਗੜ ਜੀ ਦਾ, ਜੋ ਕਿ ਇੰਸ਼ੋਰੈਂਸ ਦੇ ਅਪਡੇਟ ਤੁਹਾਡੇ ਲਈ ਲੈ ਕੇ ਹਾਜ਼ਰ ਨੇ। ਤੁਸੀਂ ਲਾਈਫ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਟਰੈਵਲ, ਸੁਪਰ ਵੀਜ਼ਾ, ਹੈਲਥ ਇੰਸ਼ੋਰੈਂਸ, ਬੱਚਿਆਂ ਦੀ RESP ਦੇ ਅੱਛੇ ਪਲਾਨਸ ਇਹਨਾਂ ਪਾਸੋਂ ਲੈ ਸਕਦੇ ਹੋ ਨੰਬਰ 647-765-2340 ਤੇ ਕਾਲ ਕਰਕੇ। ਜੀ ਵੈਲਕਮ ਕਰਦੇ ਹਾਂ ਮੈਮ, ਸਤਿ ਸ਼੍ਰੀ ਅਕਾਲ
3: ਜੀ। ਸਤਿ ਸ੍ਰੀ ਅਕਾਲ ਸਾਰੇ ਹੀ ਸਰੋਤਿਆਂ ਨੂੰ ਤੇ ਰੁਪਿੰਦਰ ਜੀ ਤੁਹਾਨੂੰ ਵੀ ਬਹੁਤ ਬਹੁਤ ਸਤਿ ਸ੍ਰੀ ਅਕਾਲ
0: ਜੀ। ਮੈਮ ਤੇ ਅੱਜ ਦੇ ਸਾਡੇ ਕੋਲ ਕੀ ਅਪਡੇਟਸ ਨੇ
3: ਜੀ? ਬਿਲਕੁਲ, ਅੱਜ ਮੈਂ ਬਿਲਕੁਲ ਜਿਹੜੇ ਸਾਡੇ ਨਵੇਂ ਇਮੀਗ੍ਰੈਂਟ ਹੈ ਜੀ ਉਹਨਾਂ ਬਾਰੇ ਗੱਲਬਾਤ ਕਰਨੀ ਚਾਹੁੰਦੀ। ਜੇਕਰ ਤੁਸੀਂ ਕੈਨੇਡਾ ਵਿੱਚ ਐਜ਼ ਏ ਨਵੇਂ ਇਮੀਗ੍ਰੈਂਟ ਆਏ ਹੋ, ਤੁਸੀਂ PR
0: ਜੀ,
3: ਪਹਿਲੇ ਜਿਹੜੇ 90 ਦਿਨ ਹੁੰਦੇ ਆ ਜੀ, 90 ਡੇਜ਼, ਉਦੋਂ ਤੁਹਾਡੇ ਕੋਲ ਕੋਈ ਵੀ ਹੈਲਥ ਇੰਸ਼ੋਰੈਂਸ ਨਹੀਂ ਹੁੰਦੀ, ਕਿਉਂਕਿ ਪ੍ਰੋਵਿੰਸ਼ੀਅਲ ਗਵਰਨਮੈਂਟ ਹੈਲਥ ਪਲਾਨ ਦੇ ਅੰਤਰਗਤ ਤੁਸੀਂ 3 ਮਹੀਨੇ ਬਾਅਦ ਹੈਲਥ ਕਾਰਡ ਲਈ ਅਪਲਾਈ ਕਰ ਸਕਦੇ ਹੋ। ਜੇਕਰ ਤੁਹਾਨੂੰ ਇਸ ਸਮੇਂ ਦੇ ਵਿੱਚ ਕੋਈ ਸੱਟ ਚੋਟ ਲੱਗ ਜਾਵੇ ਫਿਰ ਹੋਸਪਿਟਲਾਈਜ਼ ਹੋਣਾ ਪੈਂਦਾ, ਤੁਹਾਡੀ ਕਾਫੀ ਮਨੀ ਜਿਹੜੀ ਖਰਚ ਹੋ ਸਕਦੀ ਹੈ। ਇਸਦੇ ਨਾਲ ਨਾਲ ਜਿਹੜੇ ਵਰਕ ਪਰਮਿਟ ਹੋਲਡਰਸ ਹਨ ਜਾਂ ਵਿਜ਼ਟਰ ਜਾਂ ਸੁਪਰ ਵੀਜ਼ਾ ਤੇ ਕੈਨੇਡਾ ਆਏ ਹੋਏ ਹਨ ਤਾਂ ਵੀ ਐਮਰਜੈਂਸੀ ਮੈਡੀਕਲ ਲੈਣੀ ਜ਼ਰੂਰੀ ਹੁੰਦੀ ਹੈ। ਇਸੇ ਤਰ੍ਹਾਂ ਇੰਟਰਨੈਸ਼ਨਲ ਸਟੂਡੈਂਟਸ ਨੂੰ ਵੀ ਜ਼ਰੂਰ ਮੈਡੀਕਲ ਇੰਸ਼ੋਰੈਂਸ ਕਰਾਉਣੀ ਚਾਹੀਦੀ ਹੈ ਜੇਕਰ ਉਹਨਾਂ ਦਾ ਕਾਲਜ ਮੈਡੀਕਲ ਇੰਸ਼ੋਰੈਂਸ ਪ੍ਰੋਵਾਈਡ ਨਹੀਂ ਕਰ ਰਿਹਾ। ਇੰਟਰਨੈਸ਼ਨਲ ਸਟੂਡੈਂਟਸ ਲਈ ਬਹੁਤ ਵਧੀਆ ਪਲਾਨ ਹੈਗੇ ਆ, ਤੁਸੀਂ ਮੰਥਲੀ $67 ਪ੍ਰੀਮੀਅਮ ਦੇ ਕੇ 2 ਮਿਲੀਅਨ ਤੱਕ ਦੀ ਕਵਰੇਜ ਲੈ ਸਕਦੇ ਹੋ, ਤੇ ਜੇਕਰ 1 ਸਾਲ ਦੀ ਕਵਰੇਜ ਲੈਣੀ ਹੈ ਤਾਂ ਸਿਰਫ $688 ਦੇ ਵਿੱਚ 1 ਸਾਲ ਲਈ ਤੁਸੀਂ 2 ਮਿਲੀਅਨ ਤੱਕ ਦੀ ਕਵਰੇਜ ਲੈ ਸਕਦੇ ਹੋ। ਤੇ ਐਮਰਜੈਂਸੀ ਮੈਡੀਕਲ ਜਿਹੜੀ ਹੈ ਬੜੀ ਜ਼ਰੂਰੀ ਹੈ ਜੀ, ਔਰ ਅਫੋਰਡੇਬਲ ਪ੍ਰਾਈਸ ਤੁਸੀਂ ਲੈ ਸਕਦੇ ਹੋ, ਮਹਿੰਗੀ ਨਹੀਂ ਹੈਗੀ। ਜੇਕਰ ਤੁਹਾਡੀ ਉਮਰ 25 ਸਾਲ ਦੀ ਹੈ ਤਾਂ ਸਿਰਫ $51 ਮੰਥਲੀ ਵਿੱਚ ਤੁਸੀਂ $50,000 ਦੀ ਕਵਰੇਜ ਲੈ ਸਕਦੇ ਹੋ। ਇਸ ਲਈ ਜੇਕਰ ਤੁਸੀਂ ਨਵੇਂ ਨਵੇਂ ਕੈਨੇਡਾ ਵਿੱਚ ਆਏ ਹੋ ਜਾਂ ਵਰਕ ਪਰਮਿਟ ਤੇ ਹੋ ਜਾਂ ਵਿਜ਼ਟਰ ਹੋ ਜਾਂ ਸੁਪਰ ਵੀਜ਼ਾ ਤੇ ਹੋ ਤੇ ਤੁਹਾਡੀ ਵਿਜ਼ਟਰ ਇੰਸ਼ੋਰੈਂਸ ਐਕਸਪਾਇਰ ਹੋ ਚੁੱਕੀ ਹੈ ਜਾਂ ਹੋਣ ਵਾਲੀ ਹੈ,
0: ਤੇ
3: ਇਹਦੇ ਨਾਲ ਨਾਲ ਜੇਕਰ ਤੁਸੀਂ ਇੰਟਰਨੈਸ਼ਨਲ ਸਟੂਡੈਂਟ ਹੋ ਤੇ ਐਮਰਜੈਂਸੀ ਮੈਡੀਕਲ ਇੰਸ਼ੋਰੈਂਸ ਜ਼ਰੂਰ ਕਰਾਉਣੀ ਚਾਹੀਦੀ ਹੈ।
0: ਜੀ ਵਾਕਈ,
3: ਸਪੋਰਟ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਜੀ, ਮੈਂ ਨੰਬਰ ਆਪਣਾ ਦੇ ਦਿੰਦੀ ਹਾਂ 647-765-2340। ਜੇਕਰ ਤੁਸੀਂ ਆਫਿਸ ਦੇ ਵਿੱਚ ਸਾਡੇ ਨਾਲ ਆਉਣਾ ਚਾਹੁੰਦੇ ਹੋ, ਬੈਠ ਕੇ ਗੱਲਬਾਤ ਕਰਨਾ ਚਾਹੁੰਦੇ ਹੋ, ਬਿਲਕੁਲ ਬਾਏ ਅਪੁਆਇੰਟਮੈਂਟ ਆ ਸਕਦੇ ਹੋ. ਤੁਸੀਂ ਕਾਲ ਕਰਨੀ ਹੈ ਜੀ 6477652340. ਇਸ ਤੋਂ ਇਲਾਵਾ ਲਾਈਫ, ਕ੍ਰਿਟੀਕਲ ਡਿਸੇਬਿਲਿਟੀ, RESP, RRST, TFS ਤੇ ਮੋਰਗੇਜ ਇੰਸ਼ੋਰੈਂਸ ਕਰਾਉਣੀ ਚਾਹੁੰਦੇ ਹੋ ਤੇ ਤੁਸੀਂ ਮੈਨੂੰ ਜ਼ਰੂਰ ਕਾਲ ਕਰ ਸਕਦੇ ਹੋ. ਬੜੇ ਅਫੋਰਡੇਬਲ ਰੇਟ ਦੇ ਉੱਪਰ ਤੁਹਾਨੂੰ ਜਿਹੜੀ ਇੰਸ਼ੋਰੈਂਸ ਮਿਲ ਸਕਦੀ ਹੈ. ਮੇਰਾ ਨੰਬਰ ਇੱਕ ਵਾਰ ਫਿਰ ਲੈ ਲਓ, 6447523340, 6477652340.
0: ਜੀ ਬਹੁਤ ਬਹੁਤ ਸ਼ੁਕਰੀਆ ਜੀ. ਗੱਲ ਕਰਦੇ ਹਾਂ ਅੱਜ ਦੀ ਕਹਾਣੀ ਦੀ, ਤੇ ਕਹਾਣੀ ਬਾਰੇ ਥੋੜਾ ਜਿਹਾ ਹਿੰਟ ਪਹਿਲਾਂ ਜ਼ਰੂਰ ਦੇਵਾਂਗੇ. ਤੁਸੀਂ ਆਪ ਅੱਜ ਜਿਹੜਾ ਟੌਪਿਕ ਹੈ ਅੱਜ ਦਾ ਜ਼ਰੂਰ ਪਛਾਣਨਾ. ਜਦੋਂ ਅਸੀਂ ਮੋਬਾਈਲ, ਕੰਪਿਊਟਰ, ਇੰਟਰਨੈਟ ਦੇ ਯੁੱਗ ਵਿੱਚ ਆ ਗਏ ਹਾਂ ਤਾਂ ਕਮਿਊਨੀਕੇਸ਼ਨ ਆਪਣੀ ਇੰਨੀ ਜ਼ਿਆਦਾ ਫਾਸਟ ਹੋ ਗਈ ਹੈ, ਇੰਨੀ ਤੇਜ਼ੀ ਨਾਲ ਹੁੰਦੀ ਆ ਕਿ ਆਪਾਂ ਨੂੰ ਦੇਸ਼ਾਂ ਦੇ ਵਿੱਚ, ਵਿਦੇਸ਼ਾਂ ਦੇ ਵਿੱਚ ਜੋ ਘਟਨਾਵਾਂ ਵਾਪਰ ਰਹੀਆਂ ਨੇ ਉਹਨਾਂ ਦੀ ਖਬਰ ਜ਼ਰੂਰ ਮਿੰਟਾਂ ਵਿੱਚ ਆਸਾਨੀ ਨਾਲ ਮਿਲ ਜਾਂਦੀ ਆ. ਤੇ ਗੱਲ ਅਸੀਂ ਯੂਟਿਊਬ ਦੀ ਕਰੀਏ ਤਾਂ ਯੂਟਿਊਬ ਦੇ ਜਿਹੜੇ ਚੈਨਲਸ ਨੇ ਉਹਨਾਂ ਦੀ ਨੋਟੀਫਿਕੇਸ਼ਨ ਆਪਾਂ ਨੂੰ ਸਮੇਂ-ਸਮੇਂ ਤੇ ਮਿਲਦੀ ਰਹਿੰਦੀ ਆ ਤੇ ਖੁਦ-ਬਖੁਦ ਉਹ ਜਾਣਕਾਰੀ ਜਿਹੜੀ ਹੈ ਉਹ ਸਾਡੇ ਨਾਲ ਸਾਂਝੀ ਕਰਦੀਆਂ ਨੇ. ਇੰਟਰਨੈਟ ਤੇ ਕਿਸੇ ਵੀ ਟੌਪਿਕ ਬਾਰੇ ਦੇਖ ਲਓ, ਸਾਇੰਸ, ਇਤਿਹਾਸ, ਅਰਥ ਸ਼ਾਸਤਰ, ਰਾਜਨੀਤੀ, ਇੰਜੀਨੀਅਰਿੰਗ, ਮੈਡੀਕਲ, ਗੱਲ ਕੀ ਹਰ ਵਿਸ਼ੇ ਦੀ ਜਿਹੜੀ ਇੱਕ ਜ਼ਰੂਰੀ ਲੋੜੀਂਦੀ ਜਾਣਕਾਰੀ ਹੈ, ਸਮੱਗਰੀ ਹੈ, ਉਹ ਪਲਾਂ ਵਿੱਚ ਸਾਡੇ ਸਾਹਮਣੇ ਆ ਜਾਂਦੀ ਹੈ. ਪੂਰੀ ਦੁਨੀਆ ਜਿਹੜੀ ਹੈ ਉਹ ਇੱਕ ਗਲੋਬਲ ਵਿਲੇਜ ਦੇ ਰੂਪ ਦੇ ਵਿੱਚ ਸਾਡੇ ਸਾਹਮਣੇ ਆ ਚੁੱਕੀ ਹੈ, ਇੰਨੀ ਜ਼ਿਆਦਾ ਕਨੈਕਟਡ ਆ. ਜੇ ਆਪਾਂ ਵੀਡੀਓ ਕਾਲਸ ਦੀ ਗੱਲ ਕਰੀਏ ਤਾਂ ਦੂਰ ਆਪਣੇ ਵਤਨ ਬੈਠੇ ਜਿਹੜੇ ਆਪਣਾ ਪਰਿਵਾਰ ਹੈ ਉਸ ਦੇ ਨਾਲ ਆਪਾਂ ਵੀਡੀਓ ਕਾਲ ਦੇ ਰਾਹੀਂ ਇੰਨੀ ਜਲਦੀ ਗੱਲ ਕਰ ਲੈਂਦੇ ਹਾਂ ਕਿ ਮੰਨੋ ਅਸੀਂ ਦੂਰ ਕਿਤੇ ਨਹੀਂ ਹੈਗੇ, ਅਸੀਂ ਨਾਲ ਹੀ ਬੈਠੇ ਹਾਂ. ਤੇ ਚਿੱਠੀ ਪੱਤਰਾਂ ਦਾ ਜੋ ਜ਼ਮਾਨਾ ਜਿਨ੍ਹਾਂ ਨੇ ਆਪ ਹੰਢਾਇਆ ਉਹਨਾਂ ਦੇ ਚੇਤਿਆਂ ਵਿੱਚੋਂ ਵੀ ਇਹ ਸ਼ਾਇਦ ਕਿਤੇ ਵਿਸਰ ਗਿਆ ਲੱਗਦਾ. ਜਿਵੇਂ ਕਹਿੰਦੇ ਨੇ ਕਿ ਇਸ ਸੰਸਾਰ ਵਿੱਚ ਕੋਈ ਕਿੰਨਾ ਵੀ ਮੁਕੰਮਲ ਹੋ ਜਾਣ ਦੀ ਕੋਸ਼ਿਸ਼ ਕਰਦਾ ਰਹੇ, ਸਭ ਕੁਝ ਹਾਸਲ ਕਰਦਿਆਂ ਕੁਝ ਬੇਸ਼ਕੀਮਤੀ ਵਿਰਸਾ ਸ਼ਾਇਦ ਪਿੱਛੇ ਰਹਿ ਜਾਂਦਾ. ਕੁਝ ਵਿਰਸੇ ਦੀਆਂ, ਕੁਝ ਪੁਰਾਣੇ ਸਮੇਂ ਦੀਆਂ ਗੱਲਾਂ ਜਿਹੜੀਆਂ ਨੇ ਉਹ ਸ਼ਾਇਦ ਕਿਤੇ ਪਿੱਛੇ ਵਿਸਰ ਗਈਆਂ ਨੇ. ਇਸੇ ਤਰ੍ਹਾਂ ਹੀ ਇਨਸਾਨ ਨੇ ਇਸ ਤਰੱਕੀ ਨਾਲ ਦੂਰੀ ਨੂੰ ਨੇੜਤਾ ਵਿੱਚ ਜ਼ਰੂਰ ਬਦਲ ਲਿਆ, ਪਰ ਇਹ ਸੋਚ ਕੇ ਸਾਨੂੰ ਜ਼ਰੂਰ ਹੈਰਾਨੀ ਹੁੰਦੀ ਆ ਕਿ ਇਸ ਦੌਰ ਵਿੱਚ ਅਸੀਂ ਆਪਣੇ ਬਿਲਕੁਲ ਨੇੜੇ ਆਲੇ ਦੁਆਲੇ ਤੋਂ ਬੇਖਬਰ ਹੋ ਕੇ ਰਹਿ ਗਏ ਹਾਂ. ਜਦੋਂ ਟੈਕਨੋਲੋਜੀ ਜੋ ਹੈ ਉਹ ਇੰਨੀ ਵਿਕਸਿਤ ਨਹੀਂ ਸੀ ਹੋਈ, ਸਾਰੇ ਪਿੰਡ ਨੂੰ ਇੱਕ ਦੂਜੇ ਬਾਰੇ ਪੂਰੀ ਖਬਰ ਹੁੰਦੀ ਸੀ ਤੇ ਕਿਸੇ ਦੇ ਘਰੇ ਜੇ ਵਿਆਹ ਹੋਇਆ, ਕਿਸੇ ਦੇ ਘਰੇ ਜੇ ਬੱਚਾ ਜੰਮਣ ਦੀ ਖੁਸ਼ੀ ਆ, ਜਾਂ ਕਿਸੇ ਦੇ ਘਰੇ ਕੋਈ ਝਗੜਾ ਹੋਇਆ, ਜਾਂ ਮੌਤ ਜਾਂ ਫਿਰ ਗਮੀ, ਸਮੇਂ ਤਾਂ ਸਾਰੇ ਪਿੰਡ ਵਿੱਚ ਇੱਕ ਸਾਂਝ ਦਾ ਜੋ ਅਨੋਖਾ ਸਬੂਤ ਹੈ ਉਹ ਸਾਨੂੰ ਜ਼ਰੂਰ ਮਿਲ ਜਾਂਦਾ ਸੀ. ਤੇ ਪਿੰਡ ਦੇ ਘਰੋਂ ਘਰੀ ਵਰਤਦੇ ਇਹਨਾਂ ਰੁਟੀਨ ਦੇ ਵਰਤਾਰਿਆਂ ਦੀਆਂ ਖਬਰਾਂ ਪਹੁੰਚਾਉਣ ਦਾ ਜਿਹੜਾ ਕੰਮ ਹੁੰਦਾ ਸੀ ਉਹ ਪਿੰਡ ਦੇ ਕੁਝ ਖਾਸ ਤੇ ਬਹੁਤ ਹੀ ਦਿਲਚਸਪ ਕਿਸਮ ਦੇ ਪਾਤਰ ਕਰਦੇ ਸਨ. ਇਸ ਕੰਮ ਲਈ ਹਰ ਪਿੰਡ ਵਿੱਚ ਲਗਭਗ 2-3 ਜੋ ਪਾਤਰ ਨੇ ਉਹ ਬਹੁਤ ਯੋਗਦਾਨ ਪਾਉਂਦੇ ਸਨ, ਜੋ ਕਿ ਆਮ ਤੌਰ ਤੇ ਇੱਕ ਸਤਿਕਾਰਤ ਪੋਜੀਸ਼ਨ ਜੋ ਪਿੰਡ ਦੇ ਵਿੱਚ ਰੱਖਦੇ ਸਨ ਉਹ ਹੁੰਦਿਆਂ ਸਨ ਵੀ ਕਿਸੇ ਦੀ ਚਾਚੀ, ਕਿਸੇ ਦੀ ਮਾਮੀ, ਕਿਸੇ ਦੀ ਭੂਆ, ਕਿਸੇ ਦੀ ਦਾਦੀ. ਇਸ ਕੰਮ ਵਿੱਚ ਬੀਬੀਆਂ ਇਸ ਕਰਕੇ ਕਾਮਯਾਬ ਸਨ ਕਿਉਂਕਿ ਇੱਕ ਤਾਂ ਉਹਨਾਂ ਦੀ ਪਹੁੰਚ ਆਸਾਨੀ ਨਾਲ ਲੋਕਾਂ ਦੇ ਘਰ ਅੰਦਰ ਤੱਕ ਹੁੰਦੀ ਸੀ ਤੇ ਉਹਨਾਂ ਲਈ ਅੰਦਰ ਦੀ ਗੱਲ ਕੱਢ ਲੈਣੀ ਬਹੁਤ ਹੀ ਆਸਾਨ ਹੁੰਦੀ ਸੀ. ਬਹੁਤੀ ਵਾਰ ਇਹਨਾਂ ਬੀਬੀਆਂ ਨੂੰ ਲੋਕ ਫੁੱਫੇ ਕੁੱਟਣੀਆਂ ਵੀ ਕਹਿੰਦੀਆਂ ਸਨ ਕਿਉਂਕਿ ਇਹ ਘਰੋ ਘਰੀ ਖਬਰਾਂ ਪਹੁੰਚਾਉਣ ਸਮੇਂ ਕੁਝ ਮਸਾਲਾ ਜਿਹੜਾ ਹੈ ਉਹ ਆਪਣੇ ਕੋਲੋਂ ਵੀ ਲਾ ਦਿੰਦੀਆਂ ਸਨ, ਜਿਸ ਕਰਕੇ ਗੱਲ ਕੁਝ ਹੋਰ ਦੀ ਹੋਰ ਹੋ ਨਿਬੜਦੀ ਸੀ. ਪਰ ਅੱਜ ਕੱਲ ਦੇ ਜਦੋਂ ਟੈਕਨੋਲੋਜੀ ਦੇ ਸਮੇਂ ਵਿੱਚ ਅਸੀਂ ਆ ਗਏ ਹਾਂ ਤਾਂ ਸਾਨੂੰ ਇੰਡੀਆ ਦੀ ਖਬਰ ਤਾਂ ਜ਼ਰੂਰ ਹੁੰਦੀ ਆ ਕਿ ਇੰਡੀਆ ਦੇ ਵਿੱਚ ਸਾਡੇ ਘਰੇ ਕੀ ਹੋ ਰਿਹਾ, ਪਰ ਇੱਥੇ ਆਲੇ ਦੁਆਲੇ ਦੀ ਖਬਰ ਸਾਨੂੰ ਬਿਲਕੁਲ ਨਹੀਂ ਹੈ ਕਿ ਸਾਡੇ ਨਾਲ ਜਿਹੜਾ ਕੋਈ ਗੁਆਂਢੀ ਆ ਵੀ ਉਹ ਵੀ ਕੌਣ ਵਸ ਰਿਹਾ. ਸੋ ਅੱਜ ਅਸੀਂ ਪੁਰਾਣੇ ਸਮੇਂ ਦੇ ਪਿੰਡਾਂ ਦੇ ਅੰਦਰੂਨੀ ਜੋ ਇਨਫੋਰਮੇਸ਼ਨ ਸਿਸਟਮ ਤੇ ਦਿਲਚਸਪ ਪਹਿਲੂਆਂ ਤੇ ਅਤੇ ਇਸ ਵਿੱਚ ਸ਼ਾਮਲ ਪਾਤਰਾਂ ਬਾਰੇ ਆਪਣੀ ਨਵੀਂ ਪੀੜ੍ਹੀ ਨਾਲ ਕੁਝ ਦਿਲਚਸਪ ਕਿੱਸੇ ਜੋ ਨੇ ਉਹ ਸਾਂਝੇ ਕਰਨ ਦੀ ਕੋਸ਼ਿਸ਼ ਕਰਾਂਗੇ. ਇੱਕ ਵਿਉਂਤ ਹੀ ਇੱਕ ਤਰ੍ਹਾਂ ਦਾ ਜੋ ਪੁਰਾਣੇ ਸਮਿਆਂ ਦੇ ਵਿੱਚ ਜੋ ਅਸੀਂ ਪਿੰਡਾਂ ਦੇ ਵਿੱਚ ਦੇਖਦੇ ਸੀ ਕਿ ਇੱਕ ਦੂਜੇ ਦੀ ਗੱਲ ਦਾ ਇੱਕ ਦੂਜੇ ਦੇ ਘਰ ਕੀ ਵਾਪਰ ਰਿਹਾ ਉਸ ਦੀ ਸਾਨੂੰ ਕਿੰਨੀ ਫਿਕਰ ਹੁੰਦੀ ਸੀ ਤੇ ਗੱਲਾਂ ਗੱਲਾਂ ਦੇ ਵਿੱਚ ਜਦੋਂ ਅਸੀਂ ਕਿਤੇ ਹੋਰ ਉਸ ਬਾਰੇ ਗੱਲ ਕਰਦੇ ਸੀ ਤਾਂ ਕੁਛ ਆਪਣੀ ਐਡੀਸ਼ਨ ਵੀ ਜ਼ਰੂਰ ਹੋ ਜਾਂਦੀ ਸੀ ਤੇ ਗੱਲ ਕੁਛ ਦੀ ਕੁਛ ਜੋ ਹੈ ਉਹ ਬਣ ਜਾਂਦੀ ਸੀ ਤਾਂ ਇਸ ਕਿੱਸੇ ਬਾਰੇ ਅੱਜ ਜ਼ਰੂਰ ਗੱਲਬਾਤ ਕਰਾਂਗੇ ਤੇ ਥੋੜਾ ਉਹਨੂੰ ਫਨੀ ਮੋੜ ਦੇਣ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਵਾਕਈ ਤੇ ਇਸ ਬਾਰੇ ਤੁਸੀਂ ਵੀ ਆਪਣੇ ਵਿਚਾਰ ਅੱਗੇ ਜ਼ਰੂਰ ਸਾਂਝੇ ਕਰਨੇ ਤੇ ਇੱਕ ਗੀਤ ਬਹੁਤ ਹੀ ਪੋਪੂਲਰ ਗੁਰਦਾਸ ਮਾਨ ਸਾਹਿਬ ਦਾ ਗੀਤ ਜੋ ਇਸ ਨੂੰ ਬਿਆਨ ਇੱਕ ਅੱਛੇ ਢੰਗ ਨਾਲ ਕਰਦਾ ਉਸ ਤੋਂ ਜੋ ਹੈ ਉਹ ਅੱਜ ਦੀ ਕਹਾਣੀ ਦੀ ਸ਼ੁਰੂਆਤ ਜ਼ਰੂਰ ਕਰਦੇ ਹਾਂ।

ਅੱਜ ਦੀ ਕਹਾਣੀ ਦਾ ਵਿਸ਼ਾ ਜੋ ਹੈ ਉਹ ਬਿਲਕੁਲ ਤੁਸੀਂ ਸਮਝ ਲਿਆ ਹੋਣਾ। ਗੱਲ ਅਸੀਂ ਚੁਗਲੀਆਂ ਵਿੱਚੋਂ ਜੋ ਫੁੱਟਦੇ ਹਾਸੇ ਨੇ ਉਸ ਤੇ ਕਰਾਂਗੇ, ਉਸ ਤੇ ਇੱਕ ਕਿੱਸਾ ਲੈ ਕੇ ਆਏ ਆ। ਪਰ ਇਹ ਕਿੱਸਾ ਜੋ ਹੈ ਉਹ ਮਾਹੌਲ ਨੂੰ ਥੋੜਾ ਲਾਈਟ ਕਰਨ ਲਈ ਆ, ਇਹਨੂੰ ਅਸੀਂ ਥੋੜਾ ਫਨੀ ਮੋਡ ਦੇ ਵਿੱਚ ਹੀ ਲੈਣਾ। ਇੱਕ ਵਿਅੰਗ ਹੀ ਹੋਵੇਗਾ ਆਪਣੀ ਸੋਸਾਇਟੀ ਤੇ, ਪਰ ਇਸ ਨਾਲ ਅਸੀਂ ਕਿਸੇ ਦੀ ਭਾਵਨਾਵਾਂ ਨੂੰ ਠੇਸ ਜਿਹੜਾ ਹੈ ਉਹ ਨਹੀਂ ਪਹੁੰਚਾ ਰਹੇ। ਇਹਨੂੰ ਸਿਰਫ ਅਸੀਂ ਇੱਕ ਫਨੀ ਤਰੀਕੇ ਨਾਲ ਹੀ ਜੇਕਰ ਲਈਏ ਤਾਂ ਅਸੀਂ ਸਮਝਦੇ ਹਾਂ ਕਿ ਚੰਗਾ ਹੋਵੇਗਾ। ਤੇ ਗੱਲ ਇੱਕ ਪਿੰਡ ਦੀ ਆ, ਤੇ ਪਿੰਡ ਦੇ ਵਿੱਚ ਜਗੀਰ ਸਿੰਘ ਪਟਵਾਰੀ ਦੇ ਪੁੱਤਰ ਦਾ ਹੁਣੇ ਹੁਣੇ ਜੋ ਹੈ ਉਹ ਵਿਆਹ ਹੋਇਆ, 15 ਕੁ ਦਿਨ ਹੀ ਹੋਏ। ਤੇ ਸਾਡੇ ਪਾਤਰ ਦਾ ਜੋ ਨਾਂ ਹੈ ਜਿਸ ਦੁਆਲੇ ਸਾਰਾ ਕਿੱਸਾ ਜਿਹੜਾ ਹੈ ਘੁੰਮਣਾ, ਉਹ ਕੈਲੋ ਤਾਈ ਆ। ਤੇ ਕੈਲੋ ਤਾਈ ਨੇ ਹਲੇ ਉਧਰ ਗੇੜਾ ਨਹੀਂ ਸੀ ਮਾਰਿਆ, ਪਰ ਅੱਜ ਉਹਨੂੰ ਮੌਕਾ ਮਿਲਿਆ ਤਾਂ ਸਵੇਰੇ 9 ਵਜੇ ਨੂੰ ਬੂਹਾ ਖੜਕਾਇਆ ਵੀ ਭਜਨ ਘੁਰੇ, ਵੀ ਤੁਸੀਂ ਘਰੇ ਹੀ ਹੋ, ਕਿੰਨੇ ਦਿਨ ਐਵੇਂ ਲੰਘ ਗਏ, ਹੁਣ ਟਾਈਮ ਲੰਘਿਆ ਸਮਾਂ ਹੈ। ਵਿਹੜੇ ਵਿੱਚ ਮੰਜੇ ਤੇ ਬੈਠੀ ਪਟਵਾਰੀ ਦੀ ਜਿਹੜੀ ਵਾਈਫ ਸੀ, ਘਰ ਵਾਲੀ ਸੀ, ਉਹਨੇ ਉਹਨੂੰ ਹੰਗਾਰਾ ਭਰਿਆ ਵੀ ਆਜਾ ਤਾਈ ਆਜਾ, ਵੀ ਸਾਰਾ ਟੱਬਰ ਘਰੇ ਹੀ ਆ, ਤੈਨੂੰ ਯਾਦ ਜ਼ਰੂਰ ਕਰਦਾ ਵੀ ਸੁੱਖ ਹੋਵੇ, ਤਾਈ ਨੇ ਪਿੰਡ ਚ ਗੇੜਾ ਨਹੀਂ ਮਾਰਿਆ ਤੇ ਘਰੇ ਵੀ ਸੁੱਖ ਹੋਵੇ, ਕੀ ਤਕੜੀ ਆ। ਤੇ ਲੈ ਮੈਨੂੰ ਕੀ ਹੋਣਾ, ਜੈਲਦਾਰ ਦੇ ਘਰੇ ਨਿੱਤ ਦੇ ਕਲੇਸ਼ ਨੇ ਮੈਨੂੰ ਹੋਰ ਪਾਸੇ ਜਾਣ ਹੀ ਨਹੀਂ ਦਿੱਤਾ ਸੀ। ਤੇ ਗੱਲਾਂ ਗੱਲਾਂ ਦੇ ਵਿੱਚ ਤਾਈ ਨੇ ਕਿਸੇ ਹੋਰ ਦਾ ਕਿੱਸਾ ਛੇੜ ਲਿਆ, ਕਿਸੇ ਹੋਰ ਦੇ ਘਰ ਦੇ ਕਲੇਸ਼ ਦੀ ਗੱਲ ਜੋ ਕੀਤੀ। ਤੇ ਇਸ ਬਾਰੇ ਆਖਰ ਨੂੰ ਅੱਡ ਅੱਡ ਕਰਵਾ ਕੇ ਹੁਣ ਮੈਂ ਵਿਹਲੀ ਹੋਈ ਆ। ਤੇ ਤਾਈ ਤੂੰ ਤਾਂ ਘਰ ਦੀਆਂ ਵੰਡੀਆਂ ਪੈਣ ਤੇ ਬਹੁਤ ਖੁਸ਼ ਲੱਗਦੀ ਆ, ਕਿਤੇ ਟੁੱਟਦੇ ਘਰਾਂ ਨੂੰ ਜੋੜਨ ਦਾ ਕੰਮ ਵੀ ਕਰ ਲਿਆ ਕਰ, ਇੱਕ ਘਰਵਾਲੀ ਨੇ ਕਿਹਾ ਪਟਵਾਰੀ ਦੀ। ਥੋੜਾ ਵਿਉਂਤ ਕੀਤਾ ਵੀ ਤਾਈ ਤੂੰ ਲੋਕਾਂ ਦੇ ਘਰਾਂ ਦੇ ਵਿੱਚ ਹਮੇਸ਼ਾ ਕਲੇਸ਼ ਹੀ ਪਵਾਨੀ ਆ, ਵੀ ਕਿਤੇ ਕਿਸੇ ਦਾ ਘਰ ਜੋੜ ਵੀ ਦਿਆ ਕਰ। ਚੱਲ ਛੱਡ ਭਜਨ ਕੁਰੇ, ਤੂੰ ਇਹ ਕਿੱਸਾ ਮੈਂ ਕੱਲ ਸੱਥ ਚ ਬੈਠੇ ਬਾਬਿਆਂ ਨੂੰ ਸੁਣਾ ਦਿੱਤਾ ਸੀ, ਹੁਣ ਆਪੇ ਘਰੋਂ ਘਰੀ ਪਹੁੰਚਾ ਦੇਣਗੇ। ਤੇ ਬਸ ਮੈਂ ਆਪਣਾ ਕੰਮ ਕਰਤਾ, ਹੋਰ ਤੂੰ ਸੁਣਾ ਵੀ ਤੇਰੀ ਨਵੀਂ ਵੋਟੀ ਆਈ ਆ ਕਿਵੇਂ ਆ। ਲੈ ਤਾਈ ਤੂੰ ਆਪ ਦੇਖ ਲੈ, ਉਹ ਰਸੋਈ ਚ ਪਈ ਕੰਮ ਕਰਦੀ ਆ। ਹੈ, ਰਸੋਈ ਚ ਕੰਮ ਕਰਦੀ ਆ? ਹਜੇ 10 ਦਿਨ ਵਿਆਹ ਨੂੰ ਹੋਏ ਨੇ, ਤੂੰ ਰਸੋਈ ਵਿੱਚ ਕੰਮ ਨੂੰ ਲਾ ਵੀ ਦਿੱਤੀ, ਪੜ੍ਹੀ ਲਿਖੀ ਕੁੜੀ ਆ, ਮਾਪਿਆਂ ਨੇ ਲਾਡਾ ਨਾਲ ਪਾਲੀ ਆ। ਇੰਨੇ ਨੂੰ ਨਵੀਂ ਵਿਆਹੀ ਵੋਟੀ ਆ ਕੇ ਤਾਈ ਦੇ ਪੈਰੀ ਹੱਥ ਲਾਉਂਦੀ ਆ, ਤੇ ਤਾਈ ਨੇ ਉਸਦੇ ਸਿਰ ਤੇ ਹੱਥ ਰੱਖ ਕੇ ਅਸੀਸ ਦਿੱਤੀ, ਤੇ ਨਾਲ ਹੀ ਥੋੜਾ ਸ਼ੁਰੂ ਵੀ ਹੋ ਗਈ ਕਿ ਨਵੀਂ ਵਿਆਹੀ ਨੂੰ ਤਾਂ ਭਜਨ ਕੁਰੇ ਫੁੱਲਾਂ ਵਾਂਗ ਰੱਖੀਦਾ। ਅਜੇ ਤਾਂ ਵਿਚਾਰੀ ਦੀ ਮਹਿੰਦੀ ਵੀ ਨਹੀਂ ਸੀ ਲੱਥੀ, ਤੇ ਨਵੀਂ ਵਿਆਹੀ ਵੋਟੀ ਨੂੰ ਤਾਈ ਦੇ ਬੋਲਾਂ ਵਿੱਚ ਥੋੜਾ ਪਿਆਰ ਲੱਗਿਆ। ਪਰ ਭਜਨ ਕੁਰ ਤਾਈ ਨੂੰ ਕੋਲ ਬਿਠਾ ਕੇ ਹੁਣ ਥੋੜਾ ਔਖਾ ਜਿਹਾ ਮਹਿਸੂਸ ਕਰ ਰਹੀ ਸੀ। ਇੰਨੇ ਨੂੰ ਗੇਟ ਤੇ ਪਟਵਾਰੀ ਦੀ ਆਵਾਜ਼ ਸੁਣਦਿਆਂ ਤਾਈ ਨੇ ਚਾਹ ਦਾ ਗਲਾਸ ਰੱਖ ਕੇ ਭੱਜ ਤੁਰੀ। ਚੰਗਾ ਬੀਬੀ ਮੈਂ ਚੱਲਦੀ ਆ, ਘਰ ਦੇ ਬਹੁਤ ਕੰਮ ਪਏ ਨੇ। ਥੋੜਾ ਡਰਦੀ ਸੀ ਪਟਵਾਰੀ ਤੋਂ, ਕਿਉਂਕਿ ਪਟਵਾਰੀ ਸਿਆਣਾ ਬੰਦਾ ਸੀ, ਤੇ ਉਹ ਝੱਟ ਸਮਝ ਗਿਆ ਕਿ ਭਾਈ ਅੱਜ ਕੋਈ ਨਵਾਂ ਖਿਲਾਰਾ ਜਿਹੜਾ ਹੈ ਉਹ ਤਾਈ ਜ਼ਰੂਰ ਪਾ ਕੇ ਜਾਊਗੀ। ਪਟਵਾਰੀ ਕਿਆਂ ਦੇ ਘਰੋਂ ਨਿਕਲ ਕੇ ਜਾਂਦੀ ਜਾਂਦੀ ਤਾਈ ਨੂੰ ਚੁਬਾਰੇ ਵਾਲਿਆਂ ਦੇ ਬਾਹਰਲੇ ਘਰ ਮੰਜੇ ਤੇ ਬੈਠੀ 80 ਕੁ ਸਾਲਾਂ ਨੂੰ ਟੱਪੀ ਪਰਸਿੰਦੀ ਨੇ ਆਵਾਜ਼ ਮਾਰ ਲਈ ਕਿ ਨੀ ਕਹਿਲੋ, ਕਿੱਧਰ ਰਹਿਣੀ ਆ? ਅੱਗੇ ਤਾਂ ਤੂੰ ਆ ਜਾਂਦੀ ਸੀ, ਤੇਰੀਆਂ ਗੱਲਾਂ ਨਾਲ ਮੇਰਾ ਜੀ ਵੀ ਪਰਚਿਆ ਜਾਂਦਾ ਸੀ। ਤੇ ਤਾਈ ਨੇ ਮੁੜ ਕੇ ਪਰਸੀਨੀ ਕੋਲ ਜਾ ਬੈਠੀ। ਬੀਬੀ ਹੈ ਮੈਨੂੰ ਤਾਂ ਕਾਹਲੀ ਆ, ਪਰ ਮੈਂ ਦੱਸਦੀ ਜ਼ਰੂਰ ਆ, ਆ ਪਟਵਾਰੀ ਨੇ ਫੜਾ ਬਹੁਤ ਮਾਰੀਆਂ ਸੀ ਕਿ ਵੱਡੇ ਘਰ ਦੀ ਧੀ ਲੈ ਕੇ ਆਏ ਆ, ਵੀ ਕੁੜੀ ਪੜ੍ਹੀ ਲਿਖੀ ਆ, ਕੁੜੀ ਤਾਂ ਠੀਕ ਹੈ, ਵੀ ਤੁਸੀਂ ਆਪਣੇ ਮੁੰਡੇ ਨੂੰ ਵੀ ਦੇਖੋ, ਵਿਹਲੜ ਫਿਰਦਾ ਗਲੀਆਂ ਕੱਚ ਦਾ। ਪਰ ਮੈਂ ਡਿੰਗੜੀ ਲਾ ਆਈ ਆ, 2 ਕੁ ਗੇੜੇ ਮੇਰੇ ਹੋਰ ਲੱਗ ਲੈਣ ਦੇ, ਫਿਰ ਦੇਖੀ ਕਿ ਵੱਡਿਆਂ ਘਰਾਂ ਨਾਲ ਰਿਸ਼ਤੇ ਜੋ ਨੇ ਉਹ ਕਿਵੇਂ ਨਿਭਦੇ ਹੁੰਦੇ ਆ। ਪਰ ਸੀਨੀ ਥੋੜੀ ਸਿਆਣੀ ਸੀ, ਉਸਨੇ ਸਿਆਣਪ ਭਰੇ ਲਹਿਜੇ ਚ ਕਿਹਾ ਵੀ ਕਹਿਲੋ ਸੁੱਖ ਮਨਾਈ ਦੀ ਹੁੰਦੀ ਆ ਹਰੇਕ ਦੀ, ਤਾਂ ਹੀ ਤੇਰੀਆਂ ਗੱਲਾਂ ਤੋਂ ਮੈਨੂੰ ਡਰ ਲੱਗਦਾ। ਚੱਲ ਕੋਈ ਨੀ, ਅੱਜ ਕੋਈ ਨਿਆਣਾ ਵੀ ਨੀ ਦਿੰਦਾ, ਨਹੀਂ ਤਾਂ ਤੈਨੂੰ ਚਾਹ ਮੰਗਵਾ ਕੇ ਪਿਲਾਉਂਦੀ, ਅੱਜ ਤਾਂ ਮੇਰੀ ਰੋਟੀ ਵੀ ਲੇਟ ਹੋ ਗਈ, ਖਬਰੇ ਕਿਤੇ ਕੰਮ ਤੇ ਗਏ ਨੇ ਸਾਰੇ। ਕੋਈ ਨਾ ਬੀਬੀ, ਮੇਰੇ ਕੋਲ ਤਾਂ ਟਾਈਮ ਹੈ ਨੀ, ਤੂੰ ਕਰ ਆਰਾਮ, ਮੈਂ ਚੱਲਦੀ ਆ। ਤਾਈ ਅੱਗੇ ਚੌਂਕ ਤੇ ਪਹੁੰਚੀ ਤਾਂ ਸੱਥ ਜੁੜਨੀ ਸ਼ੁਰੂ ਹੋ ਗਈ ਸੀ। ਬੁੱਢੇ ਜਵਾਨ ਸਾਰੇ ਤਾਈ ਨੂੰ ਦੇਖ ਕੇ ਖੇਡ ਉੱਠੇ, ਕਿਉਂਕਿ ਤਾਈ ਜੋ ਆ ਉਹ ਗੱਲਾਂ ਦਾ ਪਟਾਰਾ ਸੀ। ਤਾਈ ਆਜਾ ਸੁਣਾ, ਅੱਜ ਕੀ ਤਾਜ਼ਾ ਖਬਰ ਆ? ਇੱਕ ਜਾਣੇ ਨੇ ਉੱਚੀ ਦੇਣੀ ਆਵਾਜ਼ ਮਾਰੀ। ਸੁਣ ਕੇ ਤਾਈ ਨੂੰ ਵੀ ਹੁੰਗਾਰਾ ਮਿਲ ਗਿਆ। ਲੈ ਖਬਰ ਕੀ ਹੋਣੀ ਆ? ਆ ਪਰਸਿੰਨੀ ਬੁੜੀ ਦੇਖ ਲੋ, 4 ਪੁੱਤਰਾਂ ਦੀ ਮਾਂ ਆ, ਬਾਹਰਲੇ ਘਰ ਸਵੇਰ ਦੀ ਭੁੱਖੀ ਬੈਠੀ ਆ, ਘਰੋਂ ਰੋਟੀ ਭੇਜਣ ਲਈ
ਕੋਈ ਦੇਖਦੀ ਰਹਿੰਦੀ ਵੀ ਕੋਈ ਰੋਟੀ ਲੈ ਕੇ ਆਊਗਾ, ਖੇਡ ਦੇ ਪੋਤੇ ਪੋਤੀਆਂ ਨੂੰ ਵੀ ਹਾਕ ਮਾਰਦੀ ਪਰ ਕੋਈ ਨਹੀਂ ਸੁਣਦਾ। ਬੜੀਆਂ ਗੱਲਾਂ ਮਾਰਦੀ ਹੁੰਦੀ ਸੀ, ਚਾਰ ਪੁੱਤ ਨੇ ਚਾਰੇ ਪੜਾ ਕੇ ਨੌਕਰੀਆਂ ਲਵਾ ਤੇ, ਮੇਰੀ ਤਾਂ ਕੁੱਲਾਂ ਤਰ ਜਾਣਗੀਆਂ। ਹੁਣ ਹਾਲ ਤੁਸੀਂ ਸੁਣ ਹੀ ਲਿਆ। ਤਾਈ ਆਪਣੀ ਗੱਲ ਪੂਰੀ ਕਰਕੇ ਤੁਰਦੀ ਹੋਈ, ਕਈਆਂ ਨੇ ਸੱਚ ਮੰਨ ਲਈ, ਕਈਆਂ ਨੂੰ ਤਾਈ ਦੇ ਸਟਾਈਲ ਤੋਂ ਪਹਿਲਾਂ ਹੀ ਕਈ ਜਾਣੂ ਸਨ, ਤਾਈ ਦੇ ਸਟਾਈਲ ਦਾ ਪਤਾ ਸੀ, ਪਰ ਹਾਸੇ ਨਾਲ ਸੱਥ ਦਾ ਮਾਹੌਲ ਜੋ ਹੈ ਉਹ ਖੁਸ਼ਗਵਾਰ ਹੋ ਗਿਆ ਸੀ। ਇਸ ਤਰ੍ਹਾਂ ਤਾਈ ਮਸਾਲੇਦਾਰ ਖਬਰਾਂ ਘਰੋ ਘਰੀ ਵੰਡਦੀ, ਆਪਣੀ ਡਿਊਟੀ ਨਿਭਾਉਂਦੀ ਰਹਿੰਦੀ। ਕਈ ਵਾਰੀ ਬਹੁਤਾ ਮਸਾਲਾ ਲੱਗ ਜਾਣ ਦੇ ਨਤੀਜੇ ਵਜੋਂ ਤਾਈ ਨੂੰ ਲੈਣੇ ਦੇ ਦੇਣੇ ਵੀ ਪੈ ਜਾਂਦੇ, ਪਰ ਫੇਰ ਵੀ ਆਪਣੇ ਮਿਸ਼ਨ ਨੂੰ ਬੇਟੋਕ ਤਾਈ ਜਾਰੀ ਰੱਖਦੀ। ਬਹੁਤੇ ਜਾਣਕਾਰ ਤਾਂ ਤਾਈ ਦੇ ਪੈਂਤੜਿਆਂ ਤੋਂ ਆਪਣਾ ਬਚਾਅ ਕਰਨਾ ਵੀ ਸਿੱਖ ਗਏ ਸਨ ਤੇ ਮਨੋਰੰਜਨ ਲਈ ਤਾਈ ਨੂੰ ਕੋਲ ਬਿਠਾ ਕੇ ਸਾਰੀਆਂ ਗੱਲਾਂ ਆਸੇ ਪਾਸੇ ਦੀਆਂ ਸੁਣ ਵੀ ਲੈਂਦੇ। ਸੋ ਤਾਈ ਪਿੰਡ ਦਾ ਇੱਕ ਅਜਿਹਾ ਕੈਰੇਕਟਰ ਸੀ ਜੋ ਅੱਜ ਦੇ ਯੁੱਗ ਵਿੱਚ ਵੀ ਸਾਨੂੰ ਸੁਣਨ ਨੂੰ ਦਿਲਚਸਪ ਲੱਗਦਾ ਆ। ਇਸੇ ਤਰ੍ਹਾਂ ਦੇ ਹੋਰ ਕਿੰਨੇ ਹੀ ਮਜ਼ਾਕੀਆ ਪਾਤਰ, ਫਨੀ ਕੈਰੇਕਟਰਸ ਮਾਡਰਨਾਈਜੇਸ਼ਨ ਨੇ ਸਾਡੇ ਵਿਰਸੇ ਤੋਂ ਮਨਫੀ ਕਰ ਦਿੱਤੇ ਨੇ। ਅੱਜ ਦੇ ਯੁੱਗ ਵਿੱਚ ਕੋਈ ਕਿਸੇ ਨੂੰ ਆਵਾਜ਼ ਮਾਰ ਕੇ ਕੋਲ ਬਹਿਣ ਨੂੰ ਕਹਿੰਦਾ ਕਦੇ ਨਜ਼ਰ ਹੀ ਨਹੀਂ ਪੈਂਦਾ। ਗੱਲ ਇੱਥੇ ਦੀ ਨਹੀਂ, ਗੱਲ ਹੁਣ ਪੰਜਾਬ ਦੇ ਵਿੱਚ ਵੀ ਇਹੀ ਆ ਕਿ ਸਾਂਝ ਦੇ ਪਲਾਂ ਦੇ ਇਸ ਤਰ੍ਹਾਂ ਦੇ ਹਜ਼ਾਰਾਂ ਕਿੱਸੇ ਸਾਡੇ ਵਿਰਸੇ ਦੇ ਇਤਿਹਾਸ ਵਿੱਚ ਕਿਤੇ ਗਵਾਚ ਗਏ ਨੇ ਤੇ ਇਨਸਾਨ ਜੋ ਹੈ ਉਹ ਇਕੱਲੇਪਣ ਦਾ ਸ਼ਿਕਾਰ ਹੋ ਗਿਆ। ਬੀਤੇ ਸਮੇਂ ਦੇ ਹਾਸੇ ਠੱਡੇ, ਤਾਣੇ ਮਿਹਣੇ, ਚੁਗਲੀਆਂ, ਵਡਿਆਈਆਂ, ਨਸੀਹਤਾਂ ਜਿਨ੍ਹਾਂ ਨੇ ਸਾਡੇ ਵਿਰਸੇ ਨੂੰ ਕਿੱਸਿਆਂ, ਕਹਾਣੀਆਂ, ਮੁਹਾਵਰਿਆਂ ਤੇ ਅਖਾਣਾਂ ਨਾਲ ਮਾਲਾਮਾਲ ਕੀਤਾ ਹੋਇਆ ਸੀ, ਅੱਜ ਦੇ ਨਵੇਂ ਯੁੱਗ ਦੇ ਸਾਹਮਣੇ ਆਪਣੀ ਜੋ ਹੋਂਦ ਹੈ ਉਹ ਗਵਾਚ ਚੁੱਕੇ ਪ੍ਰਤੀਤ ਹੋ ਰਹੇ। ਜੇਕਰ ਤੁਸੀਂ GTA ਅਤੇ GTA ਦੇ ਬਾਹਰ ਦੇ ਇਲਾਕਿਆਂ ਦੇ ਵਿੱਚ ਇਨਵੈਸਟ ਕਰਨਾ ਚਾਹੁੰਦੇ ਹੋ ਤੇ ਨਵੇਂ ਘਰ ਬੁੱਕ ਕਰਾਉਣਾ ਚਾਹੁੰਦੇ ਹੋ ਤੇ ਟੀਮ ਗੋਇਲ ਤੁਹਾਡੇ ਲਈ ਲੈ ਕੇ ਆਏ ਨੇ ਪਲੈਟੀਨਮ ਅਤੇ VVIP ਐਕਸੈਸ ਦੇ ਪ੍ਰੀ ਕੰਸਟਰਕਸ਼ਨ ਪ੍ਰੋਜੈਕਟਸ। ਅੱਜ ਹੀ ਕਾਲ ਕਰੋ ਟੀਮ ਗੋਇਲ ਨੂੰ ਨੰਬਰ 647-862-3210 ਤੇ 6478623210 ਤੇ। ਤੇ ਜੇਕਰ ਤੁਸੀਂ ਘਰ ਵੇਚਣਾ ਹੈ ਤੇ ਆਪਣੇ ਘਰ ਦੀ ਹੋਮ ਇਵੈਲੂਏਸ਼ਨ ਤੁਸੀਂ ਕਰਵਾਉਣੀ ਤਾਂ ਇੱਕ ਕਲਿੱਕ ਦੇ ਵਿੱਚ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਤੁਸੀਂ ਕਰਵਾ ਸਕਦੇ ਹੋ, www.targetwestrealty.com ਤੇ। ਨਾਲ ਹੀ ਇਹ ਅੱਜ ਦੀ ਐਕਸਕਲੂਸਿਵ ਲਿਸਟਿੰਗ ਬ੍ਰੈਮਟਨ ਤੋਂ ਸਿਰਫ 45 ਮਿੰਟ ਦੀ ਡਰਾਈਵ ਤੇ 100 ਏਕੜ ਦਾ ਫਾਰਮ ਇਹਨਾਂ ਪਾਸ ਸੇਲ ਤੇ ਹੈ। ਇਸ ਬਾਰੇ ਤੁਸੀਂ ਜਾਣਕਾਰੀ ਲੈਣੀ ਤੇ ਨਾਲ ਹੀ ਬ੍ਰੈਮਟਨ, ਮਾਰਕਮ, ਰਿਚਮੰਡ ਹਿੱਲ, ਜੋਰਜਟਾਊਨ, ਕੈਲਡਨ, ਨਾਇਗਰਾ ਰੀਜਨ, ਵੈਲੈਂਡ ਅਤੇ ਕਲੀਨਸਬਰਗ ਦੇ ਏਰੀਆਸ ਦੇ ਵਿੱਚ ਤੁਸੀਂ ਨਵੇਂ ਘਰ ਲੈਣੇ 647-862-3210 ਤੇ ਸੰਪਰਕ ਕਰ ਸਕਦੇ ਹੋ, 6478623210 ਤੇ। ਨਾਲ ਹੀ ਆਪਣੀ ਮੋਰਗੇਜ ਦੀ ਤੁਸੀਂ ਸਮੱਸਿਆ ਹੱਲ ਕਰਨੀ ਤੇ ਤੁਹਾਡੀ ਸਮੱਸਿਆ ਦਾ ਹੱਲ ਸੁਰਿੰਦਰ ਗੋਇਲ ਜੀ ਪਾਸ ਹੈ, ਨੰਬਰ 416-917-4848 ਤੇ ਸੰਪਰਕ ਹੋ ਸਕਦੇ ਨੇ। ਲਾਇਸੈਂਸ ਨੰਬਰ M1200-2125 ਸੁਰਿੰਦਰ ਗੋਇਲ ਜੀ ਦਾ, ਨੰਬਰ 416-917-4848 ਤੇ। ਮੋਰਗੇਜ ਦੀ ਤੁਹਾਡੀ ਕੋਈ ਵੀ ਪਰੇਸ਼ਾਨੀ ਹੈ ਉਸ ਦਾ ਹੱਲ ਇਹਨਾਂ ਪਾਸ ਹੈ।

ਹੁੰਦਾ ਬਿਲਕੁਲ ਅਜਿਹਾ ਹੀ ਆ ਜਿਵੇਂ ਕਿ ਇਸ ਗਾਣੇ ਦੇ ਵਿੱਚ ਡਿਸਕ੍ਰਾਈਬ ਕੀਤਾ। ਤੇ ਇੱਕ ਵਾਰੀ ਕਹਿੰਦੇ ਚੁਗਲੀ ਕਰਨ ਦੀ ਆਦਤ ਪੈ ਜੇ ਤੇ ਫਿਰ ਚਸਕਾ ਜਿਹਾ ਲੱਗ ਜਾਂਦਾ ਤੇ ਐਡਿਕਸ਼ਨ ਹੋ ਜਾਂਦੀ ਆ। ਫਿਰ ਬੰਦਾ ਜਿੱਥੇ ਵੀ ਜਾਂਦਾ ਉੱਥੇ ਬਸ ਇਹੀ ਦੇਖਦਾ ਵੀ ਮੈਂ ਕੀ ਇਹੋ ਜਿਹੀ ਗੱਲ ਲੱਭਾਂ ਜਿਹੜੀ ਮੈਂ ਘਰੇ ਜਾ ਕੇ ਜਾਂ ਕਿਤੇ ਹੋਰ ਅੱਗੇ ਜਾ ਕੇ ਪੂਰਾ ਸਵਾਦ ਲਾ ਕੇ ਤੇ ਹੋਰ ਮਿਰਚ ਮਸਾਲਾ ਉਹਦੇ ਵਿੱਚ ਪਾ ਕੇ ਮੈਂ ਅੱਗੇ ਦੱਸ ਸਕਾਂ। ਤੇ ਗੱਲ ਇਹ ਵੀ ਸੱਚੀ ਆ ਕਿ ਜਿੰਨੀਆਂ ਅਸੀਂ ਚੁਗਲੀਆਂ ਦੇ ਵਿੱਚ ਗੱਲਾਂ ਕਿਸੇ ਦੀਆਂ ਸੁਣਦੇ ਹਾਂ ਉਹਦੇ ਚੋਂ 20% ਹੀ ਮੇਰੇ ਖਿਆਲ ਸੱਚ ਹੁੰਦਾ ਹੋਵੇਗਾ ਤੇ ਬਾਕੀ ਸਾਰਾ 80% ਜਿਹੜਾ ਮਸਾਲਾ ਉਹ ਅਗਲੇ ਨੇ ਆਪ ਲਾਇਆ ਹੁੰਦਾ ਤਾਂ ਕਿ ਹੋਰ ਵੀ ਵਧੀਆ ਲੱਗੇ ਗੱਲ ਸੁਣਾਉਣ ਨਾਲ, ਹੋਰ ਵੀ ਹੈਰਾਨੀ ਭਰੀ ਗੱਲ ਉਹ ਲੱਗੇ ਤੇ ਕਮਾਲ ਹੋ ਜਾਏ। ਪਰ ਇਹ ਕਮਾਲ ਵਾਕਈ ਸਿਰਫ ਹੱਸਣ ਲਈ ਚੰਗੀ ਆ ਵੀ ਹੱਸਦੇ ਹਾਂ ਆਪਾਂ ਚਲੋ ਸੁਣ ਕੇ, ਪਰ ਕਿਸੇ ਦੀ ਬੁਰਾਈ ਕਰਨਾ ਇਹ ਚੰਗੀ ਗੱਲ ਨਹੀਂ ਆ। ਇਸ ਗੱਲ ਦਾ ਹਮੇਸ਼ਾ ਅਸੀਂ ਧਿਆਨ ਰੱਖੀਏ ਕਿ ਕਿਸੇ ਦੀ ਗੱਲ ਨਾ ਹੀ ਇੱਧਰ ਉੱਧਰ ਕਰੀਏ ਤੇ ਉਹਦੇ ਵਿੱਚ ਹੀ ਬਿਹਤਰੀ ਆ। ਪਰ ਅੱਗੇ ਆਪਾਂ ਕਿਸੇ ਨੂੰ ਜਦੋਂ ਮਿਲਦੇ ਹਾਂ ਤੇ ਪਿੰਡਾਂ ਦੇ ਵਿੱਚ ਖਾਸ ਕਰਕੇ, ਜੇ ਕੋਈ ਬੰਦਾ ਚੁੱਪ ਬੈਠਾ ਕਿਸੇ ਦੀ ਗੱਲ ਨਹੀਂ ਤੁਹਾਨੂੰ ਸੁਣਾ ਰਿਹਾ ਤੇ ਉਹਨੂੰ ਮੇਰੇ ਖਿਆਲ ਸ਼ਾਇਦ ਕੋਈ ਇੰਨਾ ਡੀਲ ਵੀ ਨਹੀਂ ਕਰਦਾ ਹੋਣਾ ਵੀ ਇਹ ਤਾਂ ਕਿਸੇ ਦੀ ਗੱਲ ਹੀ ਨਹੀਂ ਸਾਨੂੰ ਦੱਸਦਾ ਵੀ ਇਹਦੇ ਅੱਗੇ ਅਸੀਂ ਕੀ ਗੱਲ ਕਰਨੀ। ਤੇ ਐਂਟਰਟੇਨਮੈਂਟ ਦਾ ਸਾਧਨ ਵੀ ਪਿੰਡਾਂ ਦੇ ਵਿੱਚ ਉਹਨੂੰ ਹੀ ਮੰਨਿਆ ਜਾਂਦਾ ਸੀ ਜਿੱਤੋਂ ਸਾਰੇ ਪਿੰਡ ਦੀ ਖਬਰ ਜੋ ਹੈ ਉਹ ਸਾਨੂੰ ਮਿਲ ਜਾਂਦੀ ਸੀ। ਕਿਤੇ ਨਾ ਕਿਤੇ ਸਾਨੂੰ ਪਤਾ ਜ਼ਰੂਰ ਹੁੰਦਾ ਸੀ ਵੀ ਭਾਵੇਂ ਇਹ ਗੱਲਾਂ ਸੱਚੀਆਂ ਨਹੀਂ, ਪਰ ਸਵਾਦ ਜਿਹੜਾ ਹੈ ਉਹ ਗੱਲਾਂ ਦਾ ਕੋਈ ਵੀ ਲੈਣਾ ਚਾਹੂਗਾ ਤੇ ਸਾਰੇ ਹੀ ਉਸ ਤੋਂ ਪੂਰਾ ਜੋ ਸਵਾਦ ਗੱਲਾਂ ਦਾ ਜ਼ਰੂਰ ਲੈਂਦੇ ਸੀ। ਤੁਹਾਡਾ ਵੀ ਕੋਈ ਅਜਿਹਾ ਕਿੱਸਾ ਤੁਹਾਨੂੰ ਯਾਦ ਹੈ ਤੇ ਤੁਸੀਂ ਜ਼ਰੂਰ ਸਾਂਝ ਜ਼ਰੂਰ ਪਾਉਣੀ ਤੇ ਸਾਡੇ ਫੇਸਬੁੱਕ ਪੇਜ ਨੂੰ ਤੁਸੀਂ ਜ਼ਰੂਰ ਲਾਈਕ ਕਰ ਲੈਣਾ। ਸੁਨਹਿਰੀ ਸ਼ਾਮ ਰੇਡੀਓ ਦੇ ਨਾਂ ਤੋਂ ਸਾਡਾ ਫੇਸਬੁੱਕ ਪੇਜ ਤੁਸੀਂ ਲਾਈਕ ਤੇ ਫੋਲੋ ਕਰਨਾ ਤੇ ਨਾਲ ਹੀ ਆਪਣੇ ਦੋਸਤਾਂ ਮਿੱਤਰਾਂ ਪਰਿਵਾਰ ਪਰਿਵਾਰਕ ਮੈਂਬਰਾਂ ਨੂੰ ਤੁਸੀਂ ਜ਼ਰੂਰ ਦੱਸਣਾ ਤੇ ਵੱਧ ਤੋਂ ਵੱਧ ਲਾਈਕਸ ਕਰਾਉਣੇ। ਤੇ ਇਹ ਸਾਡੀ ਕੋਸ਼ਿਸ਼ ਹੁੰਦੀ ਆ ਹਰ ਵਾਰੀ ਤੁਹਾਡੇ ਲਈ ਕੁਛ ਨਵਾਂ ਟੌਪਿਕ ਲੈ ਕੇ ਆਈਏ, ਨਵੀਆਂ ਗੱਲਾਂ ਲੈ ਕੇ ਆਈਏ ਤੇ ਉਹਨਾਂ ਗੱਲਾਂ 'ਚੋਂ ਗੱਲਾਂ ਆਉਣ ਤੇ ਕੁਛ ਸਿੱਖਿਆ ਵੀ ਅਸੀਂ ਜ਼ਰੂਰ ਲੈ ਕੇ ਜਾਈਏ। ਤੇ ਨਾਲ ਹੀ ਨੋਟ ਕਰ ਲੈਣੇ ਜੀ ਨੰਬਰ ਸਾਡੇ ਲਈ, ਤੁਸੀਂ 4372306569 ਤੇ ਸਾਨੂੰ ਕਾਲ ਕਰ ਸਕਦੇ ਹੋ। ਤੇ ਤੁਸੀਂ ਆਪਣਾ ਬਿਜ਼ਨਸ ਜੇਕਰ ਸਾਡੇ ਪ੍ਰੋਗਰਾਮ ਰਾਹੀਂ ਪ੍ਰਮੋਟ ਕਰਨਾ ਚਾਹੁੰਦੇ ਹੋ ਤੇ ਜ਼ਰੂਰ ਕਾਲ ਕਰਨੀ, ਤੇ ਨਾਲ ਹੀ ਤੁਹਾਡੇ ਜੋ ਫੀਡਬੈਕ ਨੇ, ਤੁਹਾਡੇ ਸੁਝਾਅ ਨੇ, ਉਹਨਾਂ ਨੂੰ ਵੀ ਅਸੀਂ ਤਹਿ ਦਿਲੋਂ ਜੀ ਆਇਆਂ ਨੂੰ ਕਹਿੰਦੇ ਹਾਂ। ਤੇ ਨਾਲ ਦੀ ਨਾਲ ਪ੍ਰੋਗਰਾਮ ਸੁਨਹਿਰੀ ਸ਼ਾਮ ਰੇਡੀਓ ਤੇ ਹੁਣ ਚੁਗਲੀ ਤਾਂ ਨਹੀਂ ਕਰਾਂਗੇ ਪਰ ਅਸੀਂ ਤਾਂ ਪ੍ਰੇਜ਼ ਹੀ ਕਰਾਂਗੇ ਆਪਣੇ ਸਪੌਂਸਰਸ ਦੀ ਕਿਉਂਕਿ ਬਾ ਕਮਾਲ ਸਰਵਿਸਿਜ਼ ਉਹ ਤੁਹਾਨੂੰ ਆਫਰ ਕਰਦੇ ਨੇ। ਗੱਲ ਸੋਫਾ ਮਾਰਟ ਦੀ ਕਰੀਏ ਤਾਂ ਕਮਾਲ ਦੇ ਸੋਫੇ, ਕਮਾਲ ਦਾ ਪ੍ਰਾਈਸ ਤੇ ਕੁਆਲਿਟੀ ਦੇ ਕੀ ਕਹਿਣੇ। ਤੁਸੀਂ ਇਹਨਾਂ ਪਾਸੋਂ ਤਿਆਰ ਕਰਾਓ ਆਪਣੇ ਸੋਫੇ

0: ਭੈਣੇ ਤੈਨੂੰ ਗੱਲ ਸੁਣਾਵਾਂ, ਇੱਧਰ ਜ਼ਰਾ ਕੰਨ ਕਰੀ। ਪਰ ਮੈਂ ਇੱਕ ਗੱਲ ਤੈਨੂੰ ਦੱਸੀ, ਯਾਦ ਰੱਖੀ, ਤੂੰ ਅੱਗੇ ਨਾ ਗੱਲ ਕਰੀ। ਇਹੀ ਹੁੰਦਾ ਜੀ, ਜਦੋਂ ਚੁਗਲੀਆਂ ਇੱਕ ਦੂਜੇ ਨਾਲ ਕਰਨੀਆਂ ਹੁੰਦੀਆਂ, ਕਿਸੇ ਧੀਏ ਦੀ ਗੱਲ ਕਰਨੀ ਹੁੰਦੀ ਹੈ, ਤੇ ਇਹ ਜ਼ਰੂਰ ਖਿਆਲ ਰੱਖੀਦਾ ਵੀ ਅੱਗੇ ਨਾ ਤੂੰ ਗੱਲ ਕਰੀ। ਪਰ ਇਸ ਗੱਲ ਦੀ ਗਾਰੰਟੀ ਕੋਈ ਨਹੀਂ ਦਿੰਦਾ, ਉਦੋਂ ਤਾਂ ਹਾਮੀ ਅਸੀਂ ਜ਼ਰੂਰ ਭਰ ਦਿੰਦੇ ਹਾਂ, ਹਾਂ ਹਾਂ ਮੈਂ ਨਹੀਂ ਕਿਸੇ ਨੂੰ ਦੱਸਦੀ। ਪਰ ਫਿਰ ਜਦੋਂ ਆਪਣਾ ਢਿੱਡ ਦੁਖਣਾ, ਫਿਰ ਉਹ ਕੌਣ ਰੁਕੇ? ਉਹਦਾ ਇਲਾਜ ਤਾਂ ਇਹੀ ਹੋਣਾ ਨਾ ਕਿ ਜਾ ਕੇ ਆਪਾਂ ਇਹ ਗੱਲ ਕਿਸੇ ਤੀਜੇ ਨੂੰ ਦੱਸੀਏ, ਤੇ ਫਿਰ ਇਸ ਤਰ੍ਹਾਂ ਇਹ ਚੇਨ ਚੱਲਦੀ ਰਹਿੰਦੀ ਆ, ਤੇ ਚੁਗਲੀਆਂ ਦੀ ਇਹ ਚੇਨ ਚੱਲਦੀ ਰਹਿੰਦੀ ਆ, ਤੇ ਐਂਟਰਟੇਨਮੈਂਟ ਜੋ ਹੈ ਉਹ ਕਹਿ ਸਕਦੇ ਹਾਂ ਕਿ ਬੀਬੀਆਂ ਦਾ ਨਹੀਂ, ਸਾਡਾ ਸਭ ਦਾ ਚੱਲਦਾ ਰਹਿੰਦਾ। ਤੇ ਇਸ ਦੇ ਨਾਲ ਹੀ ਜੇ ਐਂਟਰਟੇਨਮੈਂਟ ਬਿਲਕੁਲ ਚੱਲਦਾ ਰਹੇ, ਤੇ ਚੱਲਦਾ ਹੀ ਰਹੇਗਾ ਸੁਨਹਿਰੀ ਸ਼ਾਮ ਰੇਡੀਓ ਪ੍ਰੋਗਰਾਮ ਤੇ। ਇਸ ਦੇ ਨਾਲ ਹੀ ਅਸੀਂ ਰਸ਼ਮੀਤ ਕੌਰ ਜੀ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ। ਮੋਰਗੇਜ ਦੀਆਂ ਸੇਵਾਵਾਂ ਰਸ਼ਮੀਤ ਕੌਰ ਜੀ ਤੁਹਾਨੂੰ ਬਾਖੂਬੀ ਦਿੰਦੇ ਨੇ, ਬਹੁਤ ਸਾਲਾਂ ਦਾ ਇਹਨਾਂ ਕੋਲ ਤਜਰਬਾ ਹੈ। ਤੇ ਮੋਰਗੇਜ ਦੀ ਤੁਹਾਡੀ ਕੋਈ ਵੀ ਕੁਐਰੀ ਹੈ, ਤੁਸੀਂ ਇਹਨਾਂ ਨੂੰ ਇੱਕ ਕਾਲ ਦੇਣੀ, ਨੰਬਰ 6647544499 ਤੇ। ਜੀ ਵੈਲਕਮ ਕਰਦੇ ਹਾਂ ਮੈਮ, ਸਤਿ ਸ਼੍ਰੀ ਅਕਾਲ।
1: ਬਹੁਤ ਬਹੁਤ ਧੰਨਵਾਦ ਜੀ ਤੁਹਾਨੂੰ ਤੇ ਸਾਡੇ ਸਾਰੇ ਲਿਸਨਰਸ ਨੂੰ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦੇ ਇਸ ਮੋਰਗੇਜ ਸੈਗਮੈਂਟ ਵਿੱਚ ਗੱਲਬਾਤ ਕਰਾਂਗੇ ਜੀ ਡੈਟ ਕੰਸੋਲੀਡੇਸ਼ਨ ਬਾਰੇ। ਸੋ ਡੈਟ ਕੰਸੋਲੀਡੇਸ਼ਨ ਮਤਲਬ ਕਿ ਤੁਸੀਂ ਆਪਣਾ ਕਰਜ਼ਾ ਜਿਹੜਾ ਹੈਗਾ ਕੰਸੋਲੀਡੇਟ ਇਕੱਠਾ ਕਿੱਦਾਂ ਕਰ ਸਕਦੇ ਹੈਗੇ ਹੋ। ਸੋ ਬਹੁਤ ਵਾਰ ਹੁੰਦਾ ਹੈਗਾ ਕਿ ਕਲਾਇੰਟਸ ਨੇ ਪੈਸਾ ਚੁੱਕਿਆ ਹੁੰਦਾ ਹੈਗਾ ਕ੍ਰੈਡਿਟ ਕਾਰਡਸ ਤੋਂ, ਪਰਸਨਲ ਲਾਈਨ ਆਫ ਕ੍ਰੈਡਿਟ ਤੋਂ, ਜਾਂ ਹੋਰ ਹਾਈ ਰੇਟ ਆਫ ਇੰਟਰਸਟ ਦੇ ਲੋਨ ਲਿੱਤੇ ਹੁੰਦੇ ਨੇ, ਜਿੱਦਾਂ ਕਾਰ ਲੋਨ ਹੋ ਗਿਆ, ਟਰੱਕ ਲੀਜ਼ ਹੋ ਗਈ, ਅਤੇ ਹੁਣ ਉਹ ਲੌਂਗ ਟਰਮ ਤੋਂ ਮਿਨੀਮਮ ਕਿਸ਼ਤਾਂ ਭਰ ਰਹੇ ਨੇ। ਸਭ ਤੋਂ ਪਹਿਲਾਂ ਤਾਂ ਜਦੋਂ ਤੁਸੀਂ ਮਿਨੀਮਮ ਕਿਸ਼ਤ ਭਰਦੇ ਹੋ, ਮਤਲਬ ਕਿ ਤੁਸੀਂ ਸਿਰਫ ਇੰਟਰਸਟ ਓਨਲੀ ਪੇਮੈਂਟ ਕਰ ਰਹੇ ਹੋ, ਤੁਹਾਡਾ ਜਿਹੜਾ ਪ੍ਰਿੰਸੀਪਲ ਹੈਗਾ ਉਹ ਐਜ਼ ਇਟ ਇਜ਼ ਖੜਾ ਹੈਗਾ। ਅਤੇ ਉਸ ਕਰਕੇ ਕੀ ਹੁੰਦਾ ਹੈਗਾ ਕਿ ਜਦੋਂ ਸਾਡਾ ਪ੍ਰਿੰਸੀਪਲ ਐਜ਼ ਇਟ ਇਜ਼ ਰਹਿੰਦਾ ਹੈਗਾ, ਸਾਡਾ ਜਿਹੜਾ ਕ੍ਰੈਡਿਟ ਯੂਟੀਲਾਈਜੇਸ਼ਨ ਉਹਦੀ ਜ਼ਿਆਦਾ ਹੋ ਜਾਂਦੀ ਹੈ, ਜਿਸ ਕਰਕੇ ਸਾਡਾ ਸਕੋਰ ਥੱਲੇ ਆਉਂਦਾ। ਜੇ ਅਸੀਂ ਪੇਮੈਂਟਸ ਮਿਸ ਕਰੀਏ ਤਾਂ ਅਗੇਨ ਉਹ ਸਾਡੇ ਸਕੋਰ 'ਤੇ ਅਫੈਕਟ ਕਰਦਾ ਹੈਗਾ। ਸੋ ਦੱਸਣਾ ਚਾਹਾਂਗੀ ਆਪਣੇ ਲਿਸਨਰਸ ਨੂੰ ਕਿ ਜੇ ਤੁਹਾਡੇ ਕੋਲ ਘਰ ਹੈਗਾ, ਘਰ ਦੇ ਐਕੁਇਟੀ ਵਿੱਚ ਪੈਸਾ ਪਿਆ ਹੋਇਆ, ਤੁਸੀਂ ਤਿੰਨ ਤਰੀਕਿਆਂ ਦੇ ਨਾਲ, ਨੰਬਰ 1 ਰੀਫਾਈਨੈਂਸ ਕਰਕੇ, ਨੰਬਰ 2 ਸਿਕਿਉਰਡ ਲਾਈਨ ਆਫ ਕ੍ਰੈਡਿਟ ਲੈ ਕੇ, ਜਾਂ ਨੰਬਰ 3 ਪ੍ਰਾਈਵੇਟ ਸੈਕਿੰਡ ਮੋਰਗੇਜ ਦੇ ਨਾਲ ਆਪਣੇ ਸਾਰੇ ਜਿਹੜੇ ਡੈਟ ਹੈਗੇ ਨੇ ਕੰਸੋਲੀਡੇਟ ਕਰ ਸਕਦੇ ਹੋ। ਜੇ ਅਸੀਂ ਸਮਝਣ ਦੇ ਤੌਰ 'ਤੇ ਲਈਏ, ਜੇ ਤੁਹਾਡਾ 40,000 ਦਾ ਡੈਟ ਹੈਗਾ ਅਤੇ ਮਿਨੀਮਮ ਤੁਹਾਡੀਆਂ ਕਿਸ਼ਤਾਂ ਜਿਹੜੀਆਂ ਹੈਗੀਆਂ ਅਪਰੋਕਸੀਮੇਟਲੀ $1200 ਤੱਕ ਦੀਆਂ ਹੋ ਸਕਦੀਆਂ ਨੇ, ਜੇ ਇਹੀ 40,000 ਅਸੀਂ ਰੀਫਾਈਨੈਂਸ ਕਰਕੇ ਜਾਂ ਸਿਕਿਉਰ ਲਾਈਨ ਆਫ ਕ੍ਰੈਡਿਟ ਜਾਂ ਸੈਕਿੰਡ ਪ੍ਰਾਈਵੇਟ ਮੋਰਗੇਜ ਦੇ ਨਾਲ ਵੀ ਕੰਸੋਲੀਡੇਟ ਕਰੀਏ, ਤਾਂ ਤੁਹਾਡੇ ਮਹੀਨੇ ਦਾ ਕੈਸ਼ ਫਲੋ ਜਿਹੜਾ ਹੈਗਾ 800 ਤੋਂ ਲੈ ਕੇ $1000 ਤੱਕ ਦਾ ਹੋ ਸਕਦਾ, ਜਿਸ ਨਾਲ ਤੁਸੀਂ ਸਾਰੇ ਸਟ੍ਰੈਸ ਤੋਂ ਬਚ ਸਕਦੇ ਹੈਗੇ ਹੋ। ਇਸ ਦੇ ਨਾਲ ਨਾਲ ਹਮੇਸ਼ਾ ਐਮਫਸਾਈਜ਼ ਕਰਦੀ ਹਾਂ, ਹਰ ਕਲਾਇੰਟ ਦੀ ਸਿਚੁਏਸ਼ਨ ਜਿਹੜੀ ਹੈਗੀ ਉਹ ਵੱਖਰੀ ਹੁੰਦੀ ਹੈ। ਸੋ ਆਲਵੇਜ਼ ਇਹ ਦੇਖੋ ਕਿ ਤੁਹਾਡੇ ਵਾਸਤੇ ਕੀ ਸੋਲਿਊਸ਼ਨ ਅਵੇਲੇਬਲ ਹੈ। ਬਹੁਤੀ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਮੈਨੂੰ, ਰਸ਼ਮੀਤ ਕੌਰ ਨੂੰ, ਜਾਂ ਫਿਰ ਮਹਿੰਦਰਪਾਲ ਸਿੰਘ ਜੀ ਨੂੰ ਫਰੋਮ ਅਕਾਲ ਮੋਰਗੇਜਸ, 6475394499, 6475349499,

0: Hi, this is Ajay Oberoi from GTA Credit. पिछले 18 साल विच GTA Credit दी मदद नाल 20,000 तो विवाद फैमिलीज ने बिना बैंकरप्सी किते हुए अपने कर्जा तो छुटकारा पाया है। चाहे बिजनेस दे कर्जे होन या पर्सनल या CRA दे टैक्सेस, सारे कर्जे दी एक छोटी जही मंथली किश्त बनाओ। कॉल अजय या नदीम नो 416-650-5800-416-650-5800 और GTAcredit.com।
1: ਸੋਚਦੀ ਸੀ ਅਸੀਂ ਵੀ ਨਵਾਂ ਘਰ ਬੁੱਕ ਕਰਵਾ ਲਈਏ ਤੇ ਕਰਵਾਈਏ ਵੀ ਪਾਣੀ ਦੇ ਕੰਢੇ ਤੇ।
2: ਫਿਕਰ ਨਾ ਕਰ ਭਗਵਾਨ ਨੇ, ਘਰ ਪਾਣੀ ਦੇ ਕੰਢੇ ਤੇ ਹੀ ਬੁੱਕ ਕਰਵਾ ਕੇ ਆਇਆ ਹਾਂ ਆਪਣੇ ਭਰੋਸੇਮੰਦ ਰਿਐਲਟਰ ਰੌਬੀ ਪਰੂਥੀ ਜੀ ਹੋਰਾਂ ਕੋਲ, ਜਿਹਦੇ ਨਾਲ ਇੱਕ ਤਾਂ ਆਪਣੀ ਇਨਵੈਸਟਮੈਂਟ ਕਮਾਲ ਦੀ ਹੋ ਗਈ, ਦੂਜਾ ਤੂੰ ਨਾਇਗਰਾ ਫਾਲਸ ਦੀ ਬਿਊਟੀ ਦਾ ਵੀ ਆਨੰਦ ਮਾਣ ਸਕੇਂਗੀ ਉੱਥੇ ਰਹਿ ਕੇ। ਹੁਣ ਤੇ ਖੁਸ਼ ਹੈ ਨਾ?
1: ਜੀ ਹਾਂ, ਤੁਸੀਂ ਵੀ ਨਾਇਗਰਾ ਰੀਜਨ ਦੇ ਵਿੱਚ ਰੈਜ਼ੀਡੈਂਸ਼ੀਅਲ ਅਤੇ ਕਮਰਸ਼ੀਅਲ ਪ੍ਰਾਪਰਟੀ ਵੇਚਣੀ ਜਾਂ ਖਰੀਦਣੀ ਤਾਂ ਕੋਸਮੋਪੋਲੀਟਨ ਰਿਐਲਟੀ ਤੋਂ ਯਾਦ ਰੱਖਣਾ ਰੌਬੀ ਪਰੂਥੀ ਜੀ ਨੂੰ। ਇਹਨਾਂ ਦੀ ਖਾਸੀਅਤ ਇਹ ਨਾਇਗਰਾ ਰੀਜਨ ਨੂੰ ਬਿਲੋਂਗ ਕਰਦੇ ਨੇ ਤੇ ਉੱਥੋਂ ਦੀ ਮਾਰਕੀਟ ਸੰਬੰਧੀ ਤੁਹਾਨੂੰ ਵਧੀਆ ਸਲਾਹ ਦੇ ਸਕਦੇ ਨੇ। ਇਹਨਾਂ ਨੂੰ ਜਾਂ ਫਿਰ ਇਹਨਾਂ ਦੀ ਟੀਮ ਦੇ ਕਿਸੇ ਵੀ ਮੈਂਬਰ ਨੂੰ ਅੱਜ ਹੀ ਕਾਲ ਕਰੋ ਨੰਬਰ 416-819-0009-416-819-0009 ਤੇ। ਖਰੀਦਣਾ ਹੁੰਦਾ, ਲੈਣਾ ਹੁੰਦਾ, ਇਨਵੈਸਟਮੈਂਟ ਕਰਨੀ ਹੁੰਦੀ ਤੇ ਤਿੰਨ ਚੀਜ਼ਾਂ ਦਾ ਬਹੁਤ ਸਾਨੂੰ ਖਿਆਲ ਰੱਖਣਾ ਚਾਹੀਦਾ। ਪਹਿਲਾਂ ਕਿ ਫੇਸ ਜ਼ਰੂਰੀ ਆ, ਦੂਜਾ ਲੋਕੇਸ਼ਨ ਅੱਛੀ ਹੋਵੇ ਤੇ ਤੀਜਾ ਜੋ ਹੈ ਉਸ ਦੇ ਵਿੱਚ ਲੰਬੀ ਕਲੋਜ਼ਿੰਗ ਹੋਵੇ। ਤੇ GTA ਏਰੀਆ ਦੇ ਵਿੱਚ ਜੇਕਰ ਤੁਸੀਂ ਪ੍ਰੀ ਕੰਸਟਰਕਸ਼ਨ ਘਰਾਂ ਅਤੇ ਕੌਂਡੋਸ ਦੇ ਵਿੱਚ ਅੱਛੇ ਬੈਨੀਫਿਟਸ ਲੈਣਾ ਚਾਹੁੰਦੇ ਹੋ ਤੇ ਬਲਵੰਤ ਪੰਗੂ ਜੀ ਰੀਅਲ ਟ੍ਰਿਮ ਰਿਐਲਿਟੀ ਤੋਂ ਤੁਹਾਡੇ ਲਈ ਬਹੁਤ ਹੀ ਅੱਛੇ ਪ੍ਰੋਜੈਕਟਸ ਲੈ ਕੇ ਆਉਂਦੇ ਨੇ ਤੇ ਇਸ ਵਾਰੀ ਇਹ ਲੈ ਕੇ ਆਏ ਨੇ ਕੌਂਡੋਸ ਅਤੇ ਟਾਊਨਸ ਮਾਰਕਮ ਦੇ ਵਿੱਚ। ਇਹਨਾਂ ਬਾਰੇ ਤੁਸੀਂ ਸੰਪਰਕ ਕਰਨਾ ਨੰਬਰ 647-680 ਤੇ 7335 ਤੇ 6476807335 ਤੇ ਨਾਲ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਫ੍ਰੀ ਹੋਲਡ ਟਾਊਨ ਹੋਮਸ ਕੋਲਿੰਗਵੁੱਡ ਦੇ ਏਰੀਆ ਦੇ ਵਿੱਚ ਵੀ ਲੈ ਕੇ ਆ ਰਹੇ ਨੇ ਤੇ ਇਹਨਾਂ ਦੋ ਪ੍ਰੋਜੈਕਟਸ ਬਾਰੇ ਤੁਸੀਂ ਜਾਣਕਾਰੀ ਲੈਣੀ ਤੇ ਨੰਬਰ 647-680 ਤੇ 7335 ਤੇ ਹੁਣੇ ਹੀ ਕਾਲ ਜੋ ਹੈ ਉਹ ਕਰ ਲਓ।

ਜੇਕਰ ਤੁਸੀਂ GTA ਅਤੇ GTA ਦੇ ਬਾਹਰ ਦੇ ਇਲਾਕਿਆਂ ਦੇ ਵਿੱਚ ਇਨਵੈਸਟ ਕਰਨਾ ਚਾਹੁੰਦੇ ਹੋ ਤੇ ਨਵੇਂ ਘਰ ਬੁੱਕ ਕਰਾਉਣਾ ਚਾਹੁੰਦੇ ਹੋ ਤੇ ਟੀਮ ਗੋਇਲ ਤੁਹਾਡੇ ਲਈ ਲੈ ਕੇ ਆਏ ਨੇ ਪਲੈਟੀਨਮ ਅਤੇ VVIP ਐਕਸੈਸ ਦੇ ਪ੍ਰੀ ਕੰਸਟਰਕਸ਼ਨ ਪ੍ਰੋਜੈਕਟਸ। ਅੱਜ ਹੀ ਕਾਲ ਕਰੋ ਟੀਮ ਗੋਇਲ ਨੂੰ ਨੰਬਰ 647-862-3210 ਤੇ 6478623210 ਤੇ। ਤੇ ਜੇਕਰ ਤੁਸੀਂ ਘਰ ਵੇਚਣਾ ਹੈ ਤੇ ਆਪਣੇ ਘਰ ਦੀ ਹੋਮ ਇਵੈਲੂਏਸ਼ਨ ਤੁਸੀਂ ਕਰਵਾਉਣੀ ਤਾਂ ਇੱਕ ਕਲਿੱਕ ਦੇ ਵਿੱਚ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਤੁਸੀਂ ਕਰਵਾ ਸਕਦੇ ਹੋ www.targetwestrealty.com ਤੇ। ਤੇ ਨਾਲ ਹੀ ਇਹ ਅੱਜ ਦੀ ਐਕਸਕਲੂਸਿਵ ਲਿਸਟਿੰਗ ਬ੍ਰੈਂਪਟਨ ਤੋਂ ਸਿਰਫ 45 ਮਿੰਟ ਦੀ ਡਰਾਈਵ ਤੇ 100 ਏਕੜ ਦਾ ਫਾਰਮ ਇਹਨਾਂ ਪਾਸ ਸੇਲ ਤੇ ਹੈ। ਇਸ ਬਾਰੇ ਤੁਸੀਂ ਜਾਣਕਾਰੀ ਲੈਣੀ ਤੇ ਨਾਲ ਹੀ ਬ੍ਰੈਂਪਟਨ, ਮਾਰਕਮ, ਰਿਚਮੰਡ ਹਿੱਲ, ਜਾਰਜਟਾਊਨ, ਕੈਲਡਨ, ਨਾਇਗਰਾ ਰੀਜਨ, ਵੈਲੈਂਡ ਅਤੇ ਕਲੀਨਸਬਰਗ ਦੇ ਏਰੀਆਜ਼ ਦੇ ਵਿੱਚ ਤੁਸੀਂ ਨਵੇਂ ਘਰ ਲੈਣੇ 647-862-3210 ਤੇ ਸੰਪਰਕ ਕਰ ਸਕਦੇ ਹੋ 6478623210 ਤੇ। ਤੇ ਨਾਲ ਹੀ ਆਪਣੀ ਮੋਰਗੇਜ ਦੀ ਤੁਸੀਂ ਸਮੱਸਿਆ ਹੱਲ ਕਰਨੀ ਤੇ ਤੁਹਾਡੀ ਸਮੱਸਿਆ ਦਾ ਹੱਲ ਸੁਰਿੰਦਰ ਗੋਇਲ ਜੀ ਪਾਸ ਹੈ। ਨੰਬਰ 416-917-4848 ਤੇ ਸੰਪਰਕ ਹੋ ਸਕਦੇ ਨੇ। ਲਾਇਸੈਂਸ ਨੰਬਰ M1200-2125 ਸੁਰਿੰਦਰ ਗੋਇਲ ਜੀ ਦਾ, ਨੰਬਰ 416-917-4848 ਤੇ। ਮੋਰਗੇਜ ਦੀ ਤੁਹਾਡੀ ਕੋਈ ਵੀ ਪਰੇਸ਼ਾਨੀ ਹੈ ਉਸ ਦਾ ਹੱਲ ਇਹਨਾਂ ਪਾਸ ਹੈ।

0: ਤੁਹਾਨੂੰ ਵੀ ਇਹ ਗੀਤ ਤੇ ਅੱਜ ਦੀ ਕਹਾਣੀ ਤੇ ਅੱਜ ਦੇ ਟੌਪਿਕ ਬਾਰੇ ਸੁਣ ਕੇ ਕੁਛ ਨਾ ਕੁਛ ਚੁਗਲੀਆਂ ਮਨ ਦੇ ਵਿੱਚ ਜ਼ਰੂਰ ਆਈਆਂ ਹੋਣੀਆਂ, ਕੋਈ ਪੁਰਾਣੀਆਂ ਯਾਦ ਹੋਈਆਂ ਹੋਣੀਆਂ, ਕੋਈ ਹੁਣ ਦੀਆਂ ਗੱਲਾਂ ਚੇਤੇ ਆਈਆਂ ਹੋਣੀਆਂ ਵੀ ਹਾਂ ਇਹ ਗੱਲ ਮੈਂ ਸ਼ਾਇਦ ਕਿਸੇ ਨੂੰ ਦੱਸੀ ਦੀ। ਪਰ ਨਹੀਂ ਜੀ, ਨਹੀਂ ਦੱਸਣੀ ਆਪਾਂ, ਕਿਉਂਕਿ ਇਹ ਸਿਰਫ ਫਨ ਲਈ ਆਪਾਂ ਕਹਿੰਦੇ ਹਾਂ ਵੀ ਚਲੋ ਚੁਗਲੀਆਂ ਆਪਾਂ ਕਰ ਲਈ ਦੀਆਂ, ਪਰ ਜਿੰਨਾ ਅਸੀਂ ਚੁਗਲੀਆਂ ਤੋਂ ਦੂਰ ਰਹੀਏ ਓਨਾ ਹੀ ਸਾਡੇ ਲਈ ਚੰਗਾ ਹੋਵੇਗਾ। ਆਪਾਂ ਆਪਣੇ ਬਾਰੇ ਸੋਚੀਏ, ਆਪਾਂ ਆਪਣੇ ਆਪ ਨੂੰ ਇੰਪਰੂਵ ਕਰਨ ਬਾਰੇ ਸੋਚੀਏ, ਆਪਣੀਆਂ ਜੋ ਚੰਗੀਆਂ ਗੱਲਾਂ ਨੇ, ਆਪਣੀਆਂ ਖਾਮੀਆਂ ਨੇ, ਉਹਨਾਂ ਬਾਰੇ ਸੋਚੀਏ ਤਾਂ ਮੇਰੇ ਖਿਆਲ ਸਾਨੂੰ ਜ਼ਿਆਦਾ ਫਾਇਦਾ ਹੋ ਸਕਦਾ ਹੈ। ਅਤੇ ਕਿਸੇ ਹੋਰ ਦੀ ਬੁਰਾਈ ਕਰਨ ਨਾਲੋਂ ਅਤੇ ਕਿਸੇ ਹੋਰ ਦੀ ਨਿੰਦਿਆ ਕਰਨ ਨਾਲੋਂ ਆਪਣੀ ਗੱਲ ਆਪਣੀ ਜੇਕਰ ਗੱਲ ਅਸੀਂ ਕਰੀਏ, ਆਪਣੀਆਂ ਕਮੀਆਂ ਗਿਣੀਏ, ਉਹ ਸਾਨੂੰ ਜ਼ਰੂਰ ਕਿਤੇ ਨਾ ਕਿਤੇ ਇੰਪਰੂਵਮੈਂਟ ਦੇ ਵਿੱਚ ਮਦਦ ਦੇ ਸਕਦੀਆਂ। ਤੇ ਕਿਸੇ ਦੀ ਬੁਰਾਈ ਤੋਂ ਰੱਬ ਹੀ ਬਚਾਵੇ, ਇਹੀ ਅੰਤ ਦੇ ਵਿੱਚ ਕਵਾਂਗੇ। ਤੇ ਨਾਲ ਦੀ ਨਾਲ ਜੀ ਬਲਵੰਤ ਸਿੰਘ ਭੰਗੂ ਜੀ, ਜੋ ਕਿ GTA ਦੇ ਵਿੱਚ ਪ੍ਰੀ ਕੰਸਟਰਕਸ਼ਨ ਘਰਾਂ ਦੇ ਕੌਂਡੋਜ਼ ਦੇ ਪ੍ਰੋਜੈਕਟਸ ਲੈ ਕੇ ਆਉਂਦੇ ਨੇ, ਮਾਹਰ ਨੇ, ਪ੍ਰੋਪਰਟੀ ਇਨਵੈਸਟਮੈਂਟ ਦੇ ਵਿੱਚ ਤੁਹਾਨੂੰ ਅੱਛੇ ਬੈਨੀਫਿਟਸ ਦੇ ਸਕਦੇ ਨੇ, ਇਹ ਕੌਂਡੋਜ਼ ਅਤੇ ਟਾਊਨਸ ਮਾਰਕਮ ਦੇ ਵਿੱਚ ਲੈ ਕੇ ਆਏ ਨੇ, ਤੇ ਨਾਲ ਦੀ ਨਾਲ ਫ੍ਰੀ ਹੋਲਡ ਟਾਊਨ ਹੋਮਸ ਕੋਲਿੰਗਵੁੱਡ ਦੇ ਏਰੀਆ ਦੇ ਵਿੱਚ ਵੀ ਲੈ ਕੇ ਆਏ ਨੇ। ਇਹਨਾਂ ਦੋਨਾਂ ਪ੍ਰੋਜੈਕਟਸ ਬਾਰੇ ਤੁਸੀਂ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ, ਨੰਬਰ 647-680-7335 6476807335 ਤੇ, ਜਾਂ ਫਿਰ ਨੰਬਰ 905-910-1237 ਤੇ ਵੀ ਤੁਸੀਂ ਕਾਲ ਕਰ ਸਕਦੇ ਹੋ। ਤੇ ਇਸ ਦੇ ਨਾਲ ਹੀ ਹੁਣ ਮੈਂ ਰੁਪਿੰਦਰ ਕੌਰ ਲੈਣੀ ਆ ਤੁਹਾਡੇ ਪਾਸੋਂ ਅੱਜ ਲਈ ਇਜਾਜ਼ਤ। 8 to 9 ਦਾ ਜੋ ਸਮਾਂ ਹੈ ਉਹ ਤੁਹਾਡੇ ਨਾਲ ਕਿਵੇਂ ਫਟਾਫਟ ਲੰਘ ਜਾਂਦਾ ਪਤਾ ਹੀ ਨਹੀਂ ਚੱਲਦਾ, ਤੇ ਅਗਲੇ ਹਫ਼ਤੇ ਫਿਰ ਇੱਕ ਨਵੀਂ ਕਹਾਣੀ ਲੈ ਕੇ ਜ਼ਰੂਰ ਹਾਜ਼ਰ ਹੋਵਾਂਗੀ। ਤੁਸੀਂ ਪ੍ਰੋਗਰਾਮ ਦਾ ਸਮਾਂ ਜ਼ਰੂਰ ਚੇਤੇ ਰੱਖਣਾ 8 to 9 ਵਜੇ ਹਰ ਸ਼ਨੀਵਾਰ। ਤੇ ਨਾਲ ਦੀ ਨਾਲ ਜੇਕਰ ਤੁਸੀਂ ਆਪਣਾ ਬਿਜ਼ਨਸ ਸਾਡੇ ਪ੍ਰੋਗਰਾਮ ਦੇ ਨਾਲ ਪ੍ਰਮੋਟ ਕਰਨਾ, ਸਾਨੂੰ ਕੋਈ ਸੁਝਾਅ ਭੇਜਣੇ, ਤੇ ਨੰਬਰ ਜ਼ਰੂਰ ਨੋਟ ਕਰ ਲੈਣੇ ਜੀ, ਨੰਬਰ 437-230-6569 4372306569 ਦੇ ਸੰਪਰਕ ਹੋ ਸਕਦੇ ਨੇ। ਤੇ ਨਾਲ ਹੀ ਜੇਕਰ ਤੁਸੀਂ ਸਾਡਾ ਫੇਸਬੁੱਕ ਪੇਜ ਵੇਖਣਾ ਚਾਹੁੰਦੇ ਹੋ ਤੇ ਸੁਨਹਿਰੀ ਸ਼ਾਮ ਰੇਡੀਓ ਦੇ ਨਾਂ ਤੋਂ ਜ਼ਰੂਰ ਚੈੱਕ ਇਨ ਕਰਨਾ ਤੇ ਲਾਈਕ ਤੇ ਫੋਲੋ ਕਰਨਾ। ਹਰ ਵਾਰ ਦੀ ਕਹਾਣੀ ਜੋ ਹੈ, ਹਰ ਸ਼ਨੀਵਾਰ ਦੀ ਕਹਾਣੀ ਤੁਸੀਂ ਦੁਬਾਰਾ ਤੋਂ ਫੇਸਬੁੱਕ ਪੇਜ ਤੇ ਜਾ ਕੇ ਵੀ ਸੁਣ ਸਕਦੇ ਹੋ। ਤੇ ਇਹਦੇ ਨਾਲ ਮੈਂ ਰੁਪਿੰਦਰ ਕੌਰ ਹੁਣ ਦੁਆ ਅਰਦਾਸ ਇਹੀ ਰੱਬ ਪਾਸੋਂ ਮੰਗਦੀ ਹਾਂ ਕਿ ਹਰ ਚਿਹਰੇ ਤੇ ਮੁਸਕਾਨ ਹੋਵੇ। ਅੱਜ ਕੋਸ਼ਿਸ਼ ਕੀਤੀ ਸੀ ਕਿ ਥੋੜੀਆਂ ਜਿਹੀਆਂ ਸਮਾਈਲਸ ਜੋ ਨੇ ਉਹ ਅੱਜ ਦੇ ਟੌਪਿਕ ਨਾਲ ਤੁਹਾਡੇ ਚਿਹਰਿਆਂ ਤੇ ਜ਼ਰੂਰ ਆਉਣ, ਤੇ ਉਮੀਦ ਕਰਦੀ ਹਾਂ ਕਿ ਆਈਆਂ ਵੀ ਹੋਣੀਆਂ। ਤੁਸੀਂ ਆਪਣੇ ਸੁਝਾਅ ਜ਼ਰੂਰ ਭੇਜਦੇ ਰਹਿਣੇ, ਤੇ ਨਾਲ ਹੀ ਹੱਸਦੇ ਹੱਸਦੇ ਵਸਦੇ ਵਸਦੇ ਰਹਿਣਾ, ਤੇ ਅਗਲੇ ਹਫ਼ਤੇ ਫਿਰ ਮੁਲਾਕਾਤ ਹੋਵੇਗੀ। ਸਤਿ ਸ੍ਰੀ ਅਕਾਲ।
1: ਇਹ ਗੀਤ ਜਿਹੜਾ ਅਸੀਂ ਤਿੰਨੋਂ ਵੀਰੇ ਤੁਹਾਡੀ ਸੇਵਾ 'ਚ ਗਾਉਣ ਜਾ ਰਹੇ ਹਾਂ, ਇਹ ਸੰਗਤਾਰ ਦਾ ਲਿਖਿਆ ਹੋਇਆ ਤੁਹਾਡੀ ਸੇਵਾ 'ਚ ਪੇਸ਼ ਕਰ ਰਹੇ ਹਾਂ।

0: जी हाँ, मोटर कार का तो मालूम नहीं, लेकिन आपको आपके बंगले तक पहुँचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी 6477022023 647702 V23
1: लाइसेंस नंबर 10394।
2: तंदूरी तंदूरी खाना खाना है ते तंदूरी बॉयज ही जाना है। बड़ा स्वाद वाला फ्लेवर्ड फूड मिलता है, चिकन टिक्का, तंदूरी श्रिंप, तंदूरी फिश, मलाई चाप, तंदूरी मोमोज, ते हां पनीर दी भुर्जी बिल्कुल ना भुलिया जे। लोकेटेड ने 7171 टोरब्रम रोड दे उत्ते, ते दूसरी लोकेशन मैकलोगलन एंड क्वीन ते 905-956-2111 तंदूरी बॉयज।
3: ਮੈਨੂੰ ਪਤਾ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੈ ਤੇ ਖੁਸ਼ਹਾਲੀ ਸੋਹਣੀ ਲੱਗਦੀ ਹੈ, ਪਰ ਜੇਕਰ ਕੋਈ ਸੀਰੀਅਸ ਐਕਸੀਡੈਂਟ ਹੋ ਜਾਏ ਜਾਂ ਫਿਰ ਕਿਸੇ ਤਰ੍ਹਾਂ ਦੀ ਕ੍ਰਿਟੀਕਲ ਇਲਨੈਸ ਦਾ ਹੋ ਜਾਓ ਸ਼ਿਕਾਰ, ਤਾਂ ਕੌਣ ਭਰੇਗਾ ਤੁਹਾਡੇ ਘਰ ਦੀ ਮੌਰਗੇਜ? ਕਿੱਥੋਂ ਆਏਗੀ ਇਨਕਮ? ਕਿਵੇਂ ਚੱਲੇਗੀ ਜ਼ਿੰਦਗੀ ਦੀ ਗੱਡੀ ਅੱਗੇ? ਆਪਣੀ ਇੰਸ਼ੋਰੈਂਸ ਜ਼ਰੂਰ ਕਰਵਾਓ। ਕਾਲ ਕਰੋ ਉਮਰਪ੍ਰੀਤ ਚਾਵਲਾ ਨੂੰ, ਜਿਨ੍ਹਾਂ ਤੋਂ ਮੌਰਗੇਜ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਇੰਸ਼ੋਰੈਂਸ ਕਰਵਾ ਸਕਦੇ ਹੋ, ਤੇ ਨਾਲ ਹੀ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ, ਸੁਪਰ ਵੀਜ਼ਾ, ਟਰੈਵਲ ਇੰਸ਼ੋਰੈਂਸ, RESP ਤੇ ਹੋਰ ਇਨਵੈਸਟਮੈਂਟਸ ਲਈ। ਹੁਣੇ ਕਰੋ ਕਾਲ ਉਮਰਪ੍ਰੀਤ ਚਾਵਲਾ ਨੂੰ 6474461616। ਉਮਰਪ੍ਰੀਤ ਚਾਵਲਾ।

ਸਾਰਿਆਂ ਦਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਵੈਲਕਮ ਅਤੇ ਜੀ ਆਇਆਂ ਨੂੰ ਅਸੀਂ ਆਖਦੇ ਹਾਂ ਅਤੇ ਉਮੀਦ ਹੈ ਅੱਜ ਦਾ ਦਿਨ ਤੁਸੀਂ ਬੜੇ ਹੀ ਵਧੀਆ ਅੰਦਾਜ਼ ਦੇ ਨਾਲ ਹੰਡਾਇਆ ਹੋਏਗਾ। ਸ਼ਨੀਵਾਰ ਦਾ ਦਿਨ, ਸੈਟਰਡੇ ਦਾ ਅਤੇ ਵੀਕਐਂਡ ਦਾ ਇਹ ਸ਼ਨੀਵਾਰ ਵਾਲਾ ਪਹਿਲਾ ਦਿਨ ਹੁੰਦਾ ਅਤੇ ਬੜਾ ਕੁਛ ਬੰਦਾ ਸੋਚਦਾ ਵੀ ਯਾਰ ਕਰਾਂਗੇ ਵੀਕਐਂਡ ਦੇ ਉੱਤੇ, ਅਤੇ ਨਾਲੋ ਨਾਲ ਆਪਣੇ ਲਈ ਵੀ ਟਾਈਮ ਕੱਢਾਂਗੇ, ਥੋੜ੍ਹਾ ਜਿਹਾ ਆਪਣੇ ਆਪ ਨੂੰ ਵੀ ਸਵਾਰਾਂਗੇ, ਆਪਣੇ ਮਨ ਨੂੰ ਸਵਾਰਾਂਗੇ, ਥੋੜ੍ਹਾ ਟਾਈਮ ਦੇਵਾਂਗੇ, ਰਿਲੈਕਸ ਕਰਾਂਗੇ ਅਤੇ ਫਿਰ ਸ਼ਾਮ ਨੂੰ AM 530 ਅਤੇ 9 to 10 ਸਰਬ ਰੇਡੀਓ ਵੀ ਲਾ ਕੇ ਸੁਣਾਂਗੇ ਅਤੇ ਤੁਹਾਡਾ ਆਪਣਾ ਪ੍ਰੋਗਰਾਮ ਅਤੇ ਵਿੱਚ ਹਮੇਸ਼ਾ ਵਾਂਗ ਜਿਵੇਂ ਵੀ ਆਪਣਾ ਯੋਗਦਾਨ, ਜਿਵੇਂ ਵੀ ਆਪਾਂ ਗੱਲਾਂ ਬਾਤਾਂ ਕਰਦੇ ਹਾਂ, ਕਾਲ ਕਰਦੇ ਹਾਂ, ਅਤੇ ਉੱਦਾਂ ਹੀ ਗੱਲਾਂ ਬਾਤਾਂ ਅੱਜ ਵੀ ਕਰਾਂਗੇ।

0: ਜ਼ਿੰਦਗੀ ਦੇ ਵਿੱਚ ਅੱਖਾਂ ਖੋਲਣੀਆਂ ਬੜੀਆਂ ਜ਼ਰੂਰੀ ਨੇ ਕਿ ਨਹੀਂ, ਬੜੀ ਚੀਜ਼ਾਂ ਹੋ ਜਾਂਦੀਆਂ ਨੇ ਬੜੀਆਂ ਗੱਲਾਂ ਦੇ ਵਿੱਚ। ਇਨਸਾਨ ਕਹਿੰਦਾ ਜੀ ਅੱਖਾਂ ਖੋਲੋ, ਅਤੇ ਕਹਿੰਦੇ ਅੱਖਾਂ ਖੋਲਣੀਆਂ ਪੈਂਦੀਆਂ ਨੇ ਸੱਜਣਾ। ਸੂਰਜ ਦੇ ਨਿਕਲਣ ਨਾਲ ਕਦੇ ਹਨੇਰਾ ਦੂਰ ਨਹੀਂ ਹੁੰਦਾ, ਅਤੇ ਸੂਰਜ ਨਿਕਲ ਜਾਂਦਾ ਜੇ ਤੁਸੀਂ ਅੱਖਾਂ ਹੀ ਨਾ ਖੋਲੀਆਂ, ਅਤੇ ਫਿਰ ਭਾਵੇਂ ਦਿਨ ਅਤੇ ਭਾਵੇਂ ਰਾਤ ਹੈ ਕੋਈ ਫਰਕ ਨਹੀਂ ਪੈਂਦਾ। ਪਰ ਕਈ ਗੱਲਾਂ ਹੁੰਦੀਆਂ ਨੇ, ਭਾਵੇਂ ਉਹ ਕੰਮ ਦੀ ਗੱਲ ਹੈ, ਭਾਵੇਂ ਪਰਿਵਾਰ ਦੇ ਵਿੱਚ ਗੱਲ ਹੈ, ਕਈ ਚੀਜ਼ਾਂ ਦੇ ਵਿੱਚ ਸਾਨੂੰ ਅੱਖਾਂ ਖੋਲਣੀਆਂ ਪੈਂਦੀਆਂ ਨੇ, ਪੈਣੀਆਂ ਵੀ ਚਾਹੀਦੀਆਂ ਨੇ। ਜੇ ਅੱਖਾਂ ਨਹੀਂ ਖੋਲਾਂਗੇ ਤਾਂ ਫਿਰ ਇੱਦਾਂ ਹੀ ਹਨੇਰੇ ਵਿੱਚ ਫਿਰਦੇ ਰਹਾਂਗੇ, ਫਾਇਦਾ ਕੀ ਆ। 905-673-3337 'ਤੇ ਹਮੇਸ਼ਾ ਵਾਂਗ ਕਰਦੇ ਹਾਂ ਗੱਲਾਂ ਬਾਤਾਂ, ਅਤੇ ਅੱਖਾਂ ਜ਼ਰੂਰ ਖੋਲ੍ਹ ਕੇ ਰੱਖੀਏ, ਕੰਨ ਵੀ ਜ਼ਰੂਰ ਖੁੱਲ੍ਹੇ ਰਹਿਣ, ਅਤੇ ਆਪਾਂ ਨੰਬਰ ਸਾਡਾ ਫੋਨ ਵੀ ਅਨਲੋਕ ਰਹੇ, ਫੋਨ ਦੇ ਵੀ ਅਸੀਂ ਬਸ ਐਂ ਡਾਇਲ ਦੇ ਕੋਲ ਉਂਗਲਾਂ ਹੋਣ 'ਤੇ ਨੰਬਰ ਦੱਬ ਕੇ ਅਤੇ ਗੱਲਾਂ ਬਾਤਾਂ ਕਰਾਂਗੇ। ਬੜਾ ਹੀ ਸ਼ਾਨਦਾਰ ਇੰਟਰਸਟਿੰਗ ਜਿਹਾ ਟੋਪਿਕ ਹੈ ਹਮੇਸ਼ਾ ਵਾਂਗ। ਤੁਸੀਂ ਕਹਿਣਾ ਵੀ ਯਾਰ ਆਹ ਕਿਹੜੀ ਸੋਚੀ ਪਾਤ ਹੈ, ਇਹੋ ਜਿਹਾ ਹੀ ਟੋਪਿਕ ਅੱਗੇ ਗੱਲਬਾਤ ਕਰਦੇ ਹਾਂ ਪ੍ਰੋਗਰਾਮ ਸਰਬ ਰੇਡੀਓ ਦੇ। ਅਤੇ ਕਾਲ ਦੇ ਵੱਲ ਚੱਲਦੇ ਹਾਂ ਜੀ। 4267 ਜੀ, ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਵੀਰਾ ਜੀ,
0: ਕੀ ਹਾਲ ਚਾਲ ਹੈ ਸਰ?
1: ਬੰਦੇ ਨੇ ਨਾ ਆਪਣੀਆਂ ਜੀਂਦੇ ਜੀ ਅੱਖਾਂ ਦਾਨ ਕਰ ਦਿੱਤੀਆਂ।
0: ਕਿੰਨੇ?
1: ਕਿਸੇ ਬੰਦੇ ਨੇ।
0: ਅੱਛਾ,
1: ਤੇ ਉਹ ਡਾਕਟਰ ਕੋਲ ਰੋਜ਼ ਹੀ ਚੱਲ ਜਾਇਆ ਕਰੇ ਵੀ ਡਾਕਟਰ ਸਾਹਿਬ ਮੈਨੂੰ ਬੰਦੇ ਦਾ ਪਤਾ ਦੋ ਵੀ ਜਿਹੜੇ ਬੰਦੇ ਨੇ ਮੈਨੂੰ ਅੱਖਾਂ ਦਿੱਤੀਆਂ ਵੀ ਮੈਂ ਉਹਦਾ ਧੰਨਵਾਦ ਕਰਨਾ ਜਾ ਕੇ।
0: ਠੀਕ ਹੈ।
1: ਡਾਕਟਰ ਕਹਿੰਦਾ ਯਾਰ ਇਹੋ ਜਿਹੀਆਂ ਗੱਲਾਂ ਦੱਸਦੇ ਨੇ ਹੁੰਦੀਆਂ, ਕੋਨਫੀਡੈਂਸ਼ੀਅਲ ਹੁੰਦੀਆਂ, ਮਤਲਬ ਦੱਸਦੇ ਨੇ ਹੁੰਦੇ ਉਹ ਸਾਡੇ ਇੰਨਾ ਹਾਰ ਕੇ। ਡਾਕਟਰ ਕਹਿੰਦਾ ਯਾਰ ਇਹਨੂੰ ਦੋ ਪਤਾ ਗਲੋਂ ਲਾਓ।
0: ਹਾਂ,
1: ਉਹ ਚਿਲ ਗਿਆ ਉੱਥੇ ਤੇ ਹੁਣ ਜਿੰਨੇ ਅੱਖਾਂ ਦਿੱਤੀਆਂ ਉਹਦੇ ਇੰਨਾ ਹੋ ਗਿਆ ਵਿਚਾਰਾ ਨਾ।
0: ਠੀਕ ਹੈ। ਆਹੋ
1: ਉਹਦੇ ਜਾਂਦਿਆਂ ਪੈਰੀ ਪੈ ਗਿਆ, ਕਹਿੰਦਾ ਵੀ ਤੁਹਾਡੇ ਵਰਗਾ ਮੈਂ ਦਾਨੀ ਨੀ ਵੇਖਣਾ, ਤੁਸੀਂ ਜੀਂਦੇ ਜੀ ਆਪਣੀ ਅੱਖਾਂ ਦਾਨ ਕਰ ਦਿੱਤੀਆਂ। ਕਹਿੰਦਾ ਪੁੱਤ ਦਾਨ ਤੇ ਕਰਦੀਆਂ, ਪਤਾ ਉਦੋਂ ਲੱਗੂ ਜਿੱਦਾਂ ਅਧੀਆ ਬੀਤਾਂ ਤੋਂ ਬਿਨਾਂ ਖੁੱਲੀਆਂ ਨਾ।
0: ਅੱਛਾ, ਬਸ ਸਾਰਾ ਰੀਜ਼ਨ ਇਹੀ ਸੀ ਦਾਰੂ ਵਾਲੀ,
1: ਖੁੱਲੀਆਂ ਨੀ ਤਾਂ ਕਰਕੇ ਦੇ ਦਿੱਤੀਆਂ।
0: ਉਹ ਬੰਦਾ ਹੋਰ ਲੱਭਦਾ ਹੁਣ ਅੱਖਾਂ ਹੈ ਵੀ ਪੂਰੀਆਂ ਖੋਲ ਜਾਣ ਜੋ ਮਰਜ਼ੀ ਬੰਦੇ ਨੇ ਖਾਧਾ ਪੀਤਾ ਹੋਵੇ। ਚਲੋ ਵੀਰੇ, ਬਹੁਤ ਸ਼ੁਕਰੀਆ, ਧੰਨਵਾਦ, ਥੈਂਕ ਯੂ, ਕਰਦੇ ਹਾਂ ਗੱਲਬਾਤ ਅੱਗੇ ਵੀ। ਥੈਂਕ ਯੂ। ਇਹ ਤੇ ਉਹਦੇ ਲਈ ਵਧੀਆ ਨੇ ਅੱਖਾਂ, ਜਿਹੜਾ ਫਿਰ ਖਾਂਦਾ ਪੀਂਦਾ ਨਾ ਹੋਵੇ, ਹਨਾ, ਐਵੇਂ ਬੰਦਾ ਖਾ ਪੀ ਕੇ ਤੇ ਅੱਖਾਂ ਅੱਧੀਆਂ ਖੁੱਲਣ ਹੀ ਨਾ। ਬੰਦਾ ਤੇ ਜ਼ਿਆਦਾ ਪੀ ਲੈ ਤੇ ਤਾਂ ਵੀ ਨਹੀਂ ਖੁੱਲਦੀਆਂ ਅੱਖਾਂ। ਪਰ ਆਪਾਂ ਬਾਈ ਜੀ ਨੇ ਮਜ਼ਾਕ ਵਾਲੀ ਗੱਲ ਵਧੀਆ ਕੀਤੀ, ਪਰ ਅੱਖਾਂ ਆਪਾਂ ਜ਼ਰੂਰ ਖੋਲ੍ਹ ਕੇ ਰੱਖੀਏ, ਅਤੇ ਬਹੁਤ ਜ਼ਰੂਰੀ ਹੈ ਜ਼ਿੰਦਗੀ ਦੇ ਵਿੱਚ। ਉਹ ਕਹਿੰਦੇ ਆ ਜਬ ਜਾਗੋ ਤਵੀ ਸਵੇਰਾ, ਹੈ ਨਾ। ਹੁਣ ਇਹਨੂੰ ਆਪਾਂ ਆਲਸ ਵਾਲੇ ਪਾਸੇ ਨਾ ਲੈ ਜਾਈਏ ਵੀ ਯਾਰ ਲੇਟ ਉੱਠ ਕੇ ਜਦੋਂ ਵੀ ਸਾਡੇ ਅਸੀਂ ਅੱਖਾਂ ਖੋਲ੍ਹਦੇ ਹਾਂ ਸਾਡੀ ਸਵੇਰ ਉਦੋਂ ਹੀ ਹੁੰਦੀ ਆ। ਪਰ ਉਹ ਇੱਕ ਹੋਰ ਹਿਸਾਬ ਦੀ ਅੱਖਾਂ ਖੋਲ੍ਹਣ ਵਾਲੀ ਹੋ ਗਈਆਂ, ਪਰ ਆਪਾਂ ਅੱਖਾਂ ਖੋਲ੍ਹਣੀਆਂ ਨੇ ਦੁਨੀਆਂ ਦੇ ਤੌਰ ਦੇ ਉੱਤੇ, ਕੀ ਚੱਲਦਾ ਸਾਡੇ ਅੱਗੇ ਪਿੱਛੇ ਆਜੂ ਬਾਜੂ ਸੱਜੇ ਖੱਬੇ, ਅਤੇ ਇਹੋ ਜਿਹੀਆਂ ਚੀਜ਼ਾਂ ਵੱਲ ਆਪਾਂ ਜ਼ਰੂਰ ਧਿਆਨ ਰੱਖਣਾ। ਚਲਦੇ ਹਾਂ ਜੀ, ਇਹ ਗੀਤ ਸੁਣਦੇ, ਬੜਾ ਪਿਆਰਾ ਬੜਾ ਸ਼ਾਨਦਾਰ, ਹੈਪੀ ਰਾਏ ਕੋਟੀ ਵੱਲੋਂ ਲਿਖਿਆ ਅਤੇ ਗਾਇਆ ਹੋਇਆ, ਪ੍ਰੋਗਰਾਮ ਸਰਬ ਰੇਡੀਓ 'ਤੇ। ਅਤੇ ਇਸ ਤੋਂ ਬਾਅਦ ਫਿਰ ਜੁੜਾਂਗੇ, ਗੱਲਾਂ ਬਾਤਾਂ ਕਰਾਂਗੇ ਹਮੇਸ਼ਾ ਵਾਂਗ। ਇੰਸ਼ੋਰੈਂਸ ਦੇ ਬਾਬਤ ਗੱਲਬਾਤ ਹੋਏਗੀ, ਮੌਰਗੇਜ, ਯੂਨੀ ਗਲੋਬਲ ਐਡਵਾਈਜ਼ਰੀ, ਅਤੇ ਨਾਲ ਦੀ ਨਾਲ ਟੌਪਿਕ ਬੜਾ ਕਮਾਲ ਦਾ, ਤੁਸੀਂ ਕਹਿਣਾ ਵੀ ਯਾਰ ਸੋਚੀ ਵਾਕਈ ਪੈ ਗਏ ਹਾਂ, ਅਤੇ ਆਓ ਫਿਰ ਇਹਨੂੰ ਇੰਜੋਏ ਕਰਦੇ ਹਾਂ। ਪ੍ਰੋਗਰਾਮ ਸਰਬ ਰੇਡੀਓ ਤੁਹਾਡੇ ਹੋਸਟ ਸਰਬਜੀਤ ਸਿੰਘ ਦੇ ਨਾਲ।

0: ਤਾਂ ਮੇਰਾ ਵੀ ਨਾ ਉਹਨੇ ਫਿਰ ਨਾਂ ਰੱਖਤਾ ਵੀ ਤਾਇਆ ਬੰਤਾ, ਮੈਂ ਕਿਸੇ ਨੂੰ ਫਰਾਉਣ ਲੱਗ ਪਿਆ।
1: ਅੱਛਾ,
0: ਮੈਨੂੰ ਹੁਣ ਇੰਡੀਆ ਚ ਤਾਂ ਆਈ ਸਾਦੇ, ਮੈਂ ਵੀ ਚੱਲ ਜਾਣਾ ਰੇ, ਇੱਕ ਸਾਲ ਮੈਂ ਵੀ ਚੱਲ ਜਾਣਾ ਮਹੀਨੇ ਕ ਤੇ ਹੁਣ।
1: ਅੱਛਾ, ਤੁਸੀਂ ਵੀ ਚੱਲੇ, ਠੀਕ ਹੈ।
0: ਹਾਂਜੀ, ਉਹ ਫਿਰ ਸੁਣਾਉਂਦਾ ਵੀ ਕਹਿੰਦੇ ਜਿਹੜੇ ਜਨਾਨੀਆਂ ਤੋਂ ਨਹੀਂ ਡਰਦੇ, ਕਹਿੰਦੇ ਉੱਠ ਕੇ ਖੜੇ ਹੋ ਜਾਓ।
1: ਹਾਂ,
0: ਉਹ ਸਾਰੇ ਖੜੇ ਹੋ ਗਏ, ਇੱਕ ਕਿਤੇ ਮੇਰੇ ਵਰਗਾ ਬੈਠਾ ਹੀ, ਮੈਂ ਜਦ ਫਿਰ ਸੁਣਾਉਂਦਾ ਕਹਾਣੀ ਉਹਨਾਂ ਨੂੰ।
1: ਹਾਂ,
0: ਤੇ ਉਹ ਕਹਿੰਦੇ ਵੀ ਉਹ ਨਹੀਂ ਡਰਦਾ, ਕਹਿੰਦੇ ਤਾਇਆ ਬੰਤਾ ਬਈ।
1: ਅੱਛਾ,
0: ਉਹ ਕਹਿੰਦਾ ਵੀ ਕਹਿੰਦਾ ਡਰਦਾ ਕਿਹੜਾ ਨੀ, ਡਰਦੇ ਤਾਂ ਸਾਰੇ, ਕਹਿੰਦਾ ਮੇਰੀ ਤਾਂ ਰਾਤ ਦੀ ਕੁੱਟ ਕੁੱਟ ਕੇ ਘਰ ਅੜੀ ਨੇ ਲੱਤ ਤੂੜੀ, ਕਹਿੰਦਾ ਮੇਥੋਂ ਤਾਂ ਉੱਠ ਹੀ ਨੀ ਹੁੰਦਾ।
1: ਅੱਛਾ,
0: ਉਹਦੀ ਲੱਤ ਤੂੜਤੀ ਕੁੱਟ ਕੁੱਟ। ਮੈਂ ਉਹ ਕਹਾਣੀ ਸੁਣਾਤੀ, ਏਦਾਂ ਤਾਂ ਮੈਨੂੰ ਖੋਤਾ ਕਹਿਣ ਲੱਗ ਪਿਆ ਮੀਡੀਆ ਜਾ।
1: ਅੱਛਾ,
0: ਤਾਇਆ ਹੀ ਸਾਦੇ ਬੰਤਾ ਹਟ ਗਿਆ, ਤਾਇਆ ਰਹਿ ਗਿਆ ਕੱਲਾ
1: ਤਾਇਆ। ਨਹੀਂ, ਵਧੀਆ ਫਿਰ ਸਟੋਰੀਆਂ, ਫਿਰ ਯਾਦ ਵੀ ਹੋਣੀ ਚਾਹੀਦੀ ਸੁਣਾਉਣ ਲਈ।
0: ਹਾਂਜੀ,
1: ਬਹੁਤ ਵਧੀਆ, ਬਹੁਤ ਵਧੀਆ ਤਾਇਆ ਜੀ। ਬਹੁਤ ਸ਼ੁਕਰੀਆ ਕਾਲ ਦੇ ਲਈ, ਕਰਦੇ ਆ ਫਿਰ ਦੁਬਾਰਾ ਕਾਲ।
0: ਥੈਂਕ
1: ਯੂ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਉਹ ਸਾਰੇ ਕਹਿੰਦੇ ਆ ਤੇ ਫਿਰ ਅਸੀਂ ਵੀ ਤਾਇਆ ਕਹਿ ਜੀ, ਰਿਸਪੈਕਟ ਵਾਲੀ ਗੱਲ ਹੀ ਹੈ। ਅਗਲੀ ਕਾਲ 4267 ਜੀ, ਸਤਿ ਸ਼੍ਰੀ ਅਕਾਲ।
2: ਹਾਂਜੀ, ਤੁਸੀਂ ਨੈਣਾ ਦੀ ਗੱਲ ਸ਼ੁਰੂ ਕੀਤੀ ਤੇ ਮੈਂ ਦੋ ਲਾਈਨਾਂ ਯਾਦ ਆਈਆਂ ਸੁਣਾਵਾਂ।
1: ਆਣ ਦੋ ਇਰਸ਼ਾਦ।
2: ਜੀ ਕਰਦਾ ਤੇਰੇ ਨੈਣਾ ਦਾ,
1: ਆਹਾ
2: ਇੱਕ ਸੁਪਨਾ ਬਣਾ ਤੇ ਮੈਂ ਟੁੱਟ ਜਾਵਾਂ। ਮੈਂ ਪਲ ਦੋ ਪਲ ਪਲਕਾਂ ਦੀ ਦਹਿਲੀਜ਼ ਤੇ, ਇੱਕ ਅਥਰੂ ਬਣਾ ਤੇ ਮੈਂ ਸੁੱਕ ਜਾਵਾਂ। ਮੈਂ ਤੇ ਕੋਮਲ ਜਹੇ ਦਿਲ ਦਾ ਅਹਿਸਾਸ ਹਾਂ, ਮੈਂ ਮੁੰਦਰੀ ਚ ਜੜਿਆ ਨਗੀਨਾ ਨਹੀਂ, ਮੈਂ ਤਾਂ ਫੁੱਲਾਂ ਜਹੀ ਉਮਰ ਬਾਲਦਾ ਹਾਂ ਯਾਰ, ਕਿ ਮੈਂ ਮਹਿਕਾਂ ਖਿੰਡਾਵਾਂ ਤੇ ਸੁੱਕ ਜਾਵਾਂ। ਜੀ ਕਰਦਾ ਤੇਰੇ ਨੈਣਾ ਦਾ, ਇੱਕ ਸੁਪਨਾ ਬਣਾ ਤੇ ਮੈਂ ਟੁੱਟ ਜਾਵਾਂ।
1: ਬੱਲੇ ਬੱਲੇ ਬੱਲੇ, ਲੁੱਟ ਲਿਆ ਜੀ ਮੇਲਾ, ਤੁਸੀਂ ਨਜ਼ਾਰਾ ਹੀ ਲਿਆ ਤਾ, ਬਹੁਤ ਸ਼ਾਨਦਾਰ। ਇਹ ਕਿੰਨਾ ਦਾ ਗੀਤ ਹੈ?
2: ਇਹ ਭਾਈ ਹੈਗੇ ਰਾਮ ਸਿੰਘ ਜਾਹਲ।
1: ਰਾਮ ਸਿੰਘ ਜਾਹਲ ਜੀ ਦਾ, ਜਦੋਂ ਮੌਕਾ ਲੱਭਿਆ। ਵੈਸੇ ਤੁਸੀਂ ਬਹੁਤ ਸੋਹਣਾ ਸੁਣਾਇਆ, ਜ਼ਰੂਰ ਸੁਣਾਂਗੇ, ਬਹੁਤ ਸ਼ਾਨਦਾਰ ਲੱਗਿਆ ਗੀਤ, ਲਿਖਿਆ ਵੀ ਬੜਾ ਕਮਾਲ ਦਾ।
2: ਥੈਂਕ ਯੂ ਜੀ,
1: ਕਿਆ ਬਾਤ ਹੈ ਵੀਰੇ, ਬਹੁਤ ਧੰਨਵਾਦ, ਥੈਂਕ ਯੂ। ਵਾਹ ਜੀ ਵਾਹ, ਚਾਰ ਚੰਦ ਲਾਤੇ ਤੇ ਹੁਣ ਥੋੜ੍ਹੀ ਗੱਲ ਕਰ ਲਈ ਆਪਾਂ ਇਨਫੋਰਮੇਸ਼ਨ ਦੀ, ਨੌਲੇਜ ਦੀ, ਬੜੀ ਜ਼ਰੂਰੀ ਹੈ। ਕਹਿੰਦੇ ਵੀ ਜਦੋਂ ਇੰਸ਼ੋਰੈਂਸ ਕੁਛ ਕਰਵਾਉਣੀ ਹੋਵੇ ਅਸੀਂ ਆਪਣੇ ਲਈ, ਪਰਿਵਾਰ ਲਈ, ਜਾਂ ਸਾਡਾ ਬਿਜ਼ਨਸ ਚੱਲ ਰਿਹਾ, ਬਿਜ਼ਨਸ ਦੇ ਉੱਤੇ ਇੰਪਲੋਈ ਜਿਹੜੇ ਅਸੀਂ ਕੰਮ 'ਤੇ ਰੱਖੇ ਆ ਜਾਂ ਕੰਮ ਕਰ ਰਹੇ ਨੇ, ਸਾਡੀ ਕੰਪਨੀ ਦਾ ਹਿੱਸਾ ਨੇ, ਉਹਨਾਂ ਦੀ ਵੀ ਅਸੀਂ ਦੇਖਭਾਲ ਕਰਨੀ ਹੈ, ਉਹਨਾਂ ਲਈ ਵੀ ਇੰਸ਼ੋਰੈਂਸ ਚਾਹੀਦੀ ਹੁੰਦੀ ਹੈ। ਅਤੇ ਜ਼ਰੂਰ ਆਪਾਂ ਐਕਸਪਰਟ ਨਾਲ ਗੱਲ ਕਰੀਏ ਹਮੇਸ਼ਾ। ਅਤੇ ਸਾਡੇ ਨਾਲ ਜੁੜ ਚੁੱਕੇ ਨੇ ਉਮਰਪ੍ਰੀਤ ਚਾਵਲਾ ਜੀ, ਅਤੇ ਪਹਿਲਾਂ ਤਾਂ ਵੈਲਕਮ ਕਰਦੀ ਉਮਰਪ੍ਰੀਤ ਜੀ, ਸਤਿ ਸ਼੍ਰੀ ਅਕਾਲ, ਵੈਲਕਮ।
3: ਥੈਂਕ ਯੂ ਸੋ ਮਚ ਸਰਬਜੀਤ ਜੀ, ਸਭ ਤੋਂ ਪਹਿਲੇ ਤੁਹਾਨੂੰ ਤੇ ਸਾਰੇ ਲਿਸਨਰਸ ਨੂੰ ਉਮਰਪ੍ਰੀਤ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ
1: ਜੀ। ਉਮਰਪ੍ਰੀਤ ਜੀ, ਕੀ ਹਾਲ ਚਾਲ ਹੈ?
3: ਬਹੁਤ ਵਧੀਆ ਜੀ, ਚੜ੍ਹਦੀ ਕਲਾ।
1: ਤੇ ਇਹ ਤੇ ਫਿਰ ਅਸੀਂ ਹਜੇ ਵੀ ਸਮਰ ਹੀ ਇੰਜੋਏ ਕਰ ਰਹੇ ਹਾਂ, ਕਹਿਣ ਨੂੰ ਫਾਲ ਹੈ ਪਰ ਸਮਰ ਵਾਲਾ ਹੀ ਚੱਲ ਰਿਹਾ ਵੈਦਰ।
3: ਸ਼ੁਕਰ ਹੀ ਹੈ ਜੀ ਰੱਬ ਦਾ,
1: ਇਹ ਕਦੇ ਕਦੇ ਸ਼ੁਕਰ ਹੁੰਦਾ ਹੈ, ਨਹੀਂ ਸ਼ੁਕਰ ਤਾਂ ਵੈਸੇ ਹਮੇਸ਼ਾ ਹੀ ਹੁੰਦਾ, ਪਰ ਐਤਕੀ ਕਹਿੰਦੇ ਆ ਨਾ ਕੁਛ ਐਲ ਨੈਨੋ ਕੋਈ ਇਫੈਕਟ ਤੇ ਉਹਦੇ ਕਰਕੇ ਸਾਡੀਆਂ
3: ਮੌਸਮ ਵਾਲਾ ਸ਼ੁਕਰ ਤਾਂ ਵੈਸੇ ਮੁਸ਼ਕਿਲ ਨਾਲ ਹੀ ਆਇਆ।
1: ਚਲੋ ਬਹੁਤ ਵਧੀਆ ਜੀ, ਇਹ ਵੀ ਬਣਦਾ ਹੀ ਹੈ ਕਿ ਨਹੀਂ, ਲੰਬੀਆਂ ਛੁੱਟੀਆਂ ਜਿਵੇਂ ਹੁੰਦੀਆਂ ਸਾਡੀ, ਲੰਬੀਆਂ ਗਰਮੀ ਦੀ ਛੁੱਟੀਆਂ ਵਾਲਾ ਹੀ ਕੰਮ ਹੋ ਗਿਆ ਸਾਡਾ। ਤੇ ਜ਼ਰੂਰ ਸਾਡੇ ਨਾਲ ਜੁੜ ਚੁੱਕੇ ਨੇ ਉਮਰਪ੍ਰੀਤ ਜੀ, ਚਾਰਟਰਡ ਲਾਈਫ ਅੰਡਰ ਰਾਈਟਰ, ਹਾਈਐਸਟ ਡੈਜ਼ਿਗਨੇਸ਼ਨ ਇੰਸ਼ੋਰੈਂਸ ਇੰਡਸਟਰੀ ਦੇ ਵਿੱਚ, ਤੇ ਉਸ ਤੋਂ ਵੀ ਬਾ ਕਮਾਲ ਲੈਣਾ ਦੀ ਨੌਲੇਜ ਤੇ ਐਕਸਪੀਰੀਅੰਸ, ਤੇ ਦੇਖਦੇ ਅੱਜ ਕਿਹੜੀ ਚੀਜ਼ ਸਾਡੇ ਸਰੋਤਿਆਂ ਦੇ ਨਾਲ ਸ਼ੇਅਰ ਕਰਨਾ ਚਾਹੁੰਦੇ ਨੇ ਜੀ। ਉਮਰਪ੍ਰੀਤ ਜੀ, ਪਲੀਜ਼ ਗੋ ਅਹੈਡ।
3: ਬਿਲਕੁਲ ਸਰਬਜੀਤ ਜੀ, ਸੋ ਬੀਇੰਗ ਅ ਡੈਜ਼ਿਗਨੇਟਿਡ ਸਟੇਟ ਪਲੈਨਰ ਕਹਿ ਲਓ ਜਾਂ ਫਾਈਨੈਂਸ਼ੀਅਲ ਐਡਵਾਈਜ਼ਰ ਕਹਿ ਲਓ, ਆਪਾਂ ਸਾਰੀਆਂ ਚੀਜ਼ਾਂ ਦੀ ਆਪਣੇ ਤੁਹਾਡੇ ਟੋਟਲ ਮਤਲਬ ਫਾਈਨੈਂਸ਼ੀਅਲ ਪਲੈਨ ਨੂੰ ਦੇਖਣਾ ਹੁੰਦਾ, ਜਿਹਦੇ 'ਚ ਤੁਹਾਡੀਆਂ ਵਿਲਸ, ਪਾਵਰ ਆਫ ਅਟਰਨੀਜ਼ ਹੈ ਉਹ ਸਾਡੇ ਲੋਇਰ ਕਰਦੇ ਆ, ਤੁਹਾਡੀ ਰਿਟਾਇਰਮੈਂਟ ਪਲੈਨਿੰਗ ਹੈ, ਕੋਈ ਬਿਜ਼ਨਸ ਤੁਸੀਂ ਔਨ ਕਰਦੇ ਹੋ, ਸਕਸੈਸ਼ਨ ਪਲੈਨਿੰਗ ਹੈ, ਜਾਂ ਬਿਜ਼ਨਸ ਦੇ ਵਿੱਚੋਂ ਤੁਸੀਂ ਕੋਈ ਕਾਰਪੋਰੇਟ ਪਲੈਨ ਕਰਨੇ ਆ, ਜਾਂ ਜਿਵੇਂ ਤੁਸੀਂ ਕਿਹਾ ਕਿ ਇੰਪਲੋਈਜ਼ ਹੈ ਤੁਹਾਡੇ, ਕੋਈ ਗਰੁੱਪ ਇੰਸ਼ੋਰੈਂਸ ਪਲੈਨ ਕਰਨੇ ਆ, ਬਹੁਤ ਵਧੀਆ ਪਲੈਨ ਹੁੰਦੇ ਆ ਜਿਹਦੇ ਨਾਲ ਆਪਾਂ ਇੰਪਲੋਈਜ਼ ਨੂੰ ਆਪਣੇ ਬੈਨੀਫਿਟ ਵੀ ਦੇ ਸਕਦੇ ਹਾਂ, ਮਤਲਬ ਇੰਪਲੋਈਜ਼ ਨੂੰ ਵੀ ਬੈਨੀਫਿਟ ਮਿਲਣਾ, ਨਾਲ ਦੀ ਨਾਲ ਸਾਡੀ ਫੈਮਿਲੀ ਨੂੰ ਵੀ ਬੈਨੀਫਿਟ ਮਿਲਣਾ। ਔਰ ਇਹਦਾ ਜਿਹੜਾ ਡਿਡਕਟੇਬਲ ਹੁੰਦਾ ਪ੍ਰੀਮੀਅਮ ਜਿਹੜਾ ਤੁਸੀਂ ਆਪਣੀ ਟੈਕਸ ਉਹਦੇ ਵਿੱਚ ਪਾ ਸਕਦੇ ਹੋ ਐਕਸਪੈਂਸਿਸ ਦੇ ਵਿੱਚ। ਸੋ ਇੱਕ ਵਧੀਆ ਮਤਲਬ ਆਪਾਂ ਕੁਝ ਕੁ ਤਰੀਕੇ ਹੁੰਦੇ ਆ ਜਿਨ੍ਹਾਂ ਨਾਲ ਆਪਾਂ ਕਾਰਪੋਰੇਟ ਡਾਲਰਸ ਨੂੰ ਟੈਕਸ ਐਫੀਸ਼ੈਂਟਲੀ ਯੂਜ਼ ਕਰਨਾ ਹੁੰਦਾ। ਉਹਦੇ 'ਚ ਗਰੁੱਪ ਇੰਸ਼ੋਰੈਂਸ ਪਲਾਨ ਆਉਂਦੇ ਆ, ਸੋ ਉਹਦੇ 'ਚ ਤੁਸੀਂ ਡਿਸਬਿਲਿਟੀ ਇੰਸ਼ੋਰੈਂਸ ਆਪਾਂ ਕਰ ਸਕਦੇ ਹਾਂ, ਹੈਲਥ ਐਂਡ ਡੈਂਟਲ ਬੈਨੀਫਿਟਸ ਕਰ ਸਕਦੇ ਹਾਂ, ਮੈਡੀਸਨ ਦੇ ਸਕਦੇ ਹੁੰਦੇ ਆ, ਜਾਂ ਲਾਈਫ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਵਿੱਚ ਐਡ ਕਰ ਸਕਦੇ ਹੁੰਦੇ ਆ। ਸੋ ਕਸਟਮਾਈਜ਼ ਪਲਾਨ ਹੁੰਦੇ ਆ। ਸੋ ਜੇ ਆਪਾਂ ਇੰਸ਼ੋਰੈਂਸ ਪਲਾਨਿੰਗ ਦੀ ਗੱਲ ਕਰੀਏ ਸਰਬਜੀਤ ਜੀ, ਬਹੁਤ ਹੀ ਇੰਪੋਰਟੈਂਟ ਪਾਰਟ ਹੈ ਫਾਈਨੈਂਸ਼ੀਅਲ ਪਲਾਨਿੰਗ ਦਾ। ਸੋ ਕਈ ਵਾਰ ਸਾਨੂੰ ਕੀ ਲੱਗਦਾ ਹੁੰਦਾ ਵੀ ਪਤਾ ਨਹੀਂ, ਸਾਨੂੰ ਇੰਪੋਰਟੈਂਸ ਪਤਾ ਵੀ ਹਾਂ ਲਾਈਫ ਇੰਸ਼ੋਰੈਂਸ ਬਹੁਤ ਇੰਪੋਰਟੈਂਟ ਹੈ, ਕੱਲ ਨੂੰ ਜੇ ਮੈਨੂੰ ਕੁਝ ਹੁੰਦਾ ਮੇਰੀ ਫੈਮਿਲੀ ਕਿਵੇਂ ਸਰਵਾਈਵ ਕਰੂਗੀ, ਅਸੀਂ ਇੰਨੇ ਕਰਜ਼ੇ ਲਏ ਹੋਏ ਆ, ਲੋਨ ਹੈ, ਹਸਬੈਂਡ ਵਾਈਫ ਨੇ ਮਿਲ ਕੇ ਲੋਨ ਲਿਆ, ਬਟ ਜੇ ਵਿੱਚੋਂ ਇੱਕ ਬੰਦੇ ਨੂੰ ਕੁਝ ਹੋ ਜੇ ਤਾਂ ਪਿੱਛੋਂ ਦੂਜੇ ਬੰਦੇ ਨੇ ਲੋਨ ਕਿਵੇਂ ਉਤਾਰਨੇ ਆ। ਲੇਕਿਨ ਫਿਰ ਵੀ ਅਸੀਂ ਕਿਤੇ ਨਾ ਕਿਤੇ ਡਿਲੇ ਕਰਦੇ ਹਾਂ ਇਹ ਸੋਚ ਕੇ ਕਿ ਪਤਾ ਨਹੀਂ ਕਿੰਨਾ ਕੁ ਪ੍ਰੀਮੀਅਮ ਹੋ ਜਾਣਾ, ਪਤਾ ਨਹੀਂ ਸਾਡੇ ਤੋਂ ਅਫੋਰਡ ਹੋਣਾ ਜਾਂ ਨਹੀਂ ਹੋਣਾ। ਸੋ ਲਾਈਫ ਇੰਸ਼ੋਰੈਂਸ ਦੀ ਜੇ ਮੈਂ ਗੱਲ ਕਰਾਂ ਜੀ, ਪ੍ਰੀਮੀਅਮ ਡਿਪੈਂਡ ਕਰਦਾ 3-4 ਚੀਜ਼ਾਂ ਤੇ। ਪਹਿਲਾ ਤੁਹਾਡੀ ਏਜ ਕਿੰਨੀ ਹੈ, ਦੂਜਾ ਤੁਹਾਡੀ ਹੈਲਥ ਕਿਵੇਂ ਦੀ ਹੈ, ਤੀਜਾ ਵੀ ਆਪਾਂ ਕਿੰਨੇ ਦੀ ਕਵਰੇਜ ਲੈ ਰਹੇ ਹਾਂ, ਤੇ ਚੌਥਾ ਆਪਾਂ ਪਲਾਨ ਕਿਵੇਂ ਦਾ ਲੈ ਰਹੇ ਹਾਂ। ਪਲਾਨ ਕਿਵੇਂ ਦਾ ਲੈ ਰਹੇ ਹਾਂ, ਮਤਲਬ ਤੁਸੀਂ ਟਰਮ ਇੰਸ਼ੋਰੈਂਸ ਲੈ ਰਹੇ ਹੋ ਜਾਂ ਪਰਮਾਨੈਂਟ ਇੰਸ਼ੋਰੈਂਸ ਲੈ ਰਹੇ ਹੋ। ਟਰਮ ਦੇ ਵਿੱਚ ਹੁਣ ਦੇਖੋ, ਜੇ ਇੱਕ ਛੋਟੀ ਜਿਹੀ ਮੈਂ ਐਗਜ਼ਾਮਪਲ ਦਾਂ ਵੀ, ਤੁਹਾਡੀ 25 ਸਾਲ ਦੀ ਏਜ ਹੈ, ਮੇਲ ਸਟੈਂਡਰਡ ਰੇਟ ਨੋਨ ਸਮੋਕਰ ਦੀ ਮੈਂ ਗੱਲ ਕਰ ਰਹੀ ਹਾਂ, ਹਾਫ ਮਿਲੀਅਨ ਦੀ ਤੁਸੀਂ ਕਵਰੇਜ ਲਈ, ਜੇ ਤੁਸੀਂ 20 ਸਾਲ ਦੀ ਟਰਮ ਲਈ ਹੈ ਤਾਂ ਤੁਹਾਡਾ ਪ੍ਰੀਮੀਅਮ ਬਣਦਾ $27-28 ਡਾਲਰ ਪਰ ਮੰਥ। ਸੋ ਕਿਤੇ ਵੀ ਮੈਨੂੰ ਲੱਗਦਾ ਇਹ ਨਹੀਂ ਹੈਗਾ ਕਿ ਅਫੋਰਡ ਨਾ ਹੁੰਦਾ ਹੋਏ ਜਾਂ ਔਖਾ ਹੁੰਦਾ ਹੋਏ। ਮੈਂ ਤਾਂ ਕਹਿੰਦੀ ਹਾਂ ਤੁਸੀਂ ਮਹੀਨੇ ਦਾ 2 ਘੰਟੇ ਐਕਸਟਰਾ ਕੰਮ ਕਰ ਲਓ ਤੇ $30 ਦਾ ਤੁਹਾਡਾ ਪ੍ਰੀਮੀਅਮ ਪੇ ਹੋ ਜਾਣਾ। ਜਾਂ ਜੇ ਆਪਾਂ ਇਹ 40 ਸਾਲ ਦੀ ਟਰਮ ਕਰ ਦਈਏ ਸੇਮ ਐਗਜ਼ਾਮਪਲ ਦੇ ਨਾਲ, ਤਾਂ ਤੁਹਾਡਾ ਪ੍ਰੀਮੀਅਮ ਬਣ ਜਾਂਦਾ $50, ਮਤਲਬ 25-65 ਸਾਲ ਤੱਕ ਤੁਸੀਂ ਕਵਰ ਹੋ ਗਏ। ਈਵਨ ਤੁਸੀਂ 55-60-65 ਸਾਲ ਦੀ ਉਮਰ ਦੇ ਵਿੱਚ ਵੀ ਜਾ ਕੇ $50 ਪਰ ਮੰਥ ਹੀ ਪੇ ਕਰੋਗੇ। ਔਰ ਇਹਦੀ ਇੱਕ ਹੋਰ ਬਹੁਤ ਵਧੀਆ ਚੀਜ਼ ਹੁੰਦੀ ਟਰਮ ਇੰਸ਼ੋਰੈਂਸ ਨਾਲ, ਤੁਹਾਡੀ ਹੈਲਥ ਲੌਕ ਹੋ ਜਾਂਦੀ ਹੈ, ਕੱਲ ਨੂੰ ਆਪਾਂ ਉਹਨੂੰ ਪਰਮਾਨੈਂਟ ਮਨੀ ਬੈਕ ਪਲਾਨ ਦੇ ਵਿੱਚ ਚੇਂਜ ਕਰ ਸਕਦੇ ਹੁੰਦੇ ਆ। ਸੋ ਮੈਂ ਹਮੇਸ਼ਾ ਕਹਿੰਦੀ ਹੁੰਦੀ ਆ ਵੀ ਜਿੰਨੀ ਤੁਸੀਂ ਅਰਲੀ ਏਜ ਦੇ ਵਿੱਚ ਆਪਾਂ ਇੰਸ਼ੋਰੈਂਸ ਲੈਂਦੇ ਹਾਂ, ਦੇਖੋ ਉਦੋਂ ਆਪਣੀ ਹੈਲਥ ਇਸ਼ੂ ਵੀ ਆਪਾਂ ਨੂੰ ਕੋਈ ਨਹੀਂ ਹੁੰਦਾ, ਆਪਣਾ ਰੈਕਟ ਵੀ ਵਧੀਆ ਹੁੰਦਾ, ਆਪਣੇ ਕੋਈ ਡਰਾਈਵਿੰਗ ਦੇ ਵਿੱਚ ਵੀ ਕੋਈ ਪ੍ਰੋਬਲਮ ਨਹੀਂ ਹੋਈ ਹੁੰਦੀ, ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੁੰਦੀ, ਤਾਂ ਆਪਣੀ ਇੰਸ਼ੋਰੈਬਿਲਿਟੀ ਨੂੰ ਲੌਕ ਕਰ ਲਓ, ਕੱਲ ਨੂੰ ਆਪਾਂ ਉਸ ਪਲਾਨ ਨੂੰ ਚੇਂਜ ਕਰ ਸਕਦੇ ਹੁੰਦੇ ਹਾਂ। ਸੋ ਕੋਈ ਵੀ ਕੁਐਸਚਨ ਹੈ ਤੁਹਾਡਾ ਲਾਈਫ ਇੰਸ਼ੋਰੈਂਸ ਨੂੰ ਲੈ ਕੇ, ਨੰਬਰ ਹੈ ਜੀ ਮੇਰਾ 6474461616। ਤੇ ਸਪੈਸ਼ਲੀ ਮੈਂ ਕਹੂੰਗੀ ਸਰਬਜੀਤ ਜੀ ਵੀ ਜੇ ਤੁਹਾਡੇ ਘਰ ਦੇ ਵਿੱਚ ਇੱਕ ਸਪਾਊਸ ਦੀ ਇਨਕਮ ਜ਼ਿਆਦਾ ਤਾਂ ਉਹਨੂੰ ਜ਼ਰੂਰ ਕਵਰ ਕਰੋ। ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦੀ ਹਾਂ, ਮੈਨੂੰ ਥੋੜ੍ਹੇ ਦਿਨ ਪਹਿਲੇ ਹੀ ਕਿਸੇ ਦਾ ਫੋਨ ਆਇਆ ਸੀ ਸਰਬਜੀਤ ਜੀ, ਮਤਲਬ ਵਾਈਫ ਦਾ ਫੋਨ ਆਇਆ ਸੀਗਾ ਵੀ ਹਸਬੈਂਡ ਵਾਈਫ ਅਸੀਂ ਦੋਨਾਂ ਨੇ ਇੰਸ਼ੋਰੈਂਸ ਕਰਾਉਣੀ ਆ, ਚਲੋ ਉਹਨਾਂ ਨੇ ਪ੍ਰੀਮੀਅਮ ਪੁੱਛਿਆ। ਮੈਨੂੰ ਅਗਲੇ ਦਿਨ ਕਹਿੰਦੇ ਜੀ ਮੇਰੇ ਹਸਬੈਂਡ ਕਹਿੰਦੇ ਸਾਨੂੰ ਇੰਸ਼ੋਰੈਂਸ ਦੀ ਲੋੜ ਨਹੀਂ ਜੀ, ਸਾਡੇ ਪਿੱਛੇ ਬਹੁਤ ਪੈਸਾ ਹੈਗਾ ਸਾਡੇ ਕੋਲ, ਜੇ ਕੁਝ ਹੋ ਗਿਆ ਤਾਂ ਆਪਣਾ ਚੱਲ ਜਾਣਾ। ਉਹਨਾਂ ਨੇ ਇੱਕ ਬਹੁਤ ਵਧੀਆ ਗੱਲ ਕਹੀ, ਕਹਿੰਦੇ ਮੈਂ ਆਪਣੇ ਹਸਬੈਂਡ ਨੂੰ ਇਹ ਕਿਹਾ ਵੀ ਠੀਕ ਹੈ ਤੁਹਾਡੀ ਫੈਮਿਲੀ ਕੋਲ ਬਹੁਤ ਪੈਸਾ ਹੈਗਾ, ਉਹਦਾ ਮਤਲਬ ਇਹ ਹੈ ਵੀ ਮੇਰੀ ਇੰਸ਼ੋਰੈਂਸ ਨਾ ਕਰਵਾਓ, ਵੀ ਕੱਲ ਨੂੰ ਜੇ ਮੈਨੂੰ ਕੁਝ ਹੋਇਆ ਤੁਹਾਡਾ ਤੇ ਬੱਚਿਆਂ ਦਾ ਵਧੀਆ ਸਰ ਜਾਣਾ, ਤੁਹਾਡੀ ਫੈਮਿਲੀ ਕੋਲ ਬਹੁਤ ਪੈਸਾ, ਬਟ ਮੇਰੀ ਫੈਮਿਲੀ ਕੋਲ ਪੈਸਾ ਨਹੀਂ ਹੈ ਪਿੱਛੇ। ਸੋ ਤੁਹਾਡੀ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਆ, ਵੀ ਜੇ ਕੱਲ ਨੂੰ ਅਨਫੋਰਚੁਨੇਟਲੀ ਕੁਝ ਹੁੰਦਾ ਤਾਂ ਮੈਂ ਤੇ ਮੇਰੇ ਬੱਚਿਆਂ ਦਾ ਗੁਜ਼ਾਰਾ ਕਿਵੇਂ ਹੋਣਾ। ਸੋ ਮੇਕ ਸ਼ੋਰ ਘਰ ਦੇ ਵਿੱਚ ਜਿਹੜਾ ਮੇਨ ਬ੍ਰੈਡ ਅਰਨਰ ਆ ਉਹਦੀ ਇੰਸ਼ੋਰੈਂਸ ਜ਼ਰੂਰ ਕਰਵਾਓ। ਸਪੈਸ਼ਲੀ ਮੈਂ ਫੀਮੇਲਸ ਨੂੰ ਕਹੂੰਗੀ ਵੀ ਜੇ ਤੁਹਾਡੇ ਘਰ ਦੇ ਵਿੱਚ ਤੁਹਾਡੇ ਹਸਬੈਂਡ ਦੀ ਇਨਕਮ ਤੇ ਤੁਹਾਡਾ ਘਰ ਚੱਲ ਰਿਹਾ, ਔਰ ਹਸਬੈਂਡਸ ਨੂੰ ਖੁਦ ਵੀ ਸੋਚਣਾ ਚਾਹੀਦਾ ਕਿ ਸਾਡੀ ਇਨਕਮ ਸਾਡੀ ਫੈਮਿਲੀ ਲਈ, ਤੁਹਾਡੇ ਬੱਚੇ ਆ, ਤੁਹਾਡੇ ਪੇਰੈਂਟਸ ਆ, ਸਭ ਲਈ ਜ਼ਰੂਰੀ ਆ, ਰੱਬ ਕਰੇ ਸਾਰਿਆਂ ਦੀ ਉਮਰ ਲੰਬੀ ਹੋਏ। ਲੇਕਿਨ ਇੱਕ ਰਿਸਕ ਨੂੰ ਕਵਰ ਕਰਨ ਦੀ ਗੱਲ ਹੁੰਦੀ ਹੈ ਵੀ ਮੈਂ ਜੇ ਕੱਲ ਨੂੰ ਮੇਰੀ ਇਨਕਮ ਬੰਦ ਹੋ ਰਹੀ ਹੈ ਤਾਂ ਮੇਰਾ ਬੈਕਅਪ ਪਲਾਨ ਹੈ ਇੰਸ਼ੋਰੈਂਸ, ਇੰਸ਼ੋਰੈਂਸ ਤੋਂ ਬਿਨਾਂ ਕੋਈ ਬਾਹ ਨਹੀਂ ਫੜਦਾ। ਸੋ ਨੰਬਰ ਅਗੇਨ ਜੀ 6474461616 4416 1616। ਥੈਂਕ ਯੂ ਸੋ ਮਚ ਸਰ।
1: ਬਿਲਕੁਲ ਜੀ, ਬਹੁਤ ਸ਼ੁਕਰੀਆ। 6474461616 6474461616 ਤੇ ਤੁਸੀਂ ਜ਼ਰੂਰ ਗੱਲਬਾਤ ਕਰੋ ਉਮਰਪ੍ਰੀਤ ਚਾਵਲਾ ਜੀ ਨਾਲ। ਬਹੁਤ ਸ਼ੁਕਰੀਆ ਜੀ, ਜੁੜਦੇ ਹਾਂ ਆਪਾਂ ਨੈਕਸਟ ਲਿੰਕ ਦੇ ਵਿੱਚ। ਥੈਂਕ ਯੂ,
3: ਥੈਂਕ ਯੂ ਜੀ।
1: ਵਾਹ ਜੀ ਵਾਹ, ਕਿਆ ਬਾਤ ਹੈ। ਗੱਲਬਾਤ ਚੱਲ ਰਹੀ ਸੀ ਤੇ ਗੱਲਬਾਤ ਹੋਰ ਵੀ ਚੱਲੇਗੀ। ਅੱਖ ਦੀ ਗੱਲ ਕੀਤੀ ਹੈ ਨਾ ਆਪਾਂ, ਅੱਖ ਦੀ ਗੱਲ ਚੱਲ ਰਹੀ ਹੈ ਤੇ ਅੱਖ ਦੇ ਵਿੱਚ ਆਪਾਂ ਕਹਿ ਵੀ ਅੱਖ ਖੋਲ੍ਹ ਕੇ ਰੱਖੇ ਇਨਸਾਨ, ਬੜੀਆਂ ਚੀਜ਼ਾਂ ਦੇ ਵਿੱਚ ਸਾਨੂੰ ਅੱਖ ਖੋਲ੍ਹਣੀ ਪੈਂਦੀ ਹੈ। ਪਰ ਜਿਹੜਾ ਅੱਜ ਦਾ ਸਵਾਲ ਹੈ ਨਾ, ਉਹ ਸਵਾਲ ਇਹ ਹੈ ਵੀ ਅੱਖ ਖੁੱਲ੍ਹਣ ਦੀ ਗੱਲ ਨਹੀਂ, ਇਹਦੇ ਵਿੱਚ ਇੱਕ ਅੱਖ ਬੰਦ ਕਰਨ ਦੀ ਗੱਲ ਹੈ। ਹੁਣ ਤੁਸੀਂ ਕਹਿਣਾ ਵੀ ਯਾਰ ਇੱਕ ਬੰਦ ਕਰਨ ਵਾਲੀ, ਅੱਖ ਬੰਦ ਕਰਨ ਵਾਲੀ ਕਿਹੜੀ ਗੱਲ ਹੈ? ਅਤੇ ਬੜਾ ਕੁਛ ਨਾ ਆਪਾਂ ਜ਼ਿੰਦਗੀ ਦੇ ਵਿੱਚ ਚੀਜ਼ਾਂ ਵਰਤਦੇ ਹਾਂ, ਚਲਾਉਂਦੇ ਹਾਂ ਕਈ ਚੀਜ਼ਾਂ, ਅਤੇ ਉਹਨਾਂ ਚੀਜ਼ਾਂ ਦੇ ਲਈ ਸਾਨੂੰ ਇੱਕ ਅੱਖ ਬੰਦ ਕਰਨੀ ਪੈਂਦੀ ਹੈ। ਅਤੇ ਆ ਸਵਾਲ ਹੈ ਇੱਕ ਵੀ ਕਿਹੜੀਆਂ ਕਿਹੜੀਆਂ ਉਹ ਇਹੋ ਜਿਹੀਆਂ ਚੀਜ਼ਾਂ ਨੇ, ਲਿਮਿਟ ਹੋਏਗੀ ਦੋ ਦੀ, ਕਿਹੜੀਆਂ ਇਹੋ ਜਿਹੀਆਂ ਚੀਜ਼ਾਂ ਨੇ ਜੋ ਚਲਾਉਣ ਦੇ ਲਈ, ਜੋ ਕਰਨ ਦੇ ਲਈ ਸਾਨੂੰ ਇੱਕ ਅੱਖ ਬੰਦ ਕਰਨੀ ਪੈਂਦੀ ਹੈ। ਉਹ ਇੱਕ ਅੱਖ ਬੰਦ ਕਰਕੇ ਹੀ ਹੁੰਦਾ ਜਾਂ ਇੱਕ ਅੱਖ ਬੰਦ ਕਰਕੇ ਛੇਤੀ ਚੀਜ਼ ਹੋ ਜਾਂਦੀ ਹੈ? ਕਿਹੜੀਆਂ ਚੀਜ਼ਾਂ ਨੇ ਇਹੋ ਜਿਹੀਆਂ ਇੱਕ ਅੱਖ ਬੰਦ ਕਰਕੇ ਹੀ ਚੱਲਦੀਆਂ ਨੇ? 905-673-3337 ਕਿਹੜੀ ਇਹੋ ਜਿਹੀਆਂ ਚੀਜ਼ਾਂ ਹੋਣਗੀਆਂ ਯਾਰ ਵੀ ਜਿਹੜੀ ਜਿਹਦੇ ਲਈ ਸਾਨੂੰ ਇੱਕ ਅੱਖ ਬੰਦ ਕਰਨੀ ਪੈਂਦੀ ਹੈ ਤਾਂ ਹੀ ਚੱਲਦੀ ਹੈ? 905-673-3337 9056733337 ਲਿਮਿਟ ਦੋ ਦੀ ਹੈ। ਇੱਕ ਵਾਰ ਜ਼ਹਿਨ ਦੇ ਵਿੱਚ ਆ ਗਈ ਨਾ ਤਾਂ ਤੁਸੀਂ ਕਹਿਣਾ ਵੀ ਯਾਰ ਮੈਨੂੰ ਤਾਂ ਆਹ ਵੀ ਪਤਾ ਲੱਗ ਗਿਆ, ਆਹ ਵੀ ਹੋ ਸਕਦੀ ਹੈ ਅਤੇ ਆਹ ਵੀ ਚੀਜ਼ ਹੋ ਸਕਦੀ ਹੈ। ਕਿਹੜੀ ਚੀਜ਼ ਇੱਕ ਅੱਖ ਬੰਦ ਕਰਕੇ ਚਲਾਈ ਜਾ ਸਕਦੀ ਹੈ ਜਾਂ ਚੱਲਦੀ ਹੈ? 905-673-3337 9056733337

0: ਆਹਾ ਕਿਆ ਬਾਤ ਹੈ ਸ਼ਾਨਦਾਰ, ਕਹਿੰਦੇ ਅੱਖ ਲੱਗ ਗਈ ਕੁਲਦੀਪ ਮਾਣਕ ਜੀ ਦਾ ਗੀਤ ਤੇ। ਚਲਦੇ ਆ ਕਾਲ ਦੇ ਵੱਲ ਜੀ। ਅਭਿਸ਼ੇਕ ਜੀ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ, ਕਿਆ ਹਾਲ ਹੈ ਜੀ?
0: ਬਹੁਤ ਵਧੀਆ ਸਰ, ਤੁਸੀਂ ਸੁਣਾਓ ਕਿਵੇਂ ਹੋ?
1: ਬਸ ਵਧੀਆ ਜੀ।
0: ਜੀ ਕੀ ਆਇਆ ਫਿਰ ਜ਼ਹਿਨ ਦੇ ਵਿੱਚ, ਕੀ ਆਇਆ ਵੀ ਯਾਰ ਆਹੀ ਚੱਲ ਸਕਦਾ?
1: ਕੈਮਰਾ ਤੇ ਬੰਦੂਕ।
0: ਕੈਮਰਾ ਤੇ ਬੰਦੂਕ,
1: ਹਾਂਜੀ।
0: ਤੁਸੀਂ ਕੋਈ ਗਾਣਾ ਤੇ ਨਹੀਂ ਸੁਣਿਆ ਪਹਿਲੇ?
1: ਗਾਣਾ ਤਾਂ ਆਪਾਂ ਬਥੇਰੇ ਸੁਣੇ ਨੇ, ਉਹ ਵੀ ਤੁਹਾਨੂੰ ਸੁਣਾ ਦਿੰਦੇ ਥੋੜਾ ਬਹੁਤ, ਵੀ ਦੱਸ ਦਿੰਦੇ ਆ, ਗਾਣਾ ਸੁਣਾਉਂਦੇ ਤਾਂ ਨਹੀਂ।
0: ਹਾਂ,
1: ਕੈਮਰਾ ਬੰਦੂਕ ਤੇ ਮਸ਼ਹੂਰ।
0: ਹਾਂ, ਆਹ ਗਾਣਾ ਵੀ ਆਇਆ ਸੀ, ਕਿੰਨਾ ਸੀ, ਕੁਲਵਿੰਦਰ ਢਿੱਲੋਂ ਦਾ?
1: ਹਾਂਜੀ, ਕੁਲਵਿੰਦਰ ਢਿੱਲੋਂ ਦਾ।
0: ਬੜਾ ਚੱਲਿਆ ਸੀ ਨਾ ਇਹਲਾ ਗੀਤ?
1: ਹਾਂਜੀ ਹਾਂਜੀ।
0: ਕਿਆ ਬਾਤ ਹੈ, ਤੁਸੀਂ ਵੀ ਪੁਰਾਣੇ ਸ਼ੌਂਕੀ ਆ ਫਿਰ। ਚਲੋ ਬਹੁਤ ਸ਼ੁਕਰੀਆ ਵੀਰੇ, ਥੈਂਕ ਯੂ ਕਾਲ ਦੇ ਲਈ, ਬਹੁਤ
1: ਧੰਨਵਾਦ।
0: ਥੈਂਕ ਯੂ ਥੈਂਕ ਯੂ। ਹਜੇ ਵੀ ਬਹੁਤ ਚੀਜ਼ਾਂ ਨੇ, ਦੇਖਦੇ ਹਾਂ ਸਾਰਿਆਂ ਦਾ ਕੀ ਕਹਿਣਾ ਹੈ। ਚੱਲਦੇ ਹਾਂ ਗੁਰਮੀਤ ਜੀ, ਸਤਿ ਸ਼੍ਰੀ ਅਕਾਲ। ਗੁਰਮੀਤ ਜੀ, ਗੁਰਮੀਤ ਜੀ ਨੇ ਕਾਲ ਕੱਟ ਕੇ, ਲੱਗਦਾ ਗੁਰਮੀਤ ਜੀ ਨੇ ਵੀ ਇਹੀ ਵਾਲਾ ਆਂਸਰ ਦੇਣਾ ਸੀ ਤੇ ਉਹ ਸ਼ਾਇਦ ਕਿਤੇ ਕਹਿਤਾ ਉਹਨਾਂ ਨੇ। ਅਗਲੀ ਕਾਲ ਦੇ ਵੱਲ ਚੱਲਦੇ ਹਾਂ। 4133 ਜੀ, ਸਤਿ ਸ਼੍ਰੀ ਅਕਾਲ।
2: ਹਾਂਜੀ ਬੇਟੇ, ਸਤਿ ਸ਼੍ਰੀ ਅਕਾਲ
0: ਜੀ, ਕੀ ਹਾਲ ਚਾਲ ਹੈ ਜੀ?
2: ਬਹੁਤ ਵਧੀਆ। ਮੈਂ ਕਿਹਾ ਹੰਟਿੰਗ ਕਰਦੇ ਆ ਨਾ ਜਦੋਂ,
0: ਹਾਂਜੀ
2: ਹਾਂ, ਉਦੋਂ ਜਿਹੜਾ ਹੁਣ ਆਪਣੀਆਂ ਗੇਮਾਂ ਨੀ ਚੱਲ ਰਹੀਆਂ,
0: ਹਾਂਜੀ
2: ਫਿਰ ਇੱਕ ਅੱਖ ਬੰਦ ਕਰਕੇ
0: ਹਾਂ, ਜਦੋਂ ਅਸੀਂ ਅੱਖ ਚੈੱਕ ਕਰਾਉਣ ਜਾਂਦੇ ਹਾਂ ਉਦੋਂ ਵੀ ਇੱਕ ਅੱਖ ਬੰਦ ਹੁੰਦੀ ਸਾਡੀ, ਉੱਥੋਂ ਵੀ ਡਾਣੀ ਪੜਨ ਦਿੰਦੇ
2: ਜਦੋਂ ਬਾਹਰ ਕੋਈ ਡੋਰ ਤੇ ਆਉਂਦਾ ਹੈ ਨਾ
0: ਜੀ,
2: ਤੇ ਉਦੋਂ ਵੀ ਇੱਕ ਸ਼ੀਸ਼ਾ ਛੋਟਾ ਡੋਰ ਚ ਲੱਗਾ ਨਾ, ਤੇ ਉਹਦੇ ਚ ਵੀ ਆਪਾਂ ਇੱਕ ਅੱਖ ਬੰਦ ਕਰਕੇ ਦੇਖਦੇ ਆ।
0: ਬਿਲਕੁਲ ਸਹੀ ਗੱਲ ਹੈ, ਕਿਆ ਬਾਤ,
2: ਇੱਕ ਅੱਖ ਬਰਾਬਰ ਦੇਖੋ, ਕਹਿੰਦੇ ਸਾਰਿਆਂ ਨੂੰ ਇੱਕ ਅੱਖ ਨਾਲ ਦੇਖਣਾ ਚਾਹੀਦਾ।
0: ਜਦੋਂ ਜਗ੍ਹਾ ਹੀ ਇੱਕ ਜਿਹੜੀ ਮੋਰੀ ਜਿੱਥੋਂ ਆਪਾਂ ਦੇਖਣਾ ਬਾਹਰ, ਦੋਵਾਂ ਨਾਲ ਤਾਂ ਦੇਖਣਾ ਹੀ ਕੁਛ
2: ਨਹੀਂ
0: ਨਾਲ। ਕਿਆ ਬਾਤ ਹੈ, ਬਹੁਤ ਸ਼ੁਕਰੀਆ, ਥੈਂਕ ਯੂ ਕਾਲ ਦੇ ਲਈ, ਧੰਨਵਾਦ, ਥੈਂਕ ਯੂ। 5630 ਸਤਿ ਸ਼੍ਰੀ ਅਕਾਲ ਜੀ, 5630।
3: ਬਾਂਟੇ ਖੇਲਣ ਨੂੰ ਵੀ ਜੀ ਅੱਖ ਅੱਖ ਬੰਦ ਕਰਕੇ, ਜਾਂ ਬਾਂਟੇ ਖੇਲਦੇ ਹੀ ਮਾਰਨਾ ਨਿਸ਼ਾਨਾ, ਤੀਰ ਕਮਾਨ ਨੂੰ ਵੀ ਅੱਖ ਬੰਦ ਕਰਕੇ ਮਾਰਦੇ।
0: ਕਿਆ ਬਾਤ ਹੈ, ਬੰਟੇ ਫਿਰ ਤੁਸੀਂ ਚੰਗੇ ਖੇਡੇ ਲੱਗਦੇ ਆ। ਹੈ ਜੀ,
3: ਅਸੀਂ ਤਾਂ ਖੇਡੇ ਇੱਕ ਲੱਖੀ ਬੰਜਾਰੇ ਦਾ ਗੀਤ ਲਾ ਦਿਓ।
0: ਅੱਛਾ, ਲੱਖੀ ਬੰਜਾਰੇ ਜੀ ਦਾ ਕਿਹੜਾ ਗੀਤ?
3: ਰੁੱਤ ਰੁੱਤ ਦਾ ਮੇਵਾ ਹਰ ਕੋਈ ਖਾਣਾ ਚਾਹੁੰਦਾ ਹੈ,
0: ਰੁੱਤ ਰੁੱਤ ਦਾ ਮੇਵਾ
3: ਹਰ ਕੋਈ ਖਾਣਾ ਚਾਹੁੰਦਾ ਹੈ।
0: ਕਿਆ ਬਾਤ ਹੈ, ਲੱਭ ਕੇ ਲਾ ਦਿੰਦੇ ਆ ਜੀ।
3: ਕਿਆ
0: ਬਾਤ ਹੈ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ, ਥੈਂਕ ਯੂ ਜੀ। ਯਾਰ ਇਹ ਬਾਂਟੇ ਵਾਲੀ ਚੀਜ਼ ਤਾਂ ਮੇਰੇ ਵੀ ਦਿਮਾਗ 'ਚ ਨਹੀਂ ਆਏ, ਬੜਾ ਖੇਡਦੇ ਰਹੇ ਜਦੋਂ ਜਿੱਥੇ ਜਾਣਾ ਕਿਤੇ ਖੇਡਣਾ, ਗੋਲੀਆਂ ਜਿੱਤ ਜਾਣੀਆਂ ਤੇ ਫਿਰ ਜੇਬ 'ਚ ਪਾ ਕੇ ਐਂ ਛਣਕਾਣੀਆਂ ਵੀ ਦੇਖ ਅੱਜ ਕਿੰਨੇ ਕੁ ਜਿੱਤ ਗਏ ਹਾਂ, ਤੇ ਬੜੇ ਸ਼ਾਨਦਾਰ। ਚੱਲਦੇ ਹਾਂ ਇੱਕ ਹੋਰ ਕੋਲ ਦੇ ਵੱਲ, 0385385, ਜੀ ਸਤਿ ਸ਼੍ਰੀ ਅਕਾਲ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ, ਕੀ ਹਾਲ ਹੈ?
4: ਠੀਕ ਹੈ।
0: ਹਾਂ, ਤੁਹਾਡਾ ਨਾਮ ਕੀ ਹੈ?
4: ਗੁਰਨਿਮਰਤ ਕੌਰ।
0: ਗੁਰਨਿਮਰਤ ਕੌਰ, ਵਾਹ, ਬੜਾ ਸੋਹਣਾ ਨਾਮ ਹੈ।
4: ਇੱਕ ਅੱਖ ਬੰਦ ਕਰਕੇ ਆਰਚਰੀ ਹੁੰਦੀ ਹੈ ਤੇ ਬੰਦੂਕ ਚਲਾਉਣੀ।
0: ਤੁਸੀਂ ਕਰਦੇ ਹੋ ਆਰਚਰੀ, ਨਿਸ਼ਾਨੇਬਾਜ਼ੀ ਕਰਦੇ ਹੋ?
4: ਹਾਂਜੀ।
0: ਅੱਛਾ, ਵਾਹ, ਵੈਰੀ ਗੁੱਡ, ਇੰਟਰਸਟਿੰਗ ਹੁੰਦੀ ਬੜੀ ਗੇਮ।
4: ਹਾਂਜੀ,
0: ਵੈਰੀ ਨਾਈਸ, ਏਦਾਂ ਹੀ ਕੰਟੀਨਿਊ ਰੱਖਿਓ। ਓਕੇ, ਬਹੁਤ ਵਧੀਆ, ਐਵੇਂ ਚੀਜ਼ਾਂ ਹੋਣੀ ਚਾਹੀਦੀਆਂ ਨੇ ਯਾਰ, ਸ਼ੌਂਕ ਸਾਡੇ ਜ਼ਰੂਰ ਹੋਣੇ ਚਾਹੀਦੇ ਨੇ। ਤੇ ਚਲਦੇ ਹਾਂ ਆਪਾਂ ਨੈਕਸਟ ਕਾਲ ਦੇ ਵੱਲ, 9090 ਜੀ ਸਤਿ ਸ਼੍ਰੀ ਅਕਾਲ।
5: ਸਤਿ ਸ਼੍ਰੀ ਅਕਾਲ, ਕੀ ਹਾਲ ਹੈ ਜਨਾਬ?
0: ਓ ਜਨਾਬ, ਵਧੀਆ, ਤੁਹਾਡੀ ਕਾਲ ਆ ਗਈ ਸਰ, ਹੋਰ ਵੀ ਵਧੀਆ ਹੋ ਗਿਆ।
5: ਥੈਂਕ ਯੂ ਜਨਾਬ, ਮੁਝੇ ਆਪ ਵੋ ਗਾਣਾ ਯਾਦ ਦਿਲਾ ਦੀਏ ਕਿ ਏਕ ਆਂਖ ਮਾਰੂੰ ਤੋ ਰਸਤਾ ਰੁਕ ਜਾਏ, ਦੂਸਰੀ ਆਂਖ ਮਾਰੂੰ ਤੋ ਜ਼ਮਾਨਾ ਝੁਕ ਜਾਏ, ਦੋਨੋਂ ਆਂਖੇ ਮਾਰੂੰ ਤੋ ਛੋਰਾ ਪਟ ਜਾਏ।
0: ਮੈਂ ਕਿਹਾ ਸ਼ਾਇਦ ਕੋਈ ਤੀਸਰੀ ਆਂਖ ਵੀ ਅੱਗੇ ਆਏਗੀ।
5: ਤੀਸਰੀ ਆਂਖ ਜਿਸਕੇ ਪਾਸ ਹੋਤੀ ਉਹ ਯਹਾਂ ਨਹੀਂ ਰਹਤਾ, ਕਿਸੀ ਔਰ ਦੁਨੀਆ ਮੇ ਰਹਤਾ, ਉਸਕੋ ਬੋਲਤੇ ਤੀਸਰੀ ਆਂਖ ਵਾਲਾ। ਵਾਲ ਮਜ਼ਾ ਆ ਗਿਆ ਸਾਹਿਬ, ਅਗਰ ਹੋ ਸਕੇ ਤੋ ਗਾਣਾ ਲਗਾ ਦੀਜੀਏ, ਗਾਲਿਬਨ ਜਿਤੇਂਦਰ ਔਰ ਸ਼੍ਰੀਦੇਵੀ ਪੇ ਪਿਕਚਰਾਈਜ਼ ਹੁਆ ਥਾ, ਹਿੰਮਤ ਵਾਲਾ ਨਾਮ ਹੈ ਸ਼ਾਇਦ ਪਿਕਚਰ
0: ਬੜਾ ਬੜਾ ਸੌਂਗ ਚੱਲਿਆ ਸੀ ਹਨਾ ਇਹ
5: ਬਹੁਤ ਚਲਾ ਇੱਕ ਜ਼ਮਾਨੇ ਮੇ ਜਿਤੇਂਦਰ ਜਿਤਨੇ ਵੀ ਫਿਲਮੇ ਕਰਾ ਸਭ ਕ੍ਰਿਸ਼ਨਾ ਕੇ ਜੋ ਫਿਲਮ ਐਕਟਰ ਥੇ ਤੇਲਗੂ ਕੇ ਐਂਟੀ ਰਾਮਾ ਰਾਓ ਕੇ
0: जी
5: तो
0: जी।
5: ये सब उनकी जो कॉपी रहती थी वही बनाते थे वो लोग, रामानंद सागर वगैरह ये जितने भी थे, हाथी मेरे साथी जो बनाए
0: जी
5: सलीम जावेद साहब लिखे थे, उसके भी जो डायरेक्टर वैसी थे। तो फिर सूरज एक फिल्म आई थी राजेंद्र कुमार साहब की, वो भी मद्रास के डायरेक्टर थे, सब मद्रास से फिर ये ऊपर आया फिर, क्योंकि एक ट्रेन बदला ना उसके बाद गानों का वगैरह, फिर ये साउथ इंडियन लड़कियां आ गए, श्रीदेवी है, जयाप्रदा है, क्योंकि अब कुछ रहा नहीं वहाँ पे, अब जितने यहाँ थे बॉम्बे में सब बूढ़े हो गए थे, अब उनको कोई देखने वाला चाहिए था, उनको डांसर भी होना ये भी होना, तो यहाँ पूरा का पूरा कम्बो मिलता था हर चीज का। तो ये गल है सब।
0: ਬੜਾ ਸ਼ਾਨਦਾਰ ਗਾਣਾ, ਜਰੂਰ ਲਗਾਏਗੇ, ਸੁਣ ਕੇ ਬੜਾ ਮਜ਼ਾ ਆਏਗਾ, ਬੜਾ ਸੁਪਰ ਡੁਪਰ ਹਿੱਟ ਸੀ ਹਨਾ ਗੀਤ
5: ਆਪਣੇ ਜ਼ਮਾਨੇ ਕਾ, ਬਿਲਕੁਲ
0: ਕੀ ਬਾਤ ਹੈ, ਜਰੂਰ ਲਗਾ ਦੇਣੇ ਸਰ,
5: ਜਰੂਰ। ਬੜੇ ਭਾਈ ਕੀ ਵਾਈਫ ਹੈ ਇਹ,
0: ਕਿਨ ਕੀ?
5: अनिल कपूर हाँ, के जो बड़े भाई थे ना
0: जी, जी, जी।
5: जिनकी सेकंड मैरिज है
0: जी, जी, बिल्कुल बिल्कुल।
5: तो श्रीदेवी उनकी वाइफ थे, क्या नाम था, बोनी कपूर नाम,
0: बोनी कपूर बिल्कुल।
5: सुरेंद्र कपूर साहब के बेटे दोनों जी, क्या बोले
0: जोसा जेड़ा नाल नाल अपा क्वेश्चन भी पूछे है, भी कौन सी चीज है जो आंख बंद करके ही चलती है, एक आंख बंद करके?
5: एक तो बंदूक है, दूसरा जो है जो माइक्रोसॉफ्ट वगैरह की जो देखते है ना अपने जरासीम वगैरह, उसके लिए भी आंख बंद करना पड़ता
0: है। हाँ, जो टेस्ट करते हैं वो ग्लास ट्यूब के ऊपर रख के
5: बोलते हैं उसको।
0: हाँ वाह जी वाह, क्या बात है।
5: थैंक यू जनाब, सत श्री अकाल।
0: चलो सत श्री अकाल, थैंक यू। ਬਾਕੀ ਯਾਰ ਉਹ ਵੀ ਮਾਈਕਰੋਸਕੋਪ ਹੁੰਦਾ, ਜਦੋਂ ਆਪਾਂ ਕੋਈ ਚੀਜ਼ ਛੋਟੀ ਚੀਜ਼ ਦੇਖਣੀ ਹੋਵੇ, ਬਰੀਕ ਚੀਜ਼, ਉਦੋਂ ਵੀ ਬੰਦਾ ਇੱਕ ਅੱਖ ਬੰਦ ਕਰਕੇ ਹੀ ਹੈ, ਥੱਲੇ ਜੇ ਕਰਕੇ ਟੇਬਲ 'ਤੇ ਰੱਖਿਆ ਹੁੰਦਾ ਅਤੇ ਦੇਖਦਾ ਹੁੰਦਾ ਉਹ 'ਚ। 905-673-3337 ਕਿਹੜੀ ਉਹ ਚੀਜ਼ ਹੁੰਦੀਆਂ ਇਹੋ ਜਿਹੀਆਂ ਜਿਹੜੀ ਇੱਕ ਅੱਖ ਬੰਦ ਕਰਕੇ ਹੀ ਚੱਲਦੀ ਹੈ?

0: ਆਪਾਂ ਚੱਲਦੇ ਅਗਲੀ ਕਾਲ ਦੇ ਵੱਲ। 4267 ਜੀ ਸਤਿ ਸ੍ਰੀ ਅਕਾਲ।
1: ਆਹੋ
0: ਕੋਈ ਚੀਜ਼ ਸਿੱਧੀ ਵੇਖਣੀ ਹੋਵੇ ਓਹਦੀ ਅਲਾਈਨਮੈਂਟ ਕਿਵੇਂ ਕੀ ਕਹਿੰਦੇ ਆਪਾਂ ਓਹਨੂੰ ਅਗਲੀ ਕਾਲ ਦੇ ਵੱਲ ਚੱਲਦੇ ਆ ਜੀ। 1507-1507 ਸਤਿ ਸ੍ਰੀ ਅਕਾਲ ਜੀ।
2: ਸਤਿ ਸ੍ਰੀ ਅਕਾਲ ਸਰ ਜੀ।
0: ਕਿਆ ਬਾਤ ਹੈ, ਕੀ ਹਾਲ ਚਾਲ ਹੈ?
2: ਅੱਖ ਬੰਦ ਕਰਕੇ ਵੀ ਕੀ ਕੰਮ ਕਰਦੇ ਬੰਦੇ?
0: ਓਹੀ ਤੇ ਪੁੱਛ ਰਹੇ ਕੀ ਕਰਦੇ ਆ।
2: ਨਿਸ਼ਾਨੇਬਾਜ਼ੀ ਇੱਕ ਤਾਂ ਹੋ ਗਈ, ਆਪਣੇ ਸਾਰਿਆਂ ਨੇ ਦੱਸ ਹੀ ਦਿੱਤਾ।
0: ਹਾਂਜੀ,
2: ਇੱਕ ਘੜੀ ਵਾਲਾ ਵੀ ਨੀ ਅੱਖ ਤੇ ਚੜ੍ਹ ਕੇ ਸ਼ੀਸ਼ਾ ਜਾ ਤੇ ਦੂਜੇ ਪਾਸੋਂ ਫਿਕਸ ਕਰਦਾ ਘੜੀ ਨੂੰ।
0: ਘੜੀ ਨੂੰ? ਆਹੋ ਆਹੋ, ਉਹ ਵੀ ਅੱਖ ਤੇ ਕੀ ਲਾਂਦਾ ਉਹ? ਇੱਕ ਤੁਸੀਂ ਹੋਰ ਚੀਜ਼ ਯਾਦ ਕਰਾਤੀ, ਇੱਕ ਹੁੰਦਾ ਨੀ ਉਹ ਲੈਂਸ ਜਿਹਾ ਹੁੰਦਾ, ਉਹਨੂੰ ਕੀ ਕਹਿੰਦੇ ਆਪਾਂ?
2: ਲੈਂਸ ਜਿਹੇ ਦਾ। ਹਾਂ, ਅੱਖ ਬੰਦ ਕਰਕੇ ਦੂਜੇ ਪਾਸੇ ਅੱਖ ਨਾਲ ਘੁੱਟ ਕੇ ਪੜ ਲੈਂਦਾ ਤੇ ਉਹਦੇ ਨਾਲ ਵੇਖਦਾ।
0: ਆਹੋ ਆਹੋ ਆਹੋ, ਇੱਕ ਤੇ ਉਹ ਹੋ ਗਿਆ, ਇੱਕ ਆਪਾਂ ਜਿਹੜਾ ਹੱਥ 'ਚ ਫੜਦੇ, ਹੱਥ ਫੜ ਕੇ ਨੀ ਦੇਖਦੇ ਆਪਾਂ ਅਕਸਰ, ਕੋਈ ਚੀਜ਼ ਦੇਖਣੀ ਹੋਵੇ ਤੇ ਉਹ ਛੋਟੀ ਚੀਜ਼ ਵੱਡੀ ਦਿਖਦੀ ਉਹਦੇ ਵਿੱਚੋਂ, ਸ਼ੀਸ਼ਾ ਜਿਹਾ ਹੀ ਹੁੰਦਾ ਉਹ ਵੀ, ਜਿਹਦੇ ਕਈ ਵਾਰ ਛੋਟੇ ਹੁੰਦੇ ਜੀ।
2: ਸਰ ਸਾਡੇ ਡੈਡੀ ਨਾ ਮਲੇਸ਼ੀਆ ਤੋਂ ਲਗਾਏ ਸੀ ਜੇ।
0: ਅੱਛਾ,
2: ਉਹ ਇਹੋ ਜਿਹੇ ਸ਼ੀਸ਼ਾ ਜਿਵੇਂ ਆਪਾਂ ਕਹਿੰਦੇ ਵਿੱਚ ਆਪਣਾ ਜੇ ਮੂੰਹ ਸੁੱਕਿਆ ਜਾ ਤੇ ਜੇ ਉਹਦੇ ਤੇ ਵਹਿਣਾ ਤਾਂ ਅੱਧਾ ਬਾਂਗਣ ਪੱਲਾ ਬਣ ਜਾਂਦਾ ਸੀ ਮੂੰਹ।
0: ਅੱਛਾ,
2: ਅਸੀਂ ਨਿੱਕੇ ਹੁੰਦੇ ਜਵਾਕਾਂ ਨੂੰ ਕਹਿਣਾ ਇੱਕ ਸਾਡਾ ਆੜੀ ਸੀ ਬਾੜਾ ਸੁੱਕਿਆ ਜਾ, ਲੈ ਤੈਨੂੰ ਮੋਟਾ ਕਰ ਦਿੰਦੇ ਆ, ਉਹਦਾ ਕਿਵੇਂ ਮਖਾ ਤੈਨੂੰ ਉਹ ਸ਼ੀਸ਼ਾ ਵੀ ਝੋਲੇ ਚ ਹੀ ਰੱਖਣਾ।
0: ਅੱਛਾ,
2: ਸਕੂਲੇ ਜਾਂਦੇ ਨੇ ਜਿਹਨੇ ਕਹਿਣਾ ਲੈ ਤੈਨੂੰ ਕਰ ਦੋ, ਉਹਦਾ ਲਾਰਾ ਤਾਂ ਬੜਾ ਮਾਂ ਕਾਇਮ ਹੋ ਗਿਆ, ਅੱਡਾ ਮੂੰਹ ਦਿਸਣਾ ਉਹਦੇ ਗੱਲਾਂ ਬਾਹਰ। ਮਲੇਸ਼ੀਆ ਤੋਂ ਗਿਆ, ਹਜੇ ਵੀ ਹੋਣਾ ਸ਼ਾਇਦ ਘਰੇ।
0: ਅੱਛਾ,
2: ਚੀਜ਼ਾਂ ਬਹੁਤ, ਕੈਮਰਾ ਇੱਕ ਵੇਖ ਲਾ ਉਦੋਂ ਦਾ, ਹੋਰ ਕਈ ਚੀਜ਼ਾਂ ਡੈਡੀ ਦੀਆਂ, ਪੁਲਿਸ ਵਰਦੀਆਂ ਸੀ ਪਾ ਕੇ, ਪੁਲਿਸ ਵਾਲੇ ਵੀ ਬਣ ਜਾਂਦੇ ਸੀਗੇ।
0: ਬਿਲਕੁਲ ਬਿਲਕੁਲ, ਉਹ ਜਿਹੜੀ ਅੱਖ ਦੀ ਗੱਲ ਕਰਦੇ ਆ ਨਾ ਆਪਾਂ, ਸ਼ੀਸ਼ਾ ਜਿਹੜਾ ਮੋਟਾ ਜਿਹਾ ਉਹ ਬਾਇਨੋਕੁਲਰ ਹੁੰਦਾ ਸੀ ਜਿਹੜਾ, ਹੈ ਨਾ, ਉਹਦੇ ਨਾਲ ਹੀ ਉਹ ਧੁੱਪੇ ਰੱਖਣਾ ਨਾ, ਧੁੱਪ ਦੇ ਨਾਲ ਅੱਗੇ ਪੇਪਰ ਰੱਖ ਦੇਣਾ ਥੱਲੇ ਉਹਦੇ ਪਿਛਲੇ ਪਾਸੇ, ਤੇ ਧੁੱਪ ਦੀ ਲਾਈਟ ਦੇ ਨਾਲ ਉਹ ਅੱਗ ਲੱਗ ਜਾਂਦੀ ਸੀ ਵਿੱਚ ਉਹਦੇ,
2: ਜ਼ਿਆਦਾ ਛੇਤੀ ਕਾਲੇ ਨਾਲ ਲੱਗਦੀ ਸੀ ਜੇ ਕਾਲਾ ਰੰਗ ਤੇ ਇੱਕ ਸਕਿੰਟ ਦੇ ਵਿੱਚ ਹੀ ਧੁੱਖ ਪੈਂਦਾ ਸੀ।
0: ਬਿਲਕੁਲ,
2: ਕਿੰਨਾ ਫਰਕ ਸੀ ਕਾਲੇ ਦਾ ਤੇ ਚਿੱਟੇ ਦਾ।
0: ਬਿਲਕੁਲ ਜੀ ਬਿਲਕੁਲ, ਕਿਆ ਬਾਤ,
2: ਬਹੁਤ ਵਧੀਆ।
0: ਤੇ ਤੂੰ ਵੀ ਨੀ ਵਜਣੀ ਅੱਜ,
2: ਬੋਲ ਦਿੰਦੇ ਫਿਰ,
0: ਆਣ ਦੋ ਫਿਰ
2: ਸੁਣੀਆਂ।

0: ਬਿਨਾ ਜਿੱਦੇ ਦਾ ਉਹ ਤੁਰ ਗਿਆ ਇਥੋਂ ਮੇਰਾ ਜੀ ਨਹੀਂ ਲੱਗਦਾ ਸਾਵਣ ਦੇ ਵਾਂਗੂ ਅੱਖੀਆਂ ਵਿੱਚੋਂ ਸਮ ਸਮ ਪਾਣੀ ਵਗਦਾ ਸੁੱਕ ਕੇ ਪੀਲਾ ਹੋ ਗਿਆ ਸੀ ਨਾ ਯਾਰ ਬਿਨਾ ਸੁਣੀਆਂ ਸੁਣੀਆਂ ਗਲੀਆਂ ਨੀ ਉਹ ਮੇਰੇ ਯਾਰ ਬਿਨਾ
1: ਤੂੰ ਵੀ ਫਿਰ ਡਬਲ ਵੱਜ ਗਈ ਟਮ ਟਮ ਬਾਦ ਵਾਲੀ ਵੀ ਛੱਡਤੀ ਹੈ ਕਿਆ ਬਾਤ ਹੈ ਕਿਆ ਬਾਤ ਹੈ ਨਜ਼ਾਰਾ ਆ ਗਿਆ ਚਲੋ ਬਹੁਤ ਧੰਨਵਾਦ ਜੀ ਥੈਂਕ ਯੂ ਥੈਂਕ ਯੂ ਥੈਂਕ ਯੂ

0: ਕਿਆ ਬਾਤ ਹੈ, ਵਾਹ ਜੀ ਵਾਹ, ਬੜਾ ਸ਼ਾਨਦਾਰ ਗੀਤ। ਜਿਹੜਾ ਗੀਤ ਇੱਕ ਫਰਮਾਇਸ਼ ਕੀਤਾ ਸੀ ਉਹ ਵੀ ਆਪਾਂ ਲੱਭ ਰਹੇ ਹਾਂ, ਰੁੱਤ ਪਿਆਰ ਦੀ, ਅਤੇ ਮੈਨੂੰ ਲੱਭ ਰਿਹਾ ਇੱਥੇ ਨਛੱਤਰ ਅਤੇ ਜੋਸ਼ ਦਾ। ਮੈਨੂੰ ਲੱਗਦਾ ਨਹੀਂ ਇਹ ਵਾਲਾ ਹੋਏਗਾ, ਪਰ ਟਰਾਈ ਕਰਕੇ ਆਪਾਂ ਜ਼ਰੂਰ ਲਾਉਂਦੇ ਹਾਂ। ਪਰ ਕਾਲ ਦੇ ਵੱਲ ਚੱਲਦੇ ਹਾਂ ਅਗਲੀ। 4267 ਜੀ, ਸਤਿ ਸ਼੍ਰੀ ਅਕਾਲ।
1: ਹਾਂਜੀ, ਜਦੋਂ ਬੰਦੇ ਨੂੰ ਕੋਈ ਚੀਜ਼ ਖੱਟੀ ਲੱਗਦੀ ਉਦੋਂ ਹੀ ਉਹਦੀ ਅੱਖ ਇੱਕ ਬੰਦ ਹੋ ਜਾਂਦੀ
0: ਹੈ। ਹਾਂ, ਜਦੋਂ ਬੰਦਾ ਨਿੰਬੂ ਚੱਟਦਾ ਹੈ,
1: ਹਾਂ, ਜਦੋਂ ਖੱਟਾ ਲੱਗਦਾ ਨਾ ਬੰਦੇ ਨੂੰ ਕੁਛ,
0: ਉਹ ਤਾਂ ਫਿਰ ਮੱਲੋ ਮੱਲੀ ਹੋ ਜਾਂਦੀ ਬੰਦੇ ਦੀ ਅੱਖ ਬੰਦ। ਬੰਦਾ ਚਾਹੁੰਦਾ ਨਹੀਂ, ਪਰ ਉਹ ਐਕਸਪੀਰੀਅੰਸ ਹੀ
1: ਮਸਲਾ, ਉਹ ਇਨਵੋਲੰਟਰੀ ਮਸਲਾ ਬੰਦੇ ਦਾ।
0: ਆਹੋ, ਉਹ ਮਸਲਾ ਆਪੇ ਕਹਿੰਦਾ ਨਹੀਂ ਨਹੀਂ ਨਹੀਂ ਨਹੀਂ ਨਹੀਂ। ਹੋਰ ਕੀ ਹੋ ਸਕਦਾ, ਹੋਰ ਕਿਹੜੀ ਕਿਹੜੀ ਚੀਜ਼ ਹੈ?
1: ਹੋਰ ਆਪਣੇ ਹੋ ਸਕਦਾ ਵਾ,
0: ਇੱਕ ਉਹ ਨੀ ਹੁੰਦਾ ਸੀ ਆਪਾਂ ਥਰੋ ਕਰਦੇ ਸੀ, ਇੱਕ ਡਾਲਟ ਨੀ ਕਹਿੰਦੇ ਸੀ, ਉਹ ਛੋਟਾ ਜਿਹਾ ਸਰਕਲ ਜਿਹਾ ਹੁੰਦਾ ਸੀ ਕੰਧ ਤੇ ਲਾ ਕੇ, ਤੇ ਉਹ ਪਿੰਨ ਵਾਲੀਆਂ ਚੀਜ਼ਾਂ ਡਾਲਟ ਆਪਾਂ ਥਰੋ ਕਰਦੇ ਸੀ ਕੋਈ ਗੋਲੇ ਦੇ ਵਿੱਚ ਨੰਬਰ ਬਣਾਉਣ ਲਈ। ਉਹ ਵੀ ਬੜੀ ਸ਼ਾਨਦਾਰ ਗੇਮ, ਇੱਕ ਅੱਖ ਬੰਦ ਕਰਕੇ ਹੀ ਹੋਲ ਚ ਪੈਂਦੀ, ਨੀ ਤਾਂ ਬੜਾ ਔਖਾ।
1: ਹਾਂਜੀ, ਬਾਕੀ ਕਹਿੰਦੇ ਸੱਪ ਦਾ ਡੰਗਿਆ ਤੇ ਬੰਦਾ ਬੰਜਦਾ, ਅੱਖਾਂ ਦੀਆਂ ਡੰਗਿਆ ਨੀ ਬੰਦਾ ਬਜਦਾ।
0: ਆਏ ਹਾਏ ਹਾਏ ਹਾਏ ਹਾਏ, ਮਰਜੂ ਪੁੱਤ ਬਗਾਨਾ 302 ਬਣ ਜੂ, ਤੇਰੀ ਅੱਖ ਦਾ ਘੈਂਟ ਨਿਸ਼ਾਨਾ 302 ਬਣ ਜੂ। ਬਹੁਤ ਸ਼ੁਕਰੀਆ ਵੀਰੇ, ਥੈਂਕ ਯੂ ਥੈਂਕ ਯੂ ਥੈਂਕ ਯੂ। ਇਹ ਗੱਲ ਫਿਰ ਧੱਕੇ ਨਾਲ ਕਈ ਵਾਰ ਨਾ ਗਾਣੇ ਯਾਦ ਆ ਜਾਂਦੇ ਆ। ਤੇ ਜ਼ਰੂਰ, ਨੰਬਰ ਹੈ ਜੀ 905-673-3337। ਸਰਬ ਰੇਡੀਓ ਤੁਹਾਡੇ ਹੋਸਟ ਸਰਬਜੀਤ ਸਿੰਘ ਦੇ ਨਾਲ। ਤੇ 2 ਮਿੰਟ ਆਪਾਂ ਬਾਕੀ ਕਾਲਸ ਹੋਲਡ ਤੇ ਰੱਖਦੇ ਹਾਂ, ਦੇਖਦੇ ਹਾਂ ਤੁਹਾਡੇ ਕਿਹੜੇ ਕਿਹੜੇ ਹੋਰ ਆਨਸਰ ਹਜੇ ਆਉਣ ਵਾਲੇ ਪਏ ਆ। ਪਰ ਉਸ ਤੋਂ ਪਹਿਲਾਂ ਆਪਣੇ ਨਾਲ ਜੁੜ ਚੁੱਕੇ ਨੇ ਯੂਨੀ ਗਲੋਬਲ ਐਡਵਾਈਜ਼ਰੀ ਤੋਂ ਸਾਰਾਂਸ਼ ਜੀ, ਜੋ ਕਿ ਸਾਨੂੰ ਅਕਸਰ ਹੀ ਅਵੇਅਰ ਕਰਦੇ ਆ ਵੀ ਅਸੀਂ ਜੇ ਕੈਰੀਅਰ ਚੇਂਜ ਕਰਨਾ ਹੈ ਅਤੇ ਕਰੀਅਰ ਦੇ ਵਿੱਚ ਅਸੀਂ ਕੀ ਕੁਛ ਅੱਗੇ ਪ੍ਰਾਪਤੀਆਂ ਕਰ ਸਕਦੇ ਹਾਂ, ਕੀ ਗੌਰਮੈਂਟ ਸਾਡੀ ਹੈਲਪ ਕਰਦੀ ਹੈ, ਅਤੇ ਸਟੱਡੀ ਬੇਸ ਨੂੰ ਲੈ ਕੇ ਜਾਂ ਹੋਰ ਬੜਾ ਕੁਛ ਹੈ। ਅਤੇ ਪਹਿਲਾਂ ਤਾਂ ਵੈਲਕਮ ਕਰਦੇ ਹਾਂ ਸਾਰਾਂਸ਼ ਜੀ, ਸਤਿ ਸ਼੍ਰੀ ਅਕਾਲ, ਵੈਲਕਮ।
2: ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ ਸਭੀ ਨੂੰ।
0: ਕੀ ਹਾਲ ਚਾਲ ਹੈ ਸਾਰਾਂਸ਼?
2: ਵਧੀਆ ਵਧੀਆ, ਤੁਸੀਂ ਦੱਸੋ ਜੀ।
0: ਬਹੁਤ ਵਧੀਆ, ਤੇ ਸਾਡੇ ਸਰੋਤਿਆਂ ਦਾ ਵੀ ਹਾਲ ਚਾਲ ਵਧੀਆ ਕਰੋ ਯਾਰ, ਦਿਨ ਰਾਤ ਜ਼ੋਰ ਲਾ ਰਹੇ ਆ, ਕੰਮ ਕਰ ਰਹੇ ਆ, ਪੈਸੇ ਇੰਨੇ ਬਣ ਨਹੀਂ ਰਹੇ, ਤੇ ਸੋਚਦੇ ਯਾਰ ਵੀ ਕੀ ਕਰੀਏ, ਕਿੱਦਾਂ ਆਪਣੇ ਸਕਿੱਲ ਨੂੰ ਵਧਾਈਏ ਤੇ ਪੈਸੇ ਹੋਰ ਕਮਾਈਏ। ਦੱਸੋ ਫਿਰ ਕੀ ਹੋ ਸਕਦਾ?
2: ਬਿਲਕੁਲ ਜੀ, ਲਾਈਕ ਗਵਰਨਮੈਂਟ ਸਪੋਰਟ ਕਰਤੀ ਹੈ ਹਮੇਂ ਇਸ ਦੇਸ਼ ਮੇਂ, ਤਭੀ ਹਮਨੇ ਇਤਨੀ ਮੁਸ਼ਕਿਲ ਸੇ ਪੀਆਰ ਲਿਆ ਯਹਾਂ ਪੇ, ਐਂਡ ਆਪ ਸਕਿੱਲ ਡਿਵੈਲਪ ਕਰਤੇ ਹੈ, ਆਸਾਨ ਸੇ ਕੋਰਸਿਸ ਕਰਤੇ ਹੈ, ਔਰ ਗਵਰਨਮੈਂਟ ਸਪੋਰਟਿਡ ਕੋਰਸਿਸ ਹੈ, ਤੋ ਆਪਕੀ ਜੇਬ ਸੇ ਅਪਫਰੰਟ ਪੈਸੇ ਨਹੀਂ ਜਾ ਰਹੇ ਹੈ ਇਸਕੇ ਅੰਦਰ, ਉਲਟਾ ਆਪਕੇ ਪਾਸ 50,000 ਸੇ 1,70,000 ਡਾਲਰ ਤੱਕ ਕਾ ਲੋਨ ਆਤਾ ਹੈ 0% ਪੇ, ਬਿਨਾ ਕੋਲੈਟਰਲ ਕੇ, ਸਟ੍ਰੈਸ ਫ੍ਰੀ ਸ਼ਾਂਤੀ, ਮਤਲਬ ਕੋਈ ਛੀਲਨੇ ਵਾਲਾ ਲੋਨ ਨਹੀਂ, ਯੇ ਛੀਲਤਾ ਨਹੀਂ ਲੋਨ ਕਿਸੀ ਕੋ, ਨਾ ਐਸਾ ਲੋਨ ਐਗਜ਼ਿਸਟ ਹੀ ਨਹੀਂ ਕਰਤਾ ਕਹੀਂ ਪੇ, ਤੋ ਹਮੇ ਆਪ ਅਭੀ ਕਾਲ ਯਾ ਟੈਕਸਟ ਕਰ ਸਕਤੇ ਹੈਂ, ਆਪਕੋ ਹਮਾਰੇ ਆਫਿਸ ਸੇ ਕਲ ਵੀ ਬੈਕ ਕਾਲ ਆ ਜਾਏਗਾ।
0: ਤੇ ਕੋਰਸਿਸ ਆਪਾਂ ਕਿਵੇਂ ਕਰ ਸਕਦੇ ਆ? ਤੁਸੀਂ ਆਪਣੀ ਗੱਲ ਵੀ ਹੋਈ ਸੀ, ਸਾਲ ਦੇ ਵੀ ਹੁੰਦੇ ਆ, 2 ਸਾਲ ਦੇ ਵੀ ਹੁੰਦੇ ਆ, ਤੇ ਅਮਾਊਂਟ ਕਿੰਨਾ ਕੁ ਲੋਨ ਹੋ ਜਾਂਦਾ ਹੈ ਜੇ ਫੈਮਿਲੀ ਦੇ ਵਿੱਚ 4 ਜਣੇ ਆ, ਕਪਲ ਤੇ ਨਾਲੇ 2 ਬੱਚੇ?
2: ਹਾਂਜੀ, ਸੋ ਕੋਰਸਿਸ ਸੌਖੇ ਜੇ ਹੀ ਨੇ, 8 ਤੋਂ 10 ਕੋਰਸਿਸ ਹੈਗੇ ਸਾਡੇ ਕੋਲ, ਅਬ ਇਸ ਮੇ ਹਮ ਉਨੀ ਕੋਰਸਿਸ ਮੇ ਡੀਲ ਕਰਤੇ ਹੈ ਜੋ ਆਸਾਨ ਹੈ, ਨੰਬਰ 1, ਨੰਬਰ 2 ਆਨਲਾਈਨ ਹੈ, ਫੋਨ ਪੇ ਲੈਪਟਾਪ ਪੇ ਆਪਣੇ ਕਲਾਸ ਲਗਾਣੀ, ਕਹੀਂ ਨਹੀਂ ਜਾਣਾ। ਤੋ ਹਮਾਰੇ ਕਿਤਨੇ ਲਾਈਕ ਆਪ ਮੰਨ ਕੇ ਚੱਲੇ, ਊਬਰ ਡਰਾਈਵਰ ਹੈ, ਅਨਇੰਪਲੋਇਡ ਹੈ, ਹਾਊਸ ਵਾਈਫ ਹੈ, ਟਰੱਕ ਡਰਾਈਵਰ ਹੈ, ਜੋ ਕਿ ਸਕਿੱਲ ਡਿਵੈਲਪ ਕਰ ਰਹੇ ਹੈ, 20 ਘੰਟੇ ਹਫ਼ਤੇ ਮੈਂ ਲੋਗਿਨ ਕਰਨਾ ਹੈ ਪੋਰਟਲ ਮੇਂ, ਟੀਚਰ ਨਹੀਂ ਹੈ, ਇਗਜ਼ਾਮਸ ਵੀ ਨਹੀਂ ਹੈ, ਆਸਾਨ ਸੀ ਅਸਾਈਨਮੈਂਟ ਹੈ। ਔਨ ਅਦਰ ਹੈਂਡ ਆਪਕੇ ਪਾਸ ਅਗਰ ਫੈਮਿਲੀ ਆਫ 4 ਹੈ, ਹਸਬੈਂਡ ਵਾਈਫ ਦੋਨੋਂ ਪੜ੍ਹਤੇ, ਤੋ ਉਨਕੋ 1.5 ਲੱਖ ਡਾਲਰ ਕੀ ਫੰਡਿੰਗ 0% ਪੇ, ਬਿਨਾ ਕ੍ਰੈਡਿਟ ਚੈੱਕ ਕੇ, ਬਿਨਾ ਕਿਸੀ ਕੋਲੈਟਰਲ ਜਾਂ ਗਰੰਟੀ ਕੇ, ਥਾ ਗਰਗ ਦੇ ਖਾਤੇ ਮੇਂ ਗਿਰਤੀ ਹੈ। ਲਾਸਟ ਹਫ਼ਤੇ 22 ਬੰਦੋ ਕੀ ਫੰਡਿੰਗ ਗਿਰੀ ਉਨਕੇ ਖਾਤੇ ਮੇਂ, ਡਾਇਰੈਕਟ ਆਫਿਸ ਆ ਜਾਈਏ, ਹਵਾਬਾਜ਼ੀ ਨਹੀਂ ਹੈ, ਚੈੱਕ ਕਰ ਲੀਜੀ ਆ ਕੇ। 218 ਐਕਸਪੋਰਟ ਬੁਲਵਾਰਡ ਪੇ ਆਫਿਸ ਆਏ, ਆਪ ਹਮੇ ਅਭੀ ਵੀ ਟੈਕਸਟ ਕਾਲ ਕਰ ਸਕਤੇ ਹੈ, 437-264-3175, खाते से डायरेक्ट आपके खाते में आती तो हम तो बीच में है नहीं, हमारे तो हाथ साफ है।
0: फीस नाले फीस भी दसो, अपनी फीस की गलबात रह गई सी वो भी जरूर दस्यो प्लीज।
2: हाँ जी, हाँ सर, क्लाइंट में अकाउंट में फंडिंग आ जाएगी, हमारा ऑफिस से कल या परसों फोन जाता है काम होने के बाद में।
0: हाँ जी,
2: इतनी फीस $199 काम होने के बाद लेते हैं हम फीस। तो ईमानदारी आपकी चेक होती है, हमारी नहीं होती, हमने तो सब कुछ एंड टू एंड साफ रखा है, साफ तरीके से काम कर रहे हैं, 8 साल में बहुत लोगों को असिस्ट कर चुके हैं, प्रॉपर ऑफिस है, 6 बंदे आपके लिए काम कर रहे हैं, डरिए मत
0: जी।
2: नो चलाकी, नो ग्रीडीनेस, हमें लालच नहीं है, थादर गेयर पे कहता हूँ, बहुतों का सिस्टम कर चुके हैं, 50,000 से 1,70,000 हासिल करें, फंडिंग में हासिल करें, स्किल हासिल करें, अकाउंटिंग का कोर्स है, बिजनेस मैनेजमेंट का कोर्स है, तो कोई भी इसमें हेरा फेरी नहीं है।
0: बिल्कुल, नाले बड़ी शानदार गल ये है, तुहाडा तुसी स्टडी लेनी है, स्टडी करो, गवर्नमेंट तुहानू फंडिंग लोन दे रही है, ते ओ लोन तुहाडे तुसी अकाउंट नंबर भेजना, तुहाडे अकाउंट दे विच गवर्नमेंट सीधे पैसे पाएगी। ਇਹ ਨਹੀਂ ਹੈ ਪਹਿਲਾਂ ਸਰਾਸ਼ਟਰ ਉਹਨਾਂ ਦੀ ਯੂਨੀ ਗਲੋਬਲ ਕੋਲ ਗਿਆ ਫਿਰ ਤੁਹਾਡੇ ਕੋਲ, ਨਹੀਂ, ਸਿੱਧੇ ਡਾਇਰੈਕਟ ਤੁਹਾਡੇ ਅਕਾਊਂਟ 'ਚ ਪੈਸੇ ਆਣਗੇ, ਉਸ ਤੋਂ ਬਾਅਦ ਤੁਸੀਂ ਆਪ ਫੀਸ ਦੇਣੀ ਹੈ, ਜਾ ਕੇ ਪੂਰਾ ਸਹੀ ਤਰੀਕੇ ਦੇ ਨਾਲ ਕੰਮ ਹੁੰਦਾ, ਪੂਰਾ ਜੈਨੂਅਨ ਤਰੀਕੇ ਦੇ ਨਾਲ ਆਫਿਸ ਦੇਖੋ, ਅਤੇ ਜਾ ਕੇ ਕੁਛ ਵੀ ਤੁਹਾਡੇ ਜ਼ਿਹਨ ਦੇ ਵਿੱਚ ਸਵਾਲ ਹੈ ਬਹਿ ਕੇ ਗੱਲਬਾਤ ਕਰੋ, ਜ਼ਿਆਦਾ ਕਲੈਰਿਟੀ ਹੋਏਗੀ, ਅਤੇ ਤੁਸੀਂ ਵਾਕਈ ਹੀ ਸਾਲ ਦਾ ਕੋਰਸ ਲਓਗੇ ਜਾਂ 2 ਸਾਲ ਦਾ ਕੋਰਸ ਲਓਗੇ, ਤੁਹਾਡੇ ਸਕਿੱਲ ਦੇ ਵਿੱਚ ਵਾਕਈ ਹੀ ਇਜ਼ਾਫਾ ਹੋਏਗਾ, ਅਤੇ ਤੁਸੀਂ ਕੱਲ੍ਹ ਨੂੰ ਵਧੀਆ ਪੈਸੇ ਵੀ ਬਣਾ ਸਕੋਗੇ। ਅਤੇ ਜਿਹੜਾ ਲੋਨ ਹੈ ਉਹਦਾ ਇੰਟਰਸਟ ਕੀ ਹੈ ਸਾਰਾਸ਼?
2: ਹਾਂਜੀ, ਲੋਨ ਦਾ ਇੰਟਰਸਟ ਅਗਰ ਫੈਮਿਲੀ ਆਫ 4 ਹੈ, ਐਗਜ਼ਾਮਪਲ ਲੈ ਕੇ ਚੱਲੇ, ਤਾਂ 2 ਸਾਲ ਦਾ ਕੋਰਸ ਹੈ, ਤਾਂ $1.5 lakh ਆਇਆ, ਇਸਕਾ ਵਿਆਜ ਕਿਤਨਾ ਹੈ? 0% ਹੈ 2.5 ਸਾਲ ਤੱਕ, ਔਰ 2.5 ਸਾਲ ਬਾਅਦ ਇਸਕੀ ਪਹਿਲੀ ਪੇਮੈਂਟ, ਰੀਪੇਮੈਂਟ ਸਟਾਰਟ ਹੈ 2.5 ਸਾਲ ਬਾਅਦ। ਐਸਾ ਕੋਈ ਲੋਨ ਹੈ ਜਿਸਕੀ ਕਿਸ਼ਤ 2.5 ਸਾਲ ਬਾਅਦ ਸਟਾਰਟ ਹੋਤੀ ਹੈ? ਨਹੀਂ ਹੋਤਾ, ਯਹਾਂ ਪੇ ਹੈ। तब ब्याज दर कितना है? 2.5% पूरे साल का, कितना महीने का ब्याज बना $1,00,000 पे? सिर्फ $200 महीने का ब्याज $1,00,000 पे, $200 बिना कोलैटरल, बिना गारंटी के, कुछ गिरवी नहीं है, घर के लोन पे घर उठा लेते हैं, गाड़ी के लोन पे गाड़ी उठा लेते हैं, बट यहाँ पे बैंक है ही नहीं, गवर्नमेंट है, पीछे ना रहिए, नया बैच स्टार्ट हो रहा है अभी 14 अक्टूबर को, अभी रजिस्टर कराएं, 1.5 महीने में फंडिंग 2-2 करके आपके खाते में डायरेक्ट आ जाएगी।
0: क्या बात है, बिल्कुल, ते नंबर जरूर आपा शेयर कर दिए प्लीज।
2: बिल्कुल जी, नंबर है जी 437-264-3175, 437-264-3175। ना हमने रिश्वत देनी है, ना हमने आगे किसी को रिश्वत देनी है, साफ काम, 199 फीस काम होने के बाद, 437-264-3175, 437-264-3175। नंबर एक और बार नोट करें, 437-264-3175।
0: जी क्या बात है, 437-264-3175, 437-264-3175, यूनी ग्लोबल एडवाइजरी, लोकेटेड ने 218
2: एक्सपोर्ट बुलेवार्ड।
0: जी क्या बात है, बिल्कुल सर, हाँ जी बहुत शुक्रिया। हाँ जी, हाँ जी जी
2: जी, धन्यवाद,
0: बहुत शुक्रिया सर, थैंक यू सो मच, थैंक यू कॉलर, थैंक यू।

0: क्या बात है, बड़ा शानदार बंदा ना। ते इमेजिन करके जो तो बंदा गाना सुन रहा है, एक आंख मारू दो मारू दोनों कट्ठिया किदा मारा, ते पर बड़ा ही सुपर डुपर हिट गीत अपने टाइम दे विच अज भी सुन के बड़ा बंदा आनंद लैंदा, हासा जरूर आंदा। ते प्रोग्राम सर्व रेडियो ते साडे नाल एक बारी फिर जुड़ चुके ने उमरप्रीत चावला जी। उमरप्रीत जी वेलकम बैक।
1: थैंक यू सो मच सरब जी। जी सो लाइफ इंश्योरेंस की आपां गल कीती है, जिवें मैं अगे भी किया भी जिन्ने अपनी यंग एज है उन्ना आपां नूं वधिया प्रीमियम मिल जांदा, हेल्थ करके रैकेट करके सारा कुछ ठीक हुंदा। सो यही रीजन हुंदा जदों आपां बच्चियां दी इंश्योरेंस करवांदे हां, क्योंकि बच्चियां दी इंश्योरेंस ऑफकोर्स आपां ओह नहीं सोचदे हुंदे कि आपां इंश्योरेंस नूं देखना, आपां कैश वैल्यू नूं देखदे हां, आपां बच्चियां लई अगों वैल्थ जनरेट करनी हुंदी आ। बट इंश्योरेंस उहदा इक कंपोनेंट आ, उहदा वधिया रहिंदा हुंदा, क्योंकि जदों न्यू बॉर्न बच्चा या बहुत छोटा बच्चा तां उहदी कॉस्ट बहुत थोड़ी हुंदी आ इंश्योरेंस दी। हेल्थ उहदी लॉक हुई हुई है, तुसीं पेड अप प्लान कर लिया, कल नूं इह आ भी इंश्योरेंस दे अमाउंट ने भी ਵਧੀ ਜਾਣਾ। ਮੈਂ ਵੀ ਆਪਾਂ 50,000 ਜਾਂ ਲੱਖ ਨਾਲ ਸ਼ੁਰੂ ਕੀਤਾ ਸੀ, ਲੇਕਿਨ ਜਦੋਂ ਉਹਨੇ ਆਪਣੇ ਘਰ ਲੈਣੇ ਆ, ਜਦੋਂ ਉਹਨੇ ਆਪਣਾ ਬਿਜ਼ਨਸ ਕਰਨਾ ਜਾਂ ਜਦੋਂ ਉਹਦੀ ਫੈਮਿਲੀ ਬਣਨੀ ਆ, ਉਦੋਂ ਤੱਕ ਉਹ ਪਰਮਾਨੈਂਟ ਇੰਸ਼ੋਰੈਂਸ ਵੱਧ ਕੇ ਹਾਫ ਮਿਲੀਅਨ ਮਿਲੀਅਨ ਦੀ ਹੋ ਜਾਏਗੀ, ਜਿਹਦੇ 'ਚ ਇੱਕ ਚੰਗੀ ਖਾਸਿਆ ਅਮਾਊਂਟ ਹੁੰਦਾ ਕੈਸ਼ ਵੈਲਿਊ ਦਾ, ਜਿਹੜਾ ਤੁਸੀਂ ਬੱਚੇ ਦੇ ਫਿਊਚਰ ਲਈ ਯੂਜ਼ ਕਰ ਸਕਦੇ ਆ। ਆਪਾਂ ਤੁਸੀਂ ਕੱਲ੍ਹ ਨੂੰ ਉਹਨੂੰ ਬਿਜ਼ਨਸ ਖੋਲ੍ਹ ਕੇ ਦੇਣਾ, ਤੁਸੀਂ ਉਹਦੇ ਘਰ ਦੀ ਡਾਊਨ ਪੇਮੈਂਟ ਕਰਨੀ ਆ, ਉਹ ਸਾਰੀਆਂ ਚੀਜ਼ਾਂ ਤੁਸੀਂ ਉਸ ਪਲਾਨ ਦੀ ਕੈਸ਼ ਵੈਲਿਊ ਨੂੰ ਯੂਜ਼ ਕਰਕੇ ਕਰ ਸਕਦੇ ਹੋ, ਅਤੇ ਉਹ ਉਹਨੇ ਵਧੀ ਜਾਣਾ ਕੈਸ਼ ਵੈਲਿਊ ਨੇ ਵੀ, ਅਤੇ ਜਿਹੜਾ ਫੇਸ ਅਮਾਊਂਟ ਹੈ ਡੈਥ ਬੈਨੀਫਿਟ ਹੈ ਉਹਨੇ ਵੀ ਵਧੀ ਜਾਣਾ। ਸੋ ਤੁਸੀਂ ਕੋਈ ਬੱਚਿਆਂ ਲਈ ਪਲਾਨ ਦੇਖ ਰਹੇ ਹੋ, ਤੁਸੀਂ ਆਪਣੇ ਲਈ ਦੇਖ ਰਹੇ ਹੋ, ਜਾਂ ਤੁਹਾਡਾ ਕੋਈ ਵੀ ਕੁਐਸਚਨ ਹੈ ਕਿ ਤੁਹਾਨੂੰ ਕੋਈ ਮੈਡੀਕਲ ਇਸ਼ੂ ਆ ਚੁੱਕਾ, ਜਾਂ ਕਈ ਵਾਰ ਆਪਾਂ ਕੋਈ ਨੋਨ ਮੈਡੀਕਲ ਰੀਜ਼ਨ ਹੁੰਦੇ ਆ, ਬੈਂਕਰਪਸੀ ਹੈ, ਕੋਈ ਚਾਰਜਿਸ ਹੈ, ਡਰਿੰਕ ਐਂਡ ਡਰਾਈਵ ਦੇ ਚਾਰਜਿਸ ਹੈ, ਕ੍ਰਿਮੀਨਲ ਚਾਰਜਿਸ ਹੈ, ਸਾਨੂੰ ਲੱਗਦਾ ਸਾਨੂੰ ਇੰਸ਼ੋਰੈਂਸ ਮਿਲਣੀ ਨਹੀਂ, ਜਾਂ ਕਈ ਵਾਰ ਆਪਾਂ ਹੈਜੀਟੇਟ ਕਰਦੇ ਹੁੰਦੇ ਹਾਂ, ਸੋ ਕੌਨਫੀਡੈਂਸ਼ੀਅਲ ਵੇ ਦੇ ਵਿੱਚ ਆਪਾਂ ਡਿਸਕਸ ਕਰ ਸਕਦੇ ਹਾਂ ਇਸ ਚੀਜ਼ ਨੂੰ। ਮੈਂ ਚੈੱਕ ਕਰਕੇ ਜਿਹੜੀਆਂ ਵੀ ਕੰਪਨੀਆਂ ਜਿਹੜੀਆਂ ਹਾਈ ਰਿਸਕ ਕੰਪਨੀਜ਼ ਹੁੰਦੀਆਂ, ਉਹ ਇਹਨਾਂ ਸਾਰੀਆਂ ਚੀਜ਼ਾਂ ਨੂੰ ਕਵਰ ਕਰਦੀਆਂ, ਸੋ ਆਪਾਂ ਉਹ ਦੇਖ ਸਕਦੇ ਹੁੰਦੇ ਹਾਂ। ਮੈਂ ਹਮੇਸ਼ਾ ਕਹਿੰਦੀ ਹਾਂ ਵੀ ਜੇ ਕੋਈ ਹੈਲਥ ਇਸ਼ੂ ਆ ਵੀ ਚੁੱਕਾ ਜਾਂ ਕੋਈ ਨੋਨ ਮੈਡੀਕਲ ਪ੍ਰੋਬਲਮ ਹੋ ਵੀ ਚੁੱਕੀ, ਤਾਂ ਵੀ ਉਸ ਟਾਈਮ ਤੇ ਆਪਣੀ ਚੀਜ਼ ਨੂੰ ਸਿਕਿਓਰ ਕਰ ਲਓ, ਕਿਉਂਕਿ ਕਈ ਵਾਰ ਸਾਨੂੰ ਇਹ ਲੱਗਦਾ ਹੁੰਦਾ ਵੀ ਅੱਜ ਮੈਨੂੰ ਹੈਲਥ ਇਸ਼ੂ ਆ ਗਿਆ, ਚਲੋ ਕੋਈ ਗੱਲ ਨ਀, ਹੁਣ ਤਾਂ ਆ ਹੀ ਚੁੱਕਾ, ਹੁਣ 2 ਸਾਲ ਰੁਕ ਕੇ ਲੈ ਲਾਂਗੇ। 2 ਸਾਲ ਤੱਕ ਆਪਾਂ ਨੂੰ ਨੀ ਪਤਾ ਵੀ ਉਹ ਹੈਲਥ ਇਸ਼ੂ ਦਾ ਕੀ ਹੋਣਾ, ਜੇ ਵੱਧ ਗਿਆ ਤਾਂ ਹੋਰ ਪ੍ਰੋਬਲਮ ਹੋ ਜਾਏਗੀ, ਤੇ ਜੇ ਉਹ ਠੀਕ ਹੋ ਗਿਆ ਤਾਂ ਆਪਾਂ ਰੀ ਅੰਡਰ ਰਾਈਟ ਕਰਾ ਕੇ ਵਾਪਿਸ ਰੈਗੂਲਰ ਇੰਸ਼ੋਰੈਂਸ ਦੇ ਵਿੱਚ ਜਾ ਸਕਦੇ ਹਾਂ। ਸੋ ਸਾਰੀਆਂ ਆਪਸ਼ਨ ਓਪਨ ਹੁੰਦੀਆਂ। ਬੀਂਗ ਅ ਇੰਡੀਪੈਂਡੈਂਟ ਬ੍ਰੋਕਰ, ਮੈਂ ਸਾਰੀਆਂ ਮੇਜਰ ਇੰਸ਼ੋਰੈਂਸ ਕੰਪਨੀਜ਼ ਨਾਲ ਡੀਲ ਕਰਦੀ ਹਾਂ, ਸੋ ਤੁਹਾਨੂੰ ਕਿਤੇ ਵੀ ਸ਼ੋਪ ਅਰਾਊਂਡ ਕਰਨ ਦੀ ਲੋੜ ਨਹੀਂ, ਚਾਹੇ ਉਹ ਲਾਈਫ ਇੰਸ਼ੋਰੈਂਸ ਹੈ, ਕ੍ਰਿਟੀਕਲ ਇਲਨੈਸ ਹੈ, ਡਿਸਬਿਲਟੀ, ਕੋਈ ਤੁਸੀਂ ਸੁਪਰ ਵੀਜ਼ਾ ਵਿਜ਼ਟਰ ਟਰੈਵਲ ਇੰਸ਼ੋਰੈਂਸ ਦੀ ਕੋਟੇਸ਼ਨ ਚਾਹੀਦੀ ਹੈ, ਜਾਂ ਤੁਹਾਡਾ ਕੋਈ ਵੀ ਕੁਐਸਚਨ ਹੈ ਕੋਈ ਇਨਵੈਸਟਮੈਂਟ ਨੂੰ ਲੈ ਕੇ, RRSP ਨੂੰ ਪਹਿਲਾਂ ਕਰ ਲੈਣਾ, FHSA, RRSP ਬੱਚਿਆਂ ਦਾ ਐਜੂਕੇਸ਼ਨ ਸੇਵਿੰਗ ਪਲਾਨ ਹੈ, ਜਾਂ RDSP ਰਜਿਸਟਰਡ ਡਿਸਬਿਲਟੀ ਸੇਵਿੰਗ ਪਲਾਨ, ਜਿਹਦੇ ਵਿੱਚ ਜੇ ਘਰ 'ਚ ਤੁਹਾਡੇ ਕੋਈ ਬੱਚਾ ਵੀ ਸਪੈਸ਼ਲ ਨੀਡਸ ਜਾਂ ਕੋਈ ਅਡਲਟ ਹੈ ਡਿਸਬਿਲਟੀ ਤੇ, ਏਜ ਤੁਹਾਡੀ 50 ਸਾਲ ਤੋਂ ਘੱਟ ਹੈ, ਤਾਂ ਤੁਸੀਂ ਵੀ 90,000 ਤੱਕ ਦੀ ਗਵਰਨਮੈਂਟ ਗ੍ਰਾਂਟ ਲਈ ਐਲੀਜੀਬਲ ਹੋ ਸਕਦੇ ਹੋ। ਸੋ ਇਸ ਪਲਾਨ ਦੇ ਰਿਲੇਟਡ ਤੁਸੀਂ ਕੋਈ ਇਨਫੋਰਮੇਸ਼ਨ ਲੈਣੀ ਆ, ਤੁਹਾਨੂੰ ਕੋਈ ਪਤਾ ਫੈਮਿਲੀ 'ਚ, ਫਰੈਂਡਸ, ਕਿਸੇ ਦਾ ਵੀ ਕੋਈ ਬੱਚਾ ਵੀ ਸਪੈਸ਼ਲ ਨੀਡ, ਤੁਸੀਂ ਉਹਦੇ ਨਾਲ ਇਨਫੋਰਮੇਸ਼ਨ ਸ਼ੇਅਰ ਕਰ ਸਕਦੇ ਹੋ। ਨੰਬਰ ਹੈ ਜੀ ਮੇਰਾ 6474416 1616। ਕੈਨੇਡਾ ਦੀਆਂ ਆਲਮੋਸਟ ਸਾਰੀਆਂ ਪ੍ਰੋਵਿੰਸਿਸ ਮੈਂ ਲਾਇਸੈਂਸਡ ਹਾਂ, ਤੁਹਾਡੀ ਫੈਮਿਲੀ ਫਰੈਂਡਸ ਹੈ, ਤੁਸੀਂ ਉਹਨਾਂ ਨਾਲ ਨੰਬਰ ਸ਼ੇਅਰ ਕਰ ਸਕਦੇ ਹੋ। ਵੈਬਸਾਈਟ ਹੈ ਜੀ ਮੇਰੀ uchawla.com, ਤੇ ਨੰਬਰ ਅਗੇਨ 6474416 1616 6474416 1616। ਥੈਂਕ ਯੂ ਸੋ ਮਚ ਸਰ।
0: ਬਿਲਕੁਲ ਜੀ, 6474416 1616 6474416 1616। ਬਹੁਤ ਸ਼ੁਕਰੀਆ, ਥੈਂਕ ਯੂ।
1: ਥੈਂਕ ਯੂ ਜੀ।
0: ਆਓ ਜੀ, ਆ ਜਾਓ ਬਾਈ ਜੀ। ਹੈਲੋ।
2: ਹਾਂਜੀ ਸਰਬਜੀਤ ਜੀ, ਇਹ ਆਪਣਾ ਜਦੋਂ ਕਿਤੇ ਚੋਰ ਮੋਰੀ ਕਰਕੇ ਕੰਧ ਦੇ ਵਿੱਚ ਦੀ ਵੇਖਣਾ ਹੋਵੇ, ਉਦੋਂ ਵੀ ਇੱਕ ਅੱਖ ਬੰਦ ਕਰਨੀ ਪੈਂਦੀ ਆ।
0: ਬਹੁਤ ਜ਼ਰੂਰੀ ਆ, ਬੰਦਾ ਫਿਰ ਨਜ਼ਰ ਮਾਰਦਾ ਸਾਰੇ ਪਾਸੇ। ਉਹੀ ਗੱਲ ਹੈ, ਡੋਰ ਦੇ ਉੱਤੇ ਵੀ ਅੱਜ ਕੱਲ੍ਹ ਲੱਗਿਆ ਹੁੰਦਾ ਵੀ ਦੇਖਦਾ ਬੰਦਾ ਡੋਰ ਚੋਂ ਅੱਖ ਬੰਦ ਕਰਕੇ ਵੀ ਬਾਹਰ ਕੌਣ ਆਇਆ।
2: ਤੇ ਬਾਕੀ ਹੁਣ ਸੋਸ਼ਲ ਮੀਡੀਆ ਆ ਗਿਆ, ਫੋਨ ਫਾਨ ਆ ਗਿਆ, ਸਾਡਾ ਟਾਈਮ ਹੁੰਦਾ ਅਸੀਂ ਅਸੀਂ ਤਾਂ ਕੁੜੀ ਨੂੰ ਅੱਖ ਮਾਰ ਕੇ ਵੇਖੀਦਾ ਵੀ ਮੰਨ ਗਈ ਕਿ ਨਹੀਂ ਮੰਨ ਗਈ, ਜੇ ਤਾਂ ਹੱਸ ਪੈਂਦੀ ਤੇ ਮੰਨ ਗਈ, ਨਹੀਂ ਤੇ ਜੇ ਮੂੰਹ ਜਾਂ ਭੈੜਾ ਜਿਹਾ ਬਣਾ ਲਿਆ ਤੇ ਵੀ ਐਵੇਂ ਲੱਗਦਾ ਨਹੀਂ ਚਾਹੀਦਾ।
0: ਚਿੱਤਰਾਂ ਤੋਂ ਬਚਾ ਰਿਹਾ ਸੀ ਕਿ ਨਹੀਂ?
2: ਨਹੀਂ ਚਿੱਤਰ ਨਹੀਂ ਪਏ ਮਹਾਰਾਜ, ਇਹ ਗੱਲੋਂ ਮਹਾਰਾਜ ਦੀ ਬਹੁਤ ਮਿਹਰ ਰਹੀ ਹੈ।
0: ਅੱਛਾ, ਚਲੋ ਬਹੁਤ ਸ਼ੁਕਰੀਆ ਵੀਰੇ, ਥੈਂਕ ਯੂ ਥੈਂਕ ਯੂ ਥੈਂਕ ਯੂ। ਕਿਆ ਬਾਤ ਹੈ, ਪ੍ਰੋਗਰਾਮ ਸਰਵ ਰੇਡੀਓ 905-673-3337-9053-33-37। ਤੇ ਨਾਲ ਦੀ ਨਾਲ ਕਿਸੇ ਨੂੰ ਵੀ ਮੋਰਗੇਜ ਦੀ ਭਾਲ ਹੈ ਤੁਸੀਂ ਜ਼ਰੂਰ ਗੱਲਬਾਤ ਕਰ ਸਕਦੇ ਹੋ। GNE ਮੋਰਗੇਜਿਸ ਦੇ ਮਯੰਕ ਪਟਨਾਗਰ ਜੀ, ਫਸਟ ਮੋਰਗੇਜ, ਸੈਕਿੰਡ ਮੋਰਗੇਜ ਜਾਂ ਤੁਹਾਨੂੰ ਸਿਕਿਓਰ ਲਾਈਨ ਆਫ ਕ੍ਰੈਡਿਟ ਚਾਹੀਦੀ ਹੈ ਅਤੇ ਬੜੇ ਹੀ ਲੰਬੇ ਸਮੇਂ ਤੋਂ ਸਰਵਿਸਿਜ਼ ਪ੍ਰੋਵਾਈਡ ਕਰਦੇ ਆ ਰਹੇ ਨੇ ਮੋਰਗੇਜ ਦੀਆਂ ਸੇਵਾਵਾਂ, ਅਤੇ ਨੰਬਰ ਹੈ 647-702-2023 647-702-2023 647-702-2023 ਮਯੰਕ ਪਟਨਾਗਰ ਜੀ। ਲੇਡੀਜ਼ ਲਈ ਖਾਸ ਕਰਕੇ ਸੂਟ, ਲਹਿੰਗੇ, ਪਲਾਜ਼ੋ, ਪਜਾਮੀ, ਲੌਂਗ ਡਰੈਸਿਸ, ਕੋਈ ਵੀ ਡਿਜ਼ਾਈਨਰ ਵੇਅਰ ਕੱਪੜੇ ਤੁਸੀਂ ਲੈਣੇ ਆ ਤੇ ਸੁੱਖ ਡਿਜ਼ਾਈਨਰ ਬੁਟੀਕ, ਤੁਸੀਂ ਜ਼ਰੂਰ ਯਾਦ ਰੱਖੋ, ਉਹਨਾਂ ਦਾ ਟਿਕਟੋਕ ਹੈਂਡਲ ਚੈੱਕ ਕਰੋ, ਕਲੈਕਸ਼ਨ ਦੇਖੋ, ਤੁਹਾਨੂੰ ਵਾਕਈ ਬੜੀ ਪਸੰਦ ਆਏਗੀ। SUKH.designer.boutique ਸੁੱਖ ਡਿਜ਼ਾਈਨਰ ਬੁਟੀਕ ਤੇ ਸ਼ਾਨਦਾਰ ਕੱਪੜੇ ਦੇਖੋ ਤੇ ਤੁਸੀਂ ਵੀ ਕਾਲ ਕਰਕੇ ਤੇ ਇਹ ਵਧੀਆ ਕੱਪੜੇ ਬਾਏ ਕਰ ਸਕਦੇ ਹੋ। 647-203-3365 ਤੇ 647-203-3365 647-203-3365 ਸੁੱਖ ਡਿਜ਼ਾਈਨਰ ਬੁਟੀਕ।

ਕਿਆ ਬਾਤ ਹੈ। ਸਵਾਲ ਅੱਜ ਦਾ ਇਹੀ ਸੀ ਵੀ ਕਿਹੜੀ ਚੀਜ਼ਾਂ ਸਿਰਫ ਅੱਖ ਬੰਦ ਕਰਕੇ ਹੀ ਚੱਲਦੀਆਂ ਨੇ, ਅਤੇ ਕੈਮਰੇ ਦੀ ਵੀ ਗੱਲਬਾਤ ਹੋ ਗਈ, ਟੈਲੀਸਕੋਪ ਦੀ, ਬੰਦੂਕ ਦੀ ਵੀ ਗੱਲ ਹੋ ਗਈ, ਗਨ, ਰਾਈਫਲ, ਕੋਈ ਵੀ ਅਸੀਂ ਤੀਰ ਕਮਾਨੀ ਕਰਦੇ ਹਾਂ ਅਤੇ ਉਹਦੀ ਵੀ ਗੱਲ ਹੋ ਗਈ। ਜਦੋਂ ਆਈ ਟੈਸਟ ਕਰਵਾਉਣਾ ਹੋਵੇ ਉਦੋਂ ਵੀ ਅੱਖ ਬੰਦ ਕਰਕੇ ਅੱਖਾਂ ਟੈਸਟ ਕਰਾਉਣੀ ਪੈਂਦੀਆਂ, ਜਾਂ ਕਈ ਵਾਰ ਸਾਨੂੰ ਕੰਨ 'ਤੇ ਰੀਡਿੰਗ ਕਰਨੀ ਪੈਂਦੀ, ਉਹ ਵੀ ਕਹਿੰਦੇ ਵੀ ਅੱਖ ਬੰਦ ਕਰਕੇ ਆਹ ਤੀਜੀ ਕਿ ਚੌਥੀ ਲਾਈਨ ਪੜ੍ਹੋ, ਅਤੇ ਮਾਈਕਰੋਸਕੋਪ ਦੀ ਵੀ ਗੱਲ ਹੋ ਗਈ, ਅਤੇ ਹੋਰ ਕਿਹੜੀ ਚੀਜ਼ ਹੋ ਸਕਦੀ ਹੈ, ਮੈਗਨੀਫਾਈਂਗ ਗਲਾਸ ਦੀ ਵੀ ਗੱਲ ਹੋ ਗਈ ਹੈ ਨਾ, ਜਿਹੜੀ ਚੀਜ਼ ਆਪਾਂ ਜਿਹੜੇ ਮੈਨੂੰ ਲੱਗਦਾ ਕਈ ਥਾਵਾਂ 'ਤੇ ਜਿਹੜੇ ਬਰੀਕੀ ਦਾ ਕੰਮ ਕਰਦੇ ਆ ਅਤੇ ਉਹ ਫਿਰ ਮੈਗਨੀਫਾਈਂਗ ਗਲਾਸ ਲਾ ਕੇ 'ਚ ਜ਼ਰੂਰ ਚੈੱਕ ਕਰਦੇ ਹੋਣੇ ਨੇ। ਪੂਲ, ਬਿਲੀਆਰਡਸ, ਤੀਰ ਕਮਾਨੀ, ਜਿਹੜਾ ਆਪਾਂ ਡਾਰਟ ਥਰੋਇੰਗ ਵਾਲੀ ਗੇਮ ਦੀ ਵੀ ਗੱਲ ਹੋ ਗਈ, ਹੋਰ ਕੀ ਹੋ ਸਕਦਾ, ਕੋਈ ਤੁਹਾਨੂੰ ਲੈਂਦਾ ਲੱਗਦਾ ਵੀ ਚੀਜ਼ ਰਹਿ ਗਈ। ਅਤੇ ਲੈਵਲ ਵਾਲੀ ਲਾਈਨਮੈਂਟ ਚੈੱਕ ਕਰਨ ਵਾਲੀ ਗੱਲ ਵੀ, ਇੱਕ ਅੱਖ ਬੰਦ ਕਰਕੇ ਹੀ ਬੰਦਾ ਚੈੱਕ ਕਰਦਾ ਨਾ ਵੀ ਇਹ ਆਹ ਚੀਜ਼ ਸਿੱਧੀ ਆ ਕਿ ਮਾੜੀ ਜਿਹੀ ਵਿੰਗੀ ਆ, ਹੈ ਨਾ। ਅਤੇ ਹੋਰ ਕੀ ਹੋ ਸਕਦਾ, ਤੁਹਾਨੂੰ ਲੱਗਦਾ ਕਿ ਸਾਰੀ ਚੀਜ਼ਾਂ ਹੋ ਗਈਆਂ ਨੇ। 905-673-3337 ਵੈਸੇ ਪ੍ਰੋਗਰਾਮ ਸਮਾਪਤੀ ਦੇ ਵੱਲ ਹੀ ਹੈ, ਪਰ ਮੈਨੂੰ ਲੱਗਦਾ ਵੀ ਤਕਰੀਬਨ ਬੜੀਆਂ ਚੀਜ਼ਾਂ ਅਸੀਂ ਦੇਖ ਲਈਆਂ ਵੀ ਇੱਦਾਂ ਹੁੰਦੀਆਂ। ਜੇ ਕੋਈ ਰਹਿ ਗਈ ਹੈ ਤਾਂ 905-673-3337-9056733337 'ਤੇ ਗੱਲਬਾਤ ਕਰੀਏ। ਅਤੇ ਇੱਕ ਛੋਟਾ ਜਿਹਾ ਗਾਣਾ, ਸ਼ਾਨਦਾਰ ਜਿਹਾ ਗਾਣਾ ਜ਼ਰੂਰ ਸੁਣਦੇ ਹਾਂ, ਮੂਵੀ ਧੁਰੰਧਰ ਤੋਂ, ਅਤੇ ਜੁੜਦੇ ਹਾਂ ਬਸ ਇੱਕ ਛੋਟਾ ਜਿਹਾ ਗਾਣਾ ਜ਼ਰੂਰ।

ਕਿਆ ਬਾਤ ਹੈ। ਬਿਲਕੁਲ ਜੀ, ਤੇ ਪ੍ਰੋਗਰਾਮ ਸਮਾਪਤੀ ਦੇ ਵੱਲ ਹੈ ਤੇ ਉਮੀਦ ਹੈ ਤੁਹਾਨੂੰ ਅੱਜ ਦਾ ਪ੍ਰੋਗਰਾਮ ਜ਼ਰੂਰ ਪਸੰਦ ਆਇਆ ਹੋਵੇਗਾ। ਸਾਡਾ ਸੋਸ਼ਲ ਮੀਡੀਆ ਹੈਂਡਲ SARB ਸਰਬ ਰੇਡੀਓ, ਲਾਈਕ ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰੋ। ਤੇ ਕਿਸੇ ਨੇ ਵੀ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਹੈ, ਸ਼ਨੀਵਾਰ AM 5:30 ਸ਼ਾਮ, ਸ਼ਨੀਵਾਰ ਸ਼ਾਮ 9 to 10 ਤੇ ਜ਼ਰੂਰ ਸਾਡੇ ਨਾਲ ਰਾਬਤਾ ਕੀਤਾ ਜਾ ਸਕਦਾ ਹੈ 647-7064-54 ਤੇ 647-770-6454 647-770-6454 ਤੇ ਕਾਲਸ ਹੁਣ ਆ ਰਹੀਆਂ ਨੇ ਪਰ ਆਪਣੇ ਕੋਲ ਹੁਣ ਸਮਾਂ ਨਹੀਂ, ਸਾਰਿਆਂ ਤੋਂ ਮਾਫ਼ੀ। ਅਤੇ ਸਾਡੇ ਤੋਂ ਬਾਅਦ ਮੀਰਾ ਜੀ 9 to 10 ਅਤੇ 11 to 12 ਚਮਕੌਰ ਜੀ ਪੰਜਾਬੀ ਰੰਗ ਰੇਡੀਓ ਪੇਸ਼ ਕਰਨਗੇ, ਗੀਤ ਸੰਗੀਤ ਦੀ ਫਰਮਾਇਸ਼ ਕਰਨੀ ਹੋਣੀ ਕਰੋਗੇ ਤੇ ਇਸੇ ਸਟੂਡੀਓ ਦਾ ਹੀ ਨੰਬਰ ਅਤੇ ਇੱਥੇ ਲੈਣੇ ਇਜਾਜ਼ਤ। ਤੁਸੀਂ ਆਪਣਾ ਰੱਖੋ ਖਿਆਲ ਅਤੇ ਸਾਡੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ।

Thank you.

ृषयसर्वेश महत कवचं शनिराजसी।

ओम श्री गणेशाय नमः। अथ

नमः अथ दिवी ओम श्री गणेशाय नमः अथ

జీవన్ముక్తో భవే సోపి సర్వసిద్ధీశ్వరీశ్వరీ.

0: ਕਿਸੇ ਰੂਹ ਲਈ ਹੈ ਅੱਗ ਵਰਗੀ, ਕਿਸੇ ਰੂਹ ਲਈ ਇਹ ਪਾਣੀ ਏ। ਇਹ ਦੁਨੀਆ ਦੇ ਹਰ ਇੱਕ ਕਸਬੇ 'ਚ ਚੁੱਪ ਚੁੱਪ ਲਰਜ਼ਦੀ ਸਰਤਾਜ, ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਵਕਤਾਂ ਦੀ ਹਾਣੀ ਏ, ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਸਮਿਆਂ ਦੀ ਹਾਣੀ ਏ।
1: I'm really sorry.
2: Will I ever see you again?

ಸರ್ವೇಶ ಮಹತ ಕವಚಂ ಶಿರಾಜ

सहस्रशः उत्पातरूपो जगतां पीडां हरतु मे तम्।

ओम श्री गणेशाय नमः। अथ श्री

ओम श्री गणेशाय नमः अथ

ಮನೋಜ ಬ್ರಹ್ಮಯ ಮಧುಕೈತವಯೋರ್ಭಯ.

Tchau.

Go ahead, Madison.

0: ਮੁਹੱਬਤ ਅਜ਼ਲ ਤੋਂ ਆਦਮ ਤੇ ਹਵਾ ਦੀ ਕਹਾਣੀ ਏ, ਕਿਸੇ ਰੂਹ ਲਈ ਹੈ ਅੱਗ ਵਰਗੀ, ਕਿਸੇ ਰੂਹ ਲਈ ਇਹ ਪਾਣੀ ਏ। ਇਹ ਦੁਨੀਆਂ ਦੇ ਹਰ ਇੱਕ ਕਸਬੇ 'ਚ ਚੁੱਪ ਚੁੱਪ ਲਰਜ਼ਦੀ ਸਰਤਾਜ, ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਵਕਤਾਂ ਦੀ ਹਾਣੀ ਏ, ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਸਮਿਆਂ ਦੀ ਹਾਣੀ ਏ।
1: I'm really sorry.
2: Will I ever see you again?

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।
4: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
5: ਜੇਐਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057890333, 1098 ਪਿੰਟ ਰੋਬਰਟਸਨ ਐਕਟੋਰਬਨ ਕਰੋਲ ਬਾਗ ਪਲਾਜ਼ਾ, 905-799-0333।
3: 24 ਘੰਟੇ 7 ਦਿਨ ਖੁੱਲਾ ਸਬਜ਼ੀ ਮਾਰਕੀਟ, ਰੈਸਟੋਰੈਂਟ ਐਂਡ ਗਰੋਸਰੀ ਸਟੋਰ ਦੋ ਲੋਕੇਸ਼ਨਸ ਤੋਂ ਸਰਵ ਕਰ ਰਹੇ ਨੇ, ਸੈਂਡਲਵੁੱਡ ਐਂਡ ਮੈਕਲੋਗਲਿਨ, 10 ਲੋਰਮੈਲ ਗੇਟ, ਜਾਂ ਪਹੁੰਚੋ 10970 ਬ੍ਰੈਮਲੀ ਰੋਡ। ਵੈਜ ਐਂਡ ਨਾਨ ਵੈਜ ਬਿਰਿਆਨੀ ਬਾਏ ਵਨ ਗੇਟ ਵਨ ਫ੍ਰੀ, ਚਨਾ ਭਟੂਰਾ ਬਾਏ ਵਨ ਗੇਟ ਵਨ ਫ੍ਰੀ, ਫਿਸ਼ ਪਕੌੜਾ ਬਾਏ ਵਨ ਗੇਟ ਵਨ ਫ੍ਰੀ, ਤੰਦੂਰੀ ਚਿਕਨ ਲੈਗ ਬਾਏ ਵਨ ਗੇਟ ਵਨ ਫ੍ਰੀ, ਮੈਂਗੋ ਲੱਸੀ, ਸਾਲਟ ਲੱਸੀ, ਮਿੱਠੀ ਲੱਸੀ ਬਾਏ ਵਨ ਗੇਟ ਵਨ ਫ੍ਰੀ। ਹਰ ਰੋਜ਼ ਫਰੈਸ਼ ਸਾਗ ਤੇ ਮੱਕੀ ਦੀ ਰੋਟੀ, ਟਿਫਿਨ ਸਰਵਿਸ, ਪਿਕਅਪ ਅਤੇ ਡਿਲੀਵਰੀ ਦੇ ਲਈ ਵੀ ਅਵੇਲੇਬਲ ਹੈ। ਦੋਨਾਂ ਲੋਕੇਸ਼ਨਸ ਤੇ ਫਰੈਸ਼ ਸਬਜ਼ੀਆਂ, ਫਰੂਟ ਤੇ ਗਰੋਸਰੀ ਦੇ ਆਈਟਮ, ਤੇ ਹੁਣ ਆਲੂ, ਗੋਭੀ, ਮੂਲੀ ਤੇ ਪਿਆਜ਼ ਵਾਲੇ ਪਰੌਂਠੇ $2.99 ਦੇ ਵਿੱਚ, ਅੰਮ੍ਰਿਤਸਰੀ ਕੁਲਚਾ ਵਿਦ ਚਨਾ $7.99 ਤੇ ਪਨੀਰ ਐਂਡ ਮਿਕਸ ਪਰੌਂਠਾ $3.99। ਸਬਜ਼ੀ ਮਾਰਕੀਟ ਓਪਨ 24/7।
6: ਤੁਸੀਂ ਔਨ ਕਰ ਚੁੱਕੇ ਹੋ ਜੀ ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ AM 530 ਤੇ, ਤੇ ਅੱਜ ਜੀ 4 ਅਕਤੂਬਰ 2026 ਦਿਨ ਪਿਆਰਾ ਐਤਵਾਰ, ਤੇ ਮੈਂ ਰੁਪਿੰਦਰ ਕੌਰ ਜੀ ਆਪ ਸਭ ਨੂੰ ਬਹੁਤ ਹੀ ਆਦਰ ਸਤਿਕਾਰ ਪਿਆਰ ਦੇ ਨਾਲ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ ਤੇ ਬਹੁਤ ਜੀ ਸਤਿਕਾਰ ਭਰੀ ਗੁੱਡ ਮਾਰਨਿੰਗ ਆਖਦੀ ਹਾਂ। ਤੇ ਜੀ ਜੋ ਸ਼ੁਰੂਆਤ ਇੱਕ ਨਵੇਂ ਦਿਨ ਦੀ ਹੋਈ ਹੈ, ਤੇ ਵੀਕਐਂਡ ਜੋ ਅਸੀਂ ਹੰਢਾ ਰਹੇ ਹਾਂ, ਤੇ ਬਹੁਤ ਬਹੁਤ ਨਿੱਘਾ ਸਵਾਗਤ ਜੀ ਤੁਹਾਡਾ ਸਾਰਿਆਂ ਦਾ ਅੱਜ ਦੇ ਇਸ ਸਫ਼ਰ ਦੇ ਵਿੱਚ, ਇਸ ਪ੍ਰੋਗਰਾਮ ਦੇ ਵਿੱਚ ਹੈ। ਸੋ ਆਓ ਕਰੀਏ ਸ਼ੁਰੂਆਤ, ਤੇ ਸਭ ਤੋਂ ਪਹਿਲਾਂ ਜੀ ਸਰਵਣ ਕਰਦੇ ਹਾਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਅੱਜ ਦਾ ਪਾਵਨ ਮੁੱਖ ਭਾਗ।
7: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੋਰਠ ਮਹੱਲਾ ਪੰਜਵਾਂ।

0: सतगुर पाया। वाहिगुरु जी का खालसा, वाहिगुरु जी की फतेह। सोरठ महला पंजवा। सतगुर पूरे पाणा, तां जपिया नाम रमाणा। गोबिंद कृपा धारी, प्रभ राखी पैज हमारी।
1: ਸਵਾਗਤ ਜੀ ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਨਾਲ, ਤੁਸੀਂ ਇਸ ਵੇਲੇ ਬਣੇ ਹੋਏ ਹੋ ਤੋ ਅਤੇ ਜੋ ਸ਼ੁਰੂਆਤ ਅਸੀਂ ਕਰ ਰਹੇ ਹਾਂ ਅਤੇ ਐਤਵਾਰ ਦਾ ਦਿਨ ਹੈ, ਸੋ ਪਰਮਾਤਮਾ ਕਰੇ ਤੁਹਾਡਾ ਦਿਨ ਜੋ ਹੈ ਸਫਲ ਰਹੇ ਅਤੇ ਜਿੱਥੇ ਜੋ ਅੱਜ ਸੋਚਿਆ ਧਾਰਿਆ ਹੈ ਅਤੇ ਉਸ 'ਤੇ ਜੋ ਇੱਕ ਹਾਂ ਦਾ ਚਿੰਨ੍ਹ ਜੋ ਹੈ ਪਰਮਾਤਮਾ ਵੱਲੋਂ ਜ਼ਰੂਰ ਲੱਗ ਜਾਵੇ ਜੀ। ਬਹੁਤ ਬਹੁਤ ਅੱਜ ਦੇ ਦਿਨ ਲਈ ਖਾਸ ਤੁਹਾਨੂੰ ਸਾਰਿਆਂ ਨੂੰ ਬੈਸਟ ਵਿਸ਼ਸ। ਅਕਤੂਬਰ ਦਾ ਮਹੀਨਾ ਜੋ ਸ਼ੁਰੂ ਹੋਇਆ ਅਤੇ ਹਾਲੇ ਵੀ ਲੱਗਦਾ ਹੈ ਕਿ ਚਲੋ ਥੋੜ੍ਹੀ ਬਹੁਤੀ ਪੋਸੀਬਿਲਿਟੀ ਹਲੇ ਇਸ ਹਫ਼ਤੇ ਤਾਂ ਅੱਛੇ ਟੈਂਪਰੇਚਰ ਦੀ ਹੀ ਹੈ। ਸੋ ਅੱਜ ਜੀ ਵੱਧ ਤੋਂ ਵੱਧ ਅੱਜ 21 ਡਿਗਰੀ ਬਿਲਕੁਲ ਜਾਣਗੇ, ਇਸ ਵੇਲੇ 10 ਡਿਗਰੀ ਨੇ ਅਤੇ ਸਵੇਰ ਵੇਲੇ ਮੀਂਹ ਵਰਨ ਦੀ ਥੋੜ੍ਹੀ ਬਹੁਤੀ ਪੋਸੀਬਿਲਿਟੀ ਜੋ ਹੈ ਉਹ ਜਾਪਦੀ ਹੈ ਅਤੇ ਦਿਨ ਭਰ ਅੱਜ ਮੌਸਮ ਜੋ ਹੈ ਉਹ ਧੁੱਪ ਅਤੇ ਬੱਦਲਾਂ ਦਾ ਜੋ ਇਹਨਾਂ ਦਾ ਆਪਸ ਦੇ ਵਿੱਚ ਕੰਪੀਟੀਸ਼ਨ ਆ ਚੱਲਣਾ ਅਤੇ ਇਹ ਚੱਲਦਾ ਰਹਿਣਾ, ਪਰ 21 ਡਿਗਰੀ ਤੱਕ ਅੱਜ ਤਾਪਮਾਨ ਜ਼ਰੂਰ ਪਹੁੰਚਣਗੇ। ਸੋ ਕੱਲ੍ਹ ਥੋੜ੍ਹੀ ਹੇਰ ਫੇਰ ਜੋ ਹੈ ਮੌਸਮ ਦੇ ਵਿੱਚ ਜ਼ਰੂਰ ਹੋਏਗੀ, ਜਿੱਥੇ ਅੱਜ 21 ਅਤੇ ਫਿਰ ਕੱਲ੍ਹ 15 ਡਿਗਰੀ ਹੀ ਰਹਿ ਜਾਣਗੇ, ਪਰ ਜੋ ਬਾਕੀ ਹਫ਼ਤਾ ਜੋ ਸ਼ੁਰੂ ਹੋ ਰਿਹਾ ਹੈ ਅਤੇ ਉਦੋਂ ਚਲੋ ਟੈਂਪਰੇਚਰ ਜੋ ਨੇ ਉਹ 20 ਡਿਗਰੀ ਦੇ ਲਾਗੇ ਛਾਗੇ ਹੀ ਹੋਣ ਦੀ ਉਮੀਦ ਹੈ। ਸੋ ਉਮੀਦ ਕਰਦੇ ਹਾਂ ਕਿ ਆਉਣ ਵਾਲਾ ਹਫ਼ਤਾ ਚਲੋ ਮੌਸਮ ਪੱਖੋਂ ਜੋ ਹੈ ਬਹੁਤ ਹੀ ਚੰਗਾ ਰਹੇਗਾ। ਸੋ 7:20 'ਤੇ ਜੀ ਸੂਰਜ ਨੇ ਚੜ੍ਹਨਾ ਅਤੇ ਅੱਜ ਦੀ ਜੋ ਸ਼ਾਮ ਹੈ 6:54 'ਤੇ ਸਨਸੈਟ ਦੇ ਨਾਲ ਸੰਪੂਰਨ ਹੋਵੇਗੀ। ਸੋ ਐਤਵਾਰ ਦਾ ਪਿਆਰਾ ਦਿਨ ਜਿੱਥੇ ਚਲੋ ਰਿਲੈਕਸ ਤਾਂ ਅਸੀਂ ਹੁਣੇ ਹੀ ਹਾਂ, ਉੱਥੇ ਹੌਲੀ ਹੌਲੀ ਫਿਰ ਸ਼ਾਮ ਤੱਕ ਜੋ ਸੋਮਵਾਰ ਦੇ ਦਿਨ ਦੀਆਂ ਸੋਚਾਂ ਜੋ ਨੇ ਉਹ ਫਿਰ ਘੇਰਾ ਪਾਉਂਦੀਆਂ ਨੇ, ਪਰ ਪੂਰਾ ਦਿਨ ਹਲੇ ਜੋ ਪਿਆ ਜੀ ਤੁਸੀਂ ਰੱਜ ਕੇ ਹੰਡਾਓ। ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਨਾਲ ਤੁਸੀਂ ਬਿਲਕੁਲ ਬਣੇ ਰਹੋ ਅਤੇ 6-8 ਦਾ ਸਮਾਂ ਜੋ ਹੈ ਸਾਡਾ ਤੁਹਾਡਾ ਸਮਾਂ ਬਿਲਕੁਲ ਰਹੇਗਾ ਜੀ। ਅਤੇ ਨਾਲ ਹੀ ਮੈਂ ਤੁਹਾਨੂੰ ਦੱਸ ਦੇਵਾਂ ਤੁਸੀਂ ਫੋਨ ਰਾਹੀਂ ਪ੍ਰੋਗਰਾਮ ਸੁਣ ਸਕਦੇ ਹੋ ਜੀ। ਨੰਬਰ 416-477-2040, 416-477-2040 ਅਤੇ ਯੂ ਐੱਸ ਦੇ ਵਿੱਚ ਜੀ ਨੰਬਰ 4-648-740-660-641-741-0860 ਤੁਸੀਂ ਜ਼ਰੂਰ ਜੀ ਨੋਟ ਕਰ ਲਓ। ਅਤੇ ਨਾਲ ਹੀ ਨੋਟ ਤੁਹਾਨੂੰ ਬਿਲਕੁਲ ਇਹ ਵੀ ਕਰਵਾਈਦਾ ਕਿ ਪੰਜਾਬੀ ਲਹਿਰਾਂ ਦੀ ਐਪ ਤੁਸੀਂ ਫੋਨ 'ਚ ਹਾਲੇ ਨਹੀਂ ਪਾਈ ਅਤੇ ਤੁਸੀਂ ਫੋਨ 'ਚ ਪਾਓ ਤਾਂ ਜੋ ਕਿ ਤੁਸੀਂ ਜੋ ਪ੍ਰੋਗਰਾਮ ਨੂੰ ਐਪ ਰਾਹੀਂ ਵੀ ਜ਼ਰੂਰ ਜੀ ਮਾਣ ਸਕਦੇ ਹੋ। ਸੋ ਜਿੱਥੇ ਜੀ ਐਤਵਾਰ ਅਤੇ ਚਲੋ ਵੀਕਐਂਡ ਦੀ ਪੂਰੇ ਦੀ ਗੱਲ ਹੀ ਕਰੀਏ ਅਤੇ ਅਸੀਂ ਸ਼ੋਪਿੰਗ ਲਈ ਵੀ ਕਈ ਵਾਰੀ ਰੱਖਿਆ ਹੁੰਦਾ, ਕਈ ਵਾਰੀ ਵੀਕ ਭਰ ਟਾਈਮ ਨਹੀਂ ਲੱਗਦਾ ਅਤੇ ਤੁਸੀਂ ਜੇਕਰ ਇਲੈਕਟ੍ਰੋਨਿਕ ਅਪਲਾਈਂਸਿਸ ਦੀ ਸ਼ੋਪਿੰਗ ਬਾਰੇ ਜੇਕਰ ਸੋਚ ਰਹੇ ਹੋ ਅਤੇ ਅਪਲਾਈਂਸ ਜੰਕਸ਼ਨ ਤੁਸੀਂ ਜ਼ਰੂਰ ਪਹੁੰਚਣਾ ਜੀ, ਕਿਉਂਕਿ ਤੁਹਾਨੂੰ ਇੱਕ ਤਾਂ ਅੱਛੇ ਬ੍ਰਾਂਡਸ ਦੇ ਅਪਲਾਈਂਸਿਸ ਮਿਲਣਗੇ, ਉੱਥੇ ਤੁਹਾਨੂੰ ਅੱਛੇ ਪ੍ਰਾਈਜ਼ ਵੀ ਮਿਲਣਗੇ, ਕਿਉਂਕਿ ਪ੍ਰਾਈਜ਼ ਤੁਸੀਂ ਕਿਤੋਂ ਵੀ ਲੈ ਕੇ ਆਓ ਉਸ ਪ੍ਰਾਈਸ ਨੂੰ ਇਹ ਬੀਟ ਜ਼ਰੂਰ ਕਰਨਗੇ, ਇਹ ਇਹਨਾਂ ਦਾ ਵਾਅਦਾ ਹੁੰਦਾ। ਸੋ ਜੀ ਦੋ ਇਹਨਾਂ ਦੀਆਂ ਲੋਕੇਸ਼ਨਸ ਨੇ, ਏਅਰਪੋਰਟ ਅਤੇ ਕਲਾਰਕ ਰੋਡ ਦੇ ਕੋਲ ਇਹਨਾਂ ਦੀ ਜੋ ਨਵੀਂ ਲੋਕੇਸ਼ਨ ਹੈ ਅਤੇ ਮਿਸੀਸਾਗਾ ਅਤੇ ਸਟੀਲਸ ਵਾਲੇ ਪਾਸੇ ਜੋ ਹੈ ਇਹਨਾਂ ਦੀ ਪੁਰਾਣੀ ਲੋਕੇਸ਼ਨ, ਅਤੇ ਦੋਵੇਂ ਲੋਕੇਸ਼ਨਸ ਬਿਲਕੁਲ ਰਨ ਕਰ ਰਹੀਆਂ ਨੇ ਅਤੇ ਤੁਸੀਂ ਪਹੁੰਚੋ, ਅਪਲਾਈਂਸਿਸ ਆਪਣੇ ਚੰਗੇ ਲਓ ਅਤੇ ਬੇਸਮੈਂਟ ਲਈ ਪੂਰਾ ਬੰਡਲ ਲੈਣਾ ਹੈ ਜਾਂ ਫਿਰ ਆਪਣੀ ਕਿਚਨ ਦੇ ਲਈ ਨਵਾਂ ਸਟੋਵ, ਨਵਾਂ ਡਿਸ਼ਵਾਸ਼ਰ, ਰੈਫਰੀਜਰੇਟਰ ਤੁਸੀਂ ਵੱਡਾ ਚਾਹੁੰਦੇ ਹੋ, ਜਾਂ ਅੱਛਾ ਇੱਕ ਟੀ ਵੀ ਲੈਣਾ ਤਾਂ ਜੋ ਕਿ ਸਿਟਿੰਗ ਰੂਮ ਦੇ ਵਿੱਚ ਬੈਠ ਕੇ ਤੁਸੀਂ ਪਰਿਵਾਰ ਦੇ ਨਾਲ ਮਾਣ ਸਕੋ ਸਮਾਂ। ਸੋ ਜੀ ਅਪਲਾਈਂਸ ਜੰਕਸ਼ਨ ਤੁਸੀਂ ਪਤਾ ਜੋ ਨੋਟ ਕਰ ਲਿਆ ਅਤੇ ਤੁਸੀਂ ਜ਼ਰੂਰ ਪਹੁੰਚ ਸਕਦੇ ਹੋ ਅਤੇ ਵੀਕਐਂਡ 'ਤੇ ਖਾਸ ਤੌਰ 'ਤੇ ਅੱਛੀਆਂ ਡੀਲਸ ਵੀ ਤੁਹਾਨੂੰ ਜ਼ਰੂਰ ਮਿਲਣਗੀਆਂ। सो जी पंजाबी लहरा रेडियो प्रोग्राम ते आओ सरवण करदे हां जी शब्द, तुसी प्रोग्राम दे नाल बने रहना।

ਸਵਾਗਤ ਜੀ ਫਿਰ ਤੋਂ ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਨਾਲ ਤੁਸੀਂ ਇਸ ਵੇਲੇ ਬਣੇ ਹੋਏ ਹੋ ਅਤੇ ਪਰਮਾਤਮਾ ਕਰੇ ਰੱਜ ਕੇ ਪੋਜ਼ਿਟਿਵਿਟੀ ਜੋ ਹੈ ਮਨਾਂ ਦੇ ਵਿੱਚ ਇਸ ਵੇਲੇ ਭਰੀ ਹੋਵੇ, ਸਾਰਾ ਦਿਨ ਭਰੀ ਹੋਵੇ। ਸਵੇਰੇ ਸਵੇਰੇ ਜਦੋਂ ਰੱਬ ਦੇ ਨਾਂ ਦੇ ਨਾਲ ਜੁੜੀਦਾ ਅਤੇ ਆਪ ਮੁਹਾਰੇ ਹੀ ਜੋ ਪੋਜ਼ਿਟਿਵਿਟੀ ਜੋ ਹੈ ਉਹ ਮਨ ਦੇ ਵਿੱਚ ਜ਼ਰੂਰ ਆਉਂਦੀ ਹੈ ਅਤੇ ਉਮੀਦ ਕਰਦੇ ਹਾਂ ਕਿ ਸਾਰਾ ਦਿਨ ਜੀ ਇਹ ਬਿਲਕੁਲ ਇਸੇ ਤਰ੍ਹਾਂ ਬਣੀ ਰਹੇਗੀ। ਸੋ ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ ਦੇ ਨਾਲ ਤੁਸੀਂ ਬਣੇ ਹੋਏ ਹੋ। ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਬਹੁਤ ਨਿੱਘਾ ਪਿਆਰਾ ਸਵਾਗਤ ਹੈ ਜੀ। ਅਤੇ ਮੈਂ ਤੁਹਾਨੂੰ ਜ਼ਰੂਰ ਇਹ ਨੋਟ ਕਰਵਾ ਦੇਵਾਂ ਕਿ ਤੁਸੀਂ ਜੀ ਮੂਵ ਕਿਤੇ ਹੋਣਾ, ਤੁਸੀਂ ਆਪਣਾ ਘਰ ਪੂਰਾ ਸ਼ਿਫਟ ਕਰਨਾ, ਪਰਿਵਾਰ ਦੇ ਨਾਲ ਮੂਵ ਹੋ ਰਹੇ ਹੋ, ਅਤੇ

HK Movers ਨੂੰ ਇੱਕ ਵਾਰੀ ਕਾਲ ਜ਼ਰੂਰ ਕਰ ਲਓ, ਕਿਉਂਕਿ ਫਿਰ ਤੁਹਾਡਾ ਕੰਮ ਜੋ ਹੈ ਇਹ ਆਸਾਨੀ ਦੇ ਨਾਲ ਜ਼ਰੂਰ ਹੋ ਜਾਵੇਗਾ। ਸੋ ਨੰਬਰ 416-524-6604 416-524-6704 HK Movers ਵਾਲਿਆਂ ਦਾ ਜੀ ਨੰਬਰ ਹੈ, ਜਿੱਥੇ ਤੁਹਾਡਾ ਪੂਰਾ ਸਮਾਨ ਇਹ ਪੂਰੀ ਸੰਭਾਲ ਦੇ ਨਾਲ ਪੈਕ ਕਰਕੇ ਮੂਵਿੰਗ ਟਰੱਕਸ ਦੇ ਵਿੱਚ ਪਾ ਕੇ ਲੈ ਕੇ ਜਾਣਗੇ। ਉੱਥੇ ਜੇਕਰ ਦੂਰ ਦੁਰਾਡੇ ਤੁਸੀਂ ਮੂਵ ਹੋਣਾ ਅਤੇ ਕਿਸੇ ਹੋਰ ਪ੍ਰੋਵਿੰਸ ਦੇ ਵਿੱਚ ਜਾਣਾ ਜਾਂ ਪੂਰੇ ਨੌਰਥ ਅਮੈਰੀਕਾ ਦੀ ਗੱਲ ਕਰੀਏ, ਕਿਤੇ ਵੀ ਮੂਵ ਹੋਣਾ ਅਤੇ ਤੁਸੀਂ ਆਪਣੀਆਂ ਗੱਡੀਆਂ ਵੀ ਇਹਨਾਂ ਦੇ ਮੂਵਿੰਗ ਟਰੱਕਸ ਦੇ ਵਿੱਚ ਲੈ ਕੇ ਜਾ ਸਕਦੇ ਹੋ। ਸੋ ਨੰਬਰ ਨੋਟ ਕਰ ਲਓ ਜੀ, 416-524-6604 HK Movers ਦੇ ਲਈ। ਅਤੇ ਇਹ ਜੋ ਨੰਬਰ ਹੈ ਹਰਮਿੰਦਰ ਜੀ ਦਾ ਹੈ, ਅਤੇ ਜਦੋਂ ਤੁਸੀਂ ਫੋਨ ਕਰਨਾ ਅਤੇ ਪੰਜਾਬੀ ਲਹਿਰਾਂ ਦਾ ਰੈਫਰੈਂਸ ਜੋ ਹੈ ਜ਼ਰੂਰ ਜੋ ਹੈ ਦੇਣਾ ਹੈ, ਤਾਂ ਜੋ ਕਿ ਅੱਛੇ ਪ੍ਰਾਈਜ਼ ਅੱਛੇ ਡਿਸਕਾਊਂਟਸ ਤੁਹਾਨੂੰ ਫਿਰ ਬਿਲਕੁਲ ਹੋਰ ਵੀ ਮਿਲਣ। ਸੋ ਜੀ, ਜਿੱਥੇ ਕਾਫੀ ਚਹਿਲ ਪਹਿਲ ਇਸ ਵੇਲੇ ਟੋਰੋਂਟੋ ਦੇ ਵਿੱਚ ਹੈ, ਕਿਉਂਕਿ ਨੂਟ ਬਲੈਂਚ, ਮੇਰੇ ਖਿਆਲ ਮੈਂ ਪ੍ਰੋਨਾਊਂਸ ਸਹੀ ਹੀ ਕਰ ਰਹੀ ਹਾਂ, ਇਹ ਟੋਰੋਂਟੋ ਦੇ ਵਿੱਚ ਜੋ ਆ ਚੁੱਕਾ ਹੈ ਅਤੇ ਪਿਛਲੇ 20 ਸਾਲਾਂ ਤੋਂ ਬਹੁਤ ਹੀ ਜਿੱਥੇ ਜੋ ਆਰਟ ਦੇ ਨਾਲ ਸੰਬੰਧ ਰੱਖਦੇ ਨੇ, ਜੋ ਆਰਟਿਸਟ ਨੇ ਅਤੇ ਉਹ ਆਉਂਦੇ ਨੇ ਅਤੇ ਕੋਈ ਨਾ ਕੋਈ ਥੀਮ ਹੁੰਦੀ ਹੈ ਅਤੇ ਉਸ ਥੀਮ ਦੇ ਵਿੱਚ ਫਿਰ ਸਿਟੀ ਨੂੰ ਰੰਗ ਜਾਂਦੇ ਨੇ। ਸੋ ਇਹ ਇਵੈਂਟ ਜੋ ਹੈ ਫਿਲਹਾਲ ਇਸ ਵੇਲੇ ਵੀ ਚੱਲ ਰਿਹਾ ਅਤੇ ਸਾਰੀ ਰਾਤ ਇਹ ਇਵੈਂਟ ਚੱਲਦਾ, ਮਤਲਬ ਇਸ ਵੇਲੇ ਇਹ ਇਵੈਂਟ ਜੋ ਹੈ ਉੱਥੇ ਚੱਲ ਰਿਹਾ ਅਤੇ ਮੁੱਕਣ ਕਿਨਾਰੇ ਹੈ, ਅਤੇ ਫ੍ਰੀ ਆਰਟ ਸ਼ੋਕੇਸ ਹੈ ਜਿੱਥੇ ਇਸ ਸਾਲ ਜੋ ਇਵੈਂਟ ਚੱਲ ਰਿਹਾ ਹੈ ਇਸ ਦੇ ਵਿੱਚ 70 ਪ੍ਰੋਜੈਕਟਸ ਲੋਕਲ, ਨੈਸ਼ਨਲ, ਇੰਟਰਨੈਸ਼ਨਲ ਆਰਟਿਸਟ ਵੱਲੋਂ, ਇੰਸਟੀਟਿਊਟਸ ਵੱਲੋਂ, ਕਮਿਊਨਿਟੀ ਪਾਰਟਨਰਸ ਵੱਲੋਂ ਨੇ। ਅਤੇ ਇਸ ਵਾਰ ਦੀ ਜੋ ਥੀਮ ਇਹਨਾਂ ਨੇ ਰੱਖੀ ਹੈ ਕਿ ਕਿਸ ਥੀਮ ਦੇ ਵਿੱਚ ਰੰਗਣਾ, ਟੁਮੋਰੋਜ਼ ਮੈਮਰੀਜ਼, ਕਿਉਂਕਿ ਵੈਸੇ ਗੱਲ ਵੀ ਸਹੀ ਹੈ ਕਿ ਜੋ ਮੈਮਰੀਜ਼ ਜੋ ਲੋਕ ਫਿਊਚਰ ਦੇ ਵਿੱਚ ਜੋ ਇਕੱਠੀਆਂ ਕਰਨਗੇ ਉਸ ਨੂੰ ਪਹਿਲਾਂ ਹੀ ਜੋ ਹੈ ਕੰਧਾਂ 'ਤੇ, ਦੀਵਾਰਾਂ 'ਤੇ, ਜਿੱਥੇ ਵੀ ਤੁਸੀਂ ਜਾਂਦੇ ਹੋ ਉੱਥੇ ਤੁਹਾਨੂੰ ਵੇਖਣ ਨੂੰ ਮਿਲਣ। ਸੋ ਇਹ ਸਿਟੀ ਆਫ ਟੋਰੋਂਟੋ ਦੇ ਸਿਟੀ ਕਲਚਰਲ ਇਵੈਂਟਸ ਪ੍ਰੋਗਰਾਮਿੰਗ ਵੱਲੋਂ ਇਹ ਇਵੈਂਟ ਜੋ ਹੈ ਉਹ ਤਿਆਰ ਕੀਤਾ ਜਾਂਦਾ ਅਤੇ ਜੋ ਆਰਟਿਸਟ ਦੀ ਪੂਰੀ ਐਨਰਜੀ ਹੈ ਉਹ ਸ਼ਹਿਰ ਭਰ ਦੇ ਵਿੱਚ ਜੋ ਫਿਰ ਇਸ ਵੇਲੇ ਮਹਿਸੂਸ ਹੁੰਦੀ ਹੈ ਅਤੇ ਜਿੱਥੇ ਵੀ ਅਸੀਂ ਜਾਂਦੇ ਹਾਂ ਲੱਗਦਾ ਕਿ ਆਰਟ ਗੈਲਰੀ ਹੀ ਹੈ, ਲੱਗਦਾ ਕਿ ਮਿਊਜ਼ਿਕ ਵਰਗਾ ਕੋਈ ਸਪੇਸ ਹੀ ਹੈ। ਅਤੇ ਹੁਣ ਜੋ ਸਿਟੀ ਦੀਆਂ ਜੋ ਮੈਮਰੀਜ਼ ਨੇ ਉਹਨਾਂ ਦੇ ਵਿੱਚ ਵੀ ਇਹ ਵਾਧਾ ਜ਼ਰੂਰ ਪਾਏਗਾ, ਕਿਉਂਕਿ ਚਲੋ ਇਸ ਵਾਰ ਦਾ ਜੋ ਥੀਮ ਹੈ ਇਹੀ ਹੈ ਟੋਰੋਂਟੋ ਦੀਆਂ ਜੋ ਕੱਲ੍ਹ ਦੀਆਂ ਮੈਮਰੀਜ਼। ਸੋ ਇਹ ਪ੍ਰੋਜੈਕਟ ਜੋ ਇੱਕ ਤਾਂ ਡਾਊਨਟਾਊਨ ਕੋਰ ਦੇ ਵਿੱਚ ਚੱਲ ਰਿਹਾ ਅਤੇ ਵਾਟਰ ਫਰੰਟ 'ਤੇ ਈਟੋਬੀਕੋ ਨੌਰਥ ਯੋਰਕ ਦੇ ਵਿੱਚ ਵੀ ਹੁੰਦਾ ਅਤੇ ਸ਼ਨੀਵਾਰ ਜਿੱਥੇ ਸ਼ਾਮੀ 7 ਵਜੇ ਤੋਂ ਲੈ ਕੇ ਇਹ ਸਵੇਰੇ ਅੱਜ ਦੇ ਦਿਨ ਸਵੇਰੇ 7 ਵਜੇ ਤੋਂ ਲੈ ਕੇ ਇਹ ਇਵੈਂਟ ਚੱਲਦਾ ਕਿ ਜੋ ਆਰਟਿਸਟ ਆਉਂਦੇ ਨੇ ਅਤੇ ਸਟਾਰਟ ਕਿਤੋਂ ਵੀ ਕਰ ਸਕਦੇ ਨੇ ਮੈਪ ਵੇਖ ਕੇ ਅਤੇ ਫਿਰ ਜਿਸ ਤਰ੍ਹਾਂ ਵੀ ਜਾਣ ਉਹ ਆਪਣਾ ਆਰਟ ਜੋ ਹੈ ਉਹ ਬਿਆਨ ਕਰ ਸਕਦੇ ਨੇ। ਸੋ ਚਲੋ, ਕਾਫੀ ਇਸ ਕਾਰਨ ਜੋ ਰੋਡ ਕਲੋਜ਼ਰਸ ਵੀ ਇਸ ਵੀਕਐਂਡ 'ਤੇ ਹੋਏ ਅਤੇ ਅੱਜ 4 ਅਕਤੂਬਰ ਨੂੰ ਵੀ ਕਈ ਰੋਡ ਕਲੋਜ਼ਰਸ ਜੋ ਨੇ ਉਹ ਟੋਰੋਂਟੋ ਦੇ ਵਿੱਚ ਹੋਣੇ ਨੇ। ਜੇਕਰ ਤੁਸੀਂ ਜਾ ਰਹੇ ਹੋ ਤਾਂ ਇਹਨਾਂ ਚੀਜ਼ਾਂ ਦਾ ਪਤਾ ਜ਼ਰੂਰ ਕਰਨਾ, ਪਰ ਇੱਕ ਜੋ ਰੰਗ ਦੇ ਵਿੱਚ ਜੋ ਆਰਟਿਸਟ ਨੇ ਜੋ ਸਿਟੀ ਨੂੰ ਫਿਰ ਇਸ ਇਵੈਂਟ ਦੇ ਨਾਲ ਢਾਲਣਾ ਅਤੇ ਉਹ ਤਾਂ ਵੇਖਣਾ ਜੀ ਜ਼ਰੂਰ ਬਣਦਾ। ਸੋ ਜੀ, ਨਾਲ ਹੀ ਮੈਂ ਤੁਹਾਨੂੰ ਜ਼ਰੂਰ ਇਸ ਬਾਰੇ ਵੀ ਦੱਸ ਦੇਵਾਂ ਜੀ, ਕਿਉਂਕਿ ਰੰਗ ਆਪਣੀ ਜ਼ਿੰਦਗੀ ਦੇ ਵਿੱਚ ਵੀ ਬਹੁਤ ਸਾਰੇ ਹੁੰਦੇ ਨੇ ਅਤੇ ਉਹਨਾਂ ਰੰਗਾਂ ਨੂੰ ਸਾਂਭਣ ਦੇ ਲਈ ਇੱਕ ਪ੍ਰੋਟੈਕਸ਼ਨ ਇੰਸ਼ੋਰੈਂਸ ਦੀ ਹੋਣੀ ਸਾਡੇ ਕੋਲ ਬਹੁਤ ਜ਼ਰੂਰੀ ਹੈ। ਸੋ ਇੰਸ਼ੋਰੈਂਸ ਜੀ, ਟੋਪ ਚੋਇਸ ਇੰਸ਼ੋਰੈਂਸ ਤੋਂ ਹਰਪ੍ਰੀਤ ਸੈਣੀ ਜੀ ਪਾਸੋਂ, ਤੁਸੀਂ ਜਿੱਥੇ ਅੱਛੀ ਇੰਸ਼ੋਰੈਂਸ ਪੋਲਿਸੀ ਦੀ ਗੱਲ ਕਰੀਏ ਤਾਂ ਤੁਸੀਂ ਲੈ ਸਕਦੇ ਹੋ, ਜਿੱਥੇ ਇਹ ਪਰਿਵਾਰਾਂ ਦੀ ਮਦਦ ਕਰਦੇ ਆਏ ਨੇ ਅੱਛੀ ਲਾਈਫ ਕ੍ਰਿਟੀਕਲ ਡਿਸੇਬਿਲਿਟੀ ਜਾਂ ਫਿਰ ਪੇਰੈਂਟਸ ਗ੍ਰੈਂਡ ਪੇਰੈਂਟਸ ਦੇ ਲਈ ਸੁਪਰ ਵੀਜ਼ਾ, ਵਿਸਟਰ ਵੀਜ਼ਾ ਇੰਸ਼ੋਰੈਂਸ, ਜਾਂ ਫਿਰ ਤੁਸੀਂ ਬੱਚਿਆਂ ਦੇ ਲਈ ਅੱਛੇ ਐਜੂਕੇਸ਼ਨ ਪਲਾਨਸ ਹੀ ਵੇਖ ਰਹੇ ਹੋ
ਤੇ ਜੀ ਸਾਰੀ ਜਾਣਕਾਰੀ ਹਰਪ੍ਰੀਤ ਸੈਣੀ ਜੀ ਪਾਸੋਂ ਤੁਸੀਂ ਜ਼ਰੂਰ ਲੈ ਸਕਦੇ ਹੋ। ਇਸ ਦੇ ਨਾਲ ਨਾਲ ਅੱਛੇ ਇਨਵੈਸਟਮੈਂਟ ਪਲਾਨਸ ਬਾਰੇ ਵੀ ਡਿਸਕਸ਼ਨ ਕੀਤੀ ਜਾ ਸਕਦੀ ਹੈ। ਸੋ ਨੰਬਰ ਇਹਨਾਂ ਦਾ ਹੈ ਜੀ 416-817-6500 416-817-6500। ਹਰਪ੍ਰੀਤ ਸੈਣੀ ਜੀ ਦੇ ਲਈ ਤੁਸੀਂ ਨੋਟ ਕਰ ਲਓ, ਸੰਪਰਕ ਇਹਨਾਂ ਨੂੰ ਤੁਸੀਂ ਜ਼ਰੂਰ ਕਰੋ। ਅਤੇ ਕਿਉਂਕਿ ਕਈ ਵਾਰੀ ਹੁੰਦਾ ਕਿ ਚਲੋ ਬਿਜ਼ੀ ਤਾਂ ਅਸੀਂ ਚੱਲਦੇ ਹੀ ਆ ਰਹੇ ਹੁੰਦੇ ਹਾਂ, ਅਤੇ ਸਾਨੂੰ ਹੁੰਦਾ ਚਲੋ ਫਿਰ ਪੁੱਛ ਲਾਂਗੇ, ਫਿਰ ਮੀਟਿੰਗ ਜੋ ਹੈ ਇਹ ਅਪੁਆਇੰਟਮੈਂਟ ਲੈ ਕੇ ਤੈਅ ਕਰ ਲਾਂਗੇ, ਜਾਂ ਹਲੇ ਸਮਾਂ ਹੈ, ਹਲੇ ਸਾਨੂੰ ਕੀ ਹੋਣਾ। ਪਰ ਜਿੰਨੀ ਜਲਦੀ ਤੁਸੀਂ ਆਪਣੀ ਇੱਕ ਅੱਛੀ ਇੰਸ਼ੋਰੈਂਸ ਪੋਲਿਸੀ ਲਓਗੇ, ਉਨਾ ਜ਼ਿਆਦਾ ਜੋ ਹੈ ਤੁਹਾਨੂੰ ਇਹ ਪੋਲਿਸੀ ਦਾ ਪਲਾਨ ਅੱਛਾ ਦੱਸ ਸਕਣਗੇ। ਕਿਉਂਕਿ ਇੰਸ਼ੋਰੈਂਸ ਲੈਣ ਦਾ ਬੈਸਟ ਸਮਾਂ, ਇਹ ਕਹਿੰਦੇ ਹੁੰਦੇ ਆ ਕਿ ਇੱਕ ਤਾਂ ਕੱਲ੍ਹ ਸੀ, ਜੇ ਹੁਣ ਕੱਲ੍ਹ ਤੁਸੀਂ ਨਹੀਂ ਕੀਤਾ ਤਾਂ ਫਿਰ ਉਹ ਸਮਾਂ ਜੋ ਹੈ ਉਹ ਅੱਜ ਦਾ ਹੀ ਹੈ। ਸੋ ਹਰਪ੍ਰੀਤ ਸੈਣੀ ਜੀ ਨੂੰ ਤੁਸੀਂ ਸੰਪਰਕ ਕਰ ਸਕਦੇ ਹੋ, ਨੰਬਰ ਜੀ 416-817-6500 416-817-6500 'ਤੇ ਕਾਲ ਜ਼ਰੂਰ ਹੋ ਸਕਦੀ ਹੈ ਜੀ। ਅਤੇ ਜਿੱਥੇ ਕਈ ਕੇਸਿਸ ਅਸੀਂ ਇਨੀ ਦਿਨੀ ਸੁਣਦੇ ਆਏ ਹਾਂ ਕਿ ਵਾਇਲੈਂਟ ਇੰਸੀਡੈਂਟਸ ਅਜਿਹੇ ਹੁੰਦੇ ਆ ਜਿੱਥੇ ਪੁਲਿਸ ਆਫਿਸਰਸ 'ਤੇ ਜੋ ਹੈ ਅਟੈਕ ਹੁੰਦਾ, ਅਤੇ ਜਿੱਦਾਂ ਬੈਲਵਿਲ ਦੇ ਵਿੱਚ ਪਿਛਲੇ ਮਹੀਨੇ ਜੋ ਹੈ ਇੱਕ ਆਫਿਸਰ ਦੀ ਜੋ ਸ਼ੂਟਿੰਗ ਦੀ ਘਟਨਾ ਜੋ ਹੈ ਇਹ ਸਾਹਮਣੇ ਆਈ ਸੀ, ਰਿਪੋਰਟ ਹੋਈ ਸੀ। ਉੱਥੇ ਓਨਟੈਰੀਓ ਪ੍ਰੀਮੀਅਰ ਡੱਗ ਫੋਰਡ ਨੇ ਹੁਣ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੂੰ ਇੱਕ ਚਿੱਠੀ ਰਾਹੀਂ ਇਹਨਾਂ ਚੀਜ਼ਾਂ ਲਈ ਰਿਕੁਐਸਟ ਜ਼ਰੂਰ ਕੀਤੀ ਹੈ ਕਿ ਉਹਨਾਂ ਦਾ ਕਹਿਣਾ ਕਿ ਇਹ ਕਾਮਨ ਸੈਂਸ ਮੈਜਰਸ ਨੇ ਜੋ ਜਿਨ੍ਹਾਂ ਦੀ ਲੋੜ ਹੈ, ਜੋ ਜ਼ਰੂਰੀ ਨੇ, ਤਾਂ ਜੋ ਕਿ ਜੋ ਕਹਿੰਦੇ ਨੇ ਕਿ ਬਰੇਵ ਫਰੰਟਲਾਈਨ ਆਫਿਸਰਸ ਨੇ ਉਹਨਾਂ ਦੀ ਮਦਦ ਜੋ ਹੈ ਉਹ ਹੋ ਸਕੇ। ਸੋ ਇੱਕ ਤਾਂ ਇਹਨਾਂ ਨੇ ਕਿਹਾ ਕਿ ਜੋ ਮਰਡਰ ਦਾ ਕੇਸ, ਕਿਸੇ ਪੁਲਿਸ ਆਫਿਸਰ ਨੂੰ ਮਰਡਰ ਕਰਨ ਦਾ ਕੇਸ ਕਿਸੇ ਸਸਪੈਕਟ 'ਤੇ ਪਿਆ ਹੈ, ਅਤੇ ਉਸ ਨੂੰ ਪੈਰੋਲ ਜੋ ਹੈ 30 ਸਾਲ ਤੱਕ ਘੱਟੋ ਘੱਟ ਨਹੀਂ ਮਿਲਣੀ ਚਾਹੀਦੀ, 30 ਸਾਲ ਤੱਕ ਐਲੀਜੀਬਲ ਨਹੀਂ ਹੋਣਾ ਚਾਹੀਦਾ। ਅਤੇ ਜਿੱਥੇ ਉਹਨਾਂ ਨੇ ਕਿਹਾ ਕਿ ਇਹ ਪੈਰੋਲ ਜੋ ਹੈ 25 ਸਾਲ ਤੋਂ 30 ਸਾਲ ਜ਼ਰੂਰ ਵਧਾਉਣੀ ਚਾਹੀਦੀ ਹੈ ਕਿਸੇ ਲਈ ਵੀ ਜੋ ਫਸਟ ਡਿਗਰੀ ਮਰਡਰ ਕਿਸੇ ਪੁਲਿਸ ਆਫਿਸਰ ਦੇ ਲਈ ਜੋ ਹੈ ਇਹ ਕਨਵਿਕਟ ਹੋਇਆ, ਦੋਸ਼ੀ ਕਰਾਰ ਹੈ। ਅਤੇ ਇੱਕ ਨਵੀਂ ਮੈਂਡੇਟੋਰੀ ਘੱਟੋ ਘੱਟ ਜੋ ਸੈਂਟੈਂਸ ਜੋ ਹੈ ਉਹ 6 ਮਹੀਨਿਆਂ ਦੀ ਜ਼ਰੂਰ ਲਾਉਣੀ ਚਾਹੀਦੀ ਹੈ ਉਹਨਾਂ ਇੰਡੀਵਿਜੁਅਲਸ ਦੇ ਲਈ, ਉਹਨਾਂ ਵਿਅਕਤੀਆਂ ਦੇ ਲਈ ਜੋ ਕਿ ਕਿਸੇ ਨੂੰ ਕਿਸੇ ਪੁਲਿਸ ਆਫਿਸਰ ਨੂੰ ਅਸੋਲਟ ਕਰਦੇ ਹੋਏ ਜਾਂ ਆਪਣੀ ਅਰੈਸਟ ਉਹਨਾਂ ਦੀ ਸੀ ਉਸ ਤੋਂ ਭੱਜਦੇ ਹੋਏ ਜੇਕਰ ਫੜੇ ਗਏ ਨੇ, ਅਤੇ ਜਦੋਂ ਉਹ ਜੋ ਨੁਕਸਾਨ ਵੀ ਜੋ ਹੈ ਉਹ ਦੂਜਿਆਂ ਦੀ ਸੇਫਟੀ ਨੂੰ ਪਹੁੰਚਾਉਂਦੇ ਨੇ। ਅਤੇ ਉਹਨਾਂ ਨੇ ਕਿਹਾ ਕਿ ਇਸ ਦੀ ਮੈਂਡੇਟਰੀ ਸਜ਼ਾ ਜੋ ਹੈ ਉਹ ਜ਼ਰੂਰ ਪਹਿਲਾਂ ਹੋਣੀ ਚਾਹੀਦੀ ਹੈ। ਅਤੇ ਅਜਿਹੇ ਰੂਲਸ ਉਹਨਾਂ ਨੇ ਕਿਹਾ ਇਸ ਚੀਜ਼ ਦੀ ਲੋੜ ਜ਼ਰੂਰ ਹੈ ਤਾਂ ਜੋ ਕਿ ਅਸੀਂ ਆਪਣੇ ਪੁਲਿਸ ਆਫਿਸਰਸ ਨੂੰ ਵੀ ਦਿਖਾ ਸਕੀਏ ਕਿ ਅਸੀਂ ਉਹਨਾਂ ਦੇ ਨਾਲ ਜਿੱਥੇ ਉਹ ਖਤਰੇ ਵਾਲਾ ਕੰਮ ਕਰਦੇ ਨੇ, ਜਿੱਥੇ ਉਹ ਅਸੀਂ ਕਹਿੰਦੇ ਹਾਂ ਕਿ ਖਤਰਿਆਂ 'ਤੇ ਤੁਸੀਂ ਜਾਓ, ਅਤੇ ਸਾਨੂੰ ਉਹਨਾਂ ਨੂੰ ਸਭ ਤੋਂ ਸਟਰੋਂਗੈਸਟ ਜੋ ਪ੍ਰੋਟੈਕਸ਼ਨ ਲਾਅ ਦੇ ਤਹਿਤ ਅਸੀਂ ਦੇ ਸਕਦੇ ਹਾਂ, ਸਾਨੂੰ ਉਹ ਮੁਹੱਈਆ ਕਰਵਾਉਣੀ ਜ਼ਰੂਰੀ ਹੈ। ਸੋ ਇਹ ਚਿੱਠੀ ਜੋ ਹੈ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਜੋ ਪ੍ਰੀਮੀਅਰ ਡੱਗ ਫੋਰਡ ਵੱਲੋਂ ਲਿਖੀ ਗਈ ਹੈ, ਅਤੇ ਉਸ ਦੇ ਵਿੱਚ ਇਹ ਕੁਝ ਕੁ ਚੀਜ਼ਾਂ ਨੇ, ਉਹਨਾਂ ਨੇ ਇਸ ਦੀ ਮੰਗ ਕੀਤੀ ਹੈ ਕਿ ਪੈਰੋਲ ਦੇ ਲਾਅ ਦੇ ਵਿੱਚ ਜੋ ਹੈ ਇਹ ਚੇਂਜਸ ਜੋ ਨੇ ਉਹ ਜਲਦ ਕੀਤੇ ਜਾਣ। ਅਤੇ ਉਹਨਾਂ ਨੇ ਅਫਸੋਸ ਵੀ ਜਤਾਇਆ, ਫਰਸਟ੍ਰੇਸ਼ਨ ਜੋ ਹੈ ਇਹ ਵੀ ਜਤਾਈ ਕਿ ਜੋ ਫੈਡਰਲ ਬੇਲ ਰਿਫੋਰਮਸ ਨੇ ਇਹਨਾਂ ਦੀ ਜੋ ਸਪੀਡ ਹੈ ਕਿੰਨੀ ਸਲੋ ਇਹ ਚੱਲਦੇ ਨੇ, ਪਰ ਉਹਨਾਂ ਨੇ ਕਿਹਾ ਕਿ ਇਸ ਦੇ ਵਿੱਚ ਜੋ ਹੈ ਤੇਜ਼ੀ ਕਰਨ ਦੀ ਇਸ ਵੇਲੇ ਜੋ ਹੈ ਲੋੜ ਖਾਸ ਜ਼ਰੂਰ ਹੈ। ਸੋ ਜੀ ਨਾਲ ਹੀ ਤੁਹਾਨੂੰ ਮੈਂ ਇਹ ਵੀ ਜ਼ਰੂਰ ਨੋਟ ਕਰਵਾਵਾਂ ਜੀ ਕਿ ਤੁਸੀਂ ਅੱਛੇ ਕਾਰਪੈਂਟਰ ਹੋ, ਤੁਸੀਂ ਤਜਰਬਾ ਅੱਛਾ ਰੱਖਦੇ ਹੋ, ਭਾਵੇਂ ਤੁਸੀਂ ਇੰਡੀਆ ਦੇ ਵਿੱਚ ਕੰਮ ਕੀਤਾ, ਭਾਵੇਂ ਇੱਥੇ ਵੀ ਕੰਮ ਕੀਤਾ, ਤੁਸੀਂ ਆਪਣਾ ਤਜਰਬਾ ਜੋ ਰੱਖਦੇ ਹੋ ਤਾਂ ਫਿਨਿਕਸ ਮਿਲਵਰਕ ਵਾਲਿਆਂ ਨੂੰ ਆ ਕੇ ਜ਼ਰੂਰ ਮਿਲੋ,
ਜੇਕਰ ਤੁਸੀਂ ਜੌਬ ਦੀ ਭਾਲ ਕਰ ਰਹੇ ਹੋ, ਕਿਉਂਕਿ ਇਹਨਾਂ ਕੋਲ ਜੌਬ ਦੀ ਵੈਕੈਂਸੀ ਹੈ। ਜਗ ਜੀ ਨੰਬਰ 416-822-2239, 416-822-2239 'ਤੇ ਤੁਹਾਨੂੰ ਪੂਰੀ ਇਸ ਜੌਬ ਬਾਰੇ ਕੀ ਰਿਕੁਆਇਰਮੈਂਟਸ ਨੇ, ਕੀ ਡੀਟੇਲਸ ਨੇ, ਇਸ ਬਾਰੇ ਪੂਰੀ ਜਾਣਕਾਰੀ ਦੇ ਸਕਦੇ ਨੇ। ਸੋ ਜੀ, ਲੋਕੇਸ਼ਨ ਜੋ ਹੋਵੇਗੀ ਉਹ ਸਟੀਲਸ ਅਤੇ ਟੋਮਕਿਨ ਰੋਡ ਦੇ ਕੋਲ ਦੀ ਹੈ, ਅਤੇ ਤੁਸੀਂ ਜ਼ਰੂਰ ਸੰਪਰਕ ਕਰੋ ਜਗ ਜੀ ਨੂੰ ਫਿਨਿਕਸ ਮਿਲ ਵਰਕ ਤੋਂ। ਨੰਬਰ ਇਹਨਾਂ ਦਾ ਹੈ ਜੀ 416-822-2239, 416-822-2239, 416-822-2239 'ਤੇ ਸੰਪਰਕ ਜ਼ਰੂਰ ਹੋ ਸਕਦਾ ਜੀ। ਸੋ ਜੀ, ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ 'ਤੇ ਵੇਲਾ ਇੱਕ ਪਿਆਰੇ ਗੀਤ ਦਾ ਬਿਲਕੁਲ ਹੋ ਗਿਆ ਜੀ, ਅਤੇ ਮਾਣਦੇ ਹਾਂ ਸੋਹਣਾ ਗੀਤ, ਸੋਹਣੀ ਸਵੇਰ ਦੇ ਵਿੱਚ ਤੁਸੀਂ ਪ੍ਰੋਗਰਾਮ ਦੇ ਵਿੱਚ ਜੋ ਹੈ ਬਣੇ ਰਹਿਣਾ, ਜੁੜੇ ਰਹਿਣਾ। ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ ਹਫ਼ਤੇ ਦੇ 7 ਦਿਨ ਜੀ ਪ੍ਰਾਈਮ ਟਾਈਮ 'ਤੇ ਜੀ ਤੁਹਾਡੇ ਲਈ।

0: ਢਿੱਲੋਂ ਵੀਡੀਓ। ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਈਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲ੍ਹੇ ਨੇ, 11 ਤੋਂ 8, 905-204-1313, 905-204-1313। ਕੋਈ ਵੀ ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ, ਰਿਲਾਇਬਲ ਅਫੋਰਡੇਬਲ ਅਤੇ ਓਨੈਸਟ ਸਰਵਿਸ, ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਂਦਾ ਰਿਪੇਅਰ ਦੇ ਲਈ, ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ ਤੇ ਵੀ ਕੰਮ ਕਰਦੇ ਆ। ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ, ਸੇਫਟੀ ਸਰਟੀਫਿਕੇਸ਼ਨ, ਉਬਰ ਲਿਫਟ ਦੀ ਸੇਫਟੀ ਕਰਾਉਣੀ ਹੈ, ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ 'ਚ, ਸਟੀਲਸ ਐਂਡ ਮੈਲਨੀ, ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ, 905-798-1478-905-799-1478-1478-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1 ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ, ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ, ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597। ਪੰਜਾਬੀ ਲਹਿਰਾ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ।
1: Wow, what a fresh green vegetables and fruits, lower grocery prices and tasty thali. Main kithe dream ta nahi dekh rahe
2: nahi ji, tusi aa gaye ho Indian food land te. Hun tusi le sakde ho Canadian, Indian and Pakistani grocery, freshly produced items, daily household items, kaafi kifayati keematan vich. Also you can enjoy total veg buffet and thali system only at Indian food land. Te naal hi tandoori tikke, chili chicken, special curries te best quality non-veg items ni tandoori grill aajo. Indian Food Land, 1201 Britannia Road West, Mississauga, 45 Dust Drive and 15 Fandaway, Brampton, 905-456-9900.
0: SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984, 437-655-1984।
3: ਪੰਜਾਬੀ ਲਹਿਰਾਂ ਰੇਡੀਓ ਪ੍ਰੋਗਰਾਮ ਦੇ ਨਾਲ ਜੀ ਇਸ ਵੇਲੇ ਤੁਸੀਂ ਬਣੇ ਹੋਏ ਹੋ ਤੇ ਪਿਆਰੀ ਸਵੇਰ ਦੇ ਵਿੱਚ ਨਿੱਘਾ ਸਵਾਗਤ ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫਿਰ ਤੋਂ ਹੈ। ਅਤੇ ਜੋ ਹੌਲੀ ਹੌਲੀ ਜੋ ਦਿਨ ਚੜ੍ਹਨ ਨੂੰ ਹੈ, ਹੌਲੀ ਹੌਲੀ ਜੋ ਸੂਰਜ ਦੀ ਲਾਲੀ ਜੋ ਹੈ ਹਰ ਪਾਸੇ ਥੋੜ੍ਹੇ ਸਮੇਂ ਦੇ ਵਿੱਚ ਫੈਲ ਜਾਣੀ ਹੈ। ਸੋ ਰੱਜ ਕੇ ਜੀ ਇਸ ਚੀਜ਼ ਨੂੰ ਮਾਣੀਏ। ਜੇਕਰ ਤੁਸੀਂ ਇਸ ਵੇਲੇ ਡਰਾਈਵ ਕਰ ਰਹੇ ਹੋ, ਬਾਹਰ ਤੁਸੀਂ ਹੋ, ਜਾਂ ਫਿਰ ਘਰ ਦੀ ਖਿੜਕੀ ਤੋਂ ਹੀ ਬਾਹਰ ਦਾ ਨਜ਼ਾਰਾ ਜੋ ਹੈ ਇਸ ਵੇਲੇ ਦਾ, ਇਹ ਇੱਕ ਅਲੱਗ ਹੀ ਨਜ਼ਾਰਾ ਹੁੰਦਾ। ਸੋ ਜੀ ਇਸ ਨੂੰ ਜ਼ਰੂਰ ਮਾਣੋ ਅਤੇ ਇਸ ਨੂੰ ਇੰਜੋਏ ਕਰੋ। ਅਤੇ ਇਹ ਛੋਟੇ ਛੋਟੇ ਜੋ ਪਲ ਹੁੰਦੇ ਨੇ, ਜੋ ਕੁਦਰਤ ਦੇ ਇਹ ਨਜ਼ਾਰੇ ਹੁੰਦੇ ਨੇ, ਅਤੇ ਇਹਨਾਂ ਦੇ ਵਿੱਚ ਬਹੁਤ ਸਾਰੀ ਰਿਲੈਕਸੇਸ਼ਨ, ਬਹੁਤ ਸਾਰੀ ਜੋ ਸੰਤੁਸ਼ਟੀ ਜੋ ਹੈ ਉਹ ਲੁਕੀ ਛਿਪੀ ਹੁੰਦੀ ਹੈ। ਅਸੀਂ ਸੰਤੁਸ਼ਟੀ ਜੋ ਹੈ ਕਿ ਕਿਸੇ ਹੋਰ ਹੀ ਕੰਮਾਂ ਕਾਰਾਂ 'ਚ ਲੱਭ ਰਹੇ ਹੁੰਦੇ ਹਾਂ ਕਿ ਕਿਤੇ ਕਿਸੇ ਥਾਂ 'ਤੇ ਜਾ ਕੇ ਹੀ ਸਾਨੂੰ ਜੋ ਹੈ ਉਹ ਆਨੰਦ ਆਉਣਾ, ਅਤੇ ਫਲਾਣੀ ਥਾਂ ਜਾਵਾਂਗੇ, ਫਲਾਣੇ ਪਾਰਕ ਜਾਵਾਂਗੇ, ਉੱਥੇ ਜਾ ਕੇ ਜੋ ਨਜ਼ਾਰਾ ਵੇਖਾਂਗੇ ਉਹ ਆਨੰਦਮਈ ਹੋਏਗਾ, ਜਾਂ ਕਿਸੇ ਹੋਰ ਮੁਲਕ ਦੇ ਵਿੱਚ ਜਾ ਕੇ ਵੇਖਾਂਗੇ। ਪਰ ਜੋ ਇਹ ਸਵੇਰ ਦਾ ਨਜ਼ਾਰਾ ਹੈ, ਜੋ ਅਸੀਂ ਕਿਤੇ ਵੀ ਹੋਈਏ ਸਵੇਰੇ ਜਾਗਦੇ ਹੋਈਏ ਅਤੇ ਇਸ ਨਜ਼ਾਰੇ ਨੂੰ ਮਾਣੀਏ, ਸੋ ਇਸ ਦਾ ਵੀ ਆਪਣਾ ਅਲੱਗ ਹੀ ਆਨੰਦ ਹੈ। ਸੋ ਤੁਹਾਨੂੰ ਅੱਜ ਦੀ ਸਵੇਰ ਸਾਰਿਆਂ ਨੂੰ ਜੀ ਬਹੁਤ ਬਹੁਤ ਬਹੁਤ ਮੁਬਾਰਕ ਹੋਵੇ। ਸੋ ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਨਾਲ ਤੁਸੀਂ ਇਸ ਵੇਲੇ ਜੀ ਬਣੇ ਹੋਏ ਹੋ, ਅਤੇ ਇਸ ਦੇ ਨਾਲ ਮੈਂ ਤੁਹਾਨੂੰ ਇਹ ਜ਼ਰੂਰ ਦੱਸ ਦੇਵਾਂ, ਤੁਸੀਂ ਨੋਟ ਕਰਨਾ ਬੈਸਟ ਵੈਲਿਊ ਬਿਲਡਿੰਗ ਸਪਲਾਈ ਵਾਲਿਆਂ ਦਾ ਨੰਬਰ ਅਤੇ ਇਹਨਾਂ ਦਾ ਪਤਾ ਵੀ, ਕਿਉਂਕਿ ਜਿੱਥੇ ਬੈਸਟ ਵੈਲਿਊ ਹੀ ਆ ਗਿਆ ਨਾ, ਮਤਲਬ ਤੁਹਾਨੂੰ ਵੈਲਿਊ ਜੋ ਹੈ ਇਹਨਾਂ ਨੇ ਫਿਰ ਬੈਸਟ ਹੀ ਦੇਣੀ ਹੈ। ਸੋ 8005 ਡਿਕਸੀ ਰੋਡ ਬਰੈਂਪਟਨ ਜੀ, ਸਟੀਲ ਦੇ ਡਿਕਸੀ ਦੇ ਕੋਲ ਇਹ ਨੇ ਨਵਾਂ ਸ਼ੋਰੂਮ ਤਿਆਰ ਕੀਤਾ, ਅਤੇ ਇਸ ਨਵੇਂ ਵੱਡੇ ਸ਼ੋਰੂਮ ਦੇ ਵਿੱਚ ਤੁਹਾਨੂੰ ਸਾਰਾ ਹੀ ਕੰਸਟਰਕਸ਼ਨ ਦਾ ਸਮਾਨ, ਬਿਲਡਿੰਗ ਦੀਆਂ ਸਪਲਾਈਜ਼ ਮਿਲ ਜਾਣੀਆਂ ਨੇ, ਉਹ ਵੀ ਚੰਗੀਆਂ ਬੈਸਟ ਕੀਮਤਾਂ 'ਤੇ, ਬੈਸਟ ਪ੍ਰਾਈਜ਼ਸ 'ਤੇ, ਅਤੇ ਹਰ ਪ੍ਰਾਈਜ਼ ਇਹ ਜੀ ਬੀਟ ਕਰਕੇ ਦੇਣਗੇ, ਇਹਨਾਂ ਦਾ ਇਹ ਪ੍ਰੋਮਿਸ ਬਿਲਕੁਲ ਹੈ। ਸੋ ਤੁਸੀਂ ਸਟੀਲਸ ਦੇ ਡਿਕਸੀ ਦੇ ਕੋਰਨਰ 'ਤੇ ਪਹੁੰਚੋ, ਤੁਸੀਂ ਘਰ ਆਪਣਾ ਰੈਨੋਵੇਟ ਕਰਨਾ, ਜਾਂ ਫਿਰ ਤੁਸੀਂ ਆਪ ਰੈਨੋਵੇਟਰ ਕੰਟਰੈਕਟਰ ਹੋ, ਅਤੇ ਤੁਹਾਡੇ ਲਈ ਫਿਰ ਇਹ ਸਟੋਰ ਬਿਲਕੁਲ ਸਹੀ ਹੈ, ਕਿਉਂਕਿ ਪਲੰਬਿੰਗ ਦੀਆਂ, ਐਚ ਵੀ ਏ ਸੀ ਮਟੀਰੀਅਲ ਦੀਆਂ ਜੋ ਗੱਲਾਂ ਨੇ, ਇਲੈਕਟ੍ਰੀਕਲ ਸਪਲਾਈਜ਼ ਹੈ, ਫਲੋਰਿੰਗ ਪੂਰੀ, ਅੱਛੀਆਂ ਟਾਇਲਸ, ਅੱਛੇ ਡੋਰਸ, ਵਿੰਡੋਜ਼, ਡਰਾਈ ਵਾਲ ਇੰਸੂਲੇਸ਼ਨ, ਟੂਲਸ, ਹਾਰਡਵੇਅਰ ਦੀ ਗੱਲ ਕਰੀਏ, ਵੈਨਿਟੀਜ਼ ਜਾਂ ਵਾਸ਼ਰੂਮ ਦਾ ਸਾਰਾ ਹੀ ਜੋ ਸਮਾਨ ਹੈ। ਸੋ ਜੀ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਤੁਸੀਂ ਪਹੁੰਚਣਾ ਜ਼ਰੂਰ, ਸਟੀਲਸ ਅਤੇ ਡਿਕਸੀ ਦੇ ਕੋਲ ਨੇ। ਅਤੇ ਨਾਲ ਤੁਸੀਂ ਨੋਟ ਕਰ ਲਓ, ਇਹਨਾਂ ਦੀ ਜੋ ਵੈਬਸਾਈਟ ਹੈ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ .ca 'ਤੇ ਜਾ ਕੇ ਵੀ ਤੁਸੀਂ ਜੀ ਪੂਰੀ ਜਾਣਕਾਰੀ ਜੋ ਹੈ, ਜੋ ਸਮਾਨ ਦੀ, ਪ੍ਰੋਡਕਟਸ ਦੀ, ਉਹਨਾਂ ਦੇ ਪ੍ਰਾਈਜ਼ ਦੀ ਬਿਲਕੁਲ ਲੈ ਸਕਦੇ ਹੋ। ਅਤੇ 647-961-0585 ਜੀ ਇਹਨਾਂ ਦਾ ਨੰਬਰ ਵੀ ਹੈ, 6479610585 ਜੀ ਨੰਬਰ ਹੈ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਵਾਲਿਆਂ ਦਾ। ਫੋਨ 'ਤੇ ਵੀ ਤੁਸੀਂ ਡੀਲਸ ਬਾਰੇ ਜ਼ਰੂਰ ਪੁੱਛ ਸਕਦੇ ਹੋ। ਸੋ ਜੀ ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ, ਅਤੇ ਨਾਲ ਮੈਂ ਤੁਹਾਨੂੰ ਜ਼ਰੂਰ ਦੱਸ ਦੇਵਾਂ, ਫਰਨੈਂਸ ਹੁਣ ਰਿਪੇਅਰ ਕਰਾਉਣ ਦਾ ਵੇਲਾ ਜੇਕਰ ਆ ਗਿਆ, ਅਤੇ ਜਾਂ ਫਿਰ ਤੁਸੀਂ ਚਾਹੁੰਦੇ ਹੋ ਕਿ ਚਲੋ ਸਰਕਾਰ ਵੱਲੋਂ ਰਿਬੇਟ ਵੀ ਮਿਲ ਰਹੀ ਹੈ ਅਤੇ ਫਿਰ ਨਵੀਂ ਫਰਨੈਂਸ ਹੀ ਲਗਵਾ ਲਈਏ, ਅਤੇ ਗਲੋਬਲ ਕੰਫਰਟ ਏਅਰ ਵਾਲਿਆਂ ਨੂੰ ਸੰਪਰਕ ਤੁਸੀਂ ਜ਼ਰੂਰ ਕਰ ਲਓ। ਸੋ ਏ ਸੀ ਫਰਨੈਂਸ ਰਿਪੇਅਰ ਜਾਂ ਫਿਰ ਨਵਾਂ ਏ ਸੀ, ਨਵੀਂ ਫਰਨੈਂਸ ਤੁਸੀਂ ਲਗਵਾਉਣੀ ਹੈ, ਅਤੇ $1800 ਦੀ ਰਿਬੇਟ ਵੀ ਨਾਲ ਜੀ ਜ਼ਰੂਰ, ਇਸ ਬਾਰੇ ਵੀ ਤੁਹਾਨੂੰ ਜਾਣਕਾਰੀ ਜੋ ਹੈ ਉਹ ਗਲੋਬਲ ਕੰਫਰਟ ਏਅਰ ਵਾਲੇ ਦੇਣਗੇ। ਤੇਜਪਾਲ ਜੀ ਨੂੰ ਤੁਸੀਂ ਜ਼ਰੂਰ ਸੰਪਰਕ ਕਰ ਸਕਦੇ ਹੋ, ਨੰਬਰ 905-790-9080-9080 905-790-9080 'ਤੇ ਸੰਪਰਕ ਜੋ ਹੈ ਜ਼ਰੂਰ ਹੋ ਸਕਦਾ ਜੀ ਗਲੋਬਲ ਕੰਫਰਟ ਏਅਰ ਵਾਲਿਆਂ ਨੂੰ। ਸੋ ਜੀ ਇਸ ਦੇ ਨਾਲ ਹੀ ਜੋ ਮੈਂ ਚਲੋ ਇਨੀ ਦਿਨੀ ਜ਼ਿਆਦਾ ਕਾਲਸ ਤਾਂ ਨਹੀਂ ਲਈਆਂ, ਪਰ ਇੱਕ ਕਾਲਰ ਜੋ ਨੇ ਕਾਫੀ ਚਿਰ ਤੋਂ ਸਾਡੇ ਵੇਟ ਕਰ ਰਹੇ ਨੇ, ਕਿਉਂਕਿ ਸਵੇਰੇ ਸਵੇਰੇ ਖਾਸ ਤੌਰ 'ਤੇ ਸਾਡੇ ਜੋ ਵੱਡੇ ਨੇ ਪ੍ਰੋਗਰਾਮ ਨੂੰ ਸੁਣਦੇ ਹੁੰਦੇ ਨੇ, ਆਪਣੀ ਸਵੇਰ ਦੀ ਸ਼ੁਰੂਆਤ ਜੋ ਕਰਦੇ ਹੁੰਦੇ ਨੇ। ਸੋ ਜੀ ਕਾਲਰ 3440 ਜੀ ਸਾਡੇ ਨਾਲ ਇਸ ਵੇਲੇ ਬਣੇ ਹੋਏ ਨੇ, ਤੇ ਜੀ 3440 ਜੀ ਤੁਸੀਂ ਆਉਂਦੇ ਹੋ, ਸਤਿ ਸ਼੍ਰੀ ਅਕਾਲ ਜੀ।
4: ਹਾਂਜੀ ਹਾਂਜੀ, ਗੁੱਡ ਮਾਰਨਿੰਗ ਜੀ।
3: ਗੁੱਡ ਮਾਰਨਿੰਗ ਜੀ, ਜੀ ਸਰ ਜੀ, ਤੁਸੀਂ ਕਿਵੇਂ ਹੋ?
4: ਹਾਂ ਬੇਨ, ਮੈਂ ਠੀਕ ਹਾਂ ਜੀ। ਤੁਹਾਡੇ ਹੈਡ ਆਫਿਸ ਨੂੰ ਤੁਹਾਡੇ ਜ਼ਰੀਏ ਅਸੀਂ ਆਪ ਬੇਨਤੀ ਕਰਦੇ ਹਾਂ ਵੀ ਰਮੇਸ਼ ਜੀ ਨੂੰ ਲਿਆ ਕਰੋ ਵੀਕਐਂਡ ਤੇ, ਤੇ ਬਾਕੀ ਤਾਂ ਹੋਰ ਉਹਨਾਂ ਦੇ ਸਲੋਟ ਚੇਂਜ ਹੋ ਗਏ, ਕਦੇ ਕਿਸੇ ਪ੍ਰੋਗਰਾਮ ਚਲੇ ਜਾਂਦੇ, ਕਦੇ ਕਿਸੇ ਚ ਬੋਲਦੇ ਆ, ਤੇ ਵੀਕਐਂਡ ਦੇ ਵਾਰ ਹੁੰਦਾ 2 ਘੰਟੇ ਹੁੰਦੇ ਆ ਇਹਦੇ ਵਿੱਚ
3: ਜੀ ਜੀ ਜੀ
4: ਉਹਨਾਂ ਦਾ ਟਾਈਮ ਹੋ ਜਾਵੇ
3: ਜੀ
4: ਨਵੀਂ ਉਹਨਾਂ ਨੂੰ ਬੇਨਤੀ ਆ
3: ਜੀ। ਸ਼ੁਕਰੀਆ ਜੀ, ਤੁਹਾਡਾ ਸੰਦੇਸ਼ ਜੋ ਹੈ ਬਿਲਕੁਲ ਔਨ ਏਅਰ ਜੋ ਹੈ ਜਾ ਚੁੱਕਾ ਹੈ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਜੋ ਤੁਸੀਂ ਵੀਕਡੇ 'ਤੇ ਵੀ, ਵੀਕਐਂਡ 'ਤੇ ਵੀ, ਰੋਜ਼ਾਨਾ ਜੋ ਹੈ ਪ੍ਰੋਗਰਾਮ ਦੇ ਨਾਲ ਜੁੜਦੇ ਹੋ, ਬਹੁਤ ਬਹੁਤ ਧੰਨਵਾਦ। ਸੋ ਇਸ ਦੇ ਨਾਲ ਹੀ ਮੈਂ ਤੁਹਾਨੂੰ ਜੀ ਇਸ ਖਬਰ ਬਾਰੇ ਵੀ ਜਾਣਕਾਰੀ ਜ਼ਰੂਰ ਦੇ ਦੇਵਾਂ, ਕਿਉਂਕਿ ਇਹ ਇੱਕ ਏਅਰ ਐਂਬੂਲੈਂਸ ਜੋ ਕਿ ਓਨਟੈਰੀਓ ਬੇਸਡ ਹੀ ਹੈ, ਜੋ ਕਿ ਹੈਮਿਲਟਨ ਦੇ ਵਿੱਚ ਜੋ ਇਸ ਦਾ ਦਫ਼ਤਰ ਹੈ ਤਿਆਰ ਹੈਮਿਲਟਨ ਦੇ ਵਿੱਚ ਹੋਈ ਹੈ। ਸੋ ਇਹ 6 ਬੰਦਿਆਂ ਨੂੰ ਲੈ ਕੇ ਜੋ ਬਰਮੂਡਾ ਤੋਂ ਬੋਸਟਨ ਜਾ ਰਹੀ ਸੀ, ਜਿਸ ਦੇ ਵਿੱਚ 4 ਕੈਨੇਡੀਅਨਸ ਵੀ ਸੀ, ਕਿਉਂਕਿ ਇੱਕ ਤਾਂ ਪੇਸ਼ੈਂਟ ਅਤੇ ਫਿਰ ਇੱਕ ਉਸਦਾ ਫੈਮਿਲੀ ਮੈਂਬਰ, ਅਤੇ ਫਿਰ ਜੋ 4 ਜੋ ਕਰੂ ਮੈਂਬਰਸ ਕਹਿ ਲਓ, ਜੋ ਪਾਇਲਟ ਦੇ ਨਾਲ ਜੋ 2 ਪਾਇਲਟ 2 ਮੈਡੀਕਲ ਸਟਾਫ ਦੀ ਗੱਲ ਕਰੀਏ, ਅਤੇ ਇਹ ਕੈਨੇਡੀਅਨ ਸਨ। ਅਤੇ ਇਹ ਜੋ ਏਅਰ ਐਂਬੂਲੈਂਸ ਜੋ ਸ਼ਨੀਵਾਰ ਦੀ ਰਾਤੀ ਫਿਰ ਉਹ ਜਾ ਰਹੀ ਸੀ, ਅਤੇ ਰਸਤੇ ਦੇ ਵਿੱਚ ਕੋਈ ਐਮਰਜੈਂਸੀ ਹੋਈ, ਅਤੇ ਉਸ ਐਮਰਜੈਂਸੀ ਦਾ ਅਲਰਟ ਵੀ ਜੋ ਪਾਇਲਟ ਨੇ ਫਿਰ ਅੱਗੇ ਦਿੱਤਾ, ਪਰ ਉਸ ਤੋਂ ਥੋੜ੍ਹੇ ਹੀ ਚਿਰ ਬਾਅਦ ਇਹ ਜੋ ਹੈ ਲੋਕੇਟ ਨਹੀਂ ਹੋ ਸਕੀ, ਅਤੇ ਫਿਰ ਇਸ ਦੀ ਭਾਲ ਜੋ ਹੈ ਫਿਰ ਇਹਨਾਂ ਨੇ ਸ਼ੁਰੂ ਕੀਤੀ, ਅਤੇ ਕੁਝ ਕੁ ਘੰਟਿਆਂ ਦੇ ਵਿੱਚ ਜੋ ਇਸ ਏਅਰ ਐਂਬੂਲੈਂਸ ਦਾ ਡੈਬਰਿਸ ਹੈ ਇਹ ਜੀ ਥੋੜ੍ਹਾ ਥੋੜ੍ਹਾ ਇਹ ਮਿਲਿਆ, ਜਿੱਥੇ ਨੈਨਟਕਟ ਜੋ ਹੈ ਕੋਸਟ ਹੈ ਇੱਕ, ਉੱਥੇ ਜਿੱਥੇ ਭਾਲ ਜੋ ਹੈ ਇਹਨਾਂ ਨੇ ਸ਼ੁਰੂ ਕੀਤੀ ਹੋਈ ਸੀ, ਅਤੇ 27 ਘੰਟਿਆਂ ਦੇ ਵਿੱਚ ਜੋ ਹੈ ਇਹ ਡੈਬਰਿਸ ਚਲੋ ਮਿਲਿਆ। ਪਰ ਹਾਲਾਂਕਿ ਜੋ 6 ਲੋਕ ਇਸ ਦੇ ਵਿੱਚ ਸਵਾਰ ਸਨ ਉਹਨਾਂ ਬਾਰੇ ਹਾਲੇ ਤੱਕ ਕੋਈ ਵੀ ਜਾਣਕਾਰੀ ਜੋ ਹੈ ਉਹ ਸਾਹਮਣੇ ਨਹੀਂ ਆਈ। ਸੋ ਇਹ ਜੋ ਓਨਟੈਰੀਓ ਬੇਸਡ ਲੈਟੀਟਿਊਡ ਏਅਰ ਐਂਬੂਲੈਂਸ ਸੀ ਹੈਮਿਲਟਨ ਤੋਂ ਸੀ, ਅਤੇ ਹੁਣ ਇਸ ਦੀ ਭਾਲ ਜੋ ਹੈ ਉਹ ਜਾਰੀ ਹੈ ਕਿ ਕੋਈ ਥਾਂ ਟਿਕਾਣਾ ਜੋ ਹੈ, ਕੋਈ ਖਬਰ ਜੋ ਹੈ ਜੋ ਉਸ ਦੇ ਵਿੱਚ ਸਵਾਰ ਸਨ ਉਹਨਾਂ ਦੀ ਮਿਲ ਸਕੇ। ਹਾਲਾਂਕਿ ਇਹ ਜ਼ਰੂਰ ਦੱਸਿਆ ਗਿਆ ਹੈ ਕਿ ਪਾਇਲਟ ਨੇ ਜੋ ਥੋੜ੍ਹੇ ਚਿਰ ਪਹਿਲਾਂ ਜਦੋਂ ਜੋ ਕੰਟੈਕਟ ਜੋ ਹੈ ਉਹ ਟੁੱਟਿਆ, ਉਸ ਤੋਂ ਪਹਿਲਾਂ ਜੋ ਹੈ ਐਮਰਜੈਂਸੀ ਜ਼ਰੂਰ ਡਿਕਲੇਅਰ ਕੀਤੀ ਸੀ ਕੰਟਰੋਲਰ ਨੂੰ, ਅਤੇ ਉਸ ਤੋਂ ਬਾਅਦ ਜੋ ਹੈ ਹੌਲੀ ਹੌਲੀ ਇਸ ਦੀ ਆਲਟੀਟਿਊਡ ਜੋ ਹੈ ਉਹ ਘਟੀ ਹੈ, ਅਤੇ ਨਹੀਂ ਪਤਾ ਚੱਲ ਸਕਿਆ ਅਤੇ ਫਿਰ ਅੱਗੇ ਕੀ ਬਣਿਆ। ਹਾਲਾਂਕਿ ਪੂਰਾ ਸਰਚ ਓਪਰੇਸ਼ਨ ਇਸ ਦੇ ਵਿੱਚ ਜਾਰੀ ਹੈ, ਅਤੇ ਕਹਿੰਦੇ ਨੇ ਕਿ ਕਲੋਜ਼ਲੀ ਚਲੋ ਮੋਨੀਟਰ ਇਹ ਕਰ ਰਹੇ ਨੇ। ਉਮੀਦ ਹਾਲੇ ਵੀ ਬਿਲਕੁਲ ਇਹੋ ਹੈ ਕਿ ਕੋਈ ਚੰਗੀ ਖਬਰ ਹੀ ਉਹਨਾਂ ਲਈ ਆਵੇ, ਅਤੇ ਕਿ ਉਹ ਸੇਫ ਹੋਣ, ਠੀਕ ਠਾਕ ਮਿਲ ਜਾਣ, ਅਤੇ ਬਾਕੀ ਇਸ ਦੇ ਵਿੱਚ ਜੋ ਭਾਲ ਜੋ ਹੈ ਉਹ ਬਿਲਕੁਲ ਜਾਰੀ ਹੈ। ਸੋ ਜੀ ਨਾਲ ਹੀ ਤੁਹਾਨੂੰ ਜ਼ਰੂਰ ਇਸ ਖਬਰ ਬਾਰੇ ਵੀ ਜਾਣਕਾਰੀ ਦੇ ਦਈਏ, ਜਿੱਥੇ ਐਨਰਜੀ ਅਤੇ ਨੈਚੁਰਲ ਰਿਸੋਰਸਿਸ ਮਿਨਿਸਟਰ ਟਿਮ ਹੌਟਸਨ ਜੋ ਨੇ, ਉਹਨਾਂ ਨੇ ਜੋ ਨਵੀਂ ਪੈਸੀਫਿਕ ਲਿੰਕ ਆਇਲ ਪਾਈਪਲਾਈਨ ਜੋ ਵੈਸਟ ਕੋਸਟ ਨੂੰ ਜਾਵੇ ਇਹ ਪ੍ਰੋਮਿਸ ਕੀਤੀ ਹੈ। ਉਹਨਾਂ ਨੇ ਕਿਹਾ ਹੈ ਕਿ ਇਹ ਬਣਾਈ ਜਾਵੇਗੀ। ਹਾਲਾਂਕਿ ਚਲੋ ਅੱਗੇ ਦਾ ਫਿਊਚਰ ਮਾਰਕੀਟ ਜੋ ਹੈ ਉਹ ਕਿਸ ਪਾਸੇ ਜਾਵੇਗਾ, ਅੱਗੇ ਜੀਓਪੋਲੀਟੀਕਲ ਚੇਂਜਸ ਕੀ ਹੋਣਗੇ। ਸੋ ਇਸ ਹਫ਼ਤੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਅਤੇ ਅਲਬਰਟਾ ਪ੍ਰੀਮੀਅਰ ਡੈਨਲ ਸਮਿਥ ਜੋ ਨੇ, ਉਹਨਾਂ ਨੇ ਵੀ ਪੈਸੀਫਿਕ ਲਿੰਕ ਪਾਈਪਲਾਈਨ ਦਾ ਜ਼ਿਕਰ ਕੀਤਾ ਸੀ ਕਿ ਇਹ ਪਹਿਲੀ ਆਫੀਸ਼ੀਅਲ ਨੈਸ਼ਨਲ ਇੰਟਰਸਟ ਪ੍ਰੋਜੈਕਟ ਦੀ ਜੋ ਇੱਕ ਗੱਲ ਹੋਵੇਗੀ, ਜੋ ਕਿ ਬਿਲਡਿੰਗ ਕੈਨੇਡਾ ਐਕਟ ਦੇ ਤਹਿਤ ਹੋਵੇਗੀ। ਸੋ ਪ੍ਰੀਮੀਅਰ ਨੇ, ਪ੍ਰਧਾਨ ਮੰਤਰੀ ਨੇ, ਦੋਨਾਂ ਨੇ ਅਗਲੇ ਸਾਲ ਸਪਟੈਂਬਰ 2027 ਦੀ ਟਾਈਮਲਾਈਨ ਜੋ ਹੈ ਉਹ ਜ਼ਰੂਰ ਇਸ ਦੇ ਵਿੱਚ ਦੇ ਦਿੱਤੀ ਕਿ ਕੰਸਟਰਕਸ਼ਨ ਜੋ ਹੈ ਉਹ ਚੱਲੇਗੀ। ਅਤੇ ਕਾਰਨੀ ਜੋ ਨੇ ਉਹਨਾਂ ਨੇ ਇਹ ਵੀ ਕਿਹਾ ਕਿ ਟੈਕਸ ਪੇਅਰ ਜੋ ਨੇ ਕੈਨੇਡੀਅਨ, ਇਹ ਪਾਈਪਲਾਈਨ ਦੇ ਨਾਲ ਕਾਫੀ ਪੈਸਾ ਜੋ ਹੈ ਉਹ ਜ਼ਰੂਰ ਆਉਣ ਵਾਲੇ ਸਮੇਂ ਦੇ ਵਿੱਚ ਕਮਾਉਣਗੇ। ਸੋ ਪੈਂਬਿਮਾ ਪਾਈਪਲਾਈਨ ਕਾਰਪੋਰੇਸ਼ਨ ਜੋ ਹੈ ਇੱਕ ਪ੍ਰਾਈਵੇਟ ਫਰਮ ਜੋ ਹੈ, ਉਹਨਾਂ ਨੇ 10% ਪ੍ਰਾਈਵੇਟ ਸੈਕਟਰ ਸਟੇਕ ਦੀ ਜੋ ਆਪਸ਼ਨ ਜੋ ਹੈ ਉਹ ਦਿੱਤੀ ਹੈ। ਹਾਲਾਂਕਿ ਪਹਿਲਾਂ ਚਲੋ ਗੱਲਾਂ ਇਹ ਹੋਈਆਂ ਸੀ ਕਿ ਕਿਸੇ ਨਾ ਕਿਸੇ ਪ੍ਰਾਈਵੇਟ ਪ੍ਰੋਪੋਨੈਂਟ ਤੋਂ ਬਿਨਾਂ ਇਹ ਕੰਮ ਜੋ ਹੈ ਉਹ ਜਾਰੀ ਹੋਵੇਗਾ, ਪਰ ਹੁਣ ਇਹ ਗੱਲਾਂ ਜ਼ਰੂਰ ਨੇ ਕਿ ਇੱਕ ਪ੍ਰਾਈਵੇਟ ਬੈਕਰ ਜੋ ਹੈ ਇਸ ਦੀ ਵੀ ਲੋੜ ਇਸ ਪਾਈਪਲਾਈਨ ਨੂੰ ਹੋਵੇਗੀ। ਸੋ ਪ੍ਰਪੋਜ਼ਲਸ ਜੋ ਨੇ ਚਲੋ ਕਾਰਪੋਰੇਸ਼ਨਸ ਵੱਲੋਂ ਆ ਰਹੇ ਨੇ, ਅਤੇ ਜੋ ਐਨਰਜੀ ਨੈਚੁਰਲ ਰਿਸੋਰਸ ਮਿਨਿਸਟਰ ਟਿਮ ਹੌਟਸਨ ਨੇ ਉਹਨਾਂ ਦਾ ਵੀ ਕਹਿਣਾ ਕਿ ਹੁਣ ਜੋ ਸਿਚੁਏਸ਼ਨ ਜੋ ਹੈ, ਜੋ ਇੰਟਰਨੈਸ਼ਨਲ ਏਜੰਸੀ ਐਨਰਜੀ ਏਜੰਸੀ ਦੀ ਗੱਲ ਕਰੀਏ, ਉਹਨਾਂ ਵੱਲੋਂ ਜੋ ਇੱਕ ਸਭ ਤੋਂ ਮੁਸ਼ਕਿਲ ਐਨਰਜੀ ਕ੍ਰਾਈਸਿਸ ਜੋ ਹੈ ਉਹ ਅੱਜ ਦੀ ਡੇਟ ਦੇ ਵਿੱਚ ਡਿਫਾਈਨ ਕੀਤਾ ਗਿਆ ਹੈ। ਸੋ ਉਸ ਦੇ ਵਿੱਚ ਇਹ ਜੋ ਥੋੜ੍ਹੇ ਬਹੁਤੇ ਚੇਂਜਸ ਜੋ ਨੇ ਉਹ ਜ਼ਰੂਰ ਵੇਖਣ ਨੂੰ ਮਿਲਣਗੇ, ਜਿੱਥੇ ਹੋ ਸਕਦਾ ਕੋਈ ਪ੍ਰਾਈਵੇਟ ਪ੍ਰੋਪੋਨੈਂਟ ਵੀ ਹੋਵੇ, ਅਤੇ ਹਾਲਾਂਕਿ ਇਸ ਨੂੰ ਕੈਨੇਡੀਅਨਸ ਦੇ ਲਈ ਵੀ ਇਹ ਇੱਕ ਅੱਛੀ ਇਨਵੈਸਟਮੈਂਟ ਜੋ ਹੈ ਉਹ ਜ਼ਰੂਰ ਮੰਨ ਰਹੇ ਨੇ। ਅਤੇ ਉਹਨਾਂ ਨੇ ਇਹ ਵੀ ਇਸ਼ਾਰਾ ਕੀਤਾ ਕਿ ਬਹੁਤ ਸਾਰੀ ਫੋਰਨ ਮਾਰਕੀਟ ਜੋ ਹੈ ਇਹ ਵੀ ਕੈਨੇਡੀਅਨ ਆਇਲ ਦੇ ਵਿੱਚ ਜੋ ਹੈ ਇੰਟਰਸਟ ਫਿਲਹਾਲ ਜ਼ਰੂਰ ਦਿਖਾ ਰਹੀ ਹੈ। ਸੋ ਬਾਕੀ ਰੈਫਰੈਂਡਮ ਤੋਂ ਪਹਿਲਾਂ ਜੋ ਅਲਬਰਟਾ ਦਾ ਰੈਫਰੈਂਡਮ ਅਕਤੂਬਰ 19 ਨੂੰ ਹੋਣਾ, ਉਸ ਤੋਂ ਪਹਿਲਾਂ ਚਲੋ ਇਹ ਜੋ ਅਨਾਊਂਸਮੈਂਟਸ ਆਈਆਂ ਨੇ, ਦੇਖਦੇ ਹਾਂ ਕਿ ਇਸ ਦਾ ਅਸਰ ਜੋ ਹੈ ਫਿਰ ਇਹਨਾਂ ਦੇ ਰੈਫਰੈਂਡਮ 'ਤੇ ਕਿੰਨਾ ਕੁ ਹੁੰਦਾ। ਸੋ ਜੀ, ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ ਦੇ ਨਾਲ ਇਸ ਵੇਲੇ ਤੁਸੀਂ ਬਣੇ ਹੋਏ ਹੋ, ਅਤੇ ਚਲੋ ਇੱਕ ਹੋਰ ਪਿਆਰਾ ਗੀਤ ਜੋ ਹੈ ਨਾਲ ਪ੍ਰੋਗਰਾਮ ਦੇ ਸ਼ਾਮਿਲ ਕਰੀਏ, ਅਤੇ ਤੁਸੀਂ ਪ੍ਰੋਗਰਾਮ ਦੇ ਨਾਲ ਬਿਲਕੁਲ ਜੀ ਇਸ ਵੇਲੇ ਬਣੇ ਰਹਿਣਾ।

0: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈਕਿਊ। ਫੈਸ਼ਨ ਆਈਕਿਊ ਲੇਟੈਸਟ ਡਿਜ਼ਾਈਨ, ਟ੍ਰੈਂਡਿੰਗ ਆਊਟਫਿਟਸ,
1: ਲੇਡੀਜ਼ ਸੂਟ, ਲਹਿੰਗੇ, ਗਰਾਰੇ, ਸ਼ਰਾਰੇ,
0: ਕੁੜਤੇ, ਪਜਾਮੇ, ਸ਼ੇਰਵਾਨੀਆਂ, ਕੋਟ ਪੈਂਟ, ਬਲੇਜ਼ਰ ਅਤੇ ਕਿਡਸ ਫੈਸ਼ਨ,
1: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ, ਥੀਮ ਵੈਡਿੰਗ ਲਈ ਟੌਪ ਟੇਲਰ ਟੀਮ ਵੀ ਅਵੇਲੇਬਲ। ਫੈਸ਼ਨ ਆਈਕਿਊ, ਫੈਸ਼ਨ ਆਈਕਿਊ, ਹੁਣੇ ਕਾਲ ਕਰੋ 9054533225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ ਆਈਕਿਊ। ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ।
2: ਜੋਕ ਹੋਮਿਓ ਕਲੀਨਿਕ, ਤੁਹਾਡੀ ਸਿਹਤ ਦੀ ਨੈਚੁਰਲ ਹੀਲਿੰਗ ਦੀ ਮੰਜ਼ਿਲ। ਹੋਮਿਓਪੈਥੀ ਦੇ ਸੇਫ ਟ੍ਰੀਟਮੈਂਟਸ, 25 ਸਾਲ ਤੋਂ ਵੱਧ ਕਲੀਨਿਕਲ ਐਕਸਪੀਰੀਅੰਸ ਦੇ ਨਾਲ। ਜੇ ਤੁਸੀਂ ਸਫਰ ਕਰ ਰਹੇ ਹੋ ਡਿਪਰੈਸ਼ਨ, ਐਂਗਜ਼ਾਇਟੀ, ਪੈਨਿਕ ਅਟੈਕਸ, ਐਲਰਜੀ, ਬਰੀਥਿੰਗ ਪ੍ਰੋਬਲਮਸ, ਐਸਮਾ, IBS, ਐਸਿਡਿਟੀ, ਸੁਜੋਕ ਹੋਮਿਓ ਕਲੀਨਿਕ ਦੇ ਰਿਹਾ ਪਰਸਨਲਾਈਜ਼ਡ ਕੇਅਰ। ਲੇਡੀਜ਼ ਦੇ ਲਈ PCOS, ਓਵੇਰੀਅਨ ਸਿਸਟ, ਹਾਰਮੋਨਲ ਇੰਬੈਲੈਂਸ, ਪ੍ਰੈਗਨੈਂਸੀ ਰਿਲੇਟਡ ਇਸ਼ੂਜ, ਸਕਿਨ ਇਸ਼ੂਜ, ਐਗਜ਼ੀਮਾ, psoriasis, experienced homeopaths de rene effective ilaaj, care you can trust, healing you can feel. Appointment de layi call karo 647-856-2516. Do locations, Mississauga and Brampton de vich available. 647-856-2516. Kisne bhi agar car, van, SUV lana, top top top da naam ikko hai, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ ਵਨ ਸਰਵਿਸ, ਨੰਬਰ ਵਨ ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ 9058285800 ਤੇ ਕਾਲ ਕਰੋ। ਟੈਕ ਸਪਿਰਿਟ, ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ, ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ। ਟੈਕ ਸਪਿਰਿਟ 9056214100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ, ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ। ਟੈਕ ਸਪਿਰਿਟ 9056214100, 905-621-4100, 9056241-4100 ਤੇ ਫੋਨ ਜ਼ਰੂਰ ਕਰੋ।

0: राजधानी स्वीट्स एंड रेस्टोरेंट के प्योर वेजिटेरियन लजीज खाने, जिसके स्वाद के सभी है दीवाने। फैमिली और फ्रेंड्स के साथ आकर खाइए या फिर केटरिंग करवाइए, मिठाइयाँ ऐसी की मजा आ जाए।
1: ये है राजधानी, राजधानी, राजधानी।
0: मल्टीपल लोकेशंस इन GTA। फॉर मोर इन्फॉर्मेशन विजिट rajdhanisweets.ca।
2: GTA दे होम बायर्स मिस ना कर जायो। पैराडाइज डेवलपमेंट्स सेल कर रहे ने टाउन होम अते डीटैच कर मिल्टन, ब्रैम्पटन, सीटन अते विटबी दे विच। कीमत सिर्फ 6,29,990 डॉलर तो ते नाल 1,30,000 डॉलर तक दे डिजाइनर फिनिशेस, HST रीबेट्स अते बहुत वडिया सेविंग्स दा फायदा लो। आज ही विजिट करो paradisedevelopments.com, paradisedevelopments.com।
3: ਪੰਜਾਬੀ ਲਹਿਰਾ ਰੇਡੀਓ ਪ੍ਰੋਗਰਾਮ ਦੇ ਨਾਲ ਜੀ ਇਸ ਵੇਲੇ ਤੁਸੀਂ ਬਣੇ ਹੋਏ ਹੋ ਤੇ ਪ੍ਰੋਗਰਾਮ ਦਾ ਦੂਸਰਾ ਘੰਟਾ ਸਮਾਂ 7:04 ਦਾ ਇੱਕ ਵਾਰੀ ਫਿਰ ਤੁਹਾਡਾ ਸਾਰਿਆਂ ਦਾ ਬਹੁਤ ਨਿੱਘਾ ਪਿਆਰਾ ਸਵਾਗਤ ਹੈ ਜੀ ਤੇ ਉਮੀਦ ਕਰਦੇ ਹਾਂ ਜੋ ਇਹ ਸਵੇਰ ਹੈ ਤੁਹਾਡੇ ਲਈ ਜੀ ਖੁਸ਼ੀਆਂ ਭਰੀ ਹੋਵੇ ਤੇ ਜੋ ਚਾਹ ਨੇ ਜੋ ਅੱਜ ਦੇ ਦਿਨ ਨੂੰ ਲੈ ਕੇ ਉਹ ਸਾਰੇ ਚਾਹ ਜ਼ਰੂਰ ਪੂਰੇ ਹੋਣ ਸੋ ਕਾਲ ਇੱਕ ਹੋਰ ਆਈ ਹੈ ਤੇ ਸਾਡੇ ਨਾਲ ਅਵਤਾਰ ਜੀ ਨੇ ਅਵਤਾਰ ਜੀ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ
4: ਰੁਪਿੰਦਰ ਜੀ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ
3: ਜੀ ਸਰ
4: ਹਾਂਜੀ ਰੁਪਿੰਦਰ ਜੀ ਅਪਰੀਸ਼ੀਏਟ ਇਟ ਚਲੋ ਤੁਹਾਨੂੰ ਸੁਣਨ ਨੂੰ ਮਿਲਦਾ ਸਾਨੂੰ
3: ਬਟ
4: ਇੱਕ ਚੀਜ਼ ਹੈ ਵੀ ਆਈ ਨੋ ਵੀ ਕੁਛ ਕੁ ਚੀਜ਼ਾਂ 'ਚ ਆਈ ਥਿੰਕ ਲਿਸਨਰਸ ਨੂੰ ਵੀ ਇਨੀਸ਼ੀਏਟ ਲੈਣਾ ਚਾਹੀਦਾ ਹੈ ਸਾਨੂੰ ਸਮਝਣਾ ਚਾਹੀਦਾ ਕਿ ਜੋ ਇਹ ਸ਼ੋਅ ਚੱਲਦੇ ਨੇ ਜਾਂ ਰਮੇਸ਼ ਭਾਜੀ ਨੂੰ ਔਨ ਏਅਰ ਲੈ ਕੇ ਆਉਣਾ ਯੂ ਨੋ ਐਵਰੀਥਿੰਗ ਇਨਵੋਲਵਸ ਦ ਕੋਸਟ ਇਨਵੋਲਵ ਹੁੰਦੀ ਹੈ ਇਹਦੇ 'ਚ
3: ਬਿਲਕੁਲ ਜੀ
4: ਤੇ ਹੁਣ ਇਕਾਨਮੀ ਥੋੜੀ ਜਿਹੀ ਸਲੋ ਹੈ ਤੇ ਇਕਾਨਮੀ ਥੋੜੀ ਜਿਹੀ ਡਾਊਨ ਹੈ ਤਾਂ ਬਿਜ਼ਨਸਿਸ ਥੋੜੇ ਜਿਹੇ ਸਲੋ ਨੇ ਹੁਣ ਦੇਖੋ ਜਿਹੜਾ ਰਮੇਸ਼ ਭਾਜੀ ਹੁਣਾਂ ਦਾ ਹੋਲਡ ਹੈ ਨਾ ਪੋਲੀਟਿਕਸ ਜਾਂ ਨਿਊਜ਼ 'ਚ ਉਹਦੀ ਤਾਂ ਕੋਈ ਮਤਲਬ ਕੰਪੈਰੀਜ਼ਨ ਹੈ ਹੀ ਨਹੀਂ ਨਾ ਦੈਟਸ ਆਲ ਦ ਟਾਪ ਤੇ ਹੁਣ ਦੂਜੇ ਪਾਸੇ ਪੰਜਾਬ ਦੀ ਇਲੈਕਸ਼ਨ ਆ ਰਹੀ ਹੈ ਹੁਣ ਆਈ ਵਿਸ਼ ਆਈ ਡੋਂਟ ਨੋ ਬਿਕੋਜ਼ ਤੁਸੀਂ ਤਾਂ ਇਹ ਚੀਜ਼ ਨੂੰ ਇਨੀਸ਼ੀਏਟ ਨਹੀਂ ਕਰ ਸਕਦੇ ਬਿਕੋਜ਼ ਤੁਸੀਂ ਤਾਂ ਹੋਸਟ ਹੋ ਔਨ ਏਅਰ ਹੋ ਤੇ ਤੁਹਾਡੇ ਬਹੁਤ ਰਿਸਪੋਂਸੀਬਿਲਿਟੀ ਹੈ ਆਈ ਥਿੰਕ ਜੇ ਸਾਨੂੰ ਕਿਤੇ ਮੌਕਾ ਮਿਲੇ ਜਾਂ ਅਸੀਂ ਥੋੜਾ ਜਿਹਾ ਪਿੰਚਿੰਗ ਕਰਕੇ ਜਾਂ ਥੋੜੀ ਜਿਹੀ ਸਪੋਰਟ ਕਰਕੇ ਕਿਉਂਕਿ ਸਾਰਿਆਂ ਕੋਲ ਰਮੇਸ਼ ਭਾਜੀ ਦਾ ਨੰਬਰ ਹੈ ਤੇ ਆਪਣੇ ਸਾਰੇ ਲਿਸਨਰ ਜਿਹੜੇ ਯੂਨੋ ਸਾਨੂੰ ਪਤਾ ਹੀ ਆ 15-20 ਲਿਸਨਰ ਆਪਣੇ ਰੈਗੂਲਰ ਹੀ ਨੇ ਅਟਲੀਸਟ ਜੇ ਆਪਾਂ ਥੋੜਾ ਬਹੁਤ ਇਨੀਸ਼ੀਏਟ ਕਰ ਸਕਦੇ ਹੋਈਏ ਤਾਂ ਐਟਲੀਸਟ ਵੀਕਐਂਡ ਦੇ ਤਾਂ ਭਾਜੀ ਹੁਣਾਂ ਨੂੰ ਥੋੜਾ ਜਿਹਾ ਅਸੀਂ ਆਪ ਜ਼ੋਰ ਲਾ ਕੇ ਲਿਆ ਸਕੀਏ ਤਾਂ ਆਈ ਡੋਂਟ ਨੋ ਵਟਸ ਯੂਅਰ ਥਾਟਸ ਅਬਾਊਟ ਇਟ ਕਿ ਕਰ ਸਕਦੇ ਹਾਂ ਅਸੀਂ ਇੱਦਾਂ ਦਾ ਕੁਛ ਹੋ ਸਕਦਾ ਕਿਉਂਕਿ ਐਵਰੀਥਿੰਗ ਦਾ ਆਈ ਨੋ ਕੋਸਟ ਇਨਵੋਲਵ ਹੁੰਦੀ ਹੈ ਤੇ ਬਹੁਤ ਕੁਝ ਸੋਚਣਾ ਪੈਂਦਾ
3: ਜੀ ਬਿਲਕੁਲ ਸਹੀ ਸਰ ਬਿਲਕੁਲ ਸਹੀ ਤੇ ਜਿਵੇਂ ਤੁਸੀਂ ਕਿਹਾ ਹੋ ਸਕਦਾ ਤੇ ਪੋਸਿਬਿਲਿਟੀ ਤਾਂ ਜੀ ਕਿਸੇ ਵੀ ਚੀਜ਼ ਦੀ ਹੈ ਜੋ ਅਸੀਂ ਚਾਹੀਏ ਹਨਾ ਤੇ ਕੋਸ਼ਿਸ਼ ਕਰੀਏ ਤੇ ਉਹ ਚੀਜ਼ ਹੋ ਹੀ ਸਕਦੀ ਹੈ ਤੇ ਜ਼ਰੂਰ ਤੁਸੀਂ ਬਿਲਕੁਲ ਸਹੀ ਕਿਹਾ ਕਿ ਜੋ ਸਾਡੇ ਲਿਸਨਰਸ ਜੋ ਨੇ ਜੋ ਇੱਕ ਪਰਿਵਾਰ ਜੋ ਹੈ ਉਹ ਬਣ ਜਾਂਦਾ ਕਿਉਂਕਿ ਆਵਾਜ਼ ਦਾ ਵੀ ਰਿਸ਼ਤਾ ਹੁੰਦਾ ਤੇ ਰਮੇਸ਼ ਜੀ ਦੀ ਜੋ ਪੱਤਰਕਾਰੀ ਹੈ ਉਸ ਨੂੰ ਅਸੀਂ ਸਾਰੇ ਮਾਣਦੇ ਆਏ ਹਾਂ ਕਿੰਨੇ ਸਾਲਾਂ ਤੋਂ ਤੇ ਜੇਕਰ ਅਸੀਂ ਕੋਸ਼ਿਸ਼ ਕਰੀਏ ਤੇ ਉਸ ਚੀਜ਼ 'ਤੇ ਜ਼ਰੂਰ ਕੰਮ ਕਰ ਸਕਦੇ ਹਾਂ ਤੇ ਬਹੁਤ ਬਹੁਤ ਸ਼ੁਕਰੀਆ ਸਰ ਤੁਹਾਡਾ ਸੰਦੇਸ਼ ਜੋ ਹੈ ਇਹ ਵੀ ਜ਼ਰੂਰ ਔਨ ਏਅਰ ਜੋ ਜਾ ਚੁੱਕਾ ਹੈ ਤੇ ਉਮੀਦ ਕਰਦੇ ਹਾਂ ਕਿ ਚਲੋ ਇਸ 'ਤੇ ਕੋਈ ਨਾ ਕੋਈ ਜੀ ਅੱਗੇ ਕੋਸ਼ਿਸ਼ ਜੋ ਹੈ ਉਹ ਜ਼ਰੂਰ ਹੋਵੇਗੀ ਬਹੁਤ ਬਹੁਤ ਸ਼ੁਕਰੀਆ ਸੋ ਜੀ ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ 'ਤੇ ਮੈਂ ਇੱਕ ਗੀਤ ਲੱਭ ਰਹੀ ਸੀ ਤੇ ਮੈਨੂੰ ਇਹ ਸਵੇਰ ਵੇਲੇ ਖਾਸ ਤੌਰ 'ਤੇ ਬਹੁਤ ਹੀ ਪਸੰਦ ਹੈ ਕਿਉਂਕਿ ਚਲੋ ਸਵੇਰ ਜੀ ਇੱਥੇ ਦੀ ਵੀ ਹੁੰਦੀ ਹੈ ਜਿੱਥੇ ਅਸੀਂ ਕੰਮ ਕਾਰ ਕਰ ਰਹੇ ਹੁੰਦੇ ਹਾਂ ਜੋ ਸਾਡੀ ਕਰਮ ਭੂਮੀ ਹੈ ਪਰ ਜੋ ਪਿੰਡ ਵਾਲਾ ਜੋ ਸਮਾਂ ਸੀ ਹੈ ਨਾ ਜੋ ਕਹਿ ਸਕਦੇ ਹਾਂ ਕਿ ਆਪਣੇ ਬੈਕ ਹੋਮ ਦਾ ਸਮਾਂ ਸੀ ਉੱਥੇ ਜੋ ਸਵੇਰ ਦੀ ਜੋ ਚਹਿਲ ਪਹਿਲ ਹੁੰਦੀ ਸੀ ਅਤੇ ਉਹ ਚਹਿਲ ਪਹਿਲ ਜੋ ਹੈ ਉਹ ਮਨਾਂ ਦੇ ਵਿੱਚ ਜ਼ਰੂਰ ਆਉਂਦੀ ਹੈ ਸੋ ਇਹ ਗੀਤ ਜੋ ਉਸ ਨੂੰ ਹੀ ਦਰਸਾਉਂਦਾ ਹੈ ਅਤੇ ਸਵੇਰ ਵੇਲੇ ਮੈਂ ਸੋਚਿਆ ਕਿ ਉਹ ਨਾ ਇਹ ਗੀਤ ਅੱਜ ਪਲੇ ਕਰੀਏ ਇਹ ਗੀਤ ਸੁਣ ਲਈਏ ਸੋ ਪਿੰਡ ਦੀ ਸਵੇਰ ਜੋ ਹੈ ਉਹ ਤਾਂ ਕਿ ਯਾਦ ਆ ਜਾਵੇ ਸੋ ਇਹ ਗੀਤ ਜੀ ਤੁਹਾਡੇ ਲਈ ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ ਦੇ ਨਾਲ ਤੁਸੀਂ ਇਸ ਵੇਲੇ ਬਣੇ ਹੋਏ ਹੋ ਅਤੇ ਇਸ ਗੀਤ ਨੂੰ ਜ਼ਰੂਰ ਇੰਜੋਏ ਕਰਨਾ

ਬਿਲਕੁਲ ਜੀ, ਆਨੰਦ ਆ ਗਿਆ ਹੈ ਗੀਤ ਮਾਣ ਕੇ ਸੁਣ ਕੇ। ਉਮੀਦ ਹੈ ਕਿ ਸਵੇਰ ਜੋ ਹੈ ਤੁਹਾਨੂੰ ਵੀ ਆਪਣੇ ਪਿੰਡ ਵਾਲੀ ਜ਼ਰੂਰ ਯਾਦ ਆਈ ਹੋਵੇਗੀ। ਸੋ ਬਹੁਤ ਬਹੁਤ ਮੁਬਾਰਕ ਤੁਹਾਨੂੰ ਅੱਜ ਦਾ ਇਹ ਸਮਾਂ ਅਤੇ ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਨਾਲ ਤੁਸੀਂ ਇਸ ਵੇਲੇ ਬਣੇ ਹੋਏ ਹੋ। ਸੋ ਨਾਲ ਹੀ ਮੈਂ ਤੁਹਾਨੂੰ ਇਹ ਜ਼ਰੂਰ ਜੀ ਯਾਦ ਕਰਵਾ ਦੇਵਾਂ ਕਿ ਤੁਸੀਂ ਚਲੋ ਘਰ ਆਪਣਾ ਡਿਸਾਈਡ ਕਰ ਲਿਆ, ਪਸੰਦ ਕਰ ਲਿਆ ਪਰਿਵਾਰ ਨੇ ਕਿਹੜਾ ਘਰ ਲੈਣਾ। ਉਸ ਤੋਂ ਬਾਅਦ ਇੱਕ ਵੱਡੀ ਦੌੜ ਜਿਸ ਦੇ ਵਿੱਚ ਅਸੀਂ ਲੱਗ ਜਾਂਦੇ ਹਾਂ ਉਹ ਹੈ ਮੋਰਗੇਜ ਦੀ। ਅਤੇ ਅੱਛੀ ਮੋਰਗੇਜ ਐਡਵਾਈਸ ਸਾਡੇ ਨਾਲ ਹੋਵੇ ਅੱਛੇ ਮੋਰਗੇਜ ਬ੍ਰੋਕਰ ਤੋਂ, ਅਤੇ ਫਿਰ ਇਸ ਦੇ ਵਿੱਚ ਮਦਦ ਜੋ ਹੈ ਜੋ 100% ਸਾਨੂੰ ਮਿਲ ਜਾਂਦੀ ਹੈ ਅਤੇ ਕੰਮ ਜੋ ਹੈ ਉਹ ਆਸਾਨੀ ਦੇ ਨਾਲ ਹੋ ਜਾਂਦਾ ਹੈ। ਸੋ ਹਰਮਨ ਬੱਤਾ ਜੀ ਦਾ ਅਸੀਂ ਤੁਹਾਨੂੰ ਨੰਬਰ ਦੇਵਾਂਗੇ, ਤੁਸੀਂ ਨੰਬਰ 647-9000-6478-9000 'ਤੇ ਹਰਮਨ ਬੱਤਾ ਜੀ ਨੂੰ ਸੰਪਰਕ ਜ਼ਰੂਰ ਕਰ ਸਕਦੇ ਹੋ। ਅਤੇ ਘਰ ਆਪਣਾ ਲੈਣਾ, ਇਨਵੈਸਟਮੈਂਟ ਪ੍ਰੋਪਰਟੀ ਅੱਛੀ ਲੈਣੀ ਹੈ, ਮੋਰਗੇਜ ਰਿਨਿਊਅਲ ਆ ਗਈ ਹੈ, ਤਾਂ ਵੀ ਇਹਨਾਂ ਨੂੰ ਸੰਪਰਕ ਕਰੋ। ਨੰਬਰ 647-685-9000 ਜੀ ਹਰਮਨ ਬੱਤਾ ਜੀ ਦੇ ਲਈ ਇਹ ਨੰਬਰ ਹੈ। ਅਤੇ ਨਾਲ ਹੀ ਜੋ ਸਾਡੇ ਜੀ ਟਰੱਕ ਡਰਾਈਵਰ ਵੀਰ ਨੇ ਜੋ ਸਾਨੂੰ ਇਸ ਵੇਲੇ ਸੁਣ ਰਹੇ ਨੇ, ਤੁਸੀਂ ਓਨਰ ਓਪਰੇਟਰ ਹੋ, ਫਲੀਟ ਓਨਰ ਹੋ, ਅਤੇ ਖਾਸ ਤੌਰ 'ਤੇ ਸੰਦੇਸ਼ ਤੁਹਾਡੇ ਲਈ ਹੈ ਕਿਉਂਕਿ ਏਬਲ ਇੰਸ਼ੋਰੈਂਸ ਤੋਂ ਮੈਂਡੀ ਗਿੱਲ ਜੀ ਤੁਹਾਡੀ ਮਦਦ ਕਰ ਸਕਦੇ ਨੇ ਜੀ ਅੱਛੇ ਫਲੈਕਸੀਬਲ ਟਰੱਕਿੰਗ ਇੰਸ਼ੋਰੈਂਸ ਦੇ ਆਪਸ਼ਨਸ ਦੇ ਵਿੱਚ। ਅਤੇ ਸਿਰਫ ਇਹੀ ਨਹੀਂ, ਕੰਮ ਜੋ ਮੈਂਡੀ ਗਿੱਲ ਜੀ ਦਾ ਕਾਰ ਇੰਸ਼ੋਰੈਂਸ ਦਾ ਵੀ ਹੈ, ਹੋਮ ਇੰਸ਼ੋਰੈਂਸ ਅਤੇ ਬਿਜ਼ਨਸ ਇੰਸ਼ੋਰੈਂਸ ਦਾ ਵੀ ਹੈ, ਤੁਸੀਂ ਸੰਪਰਕ ਕਰੋ ਨੰਬਰ 647-929-9509 'ਤੇ। 647-929-9509 'ਤੇ ਕਾਲ ਹੋ ਸਕਦੀ ਹੈ, ਜਾਂ ਫਿਰ ਨੰਬਰ ਤੁਹਾਨੂੰ ਅਸੀਂ ਇੱਕ ਹੋਰ ਦੇਈਏ 647-883-1899 647-883-1899 ਜੀ ਮੈਂਡੀ ਗਿੱਲ ਜੀ ਦੇ ਲਈ ਤੁਸੀਂ ਇਹ ਨੰਬਰ ਜ਼ਰੂਰ ਨੋਟ ਕਰ ਲਓ ਜੀ। ਇੰਸ਼ੋਰੈਂਸ ਦਾ ਸਾਨੂੰ ਹਮੇਸ਼ਾ ਜੋ ਰਹਿੰਦਾ ਹੈ ਕਿ ਚਲੋ ਇੱਕ ਅੱਛੀ ਇੰਸ਼ੋਰੈਂਸ ਸਾਨੂੰ ਮਿਲ ਸਕੇ, ਸੋ ਤੁਹਾਡੀ ਮਦਦ ਇਸ ਦੇ ਵਿੱਚ ਮੈਂਡੀ ਗਿੱਲ ਜੀ ਜ਼ਰੂਰ ਕਰ ਸਕਦੇ ਨੇ ਜੀ। ਸੋ ਜੀ, ਜਿੱਥੇ ਅਸੀਂ ਸੋਚਦੇ ਹਾਂ ਕਿ ਅੱਜ ਕੱਲ੍ਹ ਠੱਗੀ ਜੋ ਹੈ ਉਹ ਹਰ ਪਾਸੇ ਵੱਧ ਗਈ ਹੈ ਅਤੇ ਇਸ ਤੋਂ ਅਸੀਂ ਬਚਾ ਰੱਖੀਏ, ਪਰ ਫਿਰ ਵੀ ਕੁਛ ਨਾ ਕੁਛ ਅਜਿਹੀਆਂ ਖਬਰਾਂ ਜੋ ਨੇ ਉਹ ਸਾਡੇ ਸਾਹਮਣੇ ਆ ਹੀ ਜਾਂਦੀਆਂ ਨੇ, ਜਿੱਥੇ ਕਈ ਵਾਰੀ ਅਸੀਂ ਸੋਚਦੇ ਵੀ ਨਹੀਂ, ਅਸੀਂ ਕਿਸੇ ਕਿਊ ਆਰ ਕੋਡ 'ਤੇ ਅਸੀਂ ਕਲਿੱਕ ਕਰ ਦਿੱਤਾ, ਅਸੀਂ ਕੋਈ ਮੈਸੇਜ ਜੋ ਹੈ ਉਸ ਨੂੰ ਜੋ ਹੈ ਜਵਾਬ ਦੇ ਦਿੱਤਾ, ਉਸ ਦਾ ਰਿਸਪੋਂਸ ਜੋ ਹੈ ਉਹ ਦੇ ਦਿੱਤਾ, ਅਤੇ ਸਾਨੂੰ ਪਤਾ ਵੀ ਨਹੀਂ ਚੱਲਦਾ ਕਿ ਇਹ ਚੀਜ਼ਾਂ ਜੋ ਨੇ ਇਹਨਾਂ ਦੇ ਨਾਲ ਕੋਈ ਸਾਡੀ ਪਰਸਨਲ ਇਨਫੋਰਮੇਸ਼ਨ ਜੋ ਹੈ ਉਹ ਲੈ ਰਿਹਾ। ਅਤੇ ਅੱਜ ਕੱਲ੍ਹ ਜੋ ਇੱਕ ਸਕੈਮ ਜੋ ਹੈ ਇੱਕ ਵੱਡਾ ਜੋ ਹੁਣ ਸਾਹਮਣੇ ਆ ਰਿਹਾ, ਹਾਲਾਂਕਿ ਇਹ ਤਾਂ ਚਲੋ ਮੈਂ ਸੋਚਦੀ ਹਾਂ ਲੰਮੇ ਸਮੇਂ ਤੋਂ ਵੀ ਅਜਿਹੀਆਂ ਚੀਜ਼ਾਂ ਜੋ ਨੇ ਹੋ ਰਹੀਆਂ ਨੇ, ਪਰ ਹੁਣ ਜਦੋਂ ਅਸੀਂ ਇੰਨੇ ਜਾਗਰੂਕ ਹੋ ਗਏ ਹਾਂ ਉਦੋਂ ਵੀ ਅਸੀਂ ਇਹ ਜੋ ਗਲਤੀਆਂ ਜੋ ਹੈ ਉਹ ਨਾ ਕਰੀਏ। ਅਤੇ ਲੋਕ ਅੱਜ ਕੱਲ੍ਹ ਕੀ ਕਰਦੇ ਨੇ, ਤੁਹਾਡੀ ਪਰਸਨਲ ਇਨਫੋਰਮੇਸ਼ਨ ਲੈ ਕੇ ਬੈਂਕ ਦੀ ਪੂਰੀ ਜਾਣਕਾਰੀ ਚਲੋ ਇਹਨਾਂ ਕੋਲ ਹੋਈ, ਅਤੇ ਫਿਰ ਉਸ ਇਨਫੋਰਮੇਸ਼ਨ ਨੂੰ ਲੈ ਕੇ ਇਹ ਕ੍ਰੈਡਿਟ ਕਾਰਡ ਵੀ ਤੁਹਾਡੇ ਨਾਂ 'ਤੇ ਜੋ ਹੈ ਉਹ ਲੈ ਰਹੇ ਨੇ। ਸੋ ਕ੍ਰੈਡਿਟ ਕਾਰਡ ਦਾ ਫਰੋਡ ਜੋ ਹੈ ਇਹ ਵੀ ਇਹਨੀਂ ਦਿਨੀਂ ਕਾਫੀ ਵਧਿਆ, ਕਿਉਂਕਿ ਇਹ ਸਿਰਫ ਗੱਲਾਂ ਹੀ ਨਹੀਂ, ਇਹ ਸਿਰਫ ਅਜਿਹਾ ਸਿਰਫ ਕਿਹਾ ਹੀ ਨਹੀਂ ਜਾ ਰਿਹਾ ਕੇਸਿਸ ਨੂੰ ਦੇਖ ਕੇ, ਪਰ ਇਹਨਾਂ ਕੋਲ ਫੈਕਟਸ ਵੀ ਨੇ, ਇਹਨਾਂ ਕੋਲ ਡੇਟਾ ਵੀ ਹੈ ਜੋ ਇਕੁਇਫੈਕਸ ਕੈਨੇਡਾ ਵੱਲੋਂ ਜੋ ਡੇਟਾ ਜਾਰੀ ਹੋਇਆ ਕਿ 8% ਜੋ ਕ੍ਰੈਡਿਟ ਕਾਰਡ ਐਪਲੀਕੇਸ਼ਨਸ ਦਾ ਫਰੋਡ ਪਿਛਲੇ ਇੱਕ ਸਾਲ ਦੇ ਵਿੱਚ ਵਧਿਆ, ਅਤੇ ਜਿੱਥੇ ਵਾਧਾ ਇਸ ਚੀਜ਼ ਦੇ ਵਿੱਚ ਹੋਇਆ ਉੱਥੇ ਅਸੀਂ ਕਹਿ ਸਕਦੇ ਹਾਂ ਕਿ 1,00,000 ਜੇ ਕ੍ਰੈਡਿਟ ਕਾਰਡ ਐਪਲੀਕੇਸ਼ਨਸ ਆਈਆਂ ਨੇ, ਅਤੇ 1,00,000 ਚੋਂ 1,000 ਜੋ ਹੈ ਉਹ ਸਕੈਮਰਸ ਵੱਲੋਂ ਹੀ ਨੇ। ਸੋ ਜੋ ਇਹ ਸਕੈਮਰਸ ਨੇ ਤੁਹਾਡੀ ਪਰਸਨਲ ਇਨਫੋਰਮੇਸ਼ਨ ਨੂੰ, ਜਿੱਥੋਂ ਵੀ ਇਹਨਾਂ ਨੇ ਲਈ ਉਹ ਇਨਫੋਰਮੇਸ਼ਨ, ਇਸ ਨੂੰ ਯੂਜ਼ ਕਰਕੇ ਕ੍ਰੈਡਿਟ ਕਾਰਡ ਦਾ ਜੋ ਹੈ ਐਪਲੀਕੇਸ਼ਨ ਭਰ ਰਹੇ ਨੇ, ਲੋਨ ਲੈ ਰਹੇ ਨੇ, ਲਾਈਨ ਆਫ ਕ੍ਰੈਡਿਟ ਲੈ ਰਹੇ ਨੇ ਤੁਹਾਡੇ ਨਾਂ 'ਤੇ, ਅਤੇ ਕਈ ਵਾਰੀ ਇਹਨਾਂ ਚੀਜ਼ਾਂ ਦਾ ਸਾਨੂੰ ਪਤਾ ਹੀ ਨਹੀਂ ਚੱਲਦਾ ਲੰਮੇ ਸਮੇਂ ਤੱਕ। ਅਤੇ ਇਸ ਕਰਕੇ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੇ ਜੋ ਬੈਂਕ ਅਕਾਊਂਟਸ ਨੇ, ਜੋ ਆਪਣੀ ਕ੍ਰੈਡਿਟ ਰਿਪੋਰਟ ਵੀ ਆਉਂਦੀ ਹੈ, ਇਸ ਨੂੰ ਧਿਆਨ ਨਾਲ ਦੇਖਦੇ ਰਹੀਏ, ਅਤੇ ਇਹ ਨਾ ਹੋਵੇ ਕਿ ਅਸੀਂ ਸਾਰਾ ਟਰੱਸਟ ਜੋ ਹੈ ਉਹ ਬੈਂਕ ਨੂੰ ਦੇ ਦਿੱਤਾ ਕਿ ਹਾਂ ਕਿ ਬੈਂਕ ਜੋ ਹੈ ਇਸ ਚੀਜ਼ ਨੂੰ ਵੇਖ ਹੀ ਰਿਹਾ ਹੋਣਾ ਕਿ ਸਾਡੇ ਨਾਲ ਕੁਛ ਨਹੀਂ ਹੁੰਦਾ। ਪਰ ਇੱਕ ਕੇਸ ਅਜਿਹਾ ਜੋ ਸਾਹਮਣੇ ਆਇਆ ਕਿ ਇੱਕ ਵਿਅਕਤੀ ਜੋ ਔਨਲਾਈਨ ਚਲੋ ਬੈਂਕਿੰਗ ਆਪਣੀ ਕਿਤੇ ਚੈੱਕ ਕਰ ਲੈਂਦਾ,
ਤੇ ਫਿਰ ਉਹ ਸੋਚੀ ਪੈ ਜਾਂਦਾ ਕਿ 35,000 ਦਾ ਲਾਈਨ ਆਫ ਕ੍ਰੈਡਿਟ ਜੋ ਹੈ ਉਹ ਅਕਾਊਂਟ ਦੇ ਵਿੱਚ ਐਡ ਕਿਹੜੇ ਵੇਲੇ ਹੋਇਆ, ਕਿਸ ਤਰ੍ਹਾਂ ਹੋਇਆ, ਤੇ ਉਹ ਯੂਜ਼ ਵੀ ਹੋ ਚੁੱਕਾ ਸੀ। ਸੋ ਇਹ ਸਕੋਸ਼ੀਆ ਬੈਂਕ ਦੇ ਇੱਕ ਕਸਟਮਰ ਦੇ ਨਾਲ ਇਹ ਚੀਜ਼ ਜੋ ਹੈ ਉਹ ਵਾਪਰੀ ਹੈ ਕਿ ਕੋਈ ਹੋਰ ਬੰਦਾ ਉਸਦੇ ਨਾਂ 'ਤੇ ਬੈਂਕ ਗਿਆ, ਲਾਈਨ ਆਫ ਕ੍ਰੈਡਿਟ ਉਸਨੇ ਖੋਲ੍ਹੀ ਅਤੇ ਫਿਰ ਕ੍ਰੈਡਿਟ ਕਾਰਡ ਵੀ ਲੈ ਲਿਆ ਅਤੇ 35,000

ਬਾਕੀ ਵਿਦਿਆਰਥੀ ਤੇ ਉੱਥੇ ਸਾਨੂੰ ਕਿਸ ਤਰ੍ਹਾਂ ਬਚ ਬਚ ਕੇ ਚੱਲਣਾ ਤੇ ਅਜਿਹੇ ਸਕੈਮ ਤੋਂ ਅਸੀਂ ਕਿਸ ਤਰ੍ਹਾਂ ਬਚ ਸਕੀਏ। ਸੋ ਇਸ ਬਾਰੇ ਆਪਣੀ ਫੈਮਿਲੀ ਦੇ ਵਿੱਚ ਵੀ ਇਹਨਾਂ ਚੀਜ਼ਾਂ ਨੂੰ ਅਸੀਂ ਜ਼ਰੂਰ ਡਿਸਕਸ ਕਰਦੇ ਰਹੀਏ, ਕਿਉਂਕਿ ਦੁਨੀਆ 'ਚ ਹਰ ਤਰ੍ਹਾਂ ਦੇ ਲੋਕ ਜੋ ਨਹੀਂ ਹੁੰਦੇ ਨੇ, ਕਈ ਨੇ ਉਹ ਸਵੇਰੇ ਉੱਠ ਕੇ ਫਿਰ ਮਿਹਨਤਾਂ ਦੇ ਵਿੱਚ ਲੱਗ ਜਾਂਦੇ ਨੇ ਅਤੇ ਕਈ ਨੇ ਉਹ ਸਵੇਰੇ ਉੱਠ ਕੇ ਇਹ ਸੋਚਦੇ ਨੇ ਕਿ ਅੱਜ ਕਿਸ ਤਰ੍ਹਾਂ ਸਕੈਮ ਕੀਤਾ ਜਾਵੇ, ਕਿਸ ਤਰ੍ਹਾਂ ਪੈਸਾ ਠੱਗਿਆ ਜਾਵੇ। ਸੋ ਇਸ ਤੋਂ ਬਚਣ ਦੀ ਲੋੜ ਫਿਰ ਸਾਡੀ ਹੀ ਹੈ। ਸੋ ਜੀ, ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਨਾਲ ਤੁਸੀਂ ਇਸ ਵੇਲੇ ਬਣੇ ਹੋਏ ਹੋ ਜੀ, ਅਤੇ ਨਾਲ ਹੀ ਤੁਹਾਨੂੰ ਅਸੀਂ ਜ਼ਰੂਰ ਨੋਟ ਕਰਵਾ ਦਈਏ, ਤੁਸੀਂ ਨੋਟ ਰੱਖੋ ਕਿ ਜੀ ਤੁਸੀਂ ਇੱਕ ਅੱਛੀ ਇੰਸ਼ੋਰੈਂਸ ਆਪਣੇ ਪਰਿਵਾਰ ਦੇ ਲਈ ਹਾਲੇ ਤੱਕ ਨਹੀਂ ਲਈ, ਕਿਉਂਕਿ ਅੱਜ ਦਾ ਸਮਾਂ ਇਹੀ ਬੈਸਟ ਸਮਾਂ ਇੰਸ਼ੋਰੈਂਸ ਲੈਣ ਦਾ, ਜੋ ਆਉਣ ਵਾਲਾ ਕੱਲ੍ਹ ਹੈ ਉਹ ਪਤਾ ਨਹੀਂ ਕਿਹੋ ਜਿਹਾ ਹੋਵੇਗਾ। ਸੋ ਉਸ ਲਈ ਤਿਆਰੀ ਸਾਨੂੰ ਅੱਜ ਤੋਂ ਹੀ ਕਰਨੀ ਪੈਣੀ ਹੈ। ਨੰਬਰ 416-817-6500 ਇਹ ਨੰਬਰ ਹੈ ਹਰਪ੍ਰੀਤ ਸੈਣੀ ਜੀ ਦੇ ਲਈ ਟੌਪ ਚੋਇਸ ਇੰਸ਼ੋਰੈਂਸ ਤੋਂ। 416-817-6500 416-817-6500 'ਤੇ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ। ਗੱਲ ਲਾਈਫ ਇੰਸ਼ੋਰੈਂਸ ਦੀ, ਕ੍ਰਿਟੀਕਲ ਇਲਨੈਸ ਦੀ, ਡਿਸਬਿਲਿਟੀ ਦੀ, ਸੁਪਰ ਵੀਜ਼ਾ ਦੀ, ਜਾਂ ਫਿਰ ਅੱਛੇ ਹੈਲਥ, ਡੈਂਟਲ ਅਤੇ ਇਨਵੈਸਟਮੈਂਟ ਪਲਾਨਸ ਦੀ ਵੀ ਕਰੀਏ। ਤੁਸੀਂ ਇਹਨਾਂ ਪਾਸੋਂ ਜੀ ਸਾਰੀ ਜਾਣਕਾਰੀ ਲਓ, ਅੱਛੇ ਪਲਾਨਸ ਲਵੋ। ਬਹੁਤ ਲੰਮੇ ਸਾਲਾਂ ਦਾ ਇਹਨਾਂ ਦਾ ਇਸ ਦੇ ਵਿੱਚ ਤਜਰਬਾ ਹੈ, ਤੁਹਾਨੂੰ ਸਹੀ ਸਲਾਹ ਦੇਣਗੇ ਕਿ ਜੋ ਤੁਹਾਡੀ ਏਜ ਨੂੰ ਦੇਖਦਿਆਂ, ਜੋ ਮੈਡੀਕਲ ਕੰਡੀਸ਼ਨਸ ਨੂੰ ਦੇਖਦਿਆਂ, ਕਿਹੜੀ ਪਾਲਿਸੀ ਜੋ ਹੈ ਉਹ ਤੁਹਾਡੇ ਲਈ ਬਿਲਕੁਲ ਸਹੀ ਰਹੇਗੀ। ਅਤੇ ਨੰਬਰ 416-817-6500 416-817-6500 'ਤੇ ਤੁਸੀਂ ਕਾਲ ਜ਼ਰੂਰ ਜੀ ਹਰਪ੍ਰੀਤ ਜੀ ਨੂੰ ਕਰ ਸਕਦੇ ਹੋ। ਸੋ ਜੀ, ਸਵੇਰ ਜੋ ਪਿਆਰੀ ਸ਼ੁਰੂ ਹੋ ਚੁੱਕੀ ਹੈ, ਅਤੇ ਚਲੋ ਇੱਕ ਐਨਰਜੀ ਵਾਲਾ ਗੀਤ ਵੀ ਬਿਲਕੁਲ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰ ਲਈਏ। ਅਤੇ ਗੱਲ ਹਮੇਸ਼ਾ ਮਾਂ ਬੋਲੀ ਦੀ ਕਰਦੇ ਆਏ ਹਾਂ, ਅਤੇ ਇਹ ਗੀਤ ਜੋ ਹੈ ਕਾਫੀ ਸਾਨੂੰ ਦੱਸ ਦਿੰਦਾ ਵੀ ਅੱਗੇ ਵੀ ਤੋਰੋ, ਆਪਣੀ ਮਾਂ ਬੋਲੀ ਨੂੰ ਆਪਣੀ ਪੀੜ੍ਹੀ ਤੱਕ, ਅਗਲੀ ਤੱਕ ਵੀ ਲੈ ਕੇ ਜਾਓ। ਇਹ ਵੀ ਸਾਡੀ ਹੀ ਰਿਸਪੋਂਸੀਬਿਲਿਟੀ, ਸਾਡਾ ਹੀ ਇੱਕ ਫਰਜ਼ ਜੋ ਹੈ ਉਹ ਬਣ ਜਾਂਦਾ। ਸੋ ਇਹ ਗੀਤ ਮਾਣ ਲਈਏ, ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਨਾਲ ਤੁਸੀਂ ਬਣੇ ਰਹੋ ਜੀ।

0: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।
1: ਮੈਂ ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
2: ਜੇਐਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਦੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057890333, 1098 ਪਿੰਟ ਰੋਬਰਟਸਨ ਐਕਟੋਰ ਬਾਗ ਪਲਾਜ਼ਾ, 905-799-0333।

0: 24 घंटे 7 दिन खुला सब्जी मार्केट रेस्टोरेंट एंड ग्रोसरी स्टोर दो लोकेशंस तो सर्व कर रहे ने सैंडलवुड एंड मैकलॉगलिन 10 लोरमेल गेट या पहुंचो 10970 ब्रैमली रोड वेज एंड नॉन वेज बिरयानी बाय वन गेट वन फ्री चना पटूरा बाय वन गेट वन फ्री फिश पकौड़ा बाय वन गेट वन फ्री तंदूरी चिकन लेग बाय वन गेट वन फ्री मैंगो लस्सी सॉल्ट लस्सी मिठी लस्सी बाय वन गेट वन फ्री हर रोज फ्रेश साग ते मक्की दी रोटी टिफिन सर्विस पिकअप अते डिलीवरी दे लई वी अवेलेबल है दोनों लोकेशंस ते फ्रेश सब्जियां फ्रूट ते ग्रोसरी दे आइटम ते हुण आलू गोभी मूली ते प्याज आले परौंठे 299 दे विच अमृतसरी कुलचा विद चना 799 ते पनीर एंड मिक्स परौंठा 399 सब्जी मार्केट ओपन 24/7
1: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ ਤਾਂ ਹੁਣ ਇੰਤਜ਼ਾਰ ਖਤਮ ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕਵਿਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ ਸਾਡੀਆਂ ਖਾਸ ਸਰਵਿਸਿਜ਼ ਰਿਲੈਕਸਿੰਗ ਅਤੇ ਮਸਾਜ ਥੈਰੇਪੀ ਪ੍ਰੀਨੇਟਲ ਅਤੇ ਪੋਸਟਨੇਟਲ ਗਲੋਇੰਗ ਹਾਈਡਰਾ ਫੇਸ਼ੀਅਲ ਲੇਜ਼ਰ ਹੇਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ ਅਤੇ ਹਾਂ ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ ਪਤਾ 534 ਪਾਰਕਹਸਟ ਸਕੁਆਇਰ ਬ੍ਰੈਂਪਟਨ ਫੋਨ ਨੰਬਰ 416-811-5385 ਲਿਵਾਨਾ ਵੈਲਨੈਸ ਸਪਾ ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ ਖਿਆਲ

0: ਢਿੱਲੋਂ ਵੀਡੀਓ। ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਈਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 ਤੋਂ 8। 905-204-1313 905-204-1313। ਕੋਈ ਵੀ ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ, ਰਿਲਾਇਬਲ ਅਫੋਰਡੇਬਲ ਅਤੇ ਓਨੈਸਟ ਸਰਵਿਸ, ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਂਦਾ ਰਿਪੇਅਰ ਦੇ ਲਈ। ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ 'ਤੇ ਵੀ ਕੰਮ ਕਰਦੇ ਆ। ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ, ਸੇਫਟੀ ਸਰਟੀਫਿਕੇਸ਼ਨ, ਊਬਰ ਲਿਫਟ ਦੀ ਸੇਫਟੀ ਕਰਾਉਣੀ ਹੈ, ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ 'ਚ, ਸਟੀਲਸ ਐਂਡ ਮੈਲਨੀ। ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ 905-799-1478-905-799-1478-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1
1: ਸ਼ਿਆਮ ਜੀ ਤੁਹਾਡੇ ਸਫ਼ਰ ਦੇ ਵਿੱਚ ਤੁਹਾਡੇ ਨਾਲ ਅਤੇ ਇੱਕ ਵਾਰੀ ਫਿਰ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਨਿੱਘਾ ਪਿਆਰਾ ਸਵਾਗਤ ਕਰਦੀ ਹਾਂ ਜੀ ਅਤੇ ਨਾਲ ਹੀ ਤੁਹਾਨੂੰ ਨੋਟ ਮੈਂ ਜ਼ਰੂਰ ਕਰਵਾ ਦੇਵਾਂ। ਗਲੋਬਲ ਕੰਫਰਟ ਏਅਰ ਜੀ ਇਹ ਏਸੀ ਅਤੇ ਫਰਨੀਚਰ ਰਿਪੇਅਰਿੰਗ ਦਾ ਕੰਮ ਕਰਦੇ ਨੇ, ਨਵਾਂ ਲਗਵਾਉਣਾ ਇਹ ਕੰਮ ਵੀ ਇਹਨਾਂ ਤੋਂ ਕਰਵਾ ਸਕਦੇ ਹੋ। ਸੋ ਤੇਜਪਾਲ ਜੀ ਨੂੰ ਤੁਸੀਂ ਸੰਪਰਕ ਜ਼ਰੂਰ ਕਰੋ, ਨੰਬਰ 905-790-9080। ਕੋਈ ਵੀ ਇਸ਼ੂ ਜੋ ਏਸੀ ਦੇ ਵਿੱਚ ਜਾਂ ਫਿਰ ਫਰਨਿਸ ਦੇ ਵਿੱਚ ਆ ਗਿਆ ਅਤੇ ਤੁਸੀਂ ਹੁਣ ਲੰਮੇ ਸਾਲਾਂ ਦੀ ਵੇਟ ਤੋਂ ਬਾਅਦ ਸੋਚਿਆ ਚਲੋ ਇਸ ਵਾਰੀ ਹੁਣ ਇਸ ਨੂੰ ਰਿਪਲੇਸ ਕਰ ਲਈਏ, ਨਵਾਂ ਲਗਵਾ ਲਈਏ, ਅਤੇ ਰਿਬੇਟ ਬਾਰੇ ਵੀ ਜੋ ਜਾਣਕਾਰੀ ਹੈ ਇਹ ਤੁਹਾਨੂੰ ਜ਼ਰੂਰ ਦੇਣਗੇ। ਤੇਜਪਾਲ ਜੀ ਨੂੰ ਕਾਲ ਕਰੋ, ਨੰਬਰ 905-790-9080, 905-790-9080 'ਤੇ ਤੁਸੀਂ ਕਾਲ ਜ਼ਰੂਰ ਕਰ ਸਕਦੇ ਹੋ ਜੀ। ਅਤੇ ਜੀ ਜਿੱਥੇ ਅਸੀਂ ਥਕਾਨ ਭਰੀ ਜ਼ਿੰਦਗੀ ਦੇ ਵਿੱਚ ਲੱਭਦੇ ਹੁੰਦੇ ਹਾਂ ਵੀ ਅੱਛੀ ਮਸਾਜ ਜੋ ਹੈ ਇਹ ਆਪਣੀ ਇੰਸ਼ੋਰੈਂਸ ਦੇ ਵਿੱਚ ਸਾਡੀ ਕਵਰ ਹੁੰਦੀ ਹੈ ਤਾਂ ਇਹ ਕਿਉਂ ਨਾ ਕਰਵਾ ਲਈਏ, ਅਤੇ ਲਿਵਾਨਾ ਵੈਲਨੈਸ ਸਪਾ ਤੋਂ ਤੁਸੀਂ ਜ਼ਰੂਰ ਕਰਵਾ ਸਕਦੇ ਹੋ ਕਿਉਂਕਿ ਇਹਨਾਂ ਦੇ ਕੋਲ ਪ੍ਰੋਫੈਸ਼ਨਲ ਥੈਰੇਪਿਸਟ ਨੇ ਜੋ ਬਹੁਤ ਅੱਛਾ ਹਾਈਜੀਨਿਕ ਇਹਨਾਂ ਕੋਲ ਜੀ ਐਟਮੋਸਫੇਅਰ ਹੈ, ਇਨਵਾਇਰਮੈਂਟ ਹੈ ਅਤੇ ਐਡਵਾਂਸ ਇਕਵਿਪਮੈਂਟਸ ਜੋ ਨੇ ਯੂਜ਼ ਕਰਦੇ ਨੇ। ਸੋ ਵੈਲਨੈਸ ਸਪਾ ਜੋ ਹੈ ਇਹ ਬਿਊਟੀ ਅਤੇ ਸਪਾ ਹੈ ਜਿੱਥੇ ਅੱਛੀ ਰਿਲੈਕਸਿੰਗ ਮਸਾਜ ਤੁਸੀਂ ਕਰਵਾਓ, ਮਸਾਜ ਥੈਰੇਪੀ, ਪ੍ਰੀ ਨੈਟਲ ਪੋਸਟ ਨੈਟਲ ਮਸਾਜ ਕਰਵਾਓ, ਉੱਥੇ ਜੀ ਬਿਊਟੀ ਦੀਆਂ ਸਾਰੀਆਂ ਹੀ ਸਰਵਿਸਿਜ਼ ਇਹਨਾਂ ਦੇ ਕੋਲ ਨੇ। ਸੋ 5341 ਪਾਰਕਿਸਟ ਸਕੁਐਰ ਜੀ ਇਹਨਾਂ ਦਾ ਪਤਾ ਹੈ ਬ੍ਰੈਂਪਟਨ ਦੇ ਵਿੱਚ, ਅਤੇ ਤੁਸੀਂ ਅਪੁਆਇੰਟਮੈਂਟ ਲੈ ਲਓ। ਤੁਸੀਂ ਜੇਕਰ ਚਲੋ ਡੀਲਸ ਬਾਰੇ ਵੀ ਜਾਣਕਾਰੀ ਚਾਹੁੰਦੇ ਹੋ, ਸਰਵਿਸਿਜ਼ ਬਾਰੇ ਵੀ ਜਾਣਕਾਰੀ ਚਾਹੁੰਦੇ ਹੋ ਤੇ ਨੰਬਰ ਨੋਟ ਜ਼ਰੂਰ ਕਰੋ ਤੇ ਅਪੁਆਇੰਟਮੈਂਟ ਵੀ ਲੈ ਸਕਦੇ ਹੋ ਇਸ ਨੰਬਰ ਰਾਹੀਂ, ਨੰਬਰ 416-881-5388-15385 ਜੀ ਇਹ ਨੰਬਰ ਹੈ ਅਤੇ ਜਿੱਥੇ ਜੀ ਪੂਰਾ ਖਿਆਲ ਸਿਹਤ ਦਾ ਉੱਥੇ ਜੀ ਬਿਊਟੀ ਦੀਆਂ ਸੇਵਾਵਾਂ ਵੀ, ਲਿਵਾਨਾ ਵੈਲਨੈਸ ਸਪਾ ਤੇ ਜੀ। ਸੋ ਜੀ ਇੱਕ ਰਿਪੋਰਟ ਜੋ ਹਾਲ ਦੇ ਵਿੱਚ ਹੀ ਜੋ ਕੈਨੇਡੀਅਨ ਸੈਂਟਰ ਫੋਰ ਪੋਲਿਸੀ ਆਲਟਰਨੇਟਿਵਸ ਨੇ CCPA ਨੇ ਪਬਲਿਸ਼ ਕੀਤੀ ਹੈ ਕਿ ਚਲੋ ਜੋ ਸਰਕਾਰ ਨੇ ਓਂਟੈਰੀਓ ਸਰਕਾਰ ਨੇ ਸਰਜਰੀਜ਼ ਨੂੰ ਜਾਂ ਜੋ ਮੈਡੀਕਲ ਇਮੇਜਿੰਗ ਸਰਵਿਸਿਸ ਸੀ ਉਹਨਾਂ ਨੂੰ ਪ੍ਰਾਈਵੇਟ ਫੋਰ ਪ੍ਰੋਫਿਟ ਕਲੀਨਿਕਸ ਨੂੰ ਜੋ ਸ਼ਿਫਟ ਕੀਤਾ ਤਾਂ ਜੋ ਕਿ ਜੋ ਵੇਟ ਟਾਈਮ ਜੋ ਹੈ ਇਹਨਾਂ ਸਾਰਿਆਂ ਪ੍ਰੋਸੀਜਰਸ ਦਾ ਉਹ ਘੱਟ ਸਕੇ, ਕਿਉਂਕਿ ਲੰਮੇ ਸਮੇਂ ਤਾਂ ਵੇਟਿੰਗ 'ਤੇ ਹੀ ਪਹਿਲਾਂ ਰਹੀਦਾ ਸੀ ਅਤੇ ਉਸ ਤੋਂ ਬਾਅਦ ਫਿਰ ਜਾ ਕੇ ਕਿਤੇ ਵਾਰੀ ਆਉਂਦੀ ਸੀ। ਪਰ ਜਦੋਂ ਇਹ ਸ਼ਿਫਟ ਕੀਤਾ ਉਸ ਤੋਂ ਬਾਅਦ ਜੋ ਇਹ ਹੁਣ ਰਿਪੋਰਟ ਸਾਂਝੀ ਕੀਤੀ ਗਈ ਹੈ, ਇਸ ਰਿਪੋਰਟ ਦੇ ਵਿੱਚ ਵੀ ਇਹੀ ਆਇਆ ਕਿ ਵੇਟ ਟਾਈਮ ਤਾਂ ਸਗੋਂ ਵਧਿਆ ਇਸ ਚੀਜ਼ ਤੋਂ ਬਾਅਦ ਵੀ, ਜਿੱਥੇ ਪ੍ਰੋਵਿੰਸ਼ੀਅਲ ਸਰਕਾਰ ਨੇ ਫੋਰ ਪ੍ਰੋਫਿਟ ਸਰਜੀਕਲ ਅਤੇ ਜੋ ਇਹ ਮੈਡੀਕਲ ਇਮੇਜਿੰਗ ਸੇਵਾਵਾਂ ਨੇ ਉਹਨਾਂ ਨੂੰ ਜਦੋਂ ਇਹ ਸ਼ਿਫਟ ਕੀਤਾ ਹੈ ਅਤੇ ਵੇਟ ਟਾਈਮ ਜੋ ਹੈ ਇਸ ਦੇ ਵਿੱਚ ਵੀ ਵਧਿਆ ਹੈ। 1217 ਤੋਂ ਲੈ ਕੇ 2025 ਦਾ ਡੇਟਾ ਜੋ ਹੈ ਇਹ ਸਾਂਝਾ ਕੀਤਾ ਗਿਆ ਅਤੇ ਜੋ ਵੇਟ ਟਾਈਮ ਸੀ ਘੱਟੋ ਘੱਟ ਕਹਿ ਲਓ ਕਿ 12 ਚੋਂ 8 ਪ੍ਰਾਇਰਿਟੀ ਪ੍ਰੋਸੀਜਰਸ ਦਾ ਜੋ ਵੇਟ ਟਾਈਮ ਹੈ ਉਹ ਵਧਿਆ ਹੀ ਜਾਪਦਾ। ਸੋ ਪਹਿਲਾਂ 2017 ਦੇ ਵਿੱਚ 67 ਦਿਨ ਅਤੇ 2025 ਦੇ ਵਿੱਚ ਵੀ ਖੈਰ ਕੋਈ ਫਰਕ ਨਹੀਂ ਪਿਆ, 68 ਦਿਨ ਹੋ ਗਿਆ ਇਹ ਵੇਟ ਟਾਈਮ। ਸੋ MRI ਸਕੈਨਸ ਦੀ ਵੀ ਜੇਕਰ ਗੱਲ ਕਰੀਏ ਤਾਂ 2017 ਦੇ ਵਿੱਚ MRI ਸਕੈਨ ਦਾ ਜੋ ਵੇਟ ਟਾਈਮ ਸੀ ਇਹ 35 ਦਿਨਾਂ ਦਾ ਸੀ ਅਤੇ ਹੁਣ ਜੋ ਡੇਟਾ ਆਇਆ ਹੈ 2025 ਦੇ ਵਿੱਚ 47 ਦਿਨ ਦਾ ਘੱਟੋ ਘੱਟ ਵੇਟ ਟਾਈਮ ਜੋ ਹੈ ਇਸ ਦੇ ਵਿੱਚ ਚੱਲਦਾ ਸੀ। ਸੋ 35% ਤੱਕ ਦਾ ਵਾਧਾ ਜੋ ਹੈ ਉਹ ਹੋਇਆ ਹੀ ਹੈ। ਸੋ ਫਿਰ ਵੇਖਣ ਵਾਲੀ ਗੱਲ ਇਹ ਹੈ ਕਿ ਹੁਣ ਇੰਨਾ ਇਸ ਦੇ ਵਿੱਚ ਪੈਸਾ ਵੀ ਲੱਗਿਆ, ਜਿੱਥੇ 2024-25 ਦੇ ਵਿੱਚ 677 ਮਿਲੀਅਨ ਜੋ ਡਾਲਰ ਜੋ ਹੈ ਉਹ ਫੋਰ ਪ੍ਰੋਫਿਟ ਸਰਜੀਕਲ ਅਤੇ ਮੈਡੀਕਲ ਇਮੇਜਿੰਗ ਦਾ ਓਨਟੈਰੀਓ ਦੇ ਵਿੱਚ ਲੱਗਿਆ, ਜੋ ਕਿ 48% ਵਾਧਾ ਹੈ 2017-18 ਚੋਂ। ਪਰ ਫਿਰ ਵੀ ਜੋ ਇੱਕ ਫੋਕਸ ਸੀ ਕਿ ਇਸ ਦੇ ਵਿੱਚ ਵੇਟ ਟਾਈਮ ਜੋ ਹੈ ਉਹ ਘਟਾਉਣਾ, ਪਰ ਉਹ ਤਾਂ ਘਟਿਆ ਨਹੀਂ, ਉਹ ਤਾਂ ਸਗੋਂ ਵਧਿਆ ਹੀ ਹੈ। ਪਰ ਦੂਸਰੇ ਪਾਸੇ ਚਲੋ ਇਹ ਰਿਪੋਰਟ ਤਾਂ ਇੱਕ ਪਾਸੇ ਆ ਗਈ, ਦੂਸਰੇ ਪਾਸੇ ਜੋ ਓਨਟੈਰੀਓ ਹੈਲਥ ਮਿਨਿਸਟਰ ਸਿਲਵੀਆ ਜੋਨਸ ਨੇ ਉਹਨਾਂ ਵੱਲੋਂ ਜੋ ਰਿਪੋਰਟ ਆਈ ਹੈ ਕਿ ਇਹ ਰਿਪੋਰਟ ਜੋ ਹੈ ਜੋ ਜਾਰੀ ਹੋਈ ਹੈ ਇਹ ਓਨਟੈਰੀਓ ਦੇ ਹੈਲਥ ਕੇਅਰ ਸਿਸਟਮ ਨੂੰ ਡਿਫਾਈਨ ਨਹੀਂ ਕਰਦਾ। ਉਹ ਕਹਿੰਦੇ ਕਿ ਲੋਵੈਸਟ ਵੇਟ ਟਾਈਮਸ ਜੁਆਇੰਟ ਸਰਜਰੀਜ਼ ਦੇ ਲਈ ਹੋਇਆ, ਹਿਪ ਅਤੇ ਨੀਂਹ ਦੀਆਂ ਜੋ ਸਰਜਰੀਜ਼ ਨੇ, ਜਿੱਥੇ ਉਹਨਾਂ ਨੇ ਕਿਹਾ ਕਿ ਇੱਕ ਰੈਕਰਡ ਇਨਵੈਸਟਮੈਂਟ ਜੋ ਹੈ ਉਹ $101 billion ਦੀ ਹੈਲਥ ਕੇਅਰ ਸਿਸਟਮ ਦੇ ਵਿੱਚ ਇਸ ਸਾਲ ਹੀ ਹੋਈ ਹੈ। ਉੱਥੇ ਵੇਟ ਟਾਈਮਸ ਜੋ ਨੇ ਉਹ ਇਮੇਜਿੰਗ ਦੇ ਲਈ ਵੀ ਘਟੇ ਨੇ, ਕਿਉਂਕਿ 50 ਇਹਨਾਂ ਨੇ ਕਿਹਾ ਕਿ ਨਵੇਂ MRI CT ਮਸ਼ੀਨਸ ਹੋਸਪਿਟਲ ਦੇ ਵਿੱਚ ਲਾਏ ਗਏ ਨੇ ਅਤੇ ਕੈਪੈਸਿਟੀ ਜੋ ਹੈ ਉਹ ਵਧਾਈ ਗਈ ਹੈ। ਪਰ ਚਲੋ ਇਹ ਦੋਨੋਂ ਹੁਣ ਰਿਪੋਰਟਸ ਜੋ ਨੇ ਇਹ ਆਪਸ ਦੇ ਵਿੱਚ ਤਾਂ ਹੁਣ ਮੈਚ ਨਹੀਂ ਕਰਦੀਆਂ ਅਤੇ ਦੇਖਦੇ ਹਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜੋ ਹੈ ਇਸ ਸਾਲ ਦਾ ਜੋ ਹੈ ਉਹ ਟ੍ਰੈਂਡ ਜੋ ਹੈ ਫਿਲਹਾਲ ਕੀ ਚੱਲ ਰਿਹਾ। ਬਾਕੀ ਇਹ ਸਾਰੀਆਂ ਚੀਜ਼ਾਂ ਨੇ ਜਦੋਂ ਇਲੈਕਸ਼ਨ ਆਉਂਦੀ ਹੈ ਅਤੇ ਚਲੋ ਜੋ ਕੈਂਡੀਡੇਟਸ ਨੇ ਉਹ ਵੀ ਇਹਨਾਂ ਮੁੱਦਿਆਂ ਨੂੰ ਫਿਰ ਇੱਕ ਵਾਰੀ ਫਿਰ ਤੋਂ ਚੁੱਕਦੇ ਨੇ, ਪਰ ਉਹ ਜੋ ਮੁੱਦੇ ਚੁੱਕੇ ਜਾਂਦੇ ਨੇ ਸਾਰਾ ਸਾਲ ਉਸ 'ਤੇ ਕਿੰਨਾ ਕੁ ਫਿਰ ਅੱਗੇ ਕੰਮ ਹੁੰਦਾ ਇਹ ਵੀ ਜ਼ਿਆਦਾ ਜ਼ਰੂਰੀ ਹੈ। ਸੋ ਇਹ ਜੋ ਜੈਨੂਇਨ ਆਪਣੇ ਮੁੱਦੇ ਨੇ ਜ਼ਰੂਰ ਚੁੱਕੋ ਅਤੇ ਫਿਰ ਮੇਕ ਸ਼ੋਰ ਵੀ ਅਸੀਂ ਕਰੀਏ ਕਿ ਚਲੋ ਜੇ ਹੁਣ ਅਸੀਂ ਵੋਟ ਪਾਈ ਹੈ ਅਤੇ ਫਿਰ ਇਹ ਮੁੱਦੇ ਜੋ ਨੇ ਉਹ ਅੱਗੇ ਲਿਆਂਦੇ ਗਏ ਨੇ ਜਾਂ ਫਿਰ ਨਹੀਂ, ਇਹ ਵੀ ਫਿਰ ਆਪਣੀ ਵੋਟਰਸ ਦੀ ਹੀ ਜ਼ਿੰਮੇਵਾਰੀ ਜੋ ਹੈ ਉਹ ਜ਼ਰੂਰ ਬਣਦੀ ਹੈ। ਸੋ ਜੀ ਪੰਜਾਬੀ ਲਹਿਰਾਂ ਰੇਡੀਓ ਪ੍ਰੋਗਰਾਮ ਪਿਆਰਾ ਸਫ਼ਰ ਪਿਆਰੀ ਸਵੇਰ ਅਤੇ ਇਸ ਸਵੇਰ ਦੇ ਵਿੱਚ ਮੈਂ ਤੁਹਾਨੂੰ ਇਹ ਜਾਣਕਾਰੀ ਜੋ ਹੈ ਇਹ ਵੀ ਜ਼ਰੂਰ ਦੇ ਦੇਵਾਂ ਜੀ ਕਿ ਤੁਸੀਂ ਅਪਲਾਈਨਸ ਜੰਕਸ਼ਨ ਦਾ ਜੋ ਪਤਾ ਹੈ ਇਹ ਨੋਟ ਜ਼ਰੂਰ ਕਰ ਲਓ, ਜਿੱਥੇ ਅੱਛਾ ਫਰਿੱਜ ਸਟੋਵ ਵਾਸ਼ਰ ਡਰਾਇਰ ਡਿਸ਼ ਵਾਸ਼ਰ ਜਾਂ ਫਿਰ ਪੂਰਾ ਇੱਕ ਕੌਂਬੋ ਤੁਸੀਂ ਲੈਣਾ, ਬੇਸਮੈਂਟ ਲਈ ਅੱਛਾ ਬੰਡਲ ਲੈਣਾ ਜਾਂ ਫਿਰ ਅੱਛਾ TV ਤੁਸੀਂ ਘਰ ਲੈ ਕੇ ਆਉਣਾ ਚਾਹੁੰਦੇ ਹੋ ਅਤੇ ਬਾਕੀ ਸਾਰੇ ਇਲੈਕਟ੍ਰੋਨਿਕ ਅਪਲਾਈਂਸਿਸ। ਸੋ ਅਪਲਾਈਂਸ ਜੰਕਸ਼ਨ ਇੱਕੋ ਇੱਕ ਸਟੋਪ ਹੈ ਜੀ ਬ੍ਰੈਂਪਟਨ ਦੇ ਵਿੱਚ। ਖੈਰ ਚਲੋ ਇਹਨਾਂ ਦੇ ਦੋ ਸਟੋਪਸ ਨੇ ਬ੍ਰੈਂਪਟਨ 'ਚ, ਕਿਉਂਕਿ ਏਅਰਪੋਰਟ ਅਤੇ ਕਲਾਰਕ 'ਤੇ ਵੀ ਲੋਕੇਸ਼ਨ ਹੈ ਅਤੇ ਮਿਸੀਸਾਗਾ ਅਤੇ ਸਟੀਲਸ ਵਾਲੀ ਵੀ ਲੋਕੇਸ਼ਨ ਹੈ ਅਤੇ ਤੁਸੀਂ ਡੀਲਸ ਬਾਰੇ ਚਲੋ ਪਹਿਲਾਂ ਫੋਨ 'ਤੇ ਪਤਾ ਕਰਨਾ ਅਤੇ ਨੰਬਰ 905-450-0054 905-450-0054 ਇਹ ਨੰਬਰ ਵੀ ਤੁਸੀਂ ਜ਼ਰੂਰ ਨੋਟ ਕਰ ਲਓ ਅਤੇ ਇਸ ਨੰਬਰ 'ਤੇ ਵੀ ਤੁਸੀਂ ਕਾਲ ਜੀ ਇਹਨਾਂ ਨੂੰ ਜ਼ਰੂਰ ਕਰ ਸਕਦੇ ਹੋ ਜੀ। ਸੋ ਜੀ ਗੱਲ ਥੋੜ੍ਹੀ ਰੋਜਰ ਸਟੇਡੀਅਮ ਦੀ ਜੀ ਦੀ ਵੀ ਜੋ ਖਬਰ ਹੈ ਇਸ ਦੀ ਵੀ ਕਰੀਏ, ਜਿੱਥੇ ਚਲੋ ਇਹ ਇੱਕ ਟੈਂਪਰਰੀ ਵੈਨਿਊ ਜੋ ਹੈ ਉਹ ਜ਼ਰੂਰ ਬਣਾਇਆ ਗਿਆ ਤਾਂ ਜੋ ਕਿ ਵੱਧ ਤੋਂ ਵੱਧ ਇਕੱਠ ਜੋ ਹੈ ਉਹ ਇਵੈਂਟਸ ਦੇ ਵਿੱਚ ਜੋ ਹੈ ਉਹ ਇੱਥੇ ਹੋਵੇ, ਔਰਗਨਾਈਜ਼ ਕੀਤਾ ਜਾਵੇ। ਹਾਲਾਂਕਿ ਚਲੋ ਇਹ ਰਿਪਲੇਸ ਅੱਗੇ ਜਾ ਕੇ ਹੋ ਜਾਣਾ, ਜੋ ਫਾਰਮਰ ਡਾਊਨਸ ਵਿਊ ਏਅਰਪੋਰਟ ਲੈਂਡਸ ਹੈ ਉੱਥੇ ਪਲੈਨਿੰਗ ਹੈ ਅੱਗੇ ਇੱਕ ਵੈਨਿਊ ਹੋਵੇਗਾ, ਪਰ ਇੱਕ ਸਾਲ ਜੋ ਇਸ ਰੋਜਰ ਸਟੇਡੀਅਮ ਨੂੰ ਬਣਿਆ ਹੋਇਆ ਅਤੇ 50,000 ਘੱਟੋ ਘੱਟ ਲੋਕਾਂ ਦੀ ਕਪੈਸਿਟੀ ਜੋ ਹੈ ਇਸ ਦੇ ਵਿੱਚ ਆਉਂਦੀ ਹੈ। ਸੋ ਉੱਥੇ ਜੀ ਇਹਨਾਂ ਦੀਆਂ ਕੰਪਲੇਂਟਸ ਵੀ ਜ਼ਰੂਰ ਕਾਫੀ ਜਾਰੀ ਹੁੰਦੀਆਂ ਨੇ। ਸੋ ਸਿਟੀ ਆਫ ਟੋਰੋਂਟੋ ਦੀ 311 ਫੋਨ ਲਾਈਨ ਜੋ ਹੈ ਉਹ ਵੱਜਦੀ ਹੀ ਰਹਿੰਦੀ ਹੈ ਜਦੋਂ ਰੋਜਰ ਸਟੇਡੀਅਮ ਦੇ ਵਿੱਚ ਕੋਈ ਇਵੈਂਟ ਹੁੰਦਾ ਅਤੇ ਇਹਨਾਂ ਨੋਇਸ ਕੰਪਲੇਂਟਸ ਦੇ ਵਿੱਚ ਜੋ ਹੈ 2025 ਨਾਲੋਂ ਇਸ ਸਾਲ 40% ਤੱਕ ਵਾਧਾ ਹੋਇਆ। ਅਤੇ ਮਈ ਤੋਂ ਸੈਪਟੈਂਬਰ ਦੇ ਵਿੱਚ ਲੈ ਕੇ ਜੋ ਵੀ ਇਵੈਂਟਸ ਹੋਏ ਅਤੇ ਉਸ ਦੇ ਵਿੱਚ ਹੀ 41% ਵਾਧਾ ਜੋ ਹੈ ਉਹ ਪਿਛਲੇ ਸਾਲ ਨਾਲੋਂ ਜੋ ਵੇਖਿਆ ਗਿਆ ਅਤੇ ਘੱਟੋ ਘੱਟ 272 ਨੋਇਜ਼ ਕੰਪਲੇਂਟਸ ਹੋਈਆਂ। ਹਾਲਾਂਕਿ ਚਲੋ ਸਟੇਡੀਅਮ ਕਹਿੰਦਾ ਕਿ ਅਸੀਂ ਵਿਨਾਇਲ ਕਲੈਡਿੰਗ ਜੋ ਹੈ ਪ੍ਰੋਪਰ ਇੰਸਟਾਲ ਕਰਦੇ ਹਾਂ ਕੌਨਸਰਟਸ ਤੋਂ ਪਹਿਲਾਂ ਤਾਂ ਜੋ ਕਿ ਰੈਜ਼ੀਡੈਂਟਸ ਦੀ ਵਸਨੀਕਾਂ ਦੀ ਕੰਪਲੇਂਟਸ ਘੱਟ ਹੋਣ, ਉਹਨਾਂ ਨੂੰ ਡਿਸਟਰਬੈਂਸ ਘੱਟ ਹੋਵੇ, ਪਰ ਫਿਰ ਵੀ ਇਸ ਓਪਨ ਏਅਰ ਵੈਨਿਊ ਦੀਆਂ ਜੋ ਕੌਨਸਰਟਸ ਦੀਆਂ ਜੋ ਕੰਪਲੇਂਟਸ ਨੇ ਉਹ ਜ਼ਿਆਦਾ ਨੇ। ਚਲੋ ਮਿਊਜ਼ਿਕ ਆਪਣੇ ਆਪ ਦੇ ਵਿੱਚ ਜੋ ਲੋਕ ਇੰਜੋਏ ਕਰਦੇ ਨੇ ਉਸ ਦਾ ਫੀਡਬੈਕ ਜੋ ਹੈ ਉਹ ਇਸ ਨਾਲੋਂ ਕਿਤੇ ਘੱਟ ਹੈ। ਸੋ ਸਿਟੀ ਕਾਊਂਸਲ ਨੇ ਇੱਕ ਮੋਸ਼ਨ ਵੀ ਜੂਥ ਦੇ ਵਿੱਚ ਅਪਰੂਵ ਕੀਤਾ ਸੀ ਕਿ ਲਾਈਵ ਨੇਸ਼ਨ ਦੇ ਨਾਲ ਕੰਮ ਜੋ ਹੈ ਇਹ ਸ਼ੁਰੂ ਕਰਨਗੇ ਤਾਂ ਕਿ ਕੁਝ ਇੰਪਰੂਵਮੈਂਟਸ ਜੋ ਨੇ ਉਹ ਇਸ ਦੇ ਵਿੱਚ ਜ਼ਰੂਰ ਹੋ ਸਕਣ। ਸਾਊਂਡ ਲੈਵਲਸ ਦੀ ਜੋ ਇੰਪਰੂਵਮੈਂਟਸ ਹੋ ਸਕਦੀਆਂ ਨੇ ਕਿ ਨੋਇਸ ਜੋ ਹੈ ਉਹ ਘੱਟ ਹੋਵੇ। ਬਾਕੀ ਚਲੋ ਇਸ ਦੇ ਵਿੱਚ ਅਗਲਾ ਕੰਮ ਜੋ ਹੈ ਅਗਲੇ ਸੀਜ਼ਨ ਦੇ ਵਿੱਚ ਹੁਣ ਪਤਾ ਚੱਲੇਗਾ। ਹਾਲਾਂਕਿ ਨੁਕਸਾਨ ਜੋ ਹੈ ਇਸ ਸਟੇਡੀਅਮ ਦਾ ਫਿਰ ਬਰਸਾਤਾਂ ਦੇ ਵਿੱਚ ਵੀ ਖੂਬ ਹੋਇਆ ਅਤੇ ਉਸ ਦੀ ਵੀ ਰਿਪੇਅਰਿੰਗ ਜੋ ਹੈ ਉਹ ਫਿਰ ਇਹਨਾਂ ਨੂੰ ਕਾਫੀ ਕਰਨੀ ਪਈ। ਅਤੇ ਹੁਣ ਚਲੋ ਅਗਲੇ ਸਾਲ ਦੀ ਗੱਲ ਫਿਰ ਆਉਂਦੀ ਹੈ ਕਿ ਜੋ ਪਰਫੋਰਮੈਂਸਿਸ ਫਿਰ ਅੱਗੇ ਸਕੈਜੂਅਲ ਨੇ ਅਤੇ ਉੱਥੇ ਜਾ ਕੇ ਜੋ ਕੰਪਲੇਂਟਸ ਦਾ ਇਹ ਜੋ ਸਿਲਸਿਲਾ ਹੈ ਇਹ ਘਟਦਾ ਹੈ ਜਾਂ ਫਿਰ ਨਹੀਂ। ਸੋ ਜੀ ਗੱਲ ਚਲੋ ਕੌਨਸਰਟਸ ਦੀ ਹੋਈ ਹੈ, ਗੱਲ ਚਲੋ ਮਿਊਜ਼ਿਕ ਦੀ ਹੋਈ ਹੈ ਅਤੇ ਕੋਸ਼ਿਸ਼ ਸਾਡੀ ਵੀ ਰਹਿੰਦੀ ਹੈ ਕਿ ਸਵੇਰ ਦਾ ਜੋ ਮਾਹੌਲ ਹੈ ਉਹ ਚੰਗੇ ਗੀਤਾਂ ਦੇ ਨਾਲ ਚੰਗੇ ਮਿਊਜ਼ਿਕ ਦੇ ਨਾਲ ਮਾਹੌਲ ਤੁਹਾਡੇ ਸਵੇਰ ਦਾ ਅਸੀਂ ਜ਼ਰੂਰ ਬਣਾਈਏ। ਸੋ ਇੱਕ ਪਿਆਰਾ ਗੀਤ ਜੋ ਚਲੋ ਫੇਵਰੇਟ ਤਾਂ ਫਿਰ ਸਾਰਿਆਂ ਦਾ ਹੀ ਹੈ ਕਿਉਂਕਿ ਅਸੀਂ ਵੀ ਜੇਕਰ ਇਹੀ ਸੋਚ ਲਈਏ ਵੀ ਜੋ ਮਰਜ਼ੀ ਹੋ ਜਾਏ ਜਦੋਂ ਮਰਜ਼ੀ ਸਾਨੂੰ ਦੇਖ ਲਓ ਅਸੀਂ ਹੱਸਦੇ ਹੀ ਰਹੀਏ ਅਤੇ ਫਿਰ ਇਸ ਤੋਂ ਵਧੀਆ ਬਲੈਸਿੰਗ ਕੀ ਹੋ ਸਕਦੀ ਹੈ। ਸੋ ਇਹ ਪਿਆਰਾ ਗੀਤ ਮਾਣਦੇ ਹਾਂ ਜੀ, ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਨਾਲ ਤੁਸੀਂ ਇਸ ਵੇਲੇ ਬਣੇ ਹੋਏ ਹੋ।

0: Wow! What a fresh green vegetables and fruits! Lower grocery prices and tasty thali! Mackety dream thani dekh rahe
1: hain! Nahi ji, tusi aa gaye ho Indian food land te! Hun tusi le sakde ho Canadian, Indian and Pakistani grocery, freshly produced items, daily household items, kaafi kifayati keemton vich. Also, you can enjoy total veg buffet and thali system only at Indian food land. Te naal hi tandoori tikke, chili chicken, special curries te best quality non-veg items need tandoori grill ajo. Indian Food Land, 1201 Britannia Road West, Mississauga, 45 Dust Drive and 15 Fanta Way, Brampton, 905-456-9900.
2: SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984, 437-655-1984।
3: ਏਜਕਸ ਕ੍ਰੈਮਟੋਰੀਅਮ, ਬ੍ਰੈਂਟਨ ਕ੍ਰੈਮਟੋਰੀਅਮ ਦੀ ਮੈਨੇਜਮੈਂਟ ਵੱਲੋਂ ਹੁਣ ਈਸਟ ਐਂਡ ਦੇ ਸਾਊਥ ਏਸ਼ੀਅਨ ਕਮਿਊਨਿਟੀ ਦੇ ਵਾਸਤੇ ਏਜਕਸ ਕ੍ਰੈਮਟੋਰੀਅਮ ਦੀਆਂ ਸਰਵਿਸਿਜ਼ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਸਾਊਥ ਏਸ਼ੀਅਨ ਭਾਈਚਾਰੇ ਦੀਆਂ ਧਾਰਮਿਕ, ਸਮਾਜਿਕ, ਸੱਭਿਆਚਾਰਕ ਕਦਰਾਂ ਕੀਮਤਾਂ ਦੇ ਮੁਤਾਬਕ ਅੰਤਮ ਯਾਤਰਾ ਦੀਆਂ ਸੁਵਿਧਾਵਾਂ ਏਜਕਸ ਕ੍ਰੈਮਟੋਰੀਅਮ, 384 ਫਿਨਲੇ ਐਵਨਿਊ, ਬੇਲੀ ਐਵਨਿਊ ਦੇ ਨਜ਼ਦੀਕ, 289-372-3300 ਜਾਂ ਵਿਜ਼ਿਟ ਕਰੋ www.acvc.info 289-372-3300।
2: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।
3: ਕੇਡੀ ਹੋਮਿਓਪੈਥੀ ਦੇ ਡਾਕਟਰ ਕੁਲਦੀਪ, ਕੈਨੇਡੀਅਨ ਲਾਇਸੈਂਸਡ ਹੋਮਿਓਪੈਥ ਅਤੇ ਨਾਰਥ ਅਮਰੀਕਾ ਦੇ ਮੋਸਟ ਐਕਸਪੀਰੀਅੰਸ ਹੋਮਿਓਪੈਥ ਹਨ, ਜੋ ਹੋਮਿਓਪੈਥੀ ਦੀ ਦਵਾਈ ਨਾਲ ਤੁਹਾਡੀ ਬਾਡੀ, ਮਾਈਂਡ ਅਤੇ ਸਪਿਰਿਟ ਨੂੰ ਤੰਦਰੁਸਤ ਕਰਦੇ ਨੇ। ਹਰ ਤਰ੍ਹਾਂ ਦੀ ਨਾਮਰਾਦ ਬਿਮਾਰੀ ਤੋਂ ਤੁਹਾਨੂੰ ਅਰੋਗ ਕਰਕੇ ਮੁਕੰਮਲ ਤੰਦਰੁਸਤੀ ਪੈਦਾ ਕਰਕੇ ਦਿੰਦੇ ਹਨ। 31 ਸੀ ਚਾਰਟ ਪਲੇਸ ਉੱਤੇ ਹਾਈਵੇ 50 ਅਤੇ ਐਬਨੀਜ਼ਰ ਦੇ ਨਜ਼ਦੀਕ। ਕੁਲਦੀਪ ਜੀ ਨੂੰ ਜਾ ਕੇ ਮਿਲੋ 647-818-0055 6478180055।
4: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ IQ। ਫੈਸ਼ਨ IQ, ਲੇਟੈਸਟ ਡਿਜ਼ਾਈਨ, ਟ੍ਰੈਂਡਿੰਗ ਆਊਟਫਿਟਸ,
5: ਲੇਡੀਜ਼ ਸੂਟ, ਲਹਿੰਗੇ, ਗਰਾਰੇ, ਸ਼ਰਾਰੇ,
4: ਕੁੜਤੇ, ਪਜਾਮੇ, ਸ਼ੇਰਵਾਨੀਆਂ, ਕੋਟ ਪੈਂਟ, ਬਲੇਜ਼ਰ ਅਤੇ ਕਿਡਜ਼ ਫੈਸ਼ਨ,
5: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ, ਥੀਮ ਵੈਡਿੰਗ ਲਈ ਟੌਪ ਟੇਲਰ ਟੀਮ ਵੀ ਅਵੇਲੇਬਲ। ਫੈਸ਼ਨ IQ, ਫੈਸ਼ਨ IQ, ਹੁਣੇ ਕਾਲ ਕਰੋ 905-453-2225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ IQ। ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ।
2: ਹੋਮਿਓ ਕਲੀਨਿਕ, ਤੁਹਾਡੀ ਸਿਹਤ ਦੀ ਨੈਚੁਰਲ ਹੀਲਿੰਗ ਦੀ ਮੰਜ਼ਿਲ। ਹੋਮਿਓਪੈਥੀ ਦੇ ਸੇਫ ਟ੍ਰੀਟਮੈਂਟਸ, 25 ਸਾਲ ਤੋਂ ਵੱਧ ਕਲੀਨਿਕਲ ਐਕਸਪੀਰੀਅੰਸ ਦੇ ਨਾਲ। ਜੇ ਤੁਸੀਂ ਸਫਰ ਕਰ ਰਹੇ ਹੋ ਡਿਪਰੈਸ਼ਨ, ਐਂਗਜ਼ਾਇਟੀ, ਪੈਨਿਕ ਅਟੈਕਸ, ਐਲਰਜੀ, ਬਰੀਥਿੰਗ ਪ੍ਰੋਬਲਮਸ, ਐਸਮਾ, IBS, ਅਸਿਡਿਟੀ, ਸੁਜੋਕ ਹੋਮਿਓ ਕਲੀਨਿਕ ਦੇ ਰਿਹਾ ਪਰਸਨਲਾਈਜ਼ਡ ਕੇਅਰ। ਲੇਡੀਜ਼ ਦੇ ਲਈ PCOS, ਓਵੇਰੀਅਨ ਸਿਸਟ, ਹਾਰਮੋਨਲ ਇੰਬੈਲੈਂਸ, ਪ੍ਰੈਗਨੈਂਸੀ ਰਿਲੇਟਡ ਇਸ਼ੂਜ਼, ਸਕਿਨ ਇਸ਼ੂਜ਼, ਐਕਜ਼ੀਮਾ, psoriasis, experienced homeopaths they have an effective ilaaj, care you can trust, healing you can feel. Appointment delay, call karo 647-856-2516. Do locations, Mississauga and Brampton de vich available, 647-856-2516.
6: ਪੰਜਾਬੀ ਲਹਿਰਾ ਰੇਡੀਓ ਪ੍ਰੋਗਰਾਮ ਦੇ ਨਾਲ ਜੀ ਤੁਸੀਂ ਇਸ ਵੇਲੇ ਬਣੇ ਹੋਏ ਹੋ AM 530 ਤੇ ਅਤੇ ਥੋੜ੍ਹਾ ਜਿੰਨਾ ਸਮਾਂ ਚਲੋ ਸਾਡੇ ਕੋਲ ਹੋਰ ਹੈ, ਜਿੱਥੇ 8 ਵਜੇ ਤੱਕ ਸਾਡਾ ਤੁਹਾਡਾ ਸਾਥ ਹੈ ਜੀ। ਮੈਂ ਤੁਹਾਨੂੰ ਜ਼ਰੂਰ ਯਾਦ ਕਰਵਾ ਦੇਵਾਂ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼, ਤੁਸੀਂ ਨੋਟ ਕਰ ਲਓ ਪਤਾ, ਕਿਉਂਕਿ ਰੈਨੋਵੇਸ਼ਨ ਜੇਕਰ ਘਰ ਦੀ ਕਰਵਾਉਣੀ ਹੈ ਜਾਂ ਫਿਰ ਤੁਸੀਂ ਆਪ ਰੈਨੋਵੇਟਰ ਹੋ, ਬਿਲਡਰ ਹੋ, ਅਤੇ ਜੀ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਕੋਲ ਸਾਰਾ ਹੀ ਕੰਸਟਰਕਸ਼ਨ ਦਾ ਸਮਾਨ, ਸਾਰਾ ਹੀ ਜੋ ਜਰਨਲ ਕੰਸਟਰਕਸ਼ਨ ਰੈਨੋਵੇਸ਼ਨ ਦਾ ਸਮਾਨ ਹੈ, ਤੁਹਾਨੂੰ ਅੱਛੀਆਂ ਕੀਮਤਾਂ 'ਤੇ ਬਿਲਕੁਲ ਮਿਲ ਜਾਣਾ। ਸੋ ਤੁਸੀਂ ਪਤਾ ਜੀ ਇਹਨਾਂ ਦਾ ਨੋਟ ਕਰ ਲਓ, ਡਿਕਸੀ ਅਤੇ ਸਟੀਲਸ ਦੇ ਕੋਰਨਰ 'ਤੇ ਨੇ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼, ਅਤੇ ਜੀ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ .ca ਇਹਨਾਂ ਦੀ ਵੈਬਸਾਈਟ ਹੈ। ਵੈਬਸਾਈਟ 'ਤੇ ਜਾ ਕੇ ਵੀ ਤੁਸੀਂ ਪੂਰੀ ਜਾਣਕਾਰੀ ਜੋ ਹੈ ਉਹ ਜ਼ਰੂਰ ਲੈ ਸਕਦੇ ਹੋ ਕਿ ਪ੍ਰੋਡਕਟਸ ਕਿਹੜੇ ਕਿਹੜੇ ਨੇ, ਇਹਨਾਂ ਦੇ ਪ੍ਰਾਈਜ਼ ਕੀ ਨੇ, ਤਾਂ ਜੋ ਕਿ ਪ੍ਰਾਈਜ਼ ਤੁਸੀਂ ਆਪਣੇ ਚੈੱਕ ਕਰਨੇ ਅਤੇ ਤੁਹਾਨੂੰ ਬਿਲਕੁਲ ਬੈਸਟ ਵੈਲਿਊ ਜੋ ਹੈ ਉਹ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ 'ਤੇ ਮਿਲਣੀ ਹੈ ਜੀ। ਸੋ ਜੀ ਪੰਜਾਬੀ ਲਹਿਰਾਂ ਪ੍ਰੋਗਰਾਮ ਦੇ ਨਾਲ ਇਸ ਵੇਲੇ ਜੋ ਸਾਡਾ ਸਮਾਂ ਹੈ ਅਤੇ ਇਹ ਖਬਰ ਵੀ ਤੁਹਾਡੇ ਤੱਕ ਅਸੀਂ ਬਿਲਕੁਲ ਦੇ ਦਈਏ, ਪਹੁੰਚਾ ਦਈਏ, ਜਿੱਥੇ ਕੈਨੇਡੀਅਨ ਸਨੋਬੋਰਡ ਐਸੋਸੀਏਸ਼ਨ ਜੋ ਹੈ ਇਹ ਹੁਣ US ਜਾਂਦੇ ਟਰੈਵਲਰਸ ਨੂੰ ਇਹ ਇੱਕ ਐਡਵਾਈਸ ਜ਼ਰੂਰ ਦੇ ਰਹੇ ਨੇ ਕਿ ਕੈਨੇਡੀਅਨ ਐਲਕੋਹਲਿਕ ਬੈਵਰੇਜਸ ਜੋ ਨੇ ਜਾਂ ਕੁਝ ਡੇਅਰੀ ਪ੍ਰੋਡਕਟਸ ਜੋ ਨੇ ਜੇ ਤੁਸੀਂ US ਵੱਲ ਟਰੈਵਲ ਕਰ ਰਹੇ ਹੋ ਤਾਂ ਆਪਣੇ ਟ੍ਰਿਪ 'ਤੇ ਨਾ ਲੈ ਕੇ ਜਾਓ। ਸੋ ਇਹ ਜੋ ਐਡਵਾਈਜ਼ਰੀ ਜੋ ਹੈ ਇਸ ਹਫ਼ਤੇ ਪਬਲਿਸ਼ ਹੋਈ ਅਤੇ ਜਿੱਥੇ ਕੈਨੇਡੀਅਨ ਅਲਕੋਹਲ ਅਤੇ ਡੇਅਰੀ ਇੰਪੋਰਟਸ ਦਾ ਜੋ ਬੈਨ ਡੋਨਲਡ ਟਰੰਪ ਵੱਲੋਂ ਲਾਇਆ ਗਿਆ ਉਹ ਜਦੋਂ ਹੁਣ ਲਾਗੂ ਹੋ ਚੁੱਕਾ ਅਤੇ ਜਿੱਥੇ ਹੁਣ ਕਈਆਂ ਨੂੰ ਇਹ ਇਸ ਚੀਜ਼ ਦਾ ਸਾਹਮਣਾ ਵੀ ਕਰਨਾ ਪਿਆ, ਜਿੱਥੇ ਇੱਕ ਟਰੱਕ ਜੋ ਹੈ ਜਿਸ ਦੇ ਵਿੱਚ 1000 ਕੁ ਬੋਟਲ ਸਪਿਰਿਟ ਦੀਆਂ ਸੀ ਉਸ ਦੀ ਐਂਟਰੀ ਜੋ ਹੈ ਉਹ US ਬਾਰਡਰ 'ਤੇ ਜੋ ਹੈ ਉਹ ਐਂਟਰੀ ਨਹੀਂ ਉਸਨੂੰ ਮਿਲੀ, ਡਿਨਾਈ ਕਰ ਦਿੱਤੀ ਗਈ। ਅਤੇ ਹਾਲਾਂਕਿ ਚਲੋ ਡਰਾਈਵਰ ਕੋਲ US ਕਸਟਮ ਦਾ ਪਰਮਿਟ ਵੀ ਸੀ। ਸੋ ਤੁਸੀਂ ਚਲੋ ਪਰਸਨਲੀ ਵੀ ਜੋ ਜਾ ਰਹੇ ਹੋ ਅਤੇ ਫਿਰ ਇਸ ਚੀਜ਼ ਨੂੰ ਹੁਣ ਅਵੋਇਡ ਕਰਨਾ ਇਸ ਦੇ ਵਿੱਚ ਹੀ ਬਿਹਤਰੀ ਹੋਵੇਗੀ। ਹਾਲਾਂਕਿ ਚਲੋ ਇਹ ਕਲੀਅਰ ਤਾਂ ਨਹੀਂ ਹੈ ਕਿ ਨਵੀਂ ਜੋ ਇੰਪੋਰਟ ਰਿਸਟ੍ਰਿਕਸ਼ਨਸ ਜੋ ਹੈ ਉਹ ਉਹਨਾਂ ਕੈਨੇਡੀਅਨਸ ਨੂੰ ਵੀ ਅਪਲਾਈ ਹੁੰਦਾ ਕਿ ਜੋ ਆਪਣਾ ਪਰਸਨਲ ਸਪਲਾਈ ਕੈਨੇਡੀਅਨ ਅਲਕੋਹਲ ਦਾ ਜਾਂ ਡੇਅਰੀ ਦਾ ਨਾਲ ਲੈ ਕੇ ਜਾ ਰਹੇ ਨੇ, ਪਰ ਜੋ ਕੈਨੇਡੀਅਨ ਓਰਿਜਿਨ ਪ੍ਰੋਡਕਟਸ ਨੇ ਜੋ ਕਿ ਨਵੇਂ ਇੰਪੋਰਟ ਬੈਨ ਦੇ ਤਹਿਤ ਨੇ ਅਤੇ ਸਾਰਾ ਫੂਡ ਐਗਰੀਕਲਚਰ ਪ੍ਰੋਡਕਟ ਅਤੇ ਅਲਕੋਹਲ ਉਹ US ਕਸਟਮ ਅਤੇ ਬਾਰਡਰ ਪ੍ਰੋਟੈਕਸ਼ਨ 'ਤੇ ਡਿਕਲੇਅਰ ਹੋਣਾ ਹੁਣ ਜ਼ਰੂਰੀ ਹੈ। ਸੋ ਇਸ ਚੀਜ਼ ਨੂੰ ਹੁਣ ਧਿਆਨ ਦੇ ਵਿੱਚ ਜੋ ਹੈ ਉਹ ਜ਼ਰੂਰ ਰੱਖਣਾ ਹੋਵੇਗਾ ਕਿ ਆਪਣੀ ਗੱਡੀਆਂ ਨੂੰ ਲਗੇਜ ਨੂੰ ਅਸੀਂ ਚੈੱਕ ਜੋ ਹੈ ਉਹ ਇਸ ਦੇ ਵਿੱਚ ਜ਼ਰੂਰ ਕਰ ਲਈਏ। ਸੋ ਜੀ ਜਿੱਥੇ ਹੁਣ ਜਾਣ ਦਾ ਸਮਾਂ ਹੈ ਅਤੇ ਅੱਜ ਦੇ ਦਿਨ ਦੀਆਂ ਤੁਹਾਨੂੰ ਸਾਰਿਆਂ ਨੂੰ ਅਸੀਂ ਜੀ ਢੇਰ ਸਾਰੀਆਂ ਬੈਸਟ ਵਿਸ਼ਸ ਬਿਲਕੁਲ ਦਿੰਦੇ ਜਾਈਏ। ਤੁਹਾਡਾ ਅੱਜ ਦਾ ਦਿਨ, ਆਉਣ ਵਾਲਾ ਪੂਰਾ ਹਫ਼ਤਾ ਪੂਰੀ ਐਨਰਜੀ ਦੇ ਨਾਲ ਬੀਤੇ। ਅਤੇ ਜਾਂਦੇ ਜਾਂਦੇ ਜੀ ਇੱਕ ਪਿਆਰਾ ਗੀਤ ਤੁਹਾਡੇ ਲਈ ਮੈਂ ਛੱਡ ਚੱਲੀ ਹਾਂ। ਉਮੀਦ ਕਰਦੇ ਹਾਂ ਕਿ ਦਿਨ ਸਾਰਿਆਂ ਦਾ ਸਫਲ ਹੋਵੇਗਾ ਅਤੇ ਮੈਨੂੰ ਰੁਪਿੰਦਰ ਕੌਰ ਨੂੰ ਦਿਓ ਇੱਥੇ ਹੀ ਇਜਾਜ਼ਤ। ਹੱਸਦੇ ਵਸਦੇ ਰਹਿਣਾ ਜੀ। ਸਤਿ ਸ਼੍ਰੀ ਅਕਾਲ।

von Albany, dem Stufenschloss seines Clans, das er

ਰਾਮਸ ਪੰਜਾਬੀ ਵੀਕਐਂਡ ਸ਼ੋਅ ਨਾਲ ਜੁੜ ਚੁੱਕੇ ਦੋਸਤਾਂ ਦਾ ਹਾਰਦਿਕ ਅਤੇ ਨਿੱਘਾ ਸਵਾਗਤ। ਉਮੀਦ ਕਰਦਾ ਕਿ ਬਿਲਕੁਲ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ 'ਚ ਹੋਵੋਗੇ ਤੁਸੀਂ, ਔਰ ਤੁਹਾਡਾ ਅੱਜ ਦਾ ਦਿਨ ਬਹੁਤ ਵਧੀਆ ਲੰਘ ਰਿਹਾ ਹੋਣਾ ਜੀ। ਤੁਹਾਡੇ ਆਉਣ ਵਾਲੇ ਸਮੇਂ ਲਈ ਸ਼ੁਭ ਸ਼ਾਮਾਂ ਨੇ। ਆਉਂਦਾ ਹਫ਼ਤਾ ਤੁਹਾਡਾ ਬਿਹਤਰੀਨ ਹੋਵੇ, ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ। ਚੜ੍ਹਦੀ ਕਲਾ ਦੇ ਵਿੱਚ ਤੁਸੀਂ ਰਹੋ, ਲੈ ਕੇ ਹਾਜ਼ਰ ਹੋ ਗਏ ਅੱਜ ਦਾ ਪ੍ਰੋਗਰਾਮ ਰਾਮਸ ਪੰਜਾਬੀ ਵੀਕਐਂਡ ਸ਼ੋਅ। ਅਕਤੂਬਰ ਮਹੀਨੇ ਦੀ 4 ਤਾਰੀਖ ਸੰਨ 2026, 7:20 'ਤੇ ਸੂਰਜ ਸਵੇਰੇ ਚੜ੍ਹਿਆ ਅਤੇ 6:54 'ਤੇ ਛਿਪੇਗਾ। 11:34 ਦਿਨ ਦੀ ਲੰਬਾਈ ਰਹੇਗੀ। ਜੀਟੀ ਇਲਾਕੇ ਦੇ ਤਾਪਮਾਨ ਦੀ ਗੱਲ ਕਰ ਲਈਏ ਤਾਂ 20 ਡਿਗਰੀ ਦੇ ਆਸ ਪਾਸ ਅੱਜ ਤਾਪਮਾਨ ਰਹੇਗਾ, ਰਾਤ ਨੂੰ 9 ਡਿਗਰੀ ਹੋ ਜਾਣਾ। ਕੱਲ੍ਹ ਦੀ ਗੱਲ ਕਰ ਲਈਏ, 15-4 ਡਿਗਰੀ ਦੇ ਆਸ ਪਾਸ ਕੱਲ੍ਹ ਦੀ ਰਾਤ ਥੋੜ੍ਹੀ ਠੰਡੀ ਰਹੇਗੀ। ਬਾਹਰਲੇ ਇਲਾਕਿਆਂ ਦੇ ਵਿੱਚ ਥੋੜ੍ਹਾ ਬਹੁਤ ਜਿਹੜਾ ਕੋਹਰਾ ਪੈਣ ਦੀ ਵੀ ਸੰਭਾਵਨਾ, ਕਿ ਠੰਡ ਜਿਹੜੀ ਹੈ ਥੋੜ੍ਹੀ ਜ਼ਿਆਦਾ ਫੀਲ ਹੋਏਗੀ ਆਊਟਸਕਰਟਸ ਦੇ ਵਿੱਚ ਅਗਰ ਤੁਸੀਂ ਰਹਿੰਦੇ ਹੋ। ਮੰਗਲਵਾਰ ਨੂੰ 16 ਡਿਗਰੀ ਅਤੇ 10 ਡਿਗਰੀ ਹੈ। ਬੁੱਧਵਾਰ ਵਾਲੇ ਦਿਨ 22 ਡਿਗਰੀ ਅਤੇ 8 ਡਿਗਰੀ ਅਤੇ ਵੀਰਵਾਰ ਨੂੰ 18 ਡਿਗਰੀ ਅਤੇ 6 ਡਿਗਰੀ ਦੇ ਆਸ ਪਾਸ ਜਿਹੜਾ ਤਾਪਮਾਨ ਹੈ ਉਹ ਰਹੇਗਾ ਜੀ। ਮੌਸਮ ਦਾ ਹਾਲ ਤੁਹਾਡੇ ਤੱਕ ਪਹੁੰਚਾਉਣ ਦੇ ਵਿੱਚ ਸਾਨੂੰ ਮਦਦ ਮਿਲ ਰਹੀ ਸੀ ਰੀਮੈਕਸ ਪ੍ਰੈਜੀਡੈਂਟ ਰਿਐਲਟੀ ਦੇ ਵੱਲੋਂ। 416-669-1379 'ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਆਪਟੀਕਲ 1-905-455-0752, ਪੰਜਾਬੀ ਬਾ ਨੇਚਰ 416-937-2061 'ਤੇ ਉਹਨਾਂ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ। ਕਟਾਰੀਆ ਟੂਰਸ ਐਂਡ ਟਰੈਵਲ 905-678-1200 'ਤੇ ਸੰਪਰਕ ਕੀਤਾ ਜਾ ਸਕਦਾ। ਰਾਮਸ ਪੰਜਾਬੀ ਵੀਕਐਂਡ ਸ਼ੋਅ ਤੁਸੀਂ ਹਰ ਐਤਵਾਰ ਵਾਲੇ ਦਿਨ 12-1 ਵਜੇ ਤੱਕ ਸੁਣਦੇ ਹੋ। 12 ਵਜੇ ਸਾਥ ਆਪਣਾ ਹਰ ਐਤਵਾਰ ਵਾਲੇ ਦਿਨ AM 530 'ਤੇ ਬਣ ਜਾਂਦਾ। 12-1 ਰਾਮਸ ਪੰਜਾਬੀ ਅਤੇ 1-2 ਸੁਣਦੇ ਹੋ ਪ੍ਰੋਗਰਾਮ ਨਜ਼ਰੀਆ। ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਕੋਈ ਵੀ ਗੱਲਬਾਤ ਤੁਸੀਂ ਪ੍ਰੋਗਰਾਮ ਦੇ ਦੌਰਾਨ ਸਟੂਡੀਓ 'ਚ ਕਰਨੀ ਹੋਵੇ ਤਾਂ 416-233-73-68 ਜਾਂ 82-97 ਟੈਲੀਫੋਨ ਨੰਬਰਸ ਹੁੰਦੇ ਨੇ, ਔਰ ਇਹਨਾਂ ਨੰਬਰਸ 'ਤੇ ਅਗਰ ਤੁਸੀਂ ਕਿਤੇ ਟ੍ਰੈਫਿਕ ਦੇ ਵਿੱਚ ਰੁਕਾਵਟ ਪਈ ਦੇਖਦੇ ਹੋ ਜਾਂ ਕੋਈ ਗੱਲਬਾਤ ਤੁਸੀਂ ਕਰਨੀ ਹੈ ਤਾਂ ਫਿਰ ਇਹੀ ਨੰਬਰਸ ਜਿਹੜੇ ਡਾਇਲ ਕੀਤੇ ਜਾ ਸਕਦੇ ਹੁੰਦੇ ਨੇ, 416-233-7368 ਜਾਂ ਫਿਰ 416-233-8297। ਔਰ ਜੇ ਤੁਸੀਂ 2 ਵਜੇ ਤੋਂ ਬਾਅਦ ਪ੍ਰੋਗਰਾਮ ਤੋਂ ਬਾਅਦ ਵਿੱਚ ਮੇਰੇ ਨਾਲ ਗੱਲ ਕਰਨੀ ਹੈ ਤਾਂ ਫਿਰ ਨੰਬਰ ਹੁੰਦਾ ਜੀ 416-669-1379, 416-669-1379। ਸੋ ਇਸ ਨੰਬਰ 'ਤੇ ਪ੍ਰੋਗਰਾਮ ਤੋਂ ਬਾਅਦ ਦੇ ਵਿੱਚ ਤੁਸੀਂ ਪ੍ਰੋਗਰਾਮ ਦੇ ਸੰਬੰਧ ਵਿੱਚ ਜਾਂ ਫਿਰ ਰੀਅਲ ਸਟੇਟ ਨੂੰ ਲੈ ਕੇ ਕੋਈ ਵੀ ਜਾਣਕਾਰੀ ਤੁਸੀਂ ਲੈਣੀ ਆ ਜਾਂ ਕੋਈ ਜਾਣਕਾਰੀ, ਕੋਈ ਇਨਫੋਰਮੇਸ਼ਨ, ਕੋਈ ਰੀਅਲ ਸਟੇਟ ਦੀ ਟ੍ਰਾਂਜੈਕਸ਼ਨ ਤੁਸੀਂ ਕਰਨਾ ਚਾਹੁੰਦੇ ਹੋ, ਕੋਈ ਪ੍ਰੋਪਰਟੀ ਤੁਹਾਡੇ ਪਾਸ ਹੈ, ਰੈਜੀਡੈਂਸ਼ੀਅਲ ਹੈ ਜਾਂ ਕਮਰਸ਼ੀਅਲ ਹੈ, ਲੀਜ਼ 'ਤੇ ਤੁਸੀਂ ਕੋਈ ਪ੍ਰੋਪਰਟੀ ਲੈਣੀ ਆ ਜਾਂ ਲੀਜ਼ 'ਤੇ ਦੇਣੀ ਆ ਜਾਂ ਫਿਰ ਕੋਈ ਪ੍ਰੋਪਰਟੀ ਖਰੀਦਣੀ ਜਾਂ ਵੇਚਣੀ ਹੈ ਤਾਂ ਫਿਰ ਇਹੀ ਨੰਬਰ ਹੁੰਦਾ 416-669-1379, 416-669-1379। ਔਰ ਇਸ ਵੇਲੇ ਆਪਾਂ ਜੁੜ ਚੁੱਕੇ ਹਾਂ ਜੀ ਪ੍ਰੋਗਰਾਮ ਰਾਮਸ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ। ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ।

0: ਜੀ ਦੋਸਤੋ, ਜੁੜੇ ਹੋ ਪ੍ਰੋਗਰਾਮ ਰਾਮਸ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ। ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਕੋਈ ਵੀ ਗੱਲਬਾਤ ਤੁਸੀਂ ਪ੍ਰੋਗਰਾਮ ਤੋਂ ਬਾਅਦ ਵਿੱਚ ਕਰਨੀ ਹੋਵੇ ਤਾਂ ਫਿਰ 416-669-1379 'ਤੇ ਕੀਤੀ ਜਾ ਸਕਦੀ ਹੁੰਦੀ ਹੈ। ਔਰ ਪ੍ਰੋਗਰਾਮ ਦੇ ਦੌਰਾਨ ਸਟੂਡੀਓ 'ਚ ਕਾਲ ਕਰਨ ਵਾਸਤੇ ਟੈਲੀਫੋਨ ਨੰਬਰਸ ਹੁੰਦੇ ਨੇ 416-233-7368-8297। ਸੋ ਇਹਨਾਂ ਨੰਬਰਸ 'ਤੇ ਕਾਲ ਕਰਕੇ ਤੁਸੀਂ ਕੋਈ ਵੀ ਗੱਲਬਾਤ ਸਾਂਝੀ ਕਰਨੀ ਹੋਵੇ ਜਾਂ ਕੋਈ ਇਨਫੋਰਮੇਸ਼ਨ ਤੁਹਾਡੇ ਪਾਸ ਹੈ, ਤੁਸੀਂ ਆਪਣੇ ਦੋਸਤਾਂ ਮਿੱਤਰਾਂ ਤੱਕ ਪਹੁੰਚਾਉਣੀ ਚਾਹੁੰਦੇ ਹੋ, ਤਾਂ ਫਿਰ 416-233-7368 ਜਾਂ 416-233-8297 'ਤੇ ਕੀਤੀ ਜਾ ਸਕਦੀ ਹੁੰਦੀ ਹੈ।
1: ਪੇਡ ਇਲੈਕਸ਼ਨ ਐਡ। ਸਤਿ ਸ਼੍ਰੀ ਅਕਾਲ ਜੀ, ਮੈਂ ਹਰਸਿਮਰਨ ਸਿੰਘ ਬਰੈਂਪਟਨ ਦੇ ਵਾਰਡ 9 ਅਤੇ 10 ਤੋਂ ਰੀਜਨਲ ਕਾਉਂਸਲਰ ਲਈ ਉਮੀਦਵਾਰ ਹਾਂ। 27 ਸਤੰਬਰ ਦਿਨ ਐਤਵਾਰ ਨੂੰ 3 ਵਜੇ ਤੋਂ 5 ਵਜੇ ਤੱਕ ਕੁਈਨਸ ਮੈਨਰ ਬਰੈਂਪਟਨ ਵਿੱਚ ਅਸੀਂ ਆਪਣਾ ਕੈਂਪੇਨ ਲਾਂਚ ਕਰ ਰਹੇ ਹਾਂ। ਸਾਨੂੰ ਤੁਹਾਡੇ ਸਾਥ ਅਤੇ ਦੁਆਵਾਂ ਦੀ ਲੋੜ ਹੈ। ਲੈਟਸ ਬਿਲਡ ਬੈਟਰ ਬਰੈਂਪਟਨ ਟੁਗੈਦਰ, ਪਲੀਜ਼ ਜੁਆਇਨ ਅਸ, ਥੈਂਕ ਯੂ।
0: ਜੀ ਦੋਸਤੋ, ਇਹ ਐਕਚੁਅਲੀ ਪਿਛਲੇ ਐਤਵਾਰ ਹੋ ਚੁੱਕੀ ਆ, ਪਰ ਤੁਸੀਂ ਉਹਨਾਂ ਨੂੰ ਸਪੋਰਟ ਕਰਨੀ ਆ ਇਹਨਾਂ ਵੀਰਾਂ ਨੂੰ, ਅਤੇ ਡੈਫੀਨੇਟਲੀ ਤੁਸੀਂ ਉਹਨਾਂ ਨੂੰ ਕਾਲ ਕਰ ਸਕਦੇ ਹੋ, ਉਹਨਾਂ ਤਾਈਂ ਪਹੁੰਚ ਕੀਤੀ ਜਾ ਸਕਦੀ ਹੈ, ਜਿਨ੍ਹਾਂ ਦੇ ਵਿੱਚ ਇਹਨਾਂ ਨੇ ਐਜ ਏ ਜੁਆਇੰਟਲੀ ਇਹਨਾਂ ਨੇ ਜੋ ਆਪਣਾ ਆਫਿਸ ਲਾਂਚ ਜਾਂ ਕੈਂਪੇਨ ਲਾਂਚ ਆਪਾਂ ਕਹਿ ਸਕਦੇ ਹਾਂ ਕਿ ਪਿਛਲੇ ਐਤਵਾਰ ਨੂੰ ਕੀਤਾ ਸੀ, ਲੇਕਿਨ ਹੁਣ ਤੁਸੀਂ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ। ਹਰਸਿਮਰਨ ਸਿੰਘ ਰੀਜਨਲ ਕਾਉਂਸਲਰ ਦੇ ਤੌਰ 'ਤੇ ਕੈਂਡੀਡੇਟ ਨੇ ਵਾਰਡ 9 ਅਤੇ 10 ਤੋਂ, ਅਤੇ ਬਲਜਿੰਦਰ ਨਿਹਲ ਸਿੰਘ ਜਿਹੜੇ ਵਾਰਡ 9 ਅਤੇ 10 ਤੋਂ ਹੀ ਉਹ ਸਿਟੀ ਕਾਉਂਸਲਰ ਦੇ ਕੈਂਡੀਡੇਟ, ਜਿਹੜਾ ਉਹਨਾਂ ਨੇ ਆਪਣਾ ਓਫਿਸ਼ਲੀ ਜਿਹੜੀ ਕੈਂਪੇਨ ਹੈ ਉਹ ਲਾਂਚ ਕਰ ਦਿੱਤੀ ਹੈ ਪਿਛਲੇ ਹਫ਼ਤੇ। ਸੋ ਹੁਣ ਤੁਸੀਂ ਉਹਨਾਂ ਤੱਕ ਪਹੁੰਚ ਕਰਕੇ ਕੋਈ ਵੀ ਗੱਲਬਾਤ ਉਹਨਾਂ ਤੋਂ ਪੁੱਛਣੀ ਹੋਵੇ, ਉਹਨਾਂ ਦੇ ਨਾਲ ਸੰਪਰਕ ਕਰਕੇ ਜਿਹੜੀ ਆ ਉਹ ਕੋਈ ਵੀ ਕੁਐਸਚਨ ਹੈ ਤੁਹਾਡੇ ਪਾਸ ਉਹ ਪੁੱਛਿਆ ਜਾ ਸਕਦਾ, ਕਿਉਂਕਿ ਅੱਜ ਕੱਲ੍ਹ ਬੜਾ ਈਜ਼ੀ ਆ ਜੀ, ਤੁਸੀਂ ਅਗਰ ਨਾਮ ਹੀ ਪਹੁੰਚਣ ਕਰਦੇ ਹੋ ਕਿਸੇ ਦਾ ਵੀ, ਤਾਂ ਤੁਹਾਡੇ ਪਾਸ ਸਾਰੀ ਦੀ ਸਾਰੀ ਇਨਫੋਰਮੇਸ਼ਨ ਉਹਨਾਂ ਦੀ ਆ ਜਾਂਦੀ ਹੈ, ਉਹਨਾਂ ਦਾ ਈਮੇਲ, ਉਹਨਾਂ ਦੀ ਵੈਬਸਾਈਟ, ਉਹਨਾਂ ਦਾ ਫੋਨ ਨੰਬਰ। ਸੋ ਹਰ ਇੱਕ ਕਿਸੇ ਵੀ ਤਰੀਕੇ ਦੇ ਨਾਲ ਤੁਸੀਂ ਉਹਨਾਂ ਤੱਕ ਜਿਹੜੀ ਪਹੁੰਚ ਹੈ ਉਹ ਕਰ ਸਕਦੇ ਹੁੰਦੇ ਹੋ। ਹਰਸਿਮਰਨ ਸਿੰਘ ਐਜ਼ ਏ ਰੀਜਨਲ ਕਾਉਂਸਲਰ ਵਾਰਡ 9 ਅਤੇ 10 ਤੋਂ, ਅਤੇ ਬਲਜਿੰਦਰ ਨਿਹਲ ਸਿੰਘ ਜਿਹੜੇ ਐਜ਼ ਏ ਸਿਟੀ ਕਾਉਂਸਲਰ ਦੇ ਕੈਂਡੀਡੇਟ ਬਣੇ ਨੇ ਵਾਰਡ 9 ਅਤੇ 10 ਤੋਂ। ਸੋ ਉਹਨਾਂ ਦੇ ਨਾਲ ਸੰਪਰਕ ਤੁਸੀਂ ਕਰ ਸਕਦੇ ਹੋ। ਇਸ ਵੇਲੇ ਜੁੜੇ ਹੋ ਜੀ ਪ੍ਰੋਗਰਾਮ ਰਾਮਸ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਦੋਸਤੋ, ਜੇ ਤੁਹਾਡੇ ਪਾਸ ਕੋਈ ਵੀ 2 ਬੈਡਰੂਮ ਵਿਦ 1 ਵਾਸ਼ਰੂਮ ਜਾਂ 2 ਵਾਸ਼ਰੂਮ ਦੇ ਨਾਲ ਵਾਟਰਲੂ ਯੂਨੀਵਰਸਿਟੀ ਦੇ ਨੇੜੇ, ਜੇ ਉੱਥੋਂ ਵਾਕਿੰਗ ਡਿਸਟੈਂਸ 'ਤੇ ਕੋਈ ਵੀ ਕੋਂਡੋਮੀਨੀਅਮ ਅਪਾਰਟਮੈਂਟ ਵੇਚਣਾ ਚਾਹੁੰਦੇ ਹੋ ਆਉਂਦੇ ਸਮੇਂ ਦੇ ਵਿੱਚ, ਬਿਫੋਰ ਡਿਸੰਬਰ, ਜਿਹੜਾ ਦਸੰਬਰ ਦਾ ਮਹੀਨਾ ਇਸੇ ਸਾਲ ਦਾ, ਉਸ ਤੋਂ ਪਹਿਲਾਂ ਪਹਿਲਾਂ ਜਿਹੜੀ ਕਲੋਜ਼ਿੰਗ ਹੈ ਉਹ ਹੋ ਸਕਦੀ ਹੈ। ਅਗਰ ਕੋਈ ਵੀ ਯੂਨਿਟ 2 ਬੈਡਰੂਮ ਦੀ ਜਿਹੜੀ ਕੌਂਡੋ ਤੁਹਾਡੇ ਪਾਸ ਹੈ ਵੇਚਣਾ ਚਾਹੁੰਦੇ ਹੋ, ਤਾਂ ਸਾਡੇ ਨਾਲ ਸੰਪਰਕ ਤੁਸੀਂ ਪ੍ਰੋਗਰਾਮ ਤੋਂ ਬਾਅਦ ਵਿੱਚ ਕਰ ਲੈਣਾ, ਜਾਂ ਤੁਸੀਂ ਮੈਨੂੰ ਟੈਕਸਟ ਮੈਸੇਜ ਵੀ ਭੇਜ ਸਕਦੇ ਹੋ 416-669-1379। ਐਡਰੈਸ ਵਗੈਰਾ ਸਾਰਾ ਤੁਸੀਂ ਮੈਨੂੰ ਟੈਕਸਟ ਕਰ ਸਕਦੇ ਹੋ, ਤਾਂ ਕਿ ਮੈਂ ਉਸ ਪ੍ਰੋਪਰਟੀ ਨੂੰ ਦੇਖਣ ਤੋਂ ਬਾਅਦ, ਕਿਉਂਕਿ ਸਾਡੇ ਪਾਸ ਕੁਆਲੀਫਾਈਡ ਬਾਇਰ ਨੇ, ਔਰ ਦਸੰਬਰ ਤੋਂ ਪਹਿਲਾਂ ਪਹਿਲਾਂ ਤੁਹਾਡੀ ਕਲੋਜ਼ਿੰਗ ਜਿਹੜੀ ਹੋ ਸਕਦੀ ਹੈ, ਅਤੇ ਜ਼ਰੂਰ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। 416-669-1379 ਟੈਲੀਫੋਨ ਨੰਬਰ ਹੈ। ਔਰ ਇੱਕ ਤਕਰੀਬਨ 6,000 ਸਕੁਏਅਰ ਫੀਟ ਦਾ ਇੰਡਸਟਰੀਅਲ ਯੂਨਿਟ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਬ੍ਰੈਂਪਟਨ, ਮਿਲਟਨ, ਕੈਲਡਨ ਦੇ ਵਿੱਚ ਕਿਤੇ ਵੀ, ਅਤੇ ਫਿਰ ਵੀ ਤੁਸੀਂ ਸਾਡੇ ਨਾਲ ਸੰਪਰਕ ਕਰ ਲੈਣਾ। ਔਰ ਇੱਕੋ ਰਿਕੁਆਇਰਮੈਂਟ ਹੈ ਇਸ ਜਿਹੜੀ, ਅਗਰ ਸਟੈਂਡ ਅਲੋਨ ਬਿਲਡਿੰਗ ਹੈ ਜਾਂ ਕੋਈ ਯੂਨਿਟ ਅਜਿਹਾ ਜਿਹਦੇ ਨਾਲ 8 ਤੋਂ 10 ਟ੍ਰੇਲਰ ਪਾਰਕ ਵੀ ਕੀਤੇ ਜਾ ਸਕਦੇ ਹੋਣ। ਸੋ ਇੰਡਸਟਰੀਅਲ ਇਹ ਬਿਲਡਿੰਗ ਹੋਣੀ ਚਾਹੀਦੀ ਹੈ। ਅਗਰ ਅਜਿਹੀ ਵੀ ਬਿਲਡਿੰਗ ਤੁਹਾਡੇ ਪਾਸ ਇੰਡਸਟਰੀਅਲ ਬਿਲਡਿੰਗ ਹੈ ਜਿਸ ਨੂੰ ਤੁਸੀਂ ਵੇਚਣਾ ਹੈ, ਅਤੇ ਤਦ ਵੀ ਤੁਸੀਂ 416-669-1379 'ਤੇ ਸੰਪਰਕ ਕਰ ਲੈਣਾ। ਔਰ ਇੱਕ 4 ਬੈਡਰੂਮ 3 ਵਾਸ਼ਰੂਮ ਦੇ ਨਾਲ ਜਿਹੜਾ ਫਰੀ ਹੋਲਡ ਕੌਂਡੋ ਟਾਊਨ ਹਾਊਸ ਹੈ ਉਹ ਬੋਬੇ ਡਰਾਈਵ ਐਂਡ ਹਾਈਵੇ 410 ਦੇ ਨੇੜੇ, ਉਸਨੂੰ ਵੀ ਤੁਸੀਂ ਜੇ ਖਰੀਦਣਾ ਹੋਵੇ, ਇਹ ਸਾਡੇ ਪਾਸ ਪ੍ਰੋਪਰਟੀ ਹੈ ਜਿਸ ਨੂੰ ਅਸੀਂ ਲਿਸਟ ਨਹੀਂ ਕੀਤਾ, ਲੇਕਿਨ ਤੁਸੀਂ ਇਸ ਨੂੰ ਦੇਖਣਾ ਚਾਹੁੰਦੇ ਹੋ, ਖਰੀਦਣਾ ਚਾਹੁੰਦੇ ਹੋ ਇਨ ਫਿਊਚਰ ਐਨੀ ਟਾਈਮ, ਅਗਰ ਫਸਟ ਟਾਈਮ ਹੋਮ ਬਾਇਰ ਹੋ ਜਾਂ ਐਜ਼ ਐਨ ਇਨਵੈਸਟਰ ਵੀ ਤੁਸੀਂ ਇਸ ਨੂੰ ਖਰੀਦਣਾ, ਬਹੁਤ ਲਾਜਵਾਬ ਇਹ ਪ੍ਰੋਪਰਟੀ ਹੈ। ਔਰ ਇਸ ਵਾਸਤੇ ਵੀ ਤੁਸੀਂ ਮੈਨੂੰ 416-669-1379 'ਤੇ ਸੰਪਰਕ ਕਰ ਲੈਣਾ ਅਤੇ ਆਪਾਂ ਤੁਹਾਨੂੰ ਇਹ ਪ੍ਰੋਪਰਟੀ ਦਿਖਾ ਸਕਦੇ ਹਾਂ ਜੀ। ਕਟਾਰੀਆ ਟੂਰਸ ਐਂਡ ਟਰੈਵਲ ਵਾਲਿਆਂ ਦੀਆਂ ਸਾਡੇ ਕੋਲ ਸਪੈਸ਼ਲ ਡੀਲ ਜਿਹੜੀਆਂ ਪਹੁੰਚੀਆਂ ਨੇ ਜੀ, ਉਹਨਾਂ 'ਚ 1 ਵੇ ਅਗਰ ਤੁਸੀਂ ਦਿੱਲੀ ਤੋਂ ਟੋਰਾਂਟੋ ਤੋਂ ਦਿੱਲੀ ਜਾਣਾ ਤਾਂ $1320 'ਚ ਟਿਕਟ ਮਿਲ ਸਕਦੀ ਹੈ, ਅਤੇ ਜੇ ਰਿਟਰਨ ਟਿਕਟ ਲੈਣੀ ਹੈ ਤਾਂ $1820 ਦੇ ਵਿੱਚ ਮਿਲ ਜਾਣੀ ਹੈ। 1 ਵੇ ਅੰਮ੍ਰਿਤਸਰ ਤੁਸੀਂ ਜਾਣਾ ਟੋਰਾਂਟੋ ਤੋਂ ਅਤੇ $1395 ਦੇ ਵਿੱਚ, ਜੇ ਰਿਟਰਨ ਟਿਕਟ ਅੰਮ੍ਰਿਤਸਰ ਦੀ ਲੈਣੀ ਹੈ ਤਾਂ $2650 ਦੇ ਵਿੱਚ ਤੁਹਾਨੂੰ ਟਿਕਟ ਮਿਲ ਸਕਦੀ ਹੈ ਟੋਰਾਂਟੋ ਤੋਂ ਅੰਮ੍ਰਿਤਸਰ ਦੀ। ਪਾਕਿਸਤਾਨ ਜਾਣ ਵਾਸਤੇ 1 ਵੇ ਜੇ ਕਰਾਚੀ ਨੂੰ ਤੁਸੀਂ ਜਾਣਾ ਤਾਂ $1220 'ਚ, ਰਿਟਰਨ ਜਿਹੜੀ ਆ ਕਰਾਚੀ ਦੀ ਉਹ $2070 'ਚ ਮਿਲ ਜਾਣੀ ਆ। ਇਸੇ ਤਰ੍ਹਾਂ ਹੀ ਇਸਲਾਮਾਬਾਦ ਅਗਰ ਤੁਸੀਂ 1 ਵੇ ਟਰੈਵਲ ਕਰਨਾ ਟੋਰਾਂਟੋ ਤੋਂ ਇਸਲਾਮਾਬਾਦ, ਤਾਂ $1240 ਦੇ ਵਿੱਚ ਟਿਕਟ ਲੈ ਸਕਦੇ ਹੋ, ਅਤੇ ਰਿਟਰਨ ਟਿਕਟ ਜਿਹੜੀ ਇਸਲਾਮਾਬਾਦ ਦੀ ਉਹ $2120 ਦੇ ਵਿੱਚ ਮਿਲ ਜਾਣੀ ਆ। ਆਲ ਇਨਕਲੂਸਿਵ ਵਕੇਸ਼ਨ ਡੀਲ ਜਿਹੜੀਆਂ ਨੇ ਡੋਮਿਨਿਕਨ ਰਿਪਬਲਿਕ ਦੀ ਤੁਹਾਨੂੰ $1100 ਦੇ ਵਿੱਚ ਮਿਲ ਸਕਦੀ ਹੈ, ਮੈਕਸੀਕੋ ਜਾਣ ਵਾਸਤੇ $1055 ਦੇ ਵਿੱਚ। ਵਧੇਰੇ ਜਾਣਕਾਰੀ ਲਈ ਤੁਸੀਂ 905-688-1200 'ਤੇ ਕਾਲ ਕਰ ਲੈਣੀ ਆ, 905-678-1200 ਟੈਲੀਫੋਨ ਨੰਬਰ ਹੈ ਜੀ ਕਟਾਰੀਆ ਟੂਰਸ ਐਂਡ ਟਰੈਵਲ ਵਾਲਿਆਂ ਦਾ। 7 ਦਿਨ ਖੁੱਲ੍ਹਦੇ ਨੇ, ਸਵੇਰੇ 8:30 ਤੋਂ ਲੈ ਕੇ ਰਾਤੀ 11 ਵਜੇ ਤੱਕ ਕਸਟਮਰ ਸਰਵਿਸ ਉਹਨਾਂ ਦੀ ਅਵੇਲੇਬਲ ਹੁੰਦੀ ਹੈ, ਅਤੇ ਤੁਸੀਂ ਕੋਈ ਵੀ ਗੱਲਬਾਤ ਪੁੱਛਣੀ ਹੋਵੇ ਤਾਂ 905-678-1200 ਉਹਨਾਂ ਦਾ ਟੈਲੀਫੋਨ ਨੰਬਰ ਹੈ। ਇਸ ਤੋਂ ਇਲਾਵਾ ਟਿਕਟਾਂ ਤੋਂ ਇਲਾਵਾ ਜੇ ਕੋਈ ਵੀ ਤੁਹਾਨੂੰ ਇਨਫੋਰਮੇਸ਼ਨ ਹੈ ਰਿਗਾਰਡਿੰਗ, ਜੇ ਤੁਸੀਂ ਪੁਲਿਸ ਕਲੀਅਰੈਂਸ ਸਰਟੀਫਿਕੇਟ ਦੀ ਜ਼ਰੂਰਤ ਹੈ ਤੁਹਾਨੂੰ, ਜਾਂ ਕਿਸੇ ਵੀ ਕੰਟਰੀ ਦਾ ਵੀਜ਼ਾ ਤੁਸੀਂ ਲੈਣਾ, ਜਾਂ ਤੁਸੀਂ ਆਪਣੀ ਕੈਨੇਡੀਅਨ ਸਿਟੀਜ਼ਨਸ਼ਿਪ ਅਪਲਾਈ ਕਰਨੀ ਆ, ਪੀਆਰ ਕਾਰਡ ਰੀਨਿਊ ਕਰਵਾਉਣਾ, ਸਾਰੀਆਂ ਹੀ ਸਰਵਿਸਿਜ਼ ਦੇ ਵਿੱਚ ਤੁਹਾਡੀ ਮਦਦ ਕਰ ਸਕਦੇ ਨੇ। 905-678-1200 ਉਹਨਾਂ ਦਾ ਟੈਲੀਫੋਨ ਨੰਬਰ ਹੈ, ਅਤੇ ਫੋਨ ਨੰਬਰ ਮੈਂ ਤੁਹਾਨੂੰ ਹਰਸਿਮਰਨ ਸਿੰਘ ਜੀ ਦਾ ਅਤੇ ਬਲਜਿੰਦਰ ਸਿੰਘ ਨੇਹਲ ਹੋਰਾਂ ਦਾ ਜ਼ਰੂਰ ਸਾਂਝਾ ਕਰਨਾ ਚਾਹਾਂਗਾ, ਜਿਹੜੇ ਐਜ਼ ਏ ਹਰਸਿਮਰਨ ਸਿੰਘ ਜਿਹੜੇ ਰੀਜਨਲ ਕੌਂਸਲਰ ਕੈਂਡੀਡੇਟ ਨੇ ਵਾਰਡ 9 ਅਤੇ 10 ਤੋਂ, ਉਹਨਾਂ ਦਾ ਟੈਲੀਫੋਨ ਨੰਬਰ ਹੈ ਜੀ 437-224-5205। ਇਸ ਨੰਬਰ 'ਤੇ ਕਾਲ ਕਰਕੇ ਕੋਈ ਵੀ ਗੱਲਬਾਤ ਤੁਸੀਂ ਕਰਨੀ ਉਹਨਾਂ ਨਾਲ ਕਰ ਸਕਦੇ ਹੋ। ਅਤੇ ਬਲਜਿੰਦਰ ਸਿੰਘ ਨੇਹਲ ਹੋ ਰਹੇ ਜਿਹੜੇ ਕਿ ਐਜ਼ ਏ ਸਿਟੀ ਕੌਂਸਲਰ ਦੇ ਕੈਂਡੀਡੇਟ ਨੇ ਇਸੇ ਵਾਰਡ ਤੋਂ, ਵਾਰਡ 9 ਅਤੇ 10 ਤੋਂ, ਉਹਨਾਂ ਦਾ ਟੈਲੀਫੋਨ ਨੰਬਰ ਹੈ ਜੀ 647-806-0840, 647-806-0840 'ਤੇ ਬਲਜਿੰਦਰ ਸਿੰਘ ਹੋਰਾਂ ਦੇ ਨਾਲ ਤੁਸੀਂ ਸੰਪਰਕ ਕਰ ਲੈਣਾ, ਜੋ ਕਿ ਸਿਟੀ ਕੌਂਸਲਰ ਕੈਂਡੀਡੇਟ ਵਾਰਡ 9 ਅਤੇ 10 ਤੋਂ ਉਹਨਾਂ ਨੇ ਆਪਣੇ ਆਪ ਨੂੰ ਨੋਮੀਨੇਟ ਕੀਤਾ ਹੋਇਆ ਜੀ। ਸੋ 647-806-0840 ਬਲਜਿੰਦਰ ਸਿੰਘ ਜੀ ਦਾ ਟੈਲੀਫੋਨ ਨੰਬਰ ਹੈ। ਜੁੜੇ ਹੋਏ ਇਸ ਵੇਲੇ ਪ੍ਰੋਗਰਾਮ ਰਮਸ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਕੋਈ ਵੀ ਗੱਲਬਾਤ ਤੁਸੀਂ ਮੇਰੇ ਨਾਲ ਪ੍ਰੋਗਰਾਮ ਤੋਂ ਬਾਅਦ ਵਿੱਚ ਕਰਨੀ ਹੋਵੇ ਤਾਂ ਫਿਰ 416-669-1379 'ਤੇ ਕਰ ਸਕਦੇ ਹੁੰਦੇ ਹੋ। ਏਸ਼ੀਅਨ ਗੇਮਸ ਅੱਜ 4 ਅਕਤੂਬਰ ਨੂੰ ਖਤਮ ਹੋ ਗਈਆਂ ਜੀ। 19 ਸਪਟੰਬਰ ਤੋਂ ਲੈ ਕੇ 4 ਅਕਤੂਬਰ ਤੱਕ ਇਹ ਗੇਮ ਜਿਹੜੀਆਂ ਚੱਲ ਰਹੀਆਂ ਸੀ,

ਸ਼ਨ 5-1 ਨਾਲ ਹਰਾਇਆ। ਕੁੜੀਆਂ ਨੇ ਚਾਈਨਾ ਨੂੰ 1-0 ਦੇ ਨਾਲ ਹਰਾ ਕੇ ਜਿਹੜਾ ਫਾਈਨਲ ਜਿੱਤਿਆ ਔਰ 2 ਗੋਲਡ ਉੱਥੋਂ ਆਏ ਨੇ। ਕਬੱਡੀ ਦੇ ਵਿੱਚ ਦੋਨੋਂ ਗੋਲਡ ਕੁੜੀਆਂ ਦੀ ਟੀਮ ਔਰ ਮੁੰਡਿਆਂ ਦੀ ਟੀਮ, ਉਹਨਾਂ ਨੇ ਦੋਨਾਂ ਨੇ ਗੋਲਡ ਜਿੱਤੇ ਨੇ। ਕ੍ਰਿਕਟ ਦੇ ਵਿੱਚ ਦੋਨਾਂ ਹੀ ਟੀਮਸ ਨੇ ਗੋਲਡ ਜਿੱਤੇ ਨੇ। ਕ੍ਰਿਕਟ 'ਚ ਕੁੜੀਆਂ ਨੇ ਸ਼੍ਰੀਲੰਕਾ ਨੂੰ ਅਤੇ ਮੁੰਡਿਆਂ ਦੀ ਟੀਮ 'ਚ ਇੰਡੀਆ ਨੇ ਪਾਕਿਸਤਾਨ ਨੂੰ ਹਰਾ ਕੇ ਇਹ ਜਿਹੜੇ ਮੈਡਲ ਜਿੱਤੇ ਨੇ। ਬਾਕਸਿੰਗ 'ਚ 3 ਗੋਲਡ ਨੇ, ਤੀਰ ਅੰਦਾਜ਼ੀ ਦੇ ਵਿੱਚ 5 ਗੋਲਡ ਨੇ, ਸ਼ੂਟਿੰਗ 'ਚ 3 ਗੋਲਡ ਨੇ, ਕੁਸ਼ਤੀ 'ਚ 2 ਗੋਲਡ ਜਿਹੜੇ ਇੰਡੀਆ ਨੇ ਜਿੱਤੇ ਨੇ, ਔਰ ਟੋਟਲ 85 ਮੈਡਲਸ ਨੇ ਇੰਡੀਆ ਦੇ। ਜੇ ਟੋਟਲ ਬਾਕੀ ਜੇ ਪਹਿਲੀਆਂ 10 ਟੀਮਸ ਦੀ, ਪਹਿਲੀਆਂ 10 ਕੰਟਰੀਜ਼ ਦੀ ਗੱਲ ਕਰ ਲਈਏ ਤਾਂ ਚਾਈਨਾ ਦੇ ਜਿਹੜੇ 341 ਟੋਟਲ ਮੈਡਲਸ ਨੇ, 169 ਗੋਲਡ ਨੇ, 99 ਸਿਲਵਰ ਨੇ, 83 ਬ੍ਰੌਂਜ਼ ਮੈਡਲਸ ਨੇ। ਜਪਾਨ ਦੇ ਟੋਟਲ 269 ਨੇ, ਦੂਜੇ ਨੰਬਰ 'ਤੇ ਜਪਾਨ ਹੈ, 83, 95 ਅਤੇ 91। ਔਰ ਤੀਜੇ 'ਤੇ ਰਿਪਬਲਿਕ ਆਫ ਕੋਰੀਆ ਜਿਹਦੇ 'ਚ 150 ਮੈਡਲ ਟੋਟਲ ਨੇ ਉਹਨਾਂ ਦੇ, 39, 43 ਅਤੇ 68, 39, 43, 68 ਬ੍ਰੌਂਜ, ਤੋਂ ਟੋਟਲ 150। ਚੌਥੇ ਨੰਬਰ 'ਤੇ ਇੰਡੀਆ 21, 27 ਅਤੇ 37, ਟੋਟਲ 85 ਮੈਡਲਸ ਨੇ। ਉਜ਼ਬੇਕਿਸਤਾਨ ਜਿਹੜਾ 5ਵੇਂ ਨੰਬਰ 'ਤੇ ਹੈ, 21, 25 ਅਤੇ 24, ਟੋਟਲ 70 ਮੈਡਲਸ ਨੇ ਜੀ ਉਹਨਾਂ ਦੇ ਕੋਲ। ਇਸਲਾਮਿਕ ਰਿਪਬਲਿਕ ਆਫ ਇਰਾਨ ਦੇ ਕੋਲ ਟੋਟਲ 52, 19, 18 ਅਤੇ 15। ਥਾਈਲੈਂਡ ਉਸ ਤੋਂ ਅਗਲਾ ਕੰਟਰੀ ਆ ਜਿਹਨੇ 52 ਮੈਡਲਸ, 18, 13 ਅਤੇ 21, ਟੋਟਲ 52 ਨੇ ਉਹਨਾਂ ਦੇ। ਕਜ਼ਾਕਿਸਤਾਨ ਦੇ ਟੋਟਲ 84 ਨੇ, ਲੇਕਿਨ ਗੋਲਡ ਮੈਡਲਸ ਉਹਨਾਂ ਦੇ 12 ਨੇ, 24 ਸਿਲਵਰ ਅਤੇ 48 ਬ੍ਰੌਂਜ਼ ਨੇ। ਹਾਂਗਕਾਂਗ ਉਸ ਤੋਂ ਅੱਗੇ ਹੈ ਜੀ, 54 ਮੈਡਲਸ ਟੋਟਲਸ ਨੇ, 11, 19, 24 ਦੇ ਨਾਲ। ਬਹਿਰੇਨ 10ਵੇਂ ਨੰਬਰ 'ਤੇ ਹੈ, 11 ਗੋਲਡ ਨੇ, 5 ਸਿਲਵਰ ਅਤੇ 6 ਬ੍ਰੌਂਜ਼, ਟੋਟਲ ਉਹਨਾਂ ਦੇ 22 ਮੈਡਲਸ ਨੇ। ਅਤੇ ਪਾਕਿਸਤਾਨ ਦਾ ਜਿਹੜਾ ਨੰਬਰ ਹੈ ਜੀ, ਉਹ 29th ਹੈ, 29ਵੇਂ ਨੰਬਰ 'ਤੇ ਨੇ, 0 ਗੋਲਡ ਹੈ, 2 ਸਿਲਵਰ ਨੇ ਅਤੇ 8 ਬ੍ਰੌਂਜ਼ ਨੇ, ਟੋਟਲ 10 ਮੈਡਲਸ ਨੇ ਜੀ। ਔਰ ਸਾਰੀਆਂ ਹੀ ਟੀਮਸ ਨੂੰ ਬਹੁਤ ਬਹੁਤ ਮੁਬਾਰਕਬਾਦ ਕਿ ਬਹੁਤ ਵਧੀਆ ਪਰਫੋਰਮੈਂਸ ਜਿਹੜੀਆਂ ਵੀ, ਜਿਹੜੇ ਵੀ ਪਲੇਅਰਸ ਨੇ ਜਾਂ ਜਿਹੜੀਆਂ ਵੀ ਟੀਮਸ ਨੇ ਕੀਤੀ ਹੈ, ਔਰ ਚੰਗੀ ਸਟੈਂਡਿੰਗਸ ਜਿਹੜੀ ਉਹਨਾਂ ਦੀਆਂ ਰਹੀਆਂ ਨੇ। ਸੋ ਇੱਕ ਵਾਰੀ ਫਿਰ ਤੋਂ ਬਹੁਤ ਬਹੁਤ ਮੁਬਾਰਕਬਾਦ ਸਾਰੇ ਹੀ ਜਿੱਤਣ ਵਾਲੇ ਪਲੇਅਰਸ ਨੂੰ ਅਤੇ ਸਾਰੀਆਂ ਹੀ ਜਿੱਤਣ ਵਾਲੀਆਂ ਟੀਮਸ ਨੂੰ। ਜੁੜੇ ਹੋਏ ਇਸ ਵੇਲੇ ਪ੍ਰੋਗਰਾਮ ਰਮਸ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਆਪਟੀਕਲ ਵਨ ਨੂੰ ਤੁਸੀਂ ਕਾਲ ਕਰਨੀ ਹੈ, 2 ਲੋਕੇਸ਼ਨਸ ਨੇ ਬ੍ਰੈਂਪਟਨ ਦੇ ਵਿੱਚ, ਔਰ 905-455-0752 ਉਹਨਾਂ ਦਾ ਟੈਲੀਫੋਨ ਨੰਬਰ ਹੈ, 905-455-0752 'ਤੇ ਤੁਸੀਂ ਉਹਨਾਂ ਦੇ ਨਾਲ ਸੰਪਰਕ ਕਰ ਲੈਣਾ। ਆਈ ਐਗਜ਼ਾਮ ਤੁਸੀਂ ਕਰਵਾਉਣਾ, ਕੰਟੈਕਟ ਲੈਂਜ਼ ਲਗਵਾਉਣੇ ਨੇ ਜਾਂ ਅੱਖਾਂ ਦੇ ਵਿੱਚ ਜਿਹੜੀ ਨਮੀ ਹੈ ਘੱਟ ਗਈ ਹੈ, ਡਰਾਈਨੈਸ ਜ਼ਿਆਦਾ ਹੈ, ਉਹਦਾ ਇਲਾਜ ਜਾਂ ਫਿਰ ਕਿਸੇ ਪ੍ਰੋਫੈਸ਼ਨਲ ਦੇ ਨਾਲ ਤੁਹਾਨੂੰ ਮਿਲਣ ਦੀ ਜ਼ਰੂਰਤ ਹੈ, ਅਪੁਆਇੰਟਮੈਂਟ ਚਾਹੀਦੀ ਹੈ, ਤਾਂ ਫਿਰ ਵੀ ਤੁਹਾਡੀ ਮਦਦ ਕਰ ਦਿੰਦੇ ਨੇ ਆਪਟੀਕਲ ਵਨ ਵਾਲੇ। 905-455-0752 ਟੈਲੀਫੋਨ ਨੰਬਰ ਹੈ। ਸਾਰੀਆਂ ਹੀ ਇੰਸ਼ੋਰੈਂਸ ਕੰਪਨੀਜ਼ ਦੇ ਨਾਲ ਡੀਲ ਕਰਦੇ ਨੇ, ਔਰ ਸਾਰੇ ਹੀ ਜਿਹੜੇ ਮੇਜਰ ਬ੍ਰੈਂਡ ਡਿਜ਼ਾਈਨਰ ਫਰੇਮਸ ਨੇ ਉਹ ਕੈਰੀ ਕਰਦੇ ਨੇ। ਆਪਟੀਕਲ ਵਨ, 905-455-0752 ਟੈਲੀਫੋਨ ਨੰਬਰ ਹੈ ਜੀ ਉਹਨਾਂ ਦਾ। ਪੰਜਾਬੀ ਬਾਏ ਨੇਚਰ 7 ਲੋਕੇਸ਼ਨਸ ਨੇ ਜੀ ਟੀ ਏ ਦੇ ਵਿੱਚ। ਤੁਸੀਂ ਡਾਈਨ ਇਨ ਕਰਨਾ ਜਾਂ ਟੇਕ ਆਊਟ ਕਰਨਾ, ਵੈੱਜ ਨੋਨ ਵੈੱਜ ਖਾਣਿਆਂ ਦੇ ਲਈ ਮਸ਼ਹੂਰ ਨੇ ਪੰਜਾਬੀ ਬਾਏ ਨੇਚਰ ਵਾਲੇ। ਔਰ ਕੇਟਰਿੰਗ ਤੁਸੀਂ ਕਰਵਾਉਣੀ ਹੈ ਤਾਂ ਬਹੁਤ ਆਲਾ ਦਰਜੇ ਦੀ ਜਿਹੜੀ ਕੇਟਰਿੰਗ ਹੈ ਉਹ ਪੰਜਾਬੀ ਬਾਏ ਨੇਚਰ ਵਾਲੇ ਕਰਦੇ ਨੇ ਜੀ। ਪਿਛਲੇ ਲੰਬੇ ਅਰਸੇ ਤੋਂ ਇਸ ਬਿਜ਼ਨਸ ਦੇ ਵਿੱਚ ਨੇ, ਔਰ ਖਾਸ ਕਰਕੇ ਜਦੋਂ ਕੇਟਰਿੰਗ ਸਰਵਿਸਿਜ਼ ਦੀ ਗੱਲ ਆਉਂਦੀ ਹੈ ਤਾਂ ਤੁਸੀਂ ਆਮ ਹੀ ਉਹਨਾਂ ਦੇ ਕਿਸੇ ਵੀ ਇਵੈਂਟ ਦੇ ਵਿੱਚ ਜਿਹੜੇ ਟਰੱਕਸ ਨੇ, ਫੂਡ ਟਰੱਕਸ ਨੇ, ਉਹ ਦੇਖਦੇ ਹੋ। ਕੇਟਰਿੰਗ ਵਾਸਤੇ ਤੁਸੀਂ caterings@punjabibynature.ca 'ਤੇ ਜਾ ਕੇ ਆਪਣੀ ਬੁਕਿੰਗ ਕਰ ਸਕਦੇ ਹੋ। ਅਦਰਵਾਈਜ਼ ਉਹਨਾਂ ਨੂੰ ਕਾਲ ਕਰਨ ਵਾਸਤੇ 416-937-2061 'ਤੇ ਕਾਲ ਕਰਕੇ ਕੋਈ ਵੀ ਤੁਸੀਂ ਬੁਕਿੰਗ ਕਰਵਾਉਣੀ ਹੈ ਕੇਟਰਿੰਗ ਵਾਸਤੇ ਜਾਂ ਤੁਹਾਨੂੰ ਹੋਰ ਕੋਈ ਜਿਹੜੀ ਸਰਵਿਸ ਦੀ ਜ਼ਰੂਰਤ ਹੈ ਕਿ ਤੁਸੀਂ ਕੋਈ ਖਾਣਾ ਔਡਰ ਕਰਨਾ ਹੈ ਜਾਂ ਕਿਸੇ ਲੋਕੇਸ਼ਨ ਬਾਬਤ ਜਾਣਕਾਰੀ ਲੈਣੀ ਹੈ, ਤਾਂ ਫਿਰ 416-937-2061 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਜੁੜੇ ਹੋਏ ਜੀ ਇਸ ਵੇਲੇ ਪ੍ਰੋਗਰਾਮ ਰਮਸ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ।

0: ਜੀ ਦੋਸਤੋ, ਜੁੜੇ ਪ੍ਰੋਗਰਾਮ ਰਾਮਸ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ। ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਕੋਈ ਵੀ ਗੱਲਬਾਤ ਤੁਸੀਂ ਪ੍ਰੋਗਰਾਮ ਤੋਂ ਬਾਅਦ ਵਿੱਚ ਮੇਰੇ ਨਾਲ ਕਰਨੀ ਹੋਵੇ ਤਾਂ ਫਿਰ 416-669-1379 'ਤੇ ਕਰ ਸਕਦੇ ਹੋ। ਸਟੂਡੀਓ 'ਚ ਕਾਲ ਕਰਨ ਵਾਸਤੇ ਟੈਲੀਫੋਨ ਨੰਬਰਸ ਹੁੰਦੇ ਨੇ 416-233-7368 ਜਾਂ ਫਿਰ 8297। ਔਰ ਕਿਤੇ ਟ੍ਰੈਫਿਕ ਦੇ ਵਿੱਚ ਰੁਕਾਵਟ ਵੀ ਦੇਖਦੇ ਹੋ ਤਾਂ ਇਸੇ ਨੰਬਰ 'ਤੇ ਕਾਲ ਤੁਸੀਂ ਕਰ ਸਕਦੇ ਹੋ। ਜਾਂ ਤੁਸੀਂ ਮੈਨੂੰ ਕੋਈ ਟੈਕਸਟ ਕਰਨਾ ਹੋਵੇ, ਕੋਈ ਇਨਫੋਰਮੇਸ਼ਨ ਭੇਜਣੀ ਹੈ ਤਾਂ ਫਿਰ 416-669-1379। ਔਰ ਹਾਈਵੇ 427 ਦੀ ਜੇ ਗੱਲ ਕਰ ਲਈਏ ਤਾਂ ਜਦੋਂ ਤੁਸੀਂ ਨੌਰਥ ਸਾਈਡ ਨੂੰ ਜਾਂਦੇ ਹੋ ਤਾਂ ਫਿਰ 401 ਤੋਂ ਪਹਿਲਾਂ, ਐਗਜ਼ਿਟ ਤੋਂ ਪਹਿਲਾਂ ਜਾਂ ਹਾਈਵੇ 27 ਐਂਡ ਜਿਹੜੇ ਉਹ ਵਾਲੇ ਐਗਜ਼ਿਟ ਨੇ ਉਸ ਤੋਂ ਪਹਿਲਾਂ ਟ੍ਰੈਫਿਕ ਕਾਫੀ ਰੁਕੀ ਹੋਈ ਸੀ ਜਦ ਮੈਂ ਸਟੂਡੀਓ ਨੂੰ ਆ ਰਿਹਾ ਸੀ। ਸੋ ਅਗਰ ਤੁਸੀਂ ਟੋਰੋਂਟੋ ਡਾਊਨ ਟਾਊਨ ਤੋਂ ਜਾਂ ਗਾਰਡਨਰ ਐਕਸਪ੍ਰੈਸ ਵੇ ਤੋਂ ਨਿਕਲ ਕੇ ਕਿਊ ਡਬਲਯੂ ਵਾਲੀ ਸਾਈਡ ਤੋਂ, ਹਮਿਲਟਨ ਵਾਲੀ ਸਾਈਡ ਤੋਂ ਆ ਕੇ ਇੱਧਰ ਨੂੰ 427 ਨੂੰ ਜਾ ਰਿਹਾ ਤਾਂ ਫਿਰ ਆਪਣਾ ਰਸਤਾ ਕੋਈ ਹੋਰ ਬਦਲਿਆ ਜਾ ਸਕਦਾ, ਕਿਉਂਕਿ ਉੱਥੇ ਟ੍ਰੈਫਿਕ ਕਾਫੀ ਜਿਹੜੀ ਬਲੋਕੇਜ ਦੂਰ ਤੱਕ ਸੀਗਾ ਜੀ। ਸੋ ਇਹ ਰਸਤਾ ਤੁਸੀਂ ਆਪਣਾ ਜਿਹੜਾ ਬਦਲ ਕੇ ਕਿਸੇ ਹੋਰ ਰੂਟ, ਕੋਈ ਹੋਰ ਰੂਟ ਜਿਹੜਾ ਅਖਤਿਆਰ ਕਰ ਸਕਦੇ ਹੋ। ਅਗਰ ਤੁਸੀਂ ਡੰਡਾਸ ਤੋਂ ਅੱਗੇ ਨੌਰਥ ਵਾਲੀ ਸਾਈਡ ਨੂੰ ਜਾਂਦੇ ਹੋ 427 'ਤੇ ਅਤੇ 401 ਦੇ ਐਗਜ਼ਿਟ ਤੋਂ ਪਹਿਲਾਂ ਇਹ ਜਿਹੜੀ ਟ੍ਰੈਫਿਕ ਹੈ ਉਹ ਕਾਫੀ ਰੁਕੀ ਹੋਈ ਸੀ ਜੀ। ਹੁਣ ਮੇਰਾ ਖਿਆਲ ਹੈ ਕਿ ਜੇ ਕੋਈ ਉੱਥੇ ਐਕਸੀਡੈਂਟ ਵਗੈਰਾ ਸੀ, ਕਿਉਂਕਿ ਉੱਥੇ ਜਿਹੜੇ ਐਮਰਜੈਂਸੀ ਕਰੂ ਸੀਗਾ ਉਸ ਵੇਲੇ ਪੂਰੇ ਜਿਹੜਾ ਜੁਟਿਆ ਹੋਇਆ ਸੀ ਜੀ। ਸੋ ਹੁਣ ਜੇ ਉਹ ਰਸਤਾ ਕਲੀਅਰ ਹੋ ਜਾਂਦਾ ਉੱਥੋਂ ਤਾਂ ਫਿਰ ਟ੍ਰੈਫਿਕ ਡੈਫੀਨੇਟਲੀ ਨਿਕਲਣੀ ਸ਼ੁਰੂ ਹੋ ਗਈ ਹੋਏਗੀ, ਲੇਕਿਨ ਤੁਸੀਂ ਚੈੱਕ ਕਰ ਸਕਦੇ ਹੋ। ਅਤੇ ਜੇ ਉਹ ਰਸਤਾ, ਉਹ ਰੂਟ ਜਿਹੜਾ ਆਪਣਾ ਬਚਾ ਕੇ ਕਿਸੇ ਹੋਰ ਰਸਤੇ ਜਾ ਸਕਦੇ ਹੋ ਤਾਂ ਉਹਦੇ 'ਚ ਬਿਹਤਰੀ ਹੋਏਗੀ ਜੀ। ਜੁੜੇ ਹੋਏ ਇਸ ਵੇਲੇ ਪ੍ਰੋਗਰਾਮ ਆਰਾਮਸ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਇੰਡੀਆ ਅਤੇ ਵੈਸਟ ਇੰਡੀਜ਼ ਦੇ ਦਰਮਿਆਨ ਤੀਜਾ ਵਨਡੇ ਜਿਹੜਾ ਖੇਡਿਆ ਗਿਆ ਨਿਊ ਚੰਡੀਗੜ੍ਹ ਦੇ ਵਿੱਚ ਮੈਚ ਹੋਇਆ। ਇੰਡੀਆ ਨੇ 351 ਦੌੜਾਂ ਬਣਾਈਆਂ ਸਨ 7 ਖਿਡਾਰੀਆਂ ਦੇ ਨੁਕਸਾਨ 'ਤੇ। ਵੈਸਟ ਇੰਡੀਜ਼ ਨੇ 48.2 ਓਵਰਸ ਦੇ ਵਿੱਚ 352 ਦੌੜਾਂ 5 ਖਿਡਾਰੀਆਂ ਦੇ ਨੁਕਸਾਨ 'ਤੇ ਬਣਾ ਕੇ ਅੱਜ ਦਾ ਇਹ ਮੈਚ ਜਿਹੜਾ ਉਹ 5 ਵਿਕਟਾਂ ਦੇ ਨਾਲ ਜਿੱਤ ਲਿਆ ਜੀ। ਸੋ ਵੈਸਟ ਇੰਡੀਜ਼ ਦੀ ਟੀਮ ਨੂੰ ਬਹੁਤ ਬਹੁਤ ਮੁਬਾਰਕਬਾਦ ਅੱਜ ਦਾ ਇਹ ਮੈਚ ਜਿੱਤਣ ਦੇ ਲਈ। ਅੱਜ ਸਵੇਰੇ ਵਾਹਨ ਦੇ ਵਿੱਚ ਸਟੀਲਸ ਐਵੇਨਿਊ ਵੈਸਟ ਅਤੇ ਕੀਲ ਸਟੇਟ ਦੇ ਨੇੜੇ ਤਕਰੀਬਨ 2 ਵਜੇ ਦੇ ਕਰੀਬ ਇੱਕ ਪੈਡੈਸਟ੍ਰੀਅਨ ਨੂੰ ਕਾਰ ਦੀ ਟੱਕਰ ਵੱਜਣ ਦੇ ਕਰਕੇ ਉਹਦੀ ਜਾਨ ਜਿਹੜੀ ਹੈ ਜੀ ਉਹ ਚਲੀ ਗਈ ਹੈ, ਲੇਕਿਨ ਕਾਰ ਡਰਾਈਵਰ ਉਹ ਕੋਆਪਰੇਟ ਕਰ ਰਿਹਾ ਜੀ ਪੁਲਿਸ ਦੇ ਨਾਲ। ਜਦੋਂ ਅਜਿਹੀਆਂ ਘਟਨਾਵਾਂ ਵਾਪਰਦੀਆਂ ਨੇ, ਔਰ ਆਮ ਵਾਪਰਦੀਆਂ ਨੇ ਜੀ, ਹਰ ਰੋਜ਼ ਅਜਿਹਾ ਜਿਹੜਾ ਐਕਸੀਡੈਂਟਸ ਨੇ ਪੈਦਲ ਚੱਲਣ ਵਾਲਿਆਂ ਦੇ ਵਿੱਚ ਕਾਰ ਵੱਜਣ ਦੇ, ਕੋਈ ਵੀ ਵਹੀਕਲ ਜਦੋਂ ਵੱਜਦੀ ਹੈ। ਹਾਲੇ 3 ਦਿਨ ਪਹਿਲਾਂ ਹੀ ਟੋਰੋਂਟੋ ਡਾਊਨ ਟਾਊਨ ਦੇ ਵਿੱਚ ਇੱਕ ਟਰੱਕ ਨੇ ਫੇਟ ਮਾਰੀ, ਉਸ ਵਿਅਕਤੀ ਦੀ ਵੀ ਜਾਨ ਚਲੀ ਗਈ। ਕਈ ਵਾਰੀ ਤਾਂ ਜਿਹੜੇ ਡਰਾਈਵਰਸ ਨੇ ਜਦੋਂ ਉਹ ਡਿਸਟ੍ਰੈਕਟਡ ਨੇ ਅਤੇ ਉਹ ਵਜ੍ਹਾ ਵੀ ਬਣਦੀ ਹੈ, ਪਰ ਹਨੇਰੇ ਦੇ ਵਿੱਚ ਜਦੋਂ ਤੁਸੀਂ ਡਾਰਕ ਕਲੋਥਿੰਗ ਯੂਜ਼ ਕਰਦੇ ਹੋ, ਜਿਹੜੇ ਪੈਦਲ ਚੱਲਣ ਵਾਲੇ ਜਿਹੜੇ ਲੋਕ ਨੇ, ਜਦੋਂ ਕੋਈ ਵੀ ਤੁਹਾਡਾ ਕੱਪੜੇ ਦਾ ਕੋਈ ਵੀ ਹਿੱਸਾ ਹਾਈਲਾਈਟ ਨਹੀਂ ਹੁੰਦਾ, ਰਿਫਲੈਕਸ਼ਨ ਨਹੀਂ ਹੈ, ਕੋਈ ਵੀ ਲਾਈਟ ਉਹਦੇ ਤੋਂ ਤੁਹਾਨੂੰ ਦਿਖਾ ਨਹੀਂ ਰਹੀ ਕਿ ਕੋਈ ਜਾ ਰਿਹਾ, ਅਤੇ ਫਿਰ ਵੀ ਉਹ ਹਨੇਰੇ ਦੇ ਵਿੱਚ ਵੀ ਅਜਿਹਾ ਕੁਝ ਜਿਹੜਾ ਵਾਪਰਦਾ, ਉਹ ਮੇਰਾ ਖਿਆਲ ਹੈ ਕਿ ਪੈਦਲ ਚੱਲਣ ਵਾਲਿਆਂ ਨੂੰ ਵੀ ਜ਼ਰੂਰ, ਭਾਵੇਂ ਇੱਕ ਛੋਟੀ ਜਿਹੀ ਸਟ੍ਰਿਪ ਹੀ ਕਿਉਂ ਨਾ ਹੋਵੇ ਤੁਹਾਡੇ ਕੱਪੜੇ ਦੇ ਉੱਤੇ ਲੱਗੀ, ਜਿਹੜੀ ਤੁਹਾਡੇ ਜਾਣ ਦਾ ਆ ਰਹੀ ਕੋਈ ਵੀ ਕਾਰ, ਕੋਈ ਵੀ ਵਹੀਕਲ ਹੈ, ਅਤੇ ਉਹਨੂੰ ਪਤਾ ਜ਼ਰੂਰ ਡਰਾਈਵਰ ਨੂੰ ਲੱਗ ਸਕੇ ਕਿ ਕੋਈ ਪੈਦਲ ਚੱਲ ਰਿਹਾ। ਅਤੇ ਜੇ ਤੁਸੀਂ ਜੇ ਵਾਕ ਵਗੈਰਾ ਕਰਦੇ ਹੋ ਕਿ ਜਿੱਥੋਂ ਤੁਸੀਂ ਲੰਘ ਨਹੀਂ ਸਕਦੇ, ਕ੍ਰੋਸ ਨਹੀਂ ਕਰ ਸਕਦੇ ਸਟਰੀਟ, ਅਗਰ ਉਸ ਜਗ੍ਹਾ ਤੋਂ ਤੁਸੀਂ ਕ੍ਰੋਸ ਕਰ ਰਹੇ ਹੋ ਤਾਂ ਫਿਰ ਅਜਿਹੇ ਚਾਂਸਿਸ ਜਿਹੜੇ ਉਹ ਜ਼ਿਆਦਾ ਬਣਦੇ ਨੇ। ਅਤੇ ਜਦੋਂ ਟ੍ਰੈਫਿਕ ਲਾਈਟਸ ਦੇ ਉੱਤੇ ਕ੍ਰੋਸਿੰਗ ਹੁੰਦੀ ਹੈ ਅਤੇ ਫਿਰ ਮੇਰਾ ਖਿਆਲ ਕਿ ਉੱਥੇ ਲਾਈਟਿੰਗ ਕਾਫੀ ਹੁੰਦੀ ਹੈ, ਤਾਂ ਡਰਾਈਵਰ ਨੂੰ ਤਕਰੀਬਨ ਜਿਹੜਾ ਆਈਡੀਆ ਹੋ ਜਾਂਦਾ ਹੈ ਕਿ ਕੋਈ ਪੈਦਲ ਚੱਲ ਕੇ ਜਾ ਰਿਹਾ। ਪਰ ਜੇ ਤੁਸੀਂ ਉਰੇ ਪਰੇ ਤੋਂ ਕਿਤੇ ਵੀ ਸੜਕ ਕ੍ਰੋਸ ਕਰਦੇ ਹੋ ਤਾਂ ਫਿਰ ਨਹੀਂ ਪਤਾ ਲੱਗਦਾ ਡਰਾਈਵਰ ਨੂੰ, ਜੇ ਤੁਹਾਡੇ ਕੋਈ ਵੀ ਜਿਹੜਾ ਅਜਿਹੀ ਰਿਫਲੈਕਟਡ ਜਿਹੜੀ ਕਲੋਥਿੰਗ ਹੈ, ਜੋ ਜਿਵੇਂ ਹੁਣ ਹਾਈਲਾਈਟ ਜਿਹੜੀਆਂ ਹੁੰਦੀਆਂ ਹਾਈ ਵੈਸਟ ਜਿਹੜੀਆਂ ਲੋਕਾਂ ਨੇ ਪਾਈਆਂ ਹੁੰਦੀਆਂ, ਸੋ ਉੱਥੋਂ ਦੂਰੋਂ ਪਤਾ ਲੱਗਦਾ ਕਿ ਹਾਂ ਕੋਈ ਇਨਸਾਨ ਜਿਹੜਾ ਹੈ ਉੱਥੋਂ ਲੰਘ ਰਿਹਾ। ਸੋ ਦੋਹਾਂ ਪਾਸਿਆਂ ਤੋਂ ਮੇਰਾ ਖਿਆਲ ਹੈ ਕਿ ਕੇਅਰਫੁੱਲ ਹੋ ਕੇ ਚੱਲਣ ਦੀ ਜ਼ਰੂਰਤ ਹੈ ਜੇ ਅਜਿਹੇ ਐਕਸੀਡੈਂਟਸ ਨੂੰ ਅਸੀਂ ਘਟਾਉਣਾ ਚਾਹੁੰਦੇ ਹਾਂ ਜਾਂ ਟੋਟਲੀ ਹੀ ਨਾ ਹੋਣ ਤਾਂ ਮੇਰਾ ਖਿਆਲ ਬਹੁਤ ਬਿਹਤਰੀ ਹੈ ਉਹਦੇ ਵਿੱਚ ਹੀ, ਅਤੇ ਨਹੀਂ ਤਾਂ ਫਿਰ ਉਹਦੇ ਜਿਹੜੇ ਨਤੀਜੇ ਆ ਬਹੁਤ ਕਈ ਵਾਰੀ ਭਿਆਨਕ ਨਿਕਲਦੇ ਨੇ ਜੀ। ਜੁੜੇ ਹੋਏ ਇਸ ਵੇਲੇ ਪ੍ਰੋਗਰਾਮ ਰਾਮਸ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਗੱਲ ਚੱਲੀ ਸੀ ਅਤੇ ਫਿਰ ਡੈਫੀਨੇਟਲੀ ਮੈਂ ਇਹ ਕਿਉਂਕਿ ਹਰ ਰੋਜ਼ ਹੀ ਤਕਰੀਬਨ ਆਪਾਂ ਦੇਖਦੇ ਹਾਂ ਸੜਕ ਦੇ ਉੱਤੇ ਜਿਹੜੇ ਡਰਾਈਵ ਲੋਕ ਕਰਦੇ ਨੇ, ਜਦੋਂ ਟ੍ਰੈਫਿਕ ਲਾਈਟ ਗ੍ਰੀਨ ਹੁੰਦੀ ਹੈ ਅਤੇ ਇੱਕ ਤਾਂ ਬੜੀ ਜਲਦੀ ਲੋਕ ਅੱਜ ਕੱਲ੍ਹ ਚਾਹੁੰਦੇ ਨੇ ਕਿ ਹਾਂ ਜਿੱਦਾਂ ਹੀ ਟ੍ਰੈਫਿਕ ਲਾਈਟ ਗ੍ਰੀਨ ਹੋਈ, ਵੈਸੇ ਤਾਂ ਚਲੋ ਕਾਰ ਉਸੇ ਵੇਲੇ ਜਿਹੜੀ ਫਰੰਟ 'ਤੇ ਆ ਉਹਨੂੰ ਚੱਲਣਾ ਹੀ ਚਾਹੀਦਾ ਆਸੇ ਪਾਸੇ ਦੇਖ ਕੇ। ਜਦੋਂ ਅਸੀਂ ਲਾਇਸੈਂਸ ਵੀ ਲੈਂਦੇ ਹਾਂ ਤਾਂ ਸਾਨੂੰ ਇਹੀ ਸਿਖਾਇਆ ਜਾਂਦਾ ਕਿ ਦੋਨੋਂ ਸਾਈਡ ਦੇਖਣ ਤੋਂ ਬਾਅਦ ਤੁਸੀਂ ਆਪਣੀ ਕਾਰ ਜਿਹੜੀ ਆ ਰੋਲ ਓਵਰ ਕਰਨੀ ਆ, ਅੱਗੇ ਮੂਵ ਹੋਣਾ, ਅਤੇ ਉਹਦੇ ਲਈ ਮੇਰੇ ਖਿਆਲ 2-4 ਸੈਕਿੰਡ ਤਾਂ ਜ਼ਰੂਰ ਲੱਗਦੇ ਨੇ ਡਰਾਈਵਰ ਨੂੰ। ਪਰ ਜੇ 15-20-25 ਸੈਕਿੰਡਸ ਤੱਕ ਕੋਈ ਕਾਰ ਨਹੀਂ ਚੱਲਦੀ, ਇਟ ਮੀਨਸ ਕਿ ਜਾਂ ਤਾਂ ਉਹ ਡਰਾਈਵਰ ਦਾ ਧਿਆਨ ਕਿਸੇ ਹੋਰ ਪਾਸੇ ਹੈ, ਉਹ ਆਪਣੇ ਫੋਨ 'ਤੇ ਹੈ, ਉਹ ਕਿਸੇ ਨੂੰ ਟੈਕਸਟ ਕਰ ਰਿਹਾ ਜਾਂ ਆਪਣਾ ਫੋਨ ਚੈੱਕ ਕਰ ਰਿਹਾ, ਜਾਂ ਅੱਜ ਕੱਲ੍ਹ ਕਿਉਂਕਿ ਲੋਕ ਜਿਹੜਾ ਸੋਸ਼ਲ ਮੀਡੀਆ ਵੀ ਇੰਨਾ ਕੁ ਵਰਤਣ ਲੱਗ ਪਏ ਆ ਕਿ ਉਹ ਕਾਰ ਦੇ ਵਿੱਚ ਬੈਠੇ ਵੀ ਡਰਾਈਵ ਕਰਦੇ ਵੀ ਉਹਨਾਂ ਦਾ ਧਿਆਨ ਉਸੇ ਪਾਸੇ ਰਹਿੰਦਾ, ਅਤੇ ਫਿਰ ਉਹ ਪਿਛਲਿਆਂ ਲਈ ਥੋੜ੍ਹਾ ਜਿਹਾ ਜ਼ਰੂਰ ਮੇਰਾ ਖਿਆਲ ਹੈ ਕਿ ਸਾਰੇ ਮਹਿਸੂਸ ਕਰਨ ਲੱਗ ਪੈਂਦੇ ਨੇ ਕਿ ਕਾਰ ਚੱਲੀ ਕਿਉਂ ਨਹੀਂ। ਸੋ ਉੱਥੇ ਵੀ ਸਾਨੂੰ ਥੋੜ੍ਹਾ ਜਿਹਾ ਧਿਆਨ ਦੇ ਨਾਲ ਬੈਠਣ ਦੀ ਲੋੜ ਹੁੰਦੀ, ਅਲਰਟ ਹੋ ਕੇ ਕਿ ਜਿੱਦਾਂ ਹੀ ਟ੍ਰੈਫਿਕ ਲਾਈਟ ਜਿਹੜੀ ਆ ਉਹ ਗ੍ਰੀਨ ਹੋਈ ਹੈ ਅਤੇ ਆਸੇ ਪਾਸੇ ਦੇਖਣ ਤੋਂ ਬਾਅਦ ਅਸੀਂ ਕਾਰ ਆਪਣੀ ਮੂਵ ਕਰੀਏ, ਤਾਂ ਕਿ ਇੰਨੀ ਨੌਬਤ ਹੀ ਨਾ ਆਵੇ ਕਿ ਪੇਸ਼ੈਂਸ ਵੈਸੇ ਨਹੀਂ ਅੱਜ ਕੱਲ੍ਹ ਦੁਨੀਆ 'ਚ ਜੀ, ਮਾਹੌਲ ਹੀ ਇੱਦਾਂ ਦਾ ਚੱਲ ਰਿਹਾ, ਅਤੇ ਉਹ ਪੇਸ਼ੈਂਸ ਭਾਵੇਂ ਉਹ ਕਿਸੇ ਬਿਜ਼ਨਸ ਦੀ ਲਾ ਲਓ ਕਿ ਅੱਜ ਕੱਲ੍ਹ ਮੇਰਾ ਖਿਆਲ ਕੋਈ ਵੀ ਇਨਸਾਨ ਜਿਹੜਾ ਉਹ ਕਿਸੇ ਵੀ ਬਿਜ਼ਨਸ ਦੇ ਵਿੱਚ ਬੈਠਾ ਅਤੇ ਉਹ ਜ਼ਰੂਰ ਇਹੀ ਸੋਚ ਰੱਖ ਰਿਹਾ ਕਿ ਲੋਕਾਂ ਦੇ ਕੋਲ ਜਿਹੜੀ ਪੇਸ਼ੈਂਸ ਅੱਜ ਤੋਂ 10 ਸਾਲ ਪਹਿਲਾਂ ਹੁੰਦੀ ਸੀ ਉਹ ਹੈ ਨਹੀਂ। ਹਰ ਇੱਕ ਨੂੰ ਇਹੀ ਹੈ ਕਿ ਮੈਨੂੰ ਆਹ ਜਿਹੜੀ ਕੋਈ ਵੀ ਜਿਹੜੀ ਉਹਨੂੰ ਉਹਦੀ ਅੱਜ ਨੀਡ ਹੈ, ਜੇ ਉਹ ਪੁੱਛੋ ਨਾ ਵੀ ਕਦੋਂ ਤੁਹਾਨੂੰ ਇਹ ਚਾਹੀਦਾ, ਕਦੋਂ ਆ, ਇਹ ਕੱਲ੍ਹ ਚਾਹੀਦਾ ਸੀ ਜੀ, ਲੇਟ ਹੋ ਗਿਆ। ਸੋ ਰਾਈਟ ਵੇ ਹਰ ਇੱਕ ਬਿਜ਼ਨਸ ਜਿਹੜਾ ਉਹ ਡਰਾਈਵ ਥਰੂ ਵਾਂਗੂ ਲੋਕ ਹੁਣ ਵਰਤਣਾ ਚਾਹੁੰਦੇ ਨੇ ਕਿ ਇੱਕ ਵਿੰਡੋ 'ਤੇ ਔਰਡਰ ਕੀਤਾ ਫਾਸਟ ਫੂਡ ਦੀ ਤਰ੍ਹਾਂ, ਅਤੇ ਦੂਸਰੀ ਵਿੰਡੋ 'ਤੇ ਜਾ ਕੇ ਪਿੱਕ ਕਰ ਲਿਆ, ਜਿਹੜਾ ਕਿ ਪੋਸੀਬਲ ਮੇਰੇ ਖਿਆਲ ਹਰ ਇੰਡਸਟਰੀ ਦੇ ਵਿੱਚੋਂ ਨਹੀਂ ਹੈ। ਅਤੇ ਉਹ ਪੇਸ਼ੈਂਸ ਵੈਸੇ ਜਿਹੜੀ ਲੋਕਾਂ ਦੀ ਗੁਆਚ ਗਈ ਆ, ਕਿਉਂ ਗੁਆਚੀ ਆ ਇਹਦਾ ਤਾਂ ਮੇਰੇ ਕੋਲ ਆਂਸਰ ਨਹੀਂ ਆ, ਉਹ ਜਿਹਦੇ ਕੋਲ ਨਹੀਂ ਆ ਉਹ ਜ਼ਰੂਰ ਦੱਸ ਸਕਦਾ ਵੀ ਇਹ ਅਜਿਹਾ ਹੋਇਆ ਕਿਉਂ, ਜਾਂ ਤਾਂ ਕੰਪੀਟੀਸ਼ਨ ਇੰਨਾ ਹੋ ਗਿਆ ਕਿ ਹਰ ਇੱਕ ਇਨਸਾਨ ਇਹੀ ਚਾਹੁੰਦਾ ਕਿ ਮੈਂ ਅਗਰ ਕੁਛ ਵੀ ਡਿਲੀਵਰ ਜੋ ਮੈਂ ਕੱਲ੍ਹ ਕਰਨਾ ਉਹ ਅੱਜ ਕਰ ਦੇਵਾਂ ਤਾਂ ਸ਼ਾਇਦ ਉਹ ਮੇਰੇ ਲਈ ਬਿਹਤਰੀ ਹੋਏਗੀ, ਅਤੇ ਉਹਦੇ 'ਚ ਉਹਨੂੰ ਫਿਰ ਜਿਹੜੀ ਡਿਮਾਂਡ ਹੈ ਉਹਦੇ ਪ੍ਰੋਡਕਟ ਦੀ, ਕੁਛ ਵੀ ਉਹ ਕਿਸੇ ਵੀ ਬਿਜ਼ਨਸ ਦੇ ਵਿੱਚ ਹੈ, ਅਤੇ ਉਹ ਲੋਕ ਜਿਹੜਾ ਉਹਦਾ ਕੋਈ ਵੀ ਗਾਹਕ ਹੈ, ਕੋਈ ਵੀ ਬਾਇਰ ਆ, ਉਹ ਤਾਂ ਹੀ ਪੋਸੀਬਲ ਹੈ ਕਿ ਜੇ ਉਹ ਕੱਲ੍ਹ ਨੂੰ ਡਿਲੀਵਰ ਕਰਨ ਦੀ ਬਜਾਏ ਅੱਜ ਡਿਲੀਵਰ ਕਰਦਾ, ਅਤੇ ਜਾਂ ਫਿਰ ਇਹ ਹੈ ਕਿ ਲੋਕਾਂ ਦੇ ਕੋਲ ਹੁਣ ਉਹ ਜਿਹੜੇ ਸਾਡਾ ਦਿਮਾਗ ਹੈ ਜਾਂ ਸਾਡਾ ਜਿਹੜਾ ਮਨ ਹੈ ਇੰਨਾ ਕੁ ਅਸੀਂ ਡਿਸਟਰਬ ਹੋ ਚੁੱਕੇ ਹਾਂ ਕਿ ਸਾਨੂੰ ਅਸੀਂ ਸੋਚਦੇ ਹੀ ਨਹੀਂ ਕਿ ਜੇ ਅਸੀਂ ਸਹਿਜ ਦੇ ਵਿੱਚ ਕੋਈ ਵੀ ਕੰਮ ਕਰਾਂਗੇ ਤਾਂ ਸ਼ਾਇਦ ਉਹਦੇ ਰਿਜ਼ਲਟ ਵਧੀਆ ਹੋਣਗੇ। ਉਹ ਕਿਤੇ ਨਾ ਕਿਤੇ ਸਾਡੀ ਜਿਹੜੀ ਸਾਈਕੋਲੋਜੀਕਲੀ ਜਾਂ ਅਸੀਂ ਮਾਨਸਿਕ ਤੌਰ 'ਤੇ ਕਾਫੀ ਜਿਹੜਾ ਉਹ ਡਿਸਟਰਬ ਹੋ ਚੁੱਕੇ ਹਾਂ, ਅਤੇ ਉਹਦੀ ਵਜ੍ਹਾ ਹੀ ਇਹ ਵੀ ਹੈ ਕਿ ਜੋ ਅਸੀਂ ਟ੍ਰੈਫਿਕ ਲਾਈਟਸ ਦੇ ਉੱਤੇ ਰੁਕ ਕੇ ਆਪਣੀ ਕਾਰ ਸਾਡੀ, ਜੇ ਸਾਨੂੰ ਪਤਾ ਵੀ ਹੈ ਕਿ 30 ਸੈਕਿੰਡ ਦੇ ਵਿੱਚ ਜਾਂ 45 ਸੈਕਿੰਡ ਦੇ ਵਿੱਚ ਲਾਈਟ ਗ੍ਰੀਨ ਹੋ ਜਾਣੀ ਆ, ਸਾਡੇ ਕੋਲ ਉੱਥੇ ਵੀ ਬੈਠਣ ਦੀ ਪੇਸ਼ੈਂਸ ਨਹੀਂ ਆ ਕਿ ਅਸੀਂ ਆਪਣਾ ਧਿਆਨ ਜਿਹੜਾ ਉਹ ਟ੍ਰੈਫਿਕ ਲਾਈਟ 'ਤੇ ਰੱਖ ਕੇ ਬੈਠੀਏ, ਉੱਥੇ ਵੀ ਅਸੀਂ ਆਪਣੇ ਆਪ ਨੂੰ ਡਿਸਟਰੈਕਟ ਕਰ ਲੈਂਦੇ ਹਾਂ, ਅਤੇ ਜਿਹੜਾ ਹੋਣਾ ਨਹੀਂ ਚਾਹੀਦਾ। ਜੁੜੇ ਹੋ ਜੇ ਤੁਸੀਂ ਪ੍ਰੋਗਰਾਮ ਰਾਮਸ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਕੋਈ ਵੀ ਗੱਲਬਾਤ ਤੁਸੀਂ ਪ੍ਰੋਗਰਾਮ ਤੋਂ ਬਾਅਦ ਵਿੱਚ ਮੇਰੇ ਨਾਲ ਕਰਨੀ ਆ ਤਾਂ ਫਿਰ 416-669-1379 'ਤੇ ਕਰ ਸਕਦੇ ਹੋ ਜੀ, ਅਤੇ ਜੇ ਸਟੂਡੀਓ ਕਾਲ ਕਰਨੀ ਹੋਵੇ ਤਾਂ ਫਿਰ ਨੰਬਰਸ ਹੁੰਦੇ ਨੇ 416-233-7368 ਜਾਂ 82-97-7368 ਜਾਂ 8297। ਸੋ ਇਸ ਵੇਲੇ ਆਪਾਂ ਜੁੜੇ ਹੋਏ ਹਾਂ ਪ੍ਰੋਗਰਾਮ Rams Punjabi Weekend Show ਦੇ ਨਾਲ.
1: If you want to know about Supervisor Insurance and their best rates, best plan and best options for your parents and grandparents on 40 to 45% discount, so contact today 647-400-6862. Harjinder Kul.

0: राजधानी स्वीट्स, ये सचमुच है स्वाद की राजधानी। खुद आइए, दोस्तों को भी लाइए।
1: ये राजधानी राजधानी राजधानी
0: Rajdhani Sweets and Restaurant, the largest Indian vegetarian restaurant chain in Canada. Find out more at rajdhanisweets.ca.
2: ਚੰਗੀ ਇਨਵੈਸਟਮੈਂਟ ਦੀ ਸ਼ੁਰੂਆਤ ਚੰਗੀ ਸਲਾਹ ਨਾਲ ਹੁੰਦੀ ਹੈ ਤੇ ਐਦਾਂ ਦੀ ਸਲਾਹ ਤੁਸੀਂ ਹਰ ਕਿਸੇ ਤੋਂ ਨਹੀਂ ਲੈ ਸਕਦੇ। ਇਸ ਕਰਕੇ ਰੀਮੈਕਸ ਗੋਲਡ ਰਿਐਲਿਟੀ ਦੇ ਹਰਜਿੰਦਰ ਗਿੱਲ ਨਾਲ ਅੱਜ ਹੀ ਗੱਲ ਕਰੋ। ਚਾਹੇ ਤੁਸੀਂ ਫਸਟ ਟਾਈਮ ਹੋਮ ਬਾਇਰ ਹੋ, ਲੌਂਗ ਟਰਮ ਇਨਵੈਸਟਮੈਂਟ ਦੀ ਭਾਲ ਵਿੱਚ ਹੋ, ਪ੍ਰਾਪਰਟੀ ਬਾਏ ਔਰ ਸੈਲ ਕਰਨਾ ਚਾਹੁੰਦੇ ਹੋ, ਫਿਊਚਰ ਪ੍ਰੋਜੈਕਟਸ ਵਿੱਚ ਇਨਵੈਸਟਮੈਂਟ ਜਾਂ ਲੁਕਿੰਗ ਫਾਰ ਰੀਟੇਲ ਯੂਨਿਟਸ, ਤਾਂ ਤੁਸੀਂ ਬਿਲਕੁਲ ਠੀਕ ਨਾ ਸੁਣਿਆ। Harjinder Gill, with vast variety of marketing, promotions and showcasing your next home deal, Harjinder Gill is the name to call at 647-400-6862 or visit teamharjindergill.com, helping you to fulfill your real estate plans.
3: Garnishment, power of sale notice, bank walo paise di mang, unhe hi sanu call karo, phir to anu koi nahi kar sakega tang, karza maaf karao. 100% मानसिक शांति पाओ, कलेक्शन कॉलों तो छुटकारा, बिना व्याज निकिया निकिया किश्तां। कॉल करो कैनेडा कंज्यूमर क्रेडिट असिस्टेंस 416-502-3100। कर्जे तो परेशान, असी करांगे काम आसान। 416-502-3100।
4: इश्तिहार है तो व्यापार है, अपना बिजनेस प्रमोट करने लिए संपर्क करो 647-400-6862 647-400-6862 जी मीडिया ग्रुप।
5: जी दोस्तों, जुड़े हो प्रोग्राम रामस पंजाबी वीकेंड शो दे नाल, और मैं थोड़ा होस्ट मनजीत सिंह गिल ते हरजिंदर गिल भी अपने नाल जुड़ चुके ने। हरजिंदर स्वागत जी।
6: ਜੀ ਬਹੁਤ ਮਿਹਰਬਾਨੀ, ਥੈਂਕ ਯੂ ਸੋ ਮਚ। ਜਿੰਨੇ ਵੀ ਸੋਤੇ ਆਪਣੇ ਵੀਕਐਂਡ ਵਾਲੇ ਸ਼ੋਅ ਦੇ ਨਾਲ ਜੁੜੇ ਹੋਏ, ਉਹਨਾਂ ਸਾਰਿਆਂ ਨੂੰ ਪਿਆਰ ਸਤਿਕਾਰ ਦੇ ਨਾਲ ਸਤਿ ਸ਼੍ਰੀ ਅਕਾਲ। ਉਮੀਦ ਕਰਦੇ ਹਾਂ ਕਿ ਸਾਰਿਆਂ ਦਾ ਅੱਜ ਦਾ ਦਿਨ ਵਧੀਆ ਬੀਤ ਰਿਹਾ ਹੋਣਾ ਤੇ ਹੁਣ ਮੌਸਮ ਵੀ ਚੇਂਜ ਹੋ ਰਿਹਾ ਤੇ ਮੌਸਮ ਦੇ ਲਈ ਵੀ ਜ਼ਰੂਰ ਅਸੀਂ ਇਹੀ ਰਿਕੁਐਸਟ ਕਰਦੇ ਹੁੰਦੇ ਹਾਂ ਕਿ ਭਾਈ ਕਿ ਆਪਣੇ ਲਈ ਆਪਣੇ ਬੱਚਿਆਂ ਦੇ ਲਈ ਥੋੜ੍ਹਾ ਜਿਹਾ ਅਕੋਰਡਿੰਗ ਟੂ ਦ ਵੈਦਰ ਤਿਆਰੀ ਰੱਖੋ, ਕਿਉਂਕਿ ਬਹੁਤ ਸਾਰੇ ਪਰਿਵਾਰ ਜਿਹੜੇ ਨੇ ਉਹ ਕਈ ਵਾਰੀ ਆਪਾਂ ਸੋਚੀਦਾ ਵੀ ਕੋਈ ਗੱਲ ਨਹੀਂ ਜੀ ਇੱਦਾਂ ਹੀ ਨਿਕਲ ਚੱਲਦੇ ਬਾਹਰ, ਪਰ ਤੁਸੀਂ ਦੇਖਿਆ ਹੋਣਾ ਕਿ ਠੰਡ ਵੱਧ ਜਾਂਦੀ ਅਚਾਨਕ ਕਈ ਵਾਰ। ਸੋ ਆਪਣੇ ਗਰਮ ਸਰਦ ਹੋਣ ਦੇ ਨਾਲ ਜਾਂ ਕਿਸੇ ਏਦਾਂ ਨਾ ਹੋਵੇ ਵੀ ਆਪਾਂ, ਕਿਉਂਕਿ ਜਦੋਂ ਵੈਦਰ ਚੇਂਜ ਹੁੰਦਾ ਤਾਂ ਉਸ ਵੇਲੇ ਇੱਕ ਚੀਜ਼ ਦਾ ਬੜਾ ਹੁੰਦਾ ਕਿ ਫਲੂ ਵਗੈਰਾ ਹੋਣ ਦਾ ਡਰ ਹੁੰਦਾ। ਸੋ ਇਸ ਗੱਲ ਦਾ ਜ਼ਰੂਰ ਖਿਆਲ ਰੱਖਿਆ ਜਾਵੇ। ਤੇ ਨਾਲ ਹੀ ਜਦੋਂ ਆਪਾਂ ਮੌਸਮ ਦੀ ਗੱਲ ਚੱਲੀ ਹੈ ਤਾਂ ਮੰਜੀ ਜੀ, ਇਸ ਵੇਲੇ ਜਿਹੜੀਆਂ ਸਾਡੀਆਂ ਬ੍ਰੈਂਪਟਨ ਦੀਆਂ ਫਿਜ਼ਾਵਾਂ ਨੇ ਉਹ ਸਿਆਸੀ ਮੌਸਮ ਦੇ ਨਾਲ ਪੂਰੀਆਂ ਗਰਮਾਈਆਂ ਹੋਈਆਂ। ਅਕਤੂਬਰ 26 ਦਾ ਅਸੀਂ ਵਾਰ ਵਾਰ ਸੰਦੇਸ਼ ਦਿੰਦੇ ਆ ਰਹੇ ਹਾਂ ਕਿ ਭਾਈ ਆਪਣੇ ਆਪਣੇ ਵਾਰਡ ਦੇ ਬਾਰੇ 'ਚ ਜਾਣ ਕੇ, ਆਪਣੇ ਆਪਣੇ ਵਾਰਡ ਦੇ ਵਿੱਚ ਜਿਹੜੇ ਜਿਹੜੇ ਵੀ ਕੈਂਡੀਡੇਟਸ ਨੇ ਉਹਨਾਂ ਬਾਰੇ ਜਾਣ ਕੇ ਇਹਨਾਂ ਚੋਣਾਂ ਦੇ ਵਿੱਚ ਹਿੱਸਾ ਜ਼ਰੂਰ ਲਓ, ਕਿਉਂਕਿ ਇਹ ਬੜਾ ਇੱਕ ਕਹਿ ਲਓ ਵੀ ਕੰਸਰਨ ਰਿਹਾ ਹਮੇਸ਼ਾ ਹੀ ਕਿ 20-30% ਦੇ ਦਰਮਿਆਨ ਹੀ ਮਿਊਂਸੀਪਲ ਚੋਣਾਂ ਦੇ ਵਿੱਚ ਲੋਕ ਵੋਟ ਪਾਉਣ ਲਈ ਨਿਕਲਦੇ ਆ ਤੇ 70-75% ਲੋਕ ਵੋਟਾਂ ਹੀ ਨਹੀਂ ਪਾਉਣ ਜਾਂਦੇ। ਸੋ ਉਸ ਗੱਲ ਦਾ ਅਸੀਂ ਜ਼ਰੂਰ ਚਾਹੁੰਦੇ ਹਾਂ ਕਿ ਖਿਆਲ ਰੱਖਿਆ ਜਾਵੇ ਤੇ ਆਪਣੇ ਆਪਣੇ ਵਾਰਡ ਨੂੰ ਲੱਭਣ ਦੇ ਲਈ, ਜਿਹੜੇ ਵੀ ਸਿਟੀ ਦੇ ਵਿੱਚ ਰਹਿੰਦੇ ਹੋ ਤਾਂ ਗੂਗਲ ਸਰਚ ਕਰਕੇ ਬੜਾ ਸੌਖਾ ਤਰੀਕਾ ਹੈ ਕਿ ਫਾਇੰਡ ਮਾਈ ਵਾਰਡ ਪਿੱਛੇ ਆਪਣੇ ਸ਼ਹਿਰ ਦਾ ਨਾਂ ਲਿਖ ਦਿਓ ਤੇ ਆਪਣਾ ਐਡਰੈਸ ਪਾ ਕੇ ਜਾਂ ਹਰ ਸਿਟੀ ਦੀ ਵੈਬਸਾਈਟ ਦੇ ਉੱਪਰ ਤੁਹਾਨੂੰ ਬੜਾ ਪ੍ਰੋਪਰ ਤਰੀਕੇ ਦੇ ਨਾਲ ਗਾਈਡ ਕੀਤਾ ਜਾਂਦਾ ਕਿ ਤੁਸੀਂ ਆਪਣੇ ਵਾਰਡ ਬਾਰੇ, ਆਪਣੇ ਕੈਂਡੀਡੇਟਸ ਬਾਰੇ ਜਾਣ ਸਕੋ। ਸੋ ਸਿਟੀ ਆਫ ਬ੍ਰੈਂਪਟਨ ਦੀ ਗੱਲ ਕਰਦੇ ਹਾਂ ਤਾਂ ਵਾਰਡ 9-10 ਤੋਂ ਇਸ ਵੇਲੇ ਆਪਣੀ ਗੱਲਬਾਤ ਦੇ ਲਈ ਹਰਸਿਮਰਨ ਸਿੰਘ ਜਿਹੜੇ ਕਿ ਰੀਜਨਲ ਕੌਂਸਲਰ ਕੈਂਡੀਡੇਟ ਨੇ ਵਾਰਡ 9-10 ਤੋਂ, ਉਹਨਾਂ ਨਾਲ ਆਪਾਂ ਇੱਕ ਛੋਟੀ ਜਿਹੀ ਗੱਲਬਾਤ ਕਰਨ ਲੱਗੇ ਹਾਂ। ਨਾਲ ਹੀ ਉਹਨਾਂ ਦੇ ਬਲਜਿੰਦਰ ਸਿੰਘ ਨਹਿਲ ਜਿਹੜੇ ਕਿ ਮਾਫੀ ਨਾਲ ਜਿਹੜੇ ਹਰਸਿਮਰਨ ਨੇ ਉਹ ਰੀਜਨਲ ਕੌਂਸਲ ਲਈ ਤੇ ਬਲਜਿੰਦਰ ਸਿੰਘ ਜੀ ਸਿਟੀ ਕੌਂਸਲ ਦੇ ਲਈ। ਸੋ ਇਹਨਾਂ ਦੋਨਾਂ ਦੇ ਨਾਲ ਆਪਾਂ ਗੱਲ ਕਰਾਂਗੇ ਐਜ਼ ਏ ਟੀਮ। ਦੋਨੋਂ ਜਣੇ ਪ੍ਰਚਾਰ ਕਰ ਰਹੇ ਨੇ, ਹੁਣ ਵੀ ਇਸ ਵੇਲੇ ਡੋਰ ਨੌਕਿੰਗ ਤੇ ਨੇ ਤੇ ਹੋਰ ਬਹੁਤ ਵੱਡੀਆਂ ਛੋਟੀਆਂ ਗੈਦਰਿੰਗਸ ਨੂੰ ਇਕੱਠ ਨੂੰ ਸੰਬੋਧਿਤ ਹੋ ਰਹੇ ਨੇ। ਤੇ ਅੱਜ ਦਾ ਦਿਨ ਵੀ ਕਾਫੀ ਬਿਜ਼ੀ ਹੋਣਾ, ਕਿਉਂਕਿ ਵੀਕਐਂਡ ਦੇ ਉੱਤੇ ਕਾਫੀ ਪਰਿਵਾਰ ਘਰਾਂ ਦੇ ਵਿੱਚ ਮਿਲਦੇ ਨੇ, ਉਹਨਾਂ ਨੂੰ ਡੋਰ ਨੌਕਿੰਗ ਤੇ ਜਾਂ ਹੋਰ ਵੱਖਰੀਆਂ ਵੱਖਰੀਆਂ ਗੈਦਰਿੰਗਸ ਦੇ ਵਿੱਚ ਤੁਸੀਂ ਮਿਲ ਰਹੇ ਹੋਵੋਗੇ। ਸੋ ਹਰਸਿਮਰਨ ਤੇ ਬਲਜਿੰਦਰ ਆਪਣੇ ਨਾਲ ਹੋਣਗੇ, ਆਪਾਂ ਉਹਨਾਂ ਦੇ ਕੋਲੋਂ ਥੋੜਾ ਵੇਰਵਾ ਲੈਂਦੇ ਹਾਂ ਕਿ ਕਿਸ ਤਰ੍ਹਾਂ ਚੱਲ ਰਿਹਾ ਉਹਨਾਂ ਦਾ ਕੈਂਪਨ। ਹਰਸਿਮਰਨ, ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸਵਾਗਤ ਰਮਜ ਪੰਜਾਬੀ ਵੀਕਐਂਡ ਸ਼ੋਅ ਦੇ ਵਿੱਚ।
7: ਹਾਂਜੀ ਬਾਈ, ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਜੀ।
6: ਸਤਿ ਸ਼੍ਰੀ ਅਕਾਲ। ਸੋ ਹਰਸਿਮਰਨ, ਇੱਥੋਂ ਇੱਕ ਗੱਲ ਸ਼ੁਰੂ ਕਰੀਏ, ਜਿਵੇਂ ਮੈਂ ਗੱਲ ਕੀਤੀ ਹੈ ਕਿ ਲੋਕ ਇੰਟਰਸਟ ਨਹੀਂ ਲੈਂਦੇ ਮਿਊਂਸੀਪਲ ਇਲੈਕਸ਼ਨ ਦੇ ਵਿੱਚ, ਤੁਸੀਂ ਹੁਣ ਡੋਰ ਨੌਕਿੰਗ ਤੇ ਜਾਂਦੇ ਹੋ, ਕੀ ਕਾਰਨ ਲੱਗਦਾ, ਤੁਸੀਂ ਕੀ ਨੋਟਿਸ ਕੀਤਾ, ਕਿਉਂ ਲੋਕਾਂ ਦਾ ਝੁਕਾਅ ਨਹੀਂ ਹੁੰਦਾ ਇਹਨਾਂ ਚੋਣਾਂ ਦੇ ਵਿੱਚ ਪਾਰਟਿਸਪੇਟ ਕਰਨ ਦਾ?
7: ਦੇਖੋ, ਜਿਹੜੀ ਮੇਨ ਗੱਲ ਆਪਾਂ ਡੋਰ ਨੋਟਿਸ ਕਰੀਏ ਜੀ, ਲੋਕ ਅੱਕੇ ਬਹੁਤ ਪਏ ਨੇ, ਉਹ ਇੱਕੋ ਹੀ ਗੱਲ ਕਹਿ ਦਿੰਦੇ ਕਿ ਸਾਰਿਆਂ ਨੇ ਸੇਮ ਹੀ ਕੰਮ ਕਰਨਾ, ਤੁਸੀਂ ਵੀ ਆ ਕੇ ਉਹੀ ਉਹਨਾਂ ਦੇ ਵਿੱਚ ਹੀ ਰਲ ਜਾਣਾ ਤੇ ਸਾਡਾ ਟਾਈਮ ਕਿਉਂ ਵੇਸਟ ਕਰਦੇ ਵੋਟਾਂ ਵਾਲੇ ਦਿਨ?
6: ਰਾਈਟ। ਸੋ ਇਸ ਫਰਸਟ੍ਰੇਸ਼ਨ ਨੂੰ ਤੁਸੀਂ ਫਿਰ ਕਿਵੇਂ ਸੋਚਦੇ ਹੋ ਕਿ ਤੁਸੀਂ ਐਜ਼ ਏ ਟੀਮ ਹੁਣ ਹਰਸਿਮਰਨ ਸਿੰਘ ਤੇ ਬਲਜਿੰਦਰ ਸਿੰਘ ਸਿਟੀ ਕੌਂਸਲ ਤੇ ਰੀਜਨਲ ਕੌਂਸਲ ਦੇ ਤੌਰ ਤੇ ਜਦੋਂ ਹੁਣ ਚੋਣਾਂ ਜਿੱਤ ਕੇ ਜੇ ਜਾਂਦੇ ਹੋ ਤਾਂ ਕੀ ਵੱਖਰਾ ਕਰੋਗੇ, ਲੋਕਾਂ ਦੇ ਵਿੱਚ ਕਿਵੇਂ ਐਕਸਾਈਟਮੈਂਟ ਲੈ ਕੇ ਆਓਗੇ?
7: ਆਪਾਂ ਹਰ ਚੀਜ਼ ਦਾ ਯਕੀਨ ਦਿਵਾਉਂਦੇ ਹਾਂ ਜੀ ਲੋਕਾਂ ਨੂੰ, ਉਹਨਾਂ ਸਾਰੇ ਸਲਿਊਸ਼ਨ ਦੱਸਦੇ ਹਾਂ ਕਿ ਰੋਡ ਮੈਪ ਦੇਈਦਾ, ਜਦੋਂ ਵੀ ਇੱਦਾਂ ਦਾ ਕੰਮ ਹੋਊਗਾ ਇੱਦਾਂ ਦਾ ਕਰਾਂਗੇ, ਫਿਰ ਅਗਲਾ ਸੈਟਿਸਫਾਈ ਹੋ ਜਾਂਦਾ, ਫਿਰ ਉਹ ਮੰਨ ਜਾਂਦੇ ਨੇ ਵੋਟ ਪਾਉਣ ਲਈ। ਉਦੋਂ ਬਾਅਦ ਦੇ ਵਿੱਚ ਵੀ ਆਪਾਂ ਉਹਨਾਂ ਨੂੰ ਕਹੀਦਾ ਵੀ ਤੁਸੀਂ ਜਿੰਨੇ ਤੁਹਾਡੇ ਦੋਸਤ ਮਿੱਤਰ ਰਿਸ਼ਤੇਦਾਰ ਆ ਉਹਨੂੰ ਇਹ ਚੀਜ਼ ਲਈ ਜ਼ਰੂਰ ਪ੍ਰੇਰਿਤ ਕਰੋ ਵੀ ਇਹ ਨੀ ਸਾਨੂੰ ਵੋਟ ਪਾਉਣੀ ਆ, ਵੋਟ ਪਾ ਕੇ ਜਰੂਰ ਆਓ ਜਿਹਨੂੰ ਵੀ ਪਾਉਣੀ ਹੈ, ਕਿਉਂਕਿ ਹਰ ਇੱਕ ਵੋਟ ਇੱਕ ਇੰਪੋਰਟੈਂਸ ਰੱਖਦੀ ਹੈਗੀ। ਆਪਣੇ ਲੋਕ ਤਾਂ 20% ਹੀ ਜਾਂਦੇ ਆ ਵੋਟ ਪਾਉਣ ਲਈ। ਜਿਹੜੀ ਚੀਜ਼ ਦਾ ਮੇਨ ਡਾਊਟ ਸੀ ਲੋਕਾਂ ਨੂੰ ਵੀ ਤੁਸੀਂ ਮਿਲਣਾ ਨੀ, ਉਹਨਾਂ ਦੇ ਵਿੱਚ ਹੀ ਰੱਜਣਾ, ਕੋਈ ਇਸ਼ੂ ਨੀ ਸੁਣਨਾ, ਉਹਦੇ ਲਈ ਆਪਾਂ ਇੱਕ ਰੱਖਿਆ ਸੀ ਏਜੰਡੇ ਦੇ ਵਿੱਚ ਹੀ ਸ਼ੁਰੂ ਤੋਂ ਹੀ। ਪਹਿਲੇ ਦਿਨ ਤੋਂ ਹਰ ਇੱਕ ਬੰਦੇ ਨੂੰ ਕਹਿੰਦੇ ਹਾਂ ਵੀ ਅਸੀਂ ਇੱਕ ਆਪਣਾ ਆਫਿਸ ਬਣਾਵਾਂਗੇ ਵਾਰਡ 9 and 10 ਦੇ ਵਿੱਚ, ਜਿੱਥੇ ਹਰ ਟਾਈਮ ਕੋਈ ਨਾ ਕੋਈ ਇੰਪਲੋਈ ਹੋਊਗਾ, ਤੁਸੀਂ ਕਦੋਂ ਵੀ ਉੱਥੇ ਜਾ ਕੇ ਆਪਦਾ ਇਸ਼ੂ ਆ, ਕੋਈ ਕੰਸਰਨ ਆ, ਉਹਨਾਂ ਨਾਲ ਡਿਸਕਸ ਕਰ ਸਕਦੇ ਹੋ, ਕਦੋਂ ਵੀ ਕਾਲ ਕਰ ਸਕਦੇ ਹੋ। ਹਰ ਟਾਈਮ ਤੁਹਾਨੂੰ ਹਰੇਕ ਚੀਜ਼ ਦਾ ਸਲਿਊਸ਼ਨ ਮਿਲੂਗਾ, ਵੀ ਕਦੇ ਵੀ ਏਦਾਂ ਨੀ ਹੋਊ ਇਗਨੋਰ ਕੀਤਾ ਜਾਊਗਾ ਜਾਂ ਇਹ ਕਹਿ ਦਿੱਤਾ ਜਾਊ ਵੀ ਕਿ ਸਾਡਾ ਡਿਪਾਰਟਮੈਂਟ ਨੀ, ਸਾਡਾ ਜ਼ੋਨ ਨੀ। ਜੇ ਕਿਸੇ ਹੋਰ ਡਿਪਾਰਟਮੈਂਟ ਦਾ ਹੋਰ ਮਹਿਕਮੇ ਦਾ ਕੰਮ ਵੀ ਹੋਊਗਾ ਤਾਂ ਵੀ ਆਪਾਂ ਉਹਨਾਂ ਨੂੰ ਨਾਲ ਲੱਗ ਕੇ ਇੱਕ ਡਾਇਰੈਕਟ ਕਰਕੇ ਸਿੱਧਾ ਉਹਨਾਂ ਨੂੰ ਸਲਿਊਸ਼ਨ ਕੱਢ ਕੇ ਦੇਵਾਂਗੇ। ਉਹਦਾ
8: ਤੁਸੀਂ ਜਦੋਂ ਹੁਣ ਰੀਜਨਲ ਕੌਂਸਲ ਦੇ ਤੌਰ ਤੇ ਚੁਣ ਕੇ ਜੇਕਰ ਤੁਹਾਨੂੰ ਲੋਕ ਚੁਣਦੇ ਆ ਕੌਂਸਲ ਦੇ ਵਿੱਚ ਜਾਓਗੇ, ਤਾਂ ਜਿਹੜਾ ਤੁਸੀਂ ਇੱਕ ਪੁਆਇੰਟ ਆਲਰੇਡੀ ਟੱਚ ਕਰ ਦਿੱਤਾ ਕਿ ਕਈ ਵਾਰੀ ਲੋਕ ਇਸ ਗੱਲ ਦੇ ਲਈ ਬਹੁਤਾ ਜ਼ਿਆਦਾ ਜਾਣੂ ਨਹੀਂ ਹੁੰਦੇ ਕਿ ਕਿਹੜਾ ਵਿਸ਼ਾ, ਕਿਹੜਾ ਮੁੱਦਾ, ਕਿਹੜੀ ਸਰਕਾਰ ਦੇ ਲੈਵਲ ਦੇ ਲਈ ਐਡਰੈਸ ਕਰਨ ਵਾਲਾ। ਸੋ ਤੁਸੀਂ ਕਿਹਾ ਕਿ ਉੱਥੇ ਵੈਸੇ ਤਾਂ ਆਪਾਂ ਜਦੋਂ ਗੱਲ ਕਰੀਏ ਤਾਂ ਜਿਹੜਾ ਲੀਡਰ ਹੁੰਦਾ, ਜਿਹੜਾ ਚੁਣਿਆ ਹੋਇਆ ਨੁਮਾਇੰਦਾ ਹੁੰਦਾ, ਉਹਦਾ ਐਕਸੈਸ ਆਮ ਪਬਲਿਕ ਨਾਲੋਂ ਹਮੇਸ਼ਾ ਹੀ ਵੱਧ ਹੁੰਦਾ। ਸੋ ਜ਼ਰੂਰੀ ਨਹੀਂ ਵੀ ਪ੍ਰੋਵਿੰਸ਼ਲ ਮੈਟਰ ਹੈ ਤਾਂ ਜਾਂ ਉਹ ਫੈਡਰਲ ਮੈਟਰ ਹੈ ਤੇ ਉਹ ਸਿਟੀ ਦੇ ਕਿਸੇ ਨੁਮਾਇੰਦੇ ਨਾਲ ਡਿਸਕਸ ਨਹੀਂ ਕੀਤਾ ਜਾ ਸਕਦਾ। ਡਿਸਕਸ ਤਾਂ ਕੀਤਾ ਜਾ ਸਕਦਾ ਤੇ ਉਸ ਨੁਮਾਇੰਦੇ ਦਾ ਫਰਜ਼ ਜਾਂ ਜਿਹੜਾ ਉਮੀਦਵਾਰ ਬਣ ਕੇ ਜੇਤੂ ਬਣ ਕੇ ਕੌਂਸਲਰ ਜਾਂ ਰੀਜਨਲ ਕੌਂਸਲਰ ਬਣ ਕੇ ਅਗਰ ਬੈਠਾ ਹੈ ਤੇ ਉਹ ਸੋਲੂਸ਼ਨ ਦੇਣ ਲਈ ਤਾਂ ਅੱਗੇ ਨਾਲ ਤੋਰ ਹੀ ਸਕਦਾ ਜਿਹੜੀ ਤੁਸੀਂ ਗੱਲ ਕੀਤੀ ਹੈ। ਸੋ ਇਸ ਗੱਲ ਦਾ ਮੈਨੂੰ ਚੰਗਾ ਲੱਗਿਆ ਕਿ ਤੁਸੀਂ ਕਿਹਾ ਵੀ ਉਹ ਜਿਹੜਾ ਮੈਟਰ ਜਿੱਥੇ ਜਾਣਾ ਉਹਨੂੰ ਐਡਰੈਸ ਕਰਨ ਦੇ ਲਈ ਨਾਲ ਤੋਰੋਗੇ। ਅਗਲੇ ਪੁਆਇੰਟ ਦੇ ਆਉਂਦੇ ਆ ਤਾਂ ਰੀਜਨ, ਹਾਂਜੀ ਤੁਸੀਂ ਕੰਟੀਨਿਊ ਕਰ ਲਓ ਪਲੀਜ਼।
7: ਹਾਂਜੀ ਹਾਂਜੀ ਬਾਈ ਜੀ, ਦੇਖੋ ਇਹ ਕਦੇ ਨੀ ਹੋਊਗਾ। ਹੁਣ ਆਪਣੇ ਡੱਗ ਫੋਰਡ ਹੋਣੀ ਤਾਂ ਆਉਣ ਰਹੇ ਕਰ ਕਰ ਸਿਟੀ ਤੇ ਰੀਜਨ ਇੱਕ ਇਹੋ ਜਿਹੇ ਕਾਉਂਸਲਰ ਹੁੰਦੇ ਆ ਜਿਹੜੇ ਲੋਕਾਂ ਦੇ ਸਭ ਤੋਂ ਨੇੜੇ ਹੁੰਦੇ ਨੇ। ਇਹਨਾਂ ਲੋਕਾਂ ਨੇ ਛੋਟੀ ਤੋਂ ਛੋਟੀ ਪ੍ਰੋਬਲਮ ਵੀ ਪਤਾ ਲੱਗਦੀ ਹੈ ਤੇ ਵੱਡੀ ਤੋਂ ਵੱਡੀ ਵੀ। ਇਹਨਾਂ ਦਾ ਹੀ ਮੇਨ ਅੱਗੇ ਇਹਨਾਂ ਦਾ ਫਰਜ਼ ਬਣਦਾ ਹੁੰਦਾ ਵੀ ਆਪਾਂ ਅੱਗੇ ਜਾ ਕੇ ਰੌਲਾ ਪਾਈਏ ਕੇ ਗੱਲ ਕਰੀਏ, ਕਿਉਂਕਿ ਸਿਟੀ ਵਾਲਿਆਂ ਕੋਲੇ ਲਾ ਲਓ ਜਾਂ ਰੀਜਨ ਵਾਲਿਆਂ ਕੋਲੇ ਡਾਇਰੈਕਟ ਐਕਸੈਸ ਆ ਗਿਆ ਬੰਦਿਆਂ ਦਾ, ਜਿਹੜਾ ਕਿ ਆਮ ਲੋਕਾਂ ਨਾਲ ਕਈ ਵਾਰੀ ਨਹੀਂ ਹੁੰਦਾ ਉਹ।
8: ਬਿਲਕੁਲ, ਜਿਵੇਂ ਨਾ ਉਹ ਪੰਜਾਬੀ ਆਪਾਂ ਪੰਜਾਬ ਚ ਗੱਲ ਕਰਦੇ ਹਾਂ ਪੰਚਾਂ ਸਰਪੰਚਾਂ ਦੀ, ਬੰਦਾ ਸਿੱਧਾ ਹੀ MLA ਕੋਲ ਜਾਂ MP ਕੋਲ ਤਾਂ ਨੀ ਨਾ ਜਾਂਦਾ। ਕਈ ਵਾਰੀ ਹੁੰਦਾ ਯਾਰ ਪਿੰਡ ਦੇ ਸਰਪੰਚ ਕੋਲ ਚੱਲਦੇ ਆ, ਪਿੰਡ ਦੇ ਪੰਚ ਕੋਲ ਜਾਂਦੇ ਆ ਤੇ ਉਹਨਾਂ ਨੂੰ ਦੱਸਦੇ ਆ, ਤੇ ਉਹ ਅੱਗੇ ਫਿਰ ਕਨੈਕਟ ਕਰਦੇ ਆ। ਸੋ ਉਹੀ ਪੈਟਰਨ ਜਿਹੜਾ ਇੱਥੇ ਵੀ ਚੱਲ ਸਕਦਾ ਹੁੰਦਾ। ਸੋ ਬਾਕੀ ਰਹੀ ਗੱਲ ਰੀਜਨ ਦੇ ਨਾਲ ਰਿਲੇਟਡ ਜਿਹੜੇ ਮਸਲੇ ਨੇ ਉਹਨਾਂ ਦੇ ਵਿੱਚ ਤੁਸੀਂ ਕਿਹੜੇ ਵੱਡੇ ਪ੍ਰੋਬਲਮਸ ਨੂੰ ਹੱਲ ਕਰਨ ਵੱਲੋਂ ਤੁਰੋਗੇ, ਕੀ ਪ੍ਰਾਇਓਰਟੀਜ਼ ਹੋਣਗੀਆਂ?
7: ਜਿਹੜਾ ਸਾਰਿਆਂ ਤੋਂ ਵੱਡਾ ਮਸਲਾ ਤਾਂ ਪ੍ਰੋਪਰਟੀ ਟੈਕਸ ਨੂੰ ਲੈ ਕੇ ਲੋਕ ਚਿੰਤਿਤ ਨੇ ਜੀ। ਹਰ ਕੋਈ ਇੱਕ ਡਿਸਕਲੋਜ਼ਰ ਚਾਹੁੰਦਾ ਹੈਗਾ, ਇੱਕ ਟਰਾਂਸਪੇਰੈਂਸੀ ਚਾਹੁੰਦਾ, ਹਰੇਕ ਨੂੰ ਪਤਾ ਲੱਗਿਆ ਪਿਆ ਵੀ ਜਿਹੜੇ ਕੰਟਰੈਕਟ ਆ, ਜਿਹੜੀਆਂ ਜੋਬਾਂ ਉਹ ਅੰਡਰ ਦਾ ਟੇਬਲ ਕਿੱਦਾਂ ਕੰਮ ਕਰਦੀਆਂ। ਹਰੇਕ ਬੰਦਾ ਚਾਹੁੰਦਾ ਕਿ ਸਾਨੂੰ ਇੱਕ ਪਤਾ ਹੋਣਾ ਚਾਹੀਦਾ, ਇੱਕ ਲਾਈਵ ਬਿਡਿੰਗ ਹੋਣੀ ਚਾਹੀਦੀ ਹੈ, ਜਿਹੜਾ ਜਿਹੜਾ ਉਹ ਰਿਕੁਆਇਰਮੈਂਟ ਨੂੰ ਮੀਟ ਕਰਦਾ ਉਹ ਐਲੀਜੀਬਲ ਹੋਣਾ ਚਾਹੀਦਾ ਉੱਥੇ ਬਿਡ ਕਰਨ ਲਈ। ਤੇ ਜਿਹੜੀ ਲੋਕ ਇੱਕ ਹੋਰ ਚੀਜ਼ ਫੇਸ ਕਰਦੇ ਆ ਕਿ ਕੁਛ ਕੁ ਚੀਜ਼ਾਂ ਤੇ ਪੈਸਾ ਜ਼ਿਆਦਾ ਵਿਅਰਥ ਕੀਤਾ ਜਾਂਦਾ ਜਦੋਂ ਕਿ ਉਹਨਾਂ ਦੀ ਲੋੜ ਨਹੀਂ ਹੁੰਦੀ, ਤੇ ਜਿੱਥੇ ਜਿਹੜੀ ਚੀਜ਼ਾਂ ਦੀ ਲੋੜ ਆ ਉਹਨਾਂ ਦੇ ਵੱਲ ਧਿਆਨ ਨਹੀਂ ਦਿੱਤਾ ਜਾਂਦਾ। ਲੋਕ ਚਾਹੁੰਦੇ ਆ ਕਿ ਜਿੰਨਾ ਵੀ ਕੰਮ ਹੋਵੇ ਉਹ ਇੱਕ ਰੇਸ਼ੋ ਦੇ ਹਿਸਾਬ ਨਾਲ ਡਿਵਾਈਡਡ ਹੋਵੇ ਵੀ ਕਿੰਨੇ ਕੁ ਲੋਕਾਂ ਦੀ ਕਿਹੜੀ ਮੰਗ ਆ, ਕਿਹੜੀ ਕਿਹੜੀ ਚੀਜ਼ ਦੀ ਲੋੜ ਹੈ। ਦੂਜੇ ਨੰਬਰ ਤੇ ਜੀ ਸੇਫਟੀ ਦਾ ਬਹੁਤ ਵੱਡਾ ਮਸਲਾ, ਸਨੈਚਿੰਗ, ਸ਼ੂਟਿੰਗ, ਕਾਰ ਥੈਫਟ, ਹਾਊਸ ਬ੍ਰੇਕ, ਇਹ ਆਮ ਗੱਲਾਂ ਹੀ ਹੋ ਗਈਆਂ ਹਰ ਸਟ੍ਰੀਟ ਦੇ ਵਿੱਚ, ਤੀਜੇ ਚੌਥੇ ਘਰ ਚ ਸੁਣਨ ਨੂੰ ਮਿਲਦੀਆਂ ਨੇ
8: ਜੀ।
7: ਇੱਕ ਪੁਲਿਸ ਸਟੇਸ਼ਨ ਦੀ ਲੋਕ ਮੰਗ ਕਰਦੇ ਆ, ਆਪਾਂ ਆਪਦੇ ਵੱਲੋਂ ਵੀ ਕਹਿੰਦੇ ਆ ਵੀ ਅਸੀਂ ਪੁਲਿਸ ਸਟੇਸ਼ਨ ਇੱਕ ਲੈ ਕੇ ਆਵਾਂਗੇ ਜ਼ਰੂਰ, ਕਿਉਂਕਿ ਇੱਕ ਮੋਰ ਜੋਬਸ ਹੋਣਗੀਆਂ ਪੁਲਿਸ ਦੀਆਂ। ਜਿਹੜੇ ਪੈਟਰੋਲਿੰਗ ਆਫਿਸਰ ਨੇ ਉਹ 3 to 4 minutes ਦੇ ਵਿੱਚ ਵਿੱਚ ਤੁਹਾਡੇ ਨੇੜੇ ਤੇੜੇ ਹੋਣਗੇ। ਹੁਣ ਕੀ ਹੈ ਵੀ 40-40 minutes ਲੱਗਦੇ ਨੇ ਆਉਣ ਨੂੰ, ਤੇ ਹਰ ਕਿਸੇ ਨੂੰ ਕੋਈ ਡਰ ਨੀ ਪੁਲਿਸ ਦਾ। ਲੋਕ ਪੁਲਿਸ ਦੀ ਹੈਲਪ ਲੈਣ ਨੂੰ ਹੀ ਹਟ ਗਏ, ਲੋਕਾਂ ਨੂੰ ਇੱਕ ਆਸ ਹੀ ਛੱਡਤੀ, ਕਹਿੰਦੇ ਪੁਲਿਸ ਨੇ ਕੁਛ ਕਰਨਾ ਤਾਂ ਹੈ ਨੀ।
8: ਠੀਕ ਹੈ, ਕੈਂਡੀਡੇਟ ਨੇ ਤੇ ਇਹਨਾਂ ਦੇ ਨਾਲ ਤੁਸੀਂ ਕੰਟੈਕਟ ਕਰਨਾ ਹੋਵੇ ਤਾਂ ਇਹਨਾਂ ਦੀ ਟੀਮ ਨਾਲ ਗੱਲਬਾਤ ਕਰ ਸਕਦੇ ਹੋ, ਇਹਨਾਂ ਦੇ ਕੈਂਪੇਨ ਨੂੰ ਜੁਆਇਨ ਕਰ ਸਕਦੇ ਹੋ ਇਸ ਵੇਲੇ ਡੋਰ ਨੋਕਿੰਗ ਲਈ, ਜਾਂ ਆਲੇ ਦੁਆਲੇ ਜਿੱਥੇ ਵੀ ਜਿਸ ਤਰੀਕੇ ਦੇ ਨਾਲ ਵੀ ਵਲੰਟੀਅਰ ਦੇ ਤੌਰ ਦੇ ਉੱਤੇ ਆਨ ਬੋਰਡ ਹੋਣਾ ਹੈ ਤਾਂ
7: 400-37-224-5204-4357-224-5204-4357-224-5204-4357-224-5204-4357-4357-4357-4357-4357-4357-4357-4357-4357-4357-4357-4357-4357-4357-4357-4357-4357-4357-4357-4357-4357-4357-4357-4357-4357-4357-4357-4357-4357-4357-4357-4357-4357-4357-4357-4357-4357-4357-4357-4357-4357-4357-4357-4357-4357-4357-4357-4357-4357-4357-4357-4357-4357-4357-4357-4357-4357-4357-4357-4357-4357-4357-4357-4357-4357-4357-4357-4357-4357-4357-4357-4357-4357-4357-4357-4357-4357-4357-4357-4357-4357-4357-4357-4357-4357-4357-4357-4357-4357-4357-4357-4357-4357-4357-4357-4357-4357-4357-4357-4357-4357-4357-4357-4357-4357-4357-4357-4357-4357-4357-4357-4357-4357-4357-4357-4
6: ਇਸ ਨੰਬਰ ਦੇ ਉੱਪਰ ਗੱਲਬਾਤ ਕਰ ਸਕਦੇ ਹੋ। ਤੇ ਸੇਮ ਵਾਰਡ ਤੋਂ ਹੀ ਟੀਮ ਦੇ ਤੌਰ ਦੇ ਉੱਤੇ ਬਲਜਿੰਦਰ ਸਿੰਘ ਨਹਿਲ ਆਪਣੇ ਨਾਲ ਨੇ, ਉਹਨਾਂ ਦੇ ਨਾਲ ਵੀ ਆਪਾਂ ਹਜੇ ਗੱਲਬਾਤ ਕਰਦੇ ਹਾਂ। ਸੋ ਸਿਟੀ ਕੌਂਸਲ ਉਮੀਦਵਾਰ ਨੇ ਵਾਰਡ 9 ਤੇ 10 ਦੇ ਵਿੱਚੋਂ ਹੀ, ਤੇ ਆਪਣਾ ਪੰਜਾਬੀਆਂ ਦਾ ਇੱਕ ਤਰ੍ਹਾਂ ਨਾਲ ਗਾੜੀ ਹੈ। ਸੋ ਬਹੁਤ ਵੱਡੀ ਗਿਣਤੀ ਦੇ ਵਿੱਚ ਸਾਡੀ ਪੰਜਾਬੀ ਐਥਨਿਕ ਕਮਿਊਨਿਟੀ ਸਾਨੂੰ ਸੁਣ ਰਹੇ ਹੋਣਗੇ, ਸੋ ਉਹਨਾਂ ਤੱਕ ਅਸੀਂ ਇਨਫੋਰਮੇਸ਼ਨ ਪਹੁੰਚਦੀ ਕਰ ਰਹੇ ਹਾਂ। ਬਲਜਿੰਦਰ ਨਹਿਲ ਹੋਣਾ ਨੂੰ ਵੀ ਆਪਾਂ ਓਨੇਰ ਕਰਦੇ ਹਾਂ। ਬਲਜਿੰਦਰ ਜੀ ਬਹੁਤ ਬਹੁਤ ਸਵਾਗਤ ਤੁਹਾਡਾ ਵੀ ਹਰਜਿੰਦਰ ਗੇਟ ਰਮਸਿੰਦਰ ਜੀ।
9: ਸਤਿ ਸ਼੍ਰੀ ਅਕਾਲ ਜੀ।
8: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਬਲਿੰਦਰ ਬਾਈ?
7: ਵਧੀਆ ਵਧੀਆ ਸਭ, ਤੁਸੀਂ ਦੱਸੋ ਕਿੱਦਾਂ ਜੀ?
8: ਵੈਰੀ ਗੁੱਡ ਜੀ. ਸੋ ਵੀਕਐਂਡ ਹੈ, ਸੰਡੇ ਦਾ ਦਿਨ ਹੈ ਤੇ ਅਗਲਾ ਵੀਕ ਜਿਹੜਾ ਹੈ ਉਹ ਐਡਵਾਂਸ ਪੋਲਿੰਗ ਦਾ ਵੀ ਸਮਾਂ 9, 10 ਤੇ 11 ਤਰੀਕ ਨੂੰ. ਪਹਿਲਾਂ ਤਾਂ ਇੱਥੋਂ ਹੀ ਸ਼ੁਰੂਆਤ ਕਰਦੇ ਹੋਏ ਥੋੜ੍ਹਾ ਇਨਕਰੇਜ ਕਰੋ ਕਿ 9, 10, 11 ਵਾਲੇ ਦਿਨਾਂ ਦੇ ਵਿੱਚ ਹੀ ਤੁਹਾਨੂੰ ਅਗਰ ਵੋਟ ਪਾਉਣ ਲਈ ਪਰਿਵਾਰਾਂ ਨੇ ਜੁਆਇਨ ਕਰਨਾ ਹੈ ਜਾਂ ਮਿਲਣਾ ਹੈ ਜਾਂ ਕਿਉਂ ਤੁਹਾਨੂੰ ਵੋਟ ਪਾਉਣ ਲਈ ਬਾਹਰ ਨਿਕਲ.
7: ਦੇਖੋ ਜੀ, ਆਪਾਂ ਦੇਖਦੇ ਆਉਂਦੇ ਹਾਂ 10-15 ਸਾਲ ਹੋ ਗਏ ਆਪਣੇ ਸੇਮ ਪੋਲੀਟੀਸ਼ੀਅਨ ਤੇ ਸੇਮ ਲੀਡਰਸ਼ਿਪ ਕੰਟੀਨਿਊ ਹੁੰਦੀ ਆ ਸਿਟੀ ਹਾਲ ਦੇ ਵਿੱਚ ਵੀ. ਤੇ ਆਪਾਂ ਨੂੰ ਹੁਣ ਡੋਰ ਟੂ ਡੋਰ ਗਏ, ਜਦੋਂ ਡੋਰ ਟੂ ਡੋਰ ਜਾ ਕੇ ਲੋਕਾਂ ਨੇ ਆਪਾਂ ਨੂੰ ਇੰਨੀਆਂ ਜ਼ਿਆਦਾ ਪ੍ਰੋਬਲਮ ਦੱਸੀਆਂ ਨੇਗੀਆਂ ਵੀ ਅਸੀਂ ਉਹਨਾਂ ਦਾ ਟਰੱਸਟ ਉੱਡਿਆ ਪਿਆ. ਉਹ ਕਹਿੰਦੇ ਵੀ ਅਸੀਂ ਤੁਹਾਡੇ ਤੇ ਵੀ ਯਕੀਨ ਨਹੀਂ ਕਰ ਸਕਦੇ ਵੀ ਤੁਸੀਂ ਕੁਛ ਕਰੋਗੇ. ਅਸੀਂ 15-20 ਸਾਲ ਹੋ ਗਏ ਦੇਖਦਿਆਂ ਨੂੰ ਵੀ ਜਿਹੜਾ ਸਿਟੀ ਹਾਲ 'ਚ ਚੱਲ ਜਾਂਦਾ ਉਹ ਗੂੰਗਾ ਬੋਲਾ ਬਣ ਜਾਂਦਾ. ਤੇ ਅਸੀਂ ਇਹ ਚੀਜ਼ ਸਾਰਿਆਂ ਨੂੰ ਇੱਕ ਦਾਅਵੇ ਨਾਲ ਕਹਿਣੇ ਆ ਵੀ ਦੇਖੋ, ਇੱਕ ਵਾਰ ਸਾਨੂੰ ਮੌਕਾ ਦੇ ਕੇ ਦੇਖੋ, ਨਵੇਂ ਬੰਦੇ ਤੇ ਵਿਸ਼ਵਾਸ ਕਰਕੇ ਦੇਖੋ, ਆਪਾਂ ਚੇਂਜ ਲੈ ਕੇ ਆਵਾਂਗੇ. ਮੈਂ ਵਾਰਡ 9 and 10 ਦੇ ਵਿੱਚ 10-15 ਸਾਲਾਂ ਤੋਂ ਰਹਿ ਰਹੇ ਹਾਂ ਇੱਥੇ, ਤੇ ਮੈਨੂੰ ਪਤਾ ਮੈਂ ਆਪਣੇ ਪ੍ਰੋਬਲਮ ਕੀ ਕੀ ਨੇਗੀਆਂ, ਆਪਣੇ ਲੋਕਾਂ ਦੀਆਂ ਪ੍ਰੋਬਲਮ ਕੀ ਕੀ ਨੇ. ਵਾਰਡ 9 and 10 ਦੇ ਲੋਕਾਂ ਦੀਆਂ ਕੀ ਕੀ ਪ੍ਰੋਬਲਮ ਫੇਸ ਕਰਦੇ ਨੇ ਮੈਨੂੰ ਪਤਾ. ਇਕੱਲੀ ਇਕੱਲੀ ਪ੍ਰੋਬਲਮ ਪਤਾ, ਮੈਂ ਇਕੱਲੇ ਇਕੱਲੇ ਡੋਰ ਟੂ ਡੋਰ ਗਿਆ, ਮੇਰੀ ਟੀਮ ਗਈ ਆ, ਮੈਂ ਟਰਾਈ ਕੀਤਾ ਵੀ ਸਾਰਿਆਂ ਨੂੰ ਮਿਲਾਂ, ਪਰ ਕਿਤੇ ਨਾ ਕਿਤੇ ਫੇਰ ਵੀ ਕੋਈ ਟਾਈਮ ਦੀ ਸ਼ੋਰਟੇਜ ਕਰਕੇ ਮੇਰੀ ਟੀਮ ਮਿਲੀ ਆ. ਲੋਕਾਂ ਨੇ ਹਰ ਇੱਕ ਇਕੱਲੀ ਇਕੱਲੀ ਪ੍ਰੋਬਲਮ ਅਸੀਂ ਸੁਣੀ ਆ, ਤਾਂ ਆਪਾਂ ਉਹਨਾਂ ਪ੍ਰੋਬਲਮ ਦਾ ਹੱਲ ਕੱਢਾਂਗੇ, ਉਹਨਾਂ ਨੂੰ ਅੱਗੇ ਸਿਟੀ ਹਾਲ ਤੱਕ ਲੈ ਕੇ ਜਾਵਾਂਗੇ. ਇਹ ਆਪਣਾ ਫਰਜ਼ ਬਣਦਾ, ਆਪਾਂ ਹੁਣ ਅੱਗੇ ਆਏ ਆ ਲੋਕਾਂ ਦੀ ਸੇਵਾ ਲਈ ਹੀ ਆਏ ਆ.
8: ਠੀਕ ਹੈ ਜੀ. ਸੋ ਦੋਸਤੋ, ਬਲਜਿੰਦਰ ਸਿੰਘ ਨਹਿਲ ਸਿਟੀ ਕੌਂਸਲਰ ਕੈਂਡੀਡੇਟ ਵਾਰਡ 9 ਤੇ 10, 647-806-0840. ਲੋਕ ਕਹਿ ਦਿੰਦੇ ਨੇ ਕੋਈ ਫਰਕ ਨੀ ਪੈਣਾ, ਕੀ ਸੋਚਦੇ ਹੋ ਕਿ ਜੇ ਅਸੀਂ ਏਦਾਂ ਕਹਿ ਕੇ ਵੋਟ ਹੀ ਨੀ ਪਾਉਣ ਜਾਵਾਂਗੇ ਤਾਂ ਉਹ ਤਾਂ ਸੋਲੂਸ਼ਨ ਨੀ ਹੋਇਆ ਕੋਈ, ਫਿਰ ਕਿਵੇਂ ਇਨਕਰੇਜ ਕਰਦੇ ਹੋ?
7: ਅਸੀਂ ਇਹ ਚੀਜ਼ ਦੇ ਲਈ ਵਿਸ਼ਵਾਸ ਹੀ ਦਿਵਾਉਣੇ ਆ ਵੀ ਦੇਖੋ, ਆਪਾਂ ਉਹ ਵੀ ਕਿਸੇ ਨਾ ਦਿਨ ਨਵੇਂ, ਮੰਨ ਲਓ ਜਿਹੜੇ ਪਿਛਲੇ ਪੋਲੀਟੀਸ਼ੀਅਨ ਸੀ ਉਹਨਾਂ ਨੇ ਵੀ ਇੱਕ ਦਿਨ ਜਦੋਂ ਆਪਣਾ ਕੈਰੀਅਰ ਸਟਾਰਟ ਕਰਿਆ ਸੀ ਇੱਕ ਦਿਨ ਨਵੇਂ ਸੀਗੇ, ਤੇ ਤੁਸੀਂ ਸਾਡੇ ਤੇ ਇੱਕ ਵਾਰ ਯਕੀਨ ਕਰਕੇ ਦੇਖੋ, ਮੌਕਾ ਕਰਕੇ ਇੱਕ ਮੌਕਾ ਦੇ ਕੇ ਦੇਖੋ, ਆਪਾਂ ਬਦਲਾਅ ਲੈ ਕੇ ਆਵਾਂਗੇ. ਆਪਾਂ ਦੇਖੋ ਪ੍ਰੋਬਲਮ ਮੋਟੀਆਂ ਮੋਟੀਆਂ ਮੈਂ ਤੁਹਾਨੂੰ ਦੱਸ ਦਿੰਦਾ, ਸੇਫਟੀ ਨੂੰ ਲੈ ਕੇ, ਟੈਕਸ ਨੂੰ ਲੈ ਕੇ ਤੇ ਕਰਪਸ਼ਨ ਨੂੰ ਲੈ ਕੇ. ਆਪਾਂ ਇਹਨਾਂ ਚੀਜ਼ਾਂ ਸਾਰੀਆਂ ਦੇ ਉੱਤੇ ਕੰਮ ਕਰ ਰਹੇ ਹਾਂ, ਸਾਰੀਆਂ ਚੀਜ਼ਾਂ ਦਾ ਸੋਲੂਸ਼ਨ ਕੱਢ ਕੇ ਲੈ ਕੇ ਆਵਾਂਗੇ. ਆਪਾਂ ਐ ਨਹੀਂ ਹੋਵਾਂਗੇ ਵੀ ਹਾਂ ਆਵਾਜ਼ ਲੋਕਾਂ ਲਈ ਚੱਕਾਂਗੇ, ਐ ਨਹੀਂ ਹੋਊਗਾ ਵੀ ਆਪਾਂ ਬੈਠ ਜਾਵਾਂਗੇ, ਜਿੱਥੇ ਆਪਾਂ ਲੋਕਾਂ ਲਈ ਅੱਗੇ ਆਵਾਂਗੇ ਹੀ ਆਵਾਂਗੇ.
8: ਰਾਈਟ. ਸੋ ਇੱਕ ਵਾਰ ਫਿਰ ਦੱਸ ਦਿੰਦੇ ਦੋਸਤੋ, ਵਾਰਡ 9 ਤੇ 10 ਤੋਂ ਸਿਟੀ ਕੌਂਸਲਰ ਕੈਂਡੀਡੇਟ ਬਲਜਿੰਦਰ ਸਿੰਘ ਨਹਿਲ. ਇਸ ਤੋਂ ਪਹਿਲਾਂ ਅਸੀਂ ਹਰਸਿਮਰਨ ਸਿੰਘ ਦੇ ਨਾਲ ਗੱਲ ਕੀਤੀ ਜਿਹੜੇ ਕਿ ਰੀਜਨਲ ਕੌਂਸਲਰ ਕੈਂਡੀਡੇਟ ਨੇ ਵਾਰਡ 9 ਤੇ 10 ਲਈ, ਔਰ ਐਜ਼ ਏ ਟੀਮ ਦੋਨੋਂ ਉਮੀਦਵਾਰ ਤੁਹਾਡੇ ਲਈ ਇਸ ਵੇਲੇ ਬੈਲਟ ਪੇਪਰ ਤੇ ਇਹਨਾਂ ਦੇ ਨਾਮ ਹੋਣਗੇ. ਸੋ ਇੱਕ ਜਣੇ ਦੇ ਲਈ ਤੁਸੀਂ ਸਿਟੀ ਕੌਂਸਲਰ ਲਈ ਤੇ ਦੂਸਰਾ ਹਰਸਿਮਰਨ ਹੋਣਾ ਨੂੰ ਰੀਜਨਲ ਕੌਂਸਲਰ ਦੇ ਲਈ ਤੁਸੀਂ ਵੋਟ ਪਾਉਣ ਦੇ ਲਈ ਇਹਨਾਂ ਦੀ ਗੱਲਬਾਤ ਸਾਡੇ ਤੱਕ ਸੁਣ ਰਹੇ ਸੀਗੇ. ਸੋ ਹਰਸਿਮਰਨ ਨਾਲ ਗੱਲ ਕਰਨੀ ਹੈ ਤਾਂ 437-224-5205 ਤੇ ਬਲਜਿੰਦਰ ਸਿੰਘ ਨਹਿਲ ਨੂੰ 647-806-0840. ਬਲਜਿੰਦਰ ਜੀ, ਆਪਣੇ ਆਫਿਸ ਦਾ ਐਡਰੈਸ ਵੀ ਦੱਸ ਦਿਓ ਕਿਉਂਕਿ ਕਾਫੀ ਸਾਰੇ ਪਰਿਵਾਰ ਹੋਣਗੇ, ਹੋ ਸਕਦਾ ਤੁਹਾਨੂੰ ਆਫਿਸ ਨੂੰ ਵਿਜ਼ਿਟ ਕਰਨਾ ਚਾਹੁੰਦੇ ਹੋਣ.
7: ਹਾਂਜੀ, ਆਪਣਾ 39 ਨੌਰਥ ਫੇਸ ਹੀ, ਮੋਸਟ ਆਫ ਆਪਣਾ ਇੱਥੇ ਹੁੰਦੇ ਆ, 39 ਨੌਰਥ ਫੇਸ ਕ੍ਰਿਸੈਂਟ ਏਅਰਪੋਰਟ ਐਂਡ ਕੰਟਰੀ ਸਾਈਡ ਤੇ.
8: ਠੀਕ ਹੈ. ਸੋ ਇਸ ਏਰੀਏ ਤੇ ਤੁਸੀਂ ਅਗਰ ਹੈਗੇ ਹੋ ਤਾਂ ਕਾਲ ਕਰਕੇ ਜ਼ਰੂਰ ਇਹਨਾਂ ਨੂੰ ਮਿਲ ਸਕਦੇ ਹੋ. ਕੁਝ ਹੋਰ ਕਹਿਣਾ ਹੋਵੇ ਬੰਦੇ ਇਸ ਤੋਂ ਪਹਿਲਾਂ ਕਿ ਆਪਾਂ ਜਾ ਸਕਦੇ?
7: ਹੋਰ ਤਾਂ ਜੀ, ਬਸ ਇਹੀ ਚੀਜ਼ ਦੇ ਆ ਵੀ ਬਹੁਤ ਸਾਰਾ ਪਿਆਰ ਵੀ ਆਪਾਂ ਨੂੰ ਮਿਲ ਰਿਹਾ, ਲੋਕ ਇੰਨੇ ਜ਼ਿਆਦਾ ਸਪੋਰਟ ਕਰ ਰਹੇ ਆ, ਲੋਕ ਕਹਿ ਰਹੇ ਆ ਵੀ ਹਾਂ ਚੇਂਜ ਚਾਹੀਦਾ. ਬਾਕੀ ਤੁਸੀਂ ਵਿਜ਼ਿਟ ਕੀਤਾ ਸੀਗਾ ਕੰਪੇਨਿੰਗ ਲਾਂਚ ਤੇ, ਆਪਣਾ ਕਿੰਨਾ ਜ਼ਿਆਦਾ ਪਿਆਰ ਸੀ, ਆਪਣਾ ਐਸਟੀਮੇਟ ਸੀਗਾ ਉੱਥੇ ਲਾਈਕ ਵੀ 1000 ਦੇ ਅਰਾਊਂਡ ਹੋਣੇ ਆ ਤੇ ਉੱਥੇ 1500 ਦੇ ਅਰਾਊਂਡ ਹੋ ਗਏ ਸੀਗੇ
8: ਜੀ.
7: ਆਪਾਂ ਨੂੰ ਉਹ ਚੀਜ਼ ਦੇ ਉਸ ਤੋਂ ਬਾਅਦ ਵੀ ਮੈਨੂੰ ਇੰਨੇ ਟੈਕਸਟ ਮੈਸੇਜ ਆਏ, ਕਾਲ ਆਈਆਂ ਵੀ ਹਾਂ ਅਸੀਂ ਪਹੁੰਚ ਨਹੀਂ ਸਕੇ ਭਾਜੀ, ਜ਼ਰੂਰ ਤੁਹਾਡੀ ਸਪੋਰਟ ਕਰਾਂਗੇ. ਲਾਈਕ ਲੋਕਾਂ ਨੂੰ ਹੁਣ ਪਤਾ ਲੱਗਿਆ ਪਿਆ ਲੋਕ ਚੇਂਜ ਚਾਹੁੰਦੇ ਆ, ਇੰਨਾ ਜ਼ਿਆਦਾ ਪਿਆਰ ਤਾਂ ਹੀ ਮਿਲ ਰਿਹਾ.
8: ਵੈਰੀ ਗੁੱਡ.
7: ਤੇ ਦੂਸਰਾ ਮੈਂ ਕਹਿਣਾ ਚਾਹੁੰਦਾ ਵੀ ਆਪਾਂ ਕੱਲ ਤੋਂ ਸਾਈਨ ਲਾਉਣੇ ਸਟਾਰਟ ਕਰਤੇ ਆ, ਲੋਨ ਸਾਈਨ ਜਿੰਨਾ ਨੇ ਵੀ ਬਹੁਤ ਸਾਰੇ ਮੈਨੂੰ ਟੈਕਸਟ ਮੈਸੇਜ ਆਏ ਆ ਵੀ ਸਾਡੇ ਲਾ ਕੇ ਜਾਓ ਤੁਸੀਂ, ਉਹ ਕਿਤੇ ਨਾ ਕਿਤੇ ਜਿੱਦਾਂ ਵਲੰਟੀਅਰ ਮਤਲਬ ਜਿਹੜੀ ਟੀਮ ਲਾਉਂਦੀ ਆ ਲਾਈਨ ਸੌ, ਉਹਨਾਂ ਨੂੰ ਕਿਤੇ ਕਿਤੇ ਕੋਈ ਮਿਸ ਕਰ ਜਾਂਦੀ ਆ, ਉਹ ਫਿਰ ਮੈਨੂੰ ਗੁਆਂਢੀਆਂ ਦੇ ਮੈਸੇਜ ਆਉਂਦੇ ਆ ਕਹਿੰਦੇ ਵੀ ਸਾਡੇ ਨੇ ਤੁਸੀਂ ਲਾ ਕੇ ਭਾਜੀ ਲਾ ਕੇ ਜਾਓ
9: ਜੀ।
7: ਤੇ ਬਾਅਦ ਅੱਗੇ ਵੀ ਕਿਸੇ ਨੂੰ ਮੈਂ ਰਿਕੁਐਸਟ ਕਰਦਾ ਵੀ ਹਾਂ ਕਿਸੇ ਨੂੰ ਲੋੜ ਆ ਸਾਈਨ ਲਵਾਉਣਾ ਆਪਣੇ ਘਰ ਦੇ ਅੱਗੇ ਤਾਂ ਟੈਕਸਟ ਕਰ ਸਕਦੇ ਹੋ, ਮੇਰਾ ਕੰਪੇਨਿੰਗ ਲਾਂਚ ਦਾ ਕੰਪੇਨਿੰਗ ਨੰਬਰ ਹੈਗਾ ਗਾ 6477097004, ਇੱਥੇ ਟੈਕਸਟ ਮੈਸੇਜ ਕਰਕੇ ਐਡਰੈਸ ਦੱਸ ਦਿਓ, ਇਹਨਾਂ ਨੂੰ ਕਾਲ ਕਰ ਲਿਓ, ਮੇਰੀ ਟੀਮ ਪਿੱਕ ਕਰੂਗੀ ਤਾਂ ਸਾਈਨ ਲਾ ਜਾਊਗੀ ਤੇ ਇਹ ਅਰੇਂਜ ਕਰ ਦੇਣਗੇ ਉਹ ਏਰੀਆ ਦੇ ਵਿੱਚ ਜੋ ਵੀ ਟੀਮ ਫਿਰਦੇ ਹੋ।
9: ਵੈਰੀ ਗੁੱਡ ਰਜਿੰਦਰ ਭਾਈ, ਬਹੁਤ ਮਿਹਰਬਾਨੀ, ਤੇ ਤੁਹਾਨੂੰ ਵੀ ਤੇ ਹਰਸਿਮਰਨ ਨੂੰ, ਤੁਹਾਡੀ ਸਾਰੀ ਟੀਮ ਨੂੰ ਬਹੁਤ ਸ਼ੁਭਕਾਮਨਾਵਾਂ ਜੀ। ਨੈਕਸਟ ਡੇ ਆਉਣ ਵਾਲੇ ਦਿਨਾਂ ਚ ਫਿਰ ਦੁਬਾਰਾ ਗੱਲ ਕਰਦੇ ਜੀ, ਬਹੁਤ ਮਿਹਰਬਾਨੀ।
7: ਥੈਂਕ ਯੂ ਸੋ ਮਚ ਭਾਜੀ, ਤੁਹਾਡਾ ਵੀ ਦਿਲੋਂ ਧੰਨਵਾਦ ਜੀ, ਇੰਨੇ ਐਫਰਟ ਵੀ ਮਤਲਬ ਆਪਣਾ ਟਾਈਮ ਦਿੰਦੇ ਹੋ, ਬਹੁਤ ਬਹੁਤ ਧੰਨਵਾਦ ਤੁਹਾਡਾ। ਥੈਂਕ ਯੂ ਸੋ ਮਚ ਜੀ।
9: ਸ਼ੁਕਰੀਆ ਬਾਬਾ, ਥੈਂਕ ਯੂ ਸੋ ਮਚ ਜੀ। ਸੋ ਦੋਸਤੋ, ਇਹ ਸਨ ਬਲਜਿੰਦਰ ਸਿੰਘ ਨਹਿਲ, ਤੇ ਇਸ ਤੋਂ ਪਹਿਲਾਂ ਹਰਸਿਮਰਨ ਸਿੰਘ ਜੀ ਦੇ ਨਾਲ ਗੱਲ ਕੀਤੀ। ਵਾਰਡ 9 ਤੇ 10 ਤੋਂ ਦੋਨੋਂ ਉਮੀਦਵਾਰ ਨੇ, ਹਰਸਿਮਰਨ ਰੀਜਨਲ ਕੌਂਸਲ ਲਈ ਤੇ ਬਲਜਿੰਦਰ ਸਿਟੀ ਕੌਂਸਲਰ ਉਮੀਦਵਾਰ ਦੇ ਤੌਰ ਤੇ ਵਾਰਡ 9 ਤੇ 10 ਤੋਂ ਇਸ ਵਾਰ ਉਮੀਦਵਾਰ ਨੇ। ਬੜੀ ਮਿਹਰਬਾਨੀ ਜੀ, ਧੰਨਵਾਦ ਜੀ। ਸੋ ਦੋਸਤੋ, ਪ੍ਰੋਗਰਾਮ ਬਹੁਤ ਸ਼ੁਕਰੀਆ ਜੀ। ਰਮਜ ਪੰਜਾਬੀ ਵੀਕਐਂਡ ਸ਼ੋਅ ਇਸ ਵੇਲੇ 12:58 ਹੋ ਗਏ ਨੇ, ਸੋ ਸਾਡਾ 12 ਤੋਂ ਲੈ ਕੇ 1 ਤੱਕ ਰਮਜ ਪੰਜਾਬੀ ਵੀਕਐਂਡ ਸ਼ੋਅ ਤੇ 1 ਲੈ ਕੇ 2 ਤੱਕ ਨਜ਼ਰੀਆ ਓਪੀਨੀਅਨ ਅਸੀਂ ਪ੍ਰੋਗਰਾਮ ਪੇਸ਼ ਕਰੀਦਾ। ਸੋ ਮਨਜੀਤ ਜੀ ਦੇ ਕੋਲ ਵਾਪਸ ਚੱਲਦੇ ਹਾਂ ਤੇ ਫਿਰ ਅਗਲੇ ਸੈਗਮੈਂਟ ਦੇ ਨਾਲ ਜੁੜਾਂਗੇ। ਜੀ ਮਨਜੀਤ ਜੀ
5: ਜੀ, ਬਿਲਕੁਲ ਹਰਜਿੰਦਰ, ਹੁਣ ਮੇਰਾ ਖਿਆਲ ਹੈ ਕਿ ਆਪਣੀ ਹੋਰ ਗੱਲਬਾਤ ਇਸ ਪ੍ਰੋਗਰਾਮ ਦੇ ਦੌਰਾਨ ਨਹੀਂ ਹੋ ਸਕਣੀ, ਆਪਾਂ ਅਗਲੇ ਪ੍ਰੋਗਰਾਮ 'ਚ ਜ਼ਰੂਰ ਕਰਾਂਗੇ। ਲੇਕਿਨ ਹਰਜਿੰਦਰ ਹੋਰਾਂ ਦਾ ਨੰਬਰ ਦੋਸਤੋ 6474000662, ਇਸੇ ਨੰਬਰ 'ਤੇ ਕਾਲ ਕਰਕੇ ਸਾਡੇ ਪ੍ਰੋਗਰਾਮ ਦੇ ਸੰਬੰਧ ਵਿੱਚ ਜਾਂ ਰੀਅਲ ਸਟੇਟ ਸੰਬੰਧੀ ਕੋਈ ਵੀ ਜਾਣਕਾਰੀ ਕਦੀ ਵੀ ਤੁਸੀਂ ਲੈਣੀ ਹੁੰਦੀ ਹੈ ਤੇ 6474000662 ਟੈਲੀਫੋਨ ਨੰਬਰ ਹੈ ਜੀ ਹਰਜਿੰਦਰ ਗਿੱਲ ਦਾ। ਤੇ ਹਰਜਿੰਦਰ ਹੁਣ ਆਪਾਂ ਮੇਰਾ ਖਿਆਲ ਹੈ ਕਿ ਅਗਲੇ ਪ੍ਰੋਗਰਾਮ 'ਚ ਆਪਾਂ ਕਰਦੇ ਗੱਲਬਾਤ ਜੀ। ਜੀ ਬਹੁਤ ਬਹੁਤ ਸ਼ੁਕਰੀਆ। 6474000662 ਹਰਜਿੰਦਰ ਹੋਰਾਂ ਦਾ ਟੈਲੀਫੋਨ ਨੰਬਰ ਹੈ, ਇਸ ਨੰਬਰ 'ਤੇ ਕਾਲ ਕਰਕੇ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ। ਜੁੜੇ ਹੋਏ ਜੀ ਇਸ ਵੇਲੇ ਪ੍ਰੋਗਰਾਮ ਰਮਸ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਕੋਈ ਵੀ ਗੱਲਬਾਤ ਤੁਸੀਂ ਪ੍ਰੋਗਰਾਮ ਤੋਂ ਬਾਅਦ ਦੇ ਵਿੱਚ 2 ਤੋਂ ਬਾਅਦ ਮੇਰੇ ਨਾਲ ਕਰਨੀ ਹੁੰਦੀ ਹੈ ਤਾਂ ਫਿਰ 416-669-1379 ਟੈਲੀਫੋਨ ਨੰਬਰ ਹੁੰਦਾ ਜੀ, 416-669-1379 ਤੇ ਤੁਸੀਂ ਐਨੀ ਟਾਈਮ ਮੈਨੂੰ ਕਾਲ ਕਰ ਸਕਦੇ ਹੁੰਦੇ ਹੋ। ਸਟੂਡੀਓ ਕਾਲ ਕਰਨ ਵਾਸਤੇ ਟੈਲੀਫੋਨ ਨੰਬਰਸ ਹੁੰਦੇ ਨੇ 416-233-7378 ਜਾਂ 8297 416-233-7368 ਜਾਂ 8297। ਸੋ ਰਾਮਸ ਪੰਜਾਬੀ ਪ੍ਰੋਗਰਾਮ ਦਾ ਸਮਾਂ ਹੁਣ ਇੱਥੇ ਹੀ ਸਮਾਪਤ ਹੈ ਜੀ, ਅਤੇ ਆਪਾਂ ਇੱਕ ਸਟੇਸ਼ਨ ਆਈ ਡੀ ਲੈਂਦੇ ਹਾਂ, ਉਸ ਤੋਂ ਬਾਅਦ ਜੁੜਦੇ ਹਾਂ ਫਿਰ ਪ੍ਰੋਗਰਾਮ ਨਜ਼ਰੀਆ ਦੇ ਵਿੱਚ।
10: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
11: ਪੰਜਾਬੀ ਜ਼ੁਬਾਨ, ਸੱਭਿਆਚਾਰ ਤੇ ਪੰਜਾਬੀਅਤ ਦੇ ਰੰਗ ਵਿੱਚ ਰੰਗਿਆ ਇਹ ਹੈ ਰੇਡੀਓ ਪ੍ਰੋਗਰਾਮ ਨਜ਼ਰੀਆ ਐਂਡ ਓਪੀਨੀਅਨ। ਪੰਜਾਬੀਆਂ ਦੇ ਦਿਲਾਂ ਵਿੱਚ ਵਸਦਾ ਇਹ ਰੇਡੀਓ ਪ੍ਰੋਗਰਾਮ ਟੋਰਾਂਟੋ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਬੜੇ ਮਾਣ ਨਾਲ ਸੁਣਿਆ ਜਾਂਦਾ ਹੈ, ਕਿਉਂਕਿ ਅਸੀਂ ਕਰਦੇ ਹਾਂ ਪਿਆਰ, ਸਾਂਝੀਵਾਲਤਾ ਤੇ ਸਭ ਧਰਮਾਂ ਦੇ ਸਤਿਕਾਰ ਦੀ ਗੱਲ। ਰੇਡੀਓ ਨਜ਼ਰੀਆ ਐਂਡ ਓਪੀਨੀਅਨ ਰੱਖਦਾ ਹੈ ਹਰ ਖਬਰ ਦੀ ਖਬਰ, ਕੀ ਹੋ ਰਿਹਾ ਸਾਡੇ ਆਲੇ ਦੁਆਲੇ ਤੇ ਦੁਨੀਆਂ ਵਿੱਚ। ਜ਼ਿੰਦਗੀ ਨਾਲ ਜੁੜੇ ਹਰ ਆਮ ਅਤੇ ਖਾਸ ਮਸਲੇ ਉੱਤੇ ਰੱਖਦਾ ਹੈ ਰੇਡੀਓ ਨਜ਼ਰੀਆ ਐਂਡ ਓਪੀਨੀਅਨ ਤਿੱਖੀ ਨਜ਼ਰ। ਸੋ ਲਓ ਪੇਸ਼ ਹੈ ਚੰਗੇ ਗੀਤ ਸੰਗੀਤ ਤੇ ਇਨਫੋਟੇਨਮੈਂਟ ਨਾਲ ਭਰਪੂਰ ਰੇਡੀਓ ਪ੍ਰੋਗਰਾਮ ਨਜ਼ਰੀਆ ਐਂਡ ਓਪੀਨੀਅਨ।
12: ਦਿਸ ਪ੍ਰੋਗਰਾਮ ਇਜ਼ ਅ ਪ੍ਰਾਊਡ ਮੈਂਬਰ ਆਫ ਦ ਕੈਨੇਡੀਅਨ ਪੰਜਾਬੀ ਬ੍ਰਾਡਕਾਸਟਰਸ ਐਸੋਸੀਏਸ਼ਨ CPBA।
13: ਗੱਲ ਮਿੱਠੀ ਮਿੱਠੀ ਬੋਲ, ਦਸਕਾਨੋ ਵਿੱਚ ਗੋਲ, ਵਜਨੇ ਤੇ ਤਾਸ਼ੇ ਢੋਲ, ਮਸਤੀ ਮੈਂ ਤੂੰ ਵੀ ਡੋਲ।
14: ਹੁਣ ਤਾਂ ਗੱਲਾਂ ਮਿੱਠੀਆਂ ਹੀ ਹੋਣਗੀਆਂ ਗਿੱਲ ਸਵੀਟ ਫੈਕਟਰੀ ਦੇ ਨਾਲ। ਜੇ ਤੁਸੀਂ ਆਨੰਦ ਲੈਣਾ ਚਾਹੁੰਦੇ ਹੋ ਲਜ਼ੀਜ਼ ਮਿਠਾਈਆਂ ਦਾ, ਲਾਜਵਾਬ ਵੈਜੀਟੇਰੀਅਨ ਖਾਣੇ ਦਾ, ਤੇ ਢੋਲ ਵਜਾ ਕੇ ਦੱਸ ਦੋ ਸਾਰਿਆਂ ਨੂੰ, ਪਹੁੰਚੋ ਗਿੱਲ ਸਵੀਟ ਫੈਕਟਰੀ ਜੋ ਸਰਵ ਕਰਦੇ ਨੇ ਤੁਹਾਨੂੰ 2 ਲੋਕੇਸ਼ਨ ਤੋਂ, ਬ੍ਰਾਮਟਨ ਫਿਲੀਅਮਸ ਪਾਰਕਵੇ ਐਂਡ ਏਅਰਪੋਰਟ ਰੋਡ ਅਤੇ ਫਰੈਸ਼ਕੋ ਮਿਲਟਨ ਦੇ ਵਿੱਚ। ਜ਼ਿਆਦਾ ਜਾਣਕਾਰੀ ਲਈ ਵਿਜ਼ਿਟ ਕਰੋ gillsweetfactory.com, gillsweetfactory.com। ਜ਼ਿੰਦਗੀ ਦੀ ਮਿਠਾਸ ਗਿੱਲ ਸਵੀਟ ਫੈਕਟਰੀ। ਫੈਕਟਰੀ ਦੇ ਨਾਲ ਆਹੋ
4: visitor to Canada out of province coverage buy karna chahne ho ya apne parents ya grandparents liye super visa insurance the best rates best plans at the best option bare ya phir 40 to 45% da discount lena chahne ho ta hone contact karo 647-400-6862
3: garnishment power of sale notice bank walon paise di mang hone hi sanu call karo ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ ਕਰਜ਼ਾ ਮਾਫ ਕਰਾਓ 100% ਮਾਨਸਿਕ ਸ਼ਾਂਤੀ ਪਾਓ ਕਲੈਕਸ਼ਨ ਕਾਲਾਂ ਤੋਂ ਛੁਟਕਾਰਾ ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100 ਕਰਜ਼ੇ ਤੋਂ ਪਰੇਸ਼ਾਨ ਅਸੀਂ ਕਰਾਂਗੇ ਕੰਮ ਆਸਾਨ 416-502-3100

0: राजधानी स्वीट्स, ये सचमुच है स्वाद की राजधानी। खुद आइए, दोस्तों को भी लाइए।
1: राजधानी राजधानी राजधानी
0: Rajdhani Sweets and Restaurant, the largest Indian vegetarian restaurant chain in Canada. Find out more at rajdhanisweets.ca.
2: ਮੈਂ ਹਰਸਿਮਰਨ ਸਿੰਘ। ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ, ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ। ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
3: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ।
4: ਮੈਂ ਬਲਜਿੰਦਰ ਸਿੰਘ ਨਹਿਲ। ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ, ਸੜਕਾਂ ਤੋਂ ਪਾਰਕਾਂ ਤੱਕ, ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ, ਕ੍ਰਾਈਮ ਤੋਂ ਕਰਪਸ਼ਨ ਤੱਕ। ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ, ਕੰਮ ਨਾਲ ਬਣਦਾ ਹੈ। ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ, ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਨਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 ਐਂਡ 10।
3: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ।
5: इश्तिहार है तो व्यापार है, अपना बिजनेस प्रमोट करने लिए संपर्क करो 6974000188 बार 6474006862 जी मीडिया ग्रुप।
6: नजरिया प्रोग्राम नाल जुड़ चुके दोस्तों का हार्दिक ते निघा स्वागत। निघी जी आया, जिहड़े दोस्त हुणे जुड़े ने जी उहनां नूं निघी जी आया कहिंदे आ, क्योंकि अपना साथ 12 बजे रामस पंजाबी वीकेंड शो दे नाल बन जांदा है। 12 तों 1 रामस पंजाबी ते 1 तों 2 सुनते हो तुसीं प्रोग्राम नज़रिया एंड ओपीनियन। और इन्हां प्रोग्राम्स दे दौरान साडे नाल स्टूडियो च गलबात करन वास्ते टैलीफोन नंबर हुंदे ने 4162337368 जां 8297 416 233 7368 जां 8297 मैं थोड़ा होस्ट मनजीत सिंह गिल। कोई भी गलबात तुसी मेरे नाल प्रोग्राम तो बाद विच करनी होवे ते फिर 416-669-1379 ते कीती जा सकदी हुंदी है। 416-669-1379 मेरा टैलीफोन नंबर है, अगर तुसी प्रोग्राम तो बाद विच गल करनी होवे तां। इस वेले आपां जुड़ चुके हां प्रोग्राम नज़रिया दे नाल, और तुसी कोई भी सुनेहा, कोई इनफॉर्मेशन टैक्सट के रूप में भेजनी है तो फिर 416-669-1379 भेज सकते हो। वट्सएप मैसेज के रूप के भी की जा सकती होंगी है। तो जे स्टूडियो कॉल करनी है तो नंबर मैं फिर दस दिना जी 416-233-7368 जां 8297 4162-333-7368 जां 8297 इन्ह नंबर से कॉल करके कोई भी गलबात करनी है, कोई जानकारी साझी करनी है तो वह की जा सकती होंगी है। और सानू सहयोग अपनी गलबात ਤੁਹਾਡੇ ਤੱਕ ਪਹੁੰਚਾਉਣ ਦੇ ਵਿੱਚ ਜਿਹੜੀ ਮਿਲਦਾ ਜੀ ਉਹ ਆਪਟੀਕਲ ਵਨ ਦੇ ਵੱਲੋਂ ਮਿਲਦਾ। 905-455-0752 ਉਹਨਾਂ ਦਾ ਟੈਲੀਫੋਨ ਨੰਬਰ ਹੈ। ਪੰਜਾਬੀ ਬਾਏ ਨੇਚਰ ਸਹਿਯੋਗ ਕਰਦੇ ਨੇ। 416-937-2061 ਉਹਨਾਂ ਦਾ ਟੈਲੀਫੋਨ ਨੰਬਰ ਹੈ। ਕਟਾਰੀਆ ਟੂਰਸ ਐਂਡ ਟਰੈਵਲ 905-678-1200 'ਤੇ ਗੱਲਬਾਤ ਕੀਤੀ ਜਾ ਸਕਦੀ ਹੁੰਦੀ ਹੈ। ਕਿੰਗ ਟੋਇੰਗ 416-677-2222 ਉਹਨਾਂ ਦਾ ਟੈਲੀਫੋਨ ਨੰਬਰ ਹੈ। 6416-667-2222 ਕਿੰਗ ਟੋਇੰਗ ਦੇ ਨਾਲ ਗੱਲਬਾਤ ਕਰਨ ਵਾਸਤੇ ਟੈਲੀਫੋਨ ਨੰਬਰ ਹੁੰਦੇ ਨੇ। ਪ੍ਰੀਮੀਅਮ ਆਟੋ ਰਿਪੇਅਰਸ ਐਂਡ ਯੂਜ਼ ਕਾਰ ਸੇਲ ਤੋਂ ਗੁਰਪ੍ਰੀਤ ਢੱਡਾ ਜੀ 416-747-6800 'ਤੇ ਤੁਸੀਂ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। 416-747-6800 ਪ੍ਰੀਮੀਅਮ ਆਟੋ ਰਿਪੇਅਰਸ ਐਂਡ ਯੂਜ਼ ਕਾਰ ਸੇਲਸ ਤੋਂ ਗੁਰਪ੍ਰੀਤ ਢੱਡਾ ਜੀ ਦਾ ਟੈਲੀਫੋਨ ਨੰਬਰ ਹੈ। ਗਿਲਸ ਸਵੀਟ ਫੈਕਟਰੀ ਸਹਿਯੋਗ ਕਰਦੇ ਨੇ। ਪੂਰੇ ਕੈਨੇਡਾ ਭਰ ਦੇ ਵਿੱਚ 6 ਲੋਕੇਸ਼ਨਸ ਨੇ ਜੀ ਗਿਲਸ ਸਵੀਟ ਫੈਕਟਰੀ ਦੀਆਂ, ਜਿਨ੍ਹਾਂ ਦੇ ਵਿੱਚ 4 ਸਾਡੇ ਇੱਥੇ ਜੀ ਟੀ ਇਲਾਕੇ 'ਚ ਨੇ ਅਤੇ 2 ਕੈਲਗਰੀ ਦੇ ਵਿੱਚ ਨੇ। ਕਿਸੇ ਵੀ ਲੋਕੇਸ਼ਨ ਬਾਬਤ ਕੋਈ ਵੀ ਜਾਣਕਾਰੀ ਤੁਸੀਂ ਲੈਣੀ ਹੈ ਜਾਂ ਹੋਰ ਕੋਈ ਗੱਲਬਾਤ ਤੁਸੀਂ ਉਹਨਾਂ ਤੋਂ ਪੁੱਛਣੀ ਚਾਹੁੰਦੇ ਹੋ ਤਾਂ ਫਿਰ ਸੰਪਰਕ ਕੀਤਾ ਜਾ ਸਕਦਾ 905-799-2616 'ਤੇ 9057-99-2616। ਗਿਲ ਸਵੀਟ ਫੈਕਟਰੀ ਵਾਲਿਆਂ ਦਾ ਹੈੱਡ ਆਫਿਸ ਦਾ ਨੰਬਰ ਹੈ, ਜੋ ਕਿ 2131 ਵਿਲੀਅਮਸ ਪਾਰਕਵੇ 'ਤੇ ਲੋਕੇਟਡ ਹੈ। ਗਿਲ ਸਵੀਟ ਫੈਕਟਰੀ 9057-99-2616 'ਤੇ ਤੁਸੀਂ ਗੱਲਬਾਤ ਕਰਕੇ ਕੋਈ ਵੀ ਜਾਣਕਾਰੀ ਲੈਣੀ ਹੈ ਤਾਂ ਫਿਰ ਉਹ ਲਈ ਜਾ ਸਕਦੀ ਹੁੰਦੀ ਹੈ। ਇਸ ਵੇਲੇ ਜੁੜ ਚੁੱਕੇ ਹੋ ਜੀ ਤੁਸੀਂ ਨਜ਼ਰੀਆ ਪ੍ਰੋਗਰਾਮ ਦੇ ਨਾਲ, ਔਰ ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਗੱਲ ਹਮੇਸ਼ਾ ਜਦੋਂ ਵੀ ਕਿਤੇ ਚੱਲਦੀ ਹੈ ਤਾਂ ਉਹ ਪੇਰੈਂਟਸ ਦੀ, ਲੁੱਕ ਆਫਟਰ ਦੀ ਹਮੇਸ਼ਾ ਗੱਲਬਾਤ ਹੁੰਦੀ ਹੈ। ਡਜ਼ਨਟ ਮੈਟਰ ਕਿ ਉਹ ਪੇਰੈਂਟਸ ਦੀ ਗੱਲਬਾਤ ਤੁਸੀਂ ਜਿਹੜੀ ਕੈਨੇਡਾ 'ਚ ਰਹਿ ਕੇ ਜਾਂ ਬਾਹਰਲੇ ਮੁਲਕਾਂ 'ਚ ਰਹਿ ਕੇ ਜਾਂ ਆਪਣੇ ਹੋਮ ਕੰਟਰੀ ਦੀ ਕਰ ਲਓ, ਉਹ ਤਾਂ ਬਿਲਕੁਲ ਜਿਹੜਾ ਜਦੋਂ ਦੇਖਭਾਲ ਦਾ ਜਾਂ ਉਹਨਾਂ ਦੀ ਲੁੱਕ ਆਫਟਰ ਕਰਨ ਦਾ ਜਾਂ ਉਹਨਾਂ ਦੇ ਨਾਲ ਬੈਠਣ ਦਾ ਗੱਲਬਾਤ ਕਰਨ ਦਾ, ਉਹ ਤਾਂ ਮੇਰਾ ਖਿਆਲ ਹਰ ਕਿਤੇ ਹੀ ਲਾਗੂ ਹੁੰਦਾ। ਪਰ ਜਦੋਂ ਅਸੀਂ ਅਜਿਹੇ ਮੁਲਕਾਂ ਦੇ ਵਿੱਚ ਆ ਜਾਂਦੇ, ਫਿਰ ਮੇਰਾ ਖਿਆਲ ਕਿ ਸਾਡੀ ਜ਼ਿੰਮੇਵਾਰੀ ਐਜ਼ ਜਦੋਂ ਅਸੀਂ ਉਹਨਾਂ ਦੇ ਬੱਚਿਆਂ ਦੇ ਰੂਪ ਦੇ ਵਿੱਚ ਉਹਨਾਂ ਦੇ ਨਾਲ ਅਸੀਂ ਵਿਚਰਦੇ ਹਾਂ ਤਾਂ ਫਿਰ ਸਾਡੀ ਹੋਰ ਵੀ ਵੱਧ ਜਾਂਦੀ ਹੈ, ਕਿਉਂਕਿ ਇੱਥੇ ਸਾਡੇ ਰੁਝੇਵੇਂ ਸ਼ਾਇਦ ਆਪਣੇ ਉਸ ਮੁਲਕ ਦੇ ਨਾਲੋਂ ਜਿੱਥੋਂ ਅਸੀਂ ਚੱਲ ਕੇ ਆਏ ਹਾਂ, ਇੱਥੇ ਸਾਡੇ ਵੱਧ ਜਾਂਦੇ ਨੇ ਕਿ ਸਾਡੀਆਂ ਜ਼ਿੰਮੇਵਾਰੀਆਂ ਬਹੁਤ ਜ਼ਿਆਦਾ ਹੋ ਜਾਂਦੀਆਂ ਨੇ। ਪਰ ਉਹਨਾਂ ਨੂੰ ਸਮਝਦੇ ਹੋਏ ਨਾਲ ਜਿਨ੍ਹਾਂ ਨੇ ਸਾਨੂੰ ਇੱਥੇ ਆਉਣ ਤੱਕ ਜਾਂ ਸਾਨੂੰ ਇੱਥੇ ਲਿਆਉਣ ਤੱਕ ਜੋ ਜੱਦੋ ਜਹਿਦ ਉਹਨਾਂ ਪੇਰੈਂਟਸ ਨੇ ਕੀਤੀ ਹੈ ਜਾਂ ਅਸੀਂ ਆਪਣੇ ਬੱਚਿਆਂ ਲਈ ਕਰ ਰਹੇ ਹਾਂ, ਉਹ ਬੱਚਿਆਂ ਦਾ ਵੀ ਫਰਜ਼ ਬਣਦਾ ਕਿ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹਨਾਂ ਨੂੰ ਉਹ ਜੋ ਉਹਨਾਂ ਦਾ ਬਣਦਾ ਹੱਕ ਹੈ ਜਾਂ ਜੋ ਉਹ ਸਾਡੇ ਤੋਂ ਤਵੱਕੋਂ ਕਰਦੇ ਨੇ, ਜੋ ਅਸੀਂ ਆਪਣੇ ਬੱਚਿਆਂ ਤੋਂ ਕਰਦੇ ਹਾਂ, ਅਤੇ ਉਹ ਸਾਡੇ ਬੱਚਿਆਂ ਨੂੰ ਥੋੜ੍ਹੀ ਬਹੁਤੀ, ਜੇ ਅਸੀਂ 100% ਨਹੀਂ ਕਰ ਸਕਦੇ ਤਾਂ ਮੇਰਾ ਖਿਆਲ 80-90% ਤੱਕ ਸਾਨੂੰ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਹੈ ਕਿ ਅਸੀਂ ਉਹ ਡਿਲੀਵਰ ਕਰ ਸਕੀਏ ਜਾਂ ਸਾਡੇ ਬੱਚੇ ਸਾਡੇ ਲਈ ਕਰ ਸਕਣ, ਆਪਣੇ ਕੰਮਾਂ ਕਾਰਾਂ ਤੋਂ ਜਾਂ ਜੋ ਅਸੀਂ ਬਿਜ਼ਨਸ ਅਸੀਂ ਬਹੁਤ ਵੱਡੇ ਵੱਡੇ ਜਿਹੜੇ ਇੱਥੇ ਰਨ ਕਰ ਰਹੇ ਹਾਂ ਇਸ ਵੇਲੇ ਚਲਾ ਰਹੇ ਹਾਂ। ਸੋ ਉਹ ਜੋ ਦੁਆਵਾਂ ਨੇ ਜੋ ਸਾਨੂੰ ਹੱਲਾਸ਼ੇਰੀ ਹੈ ਉਹ ਸ਼ਾਇਦ ਆਪਣੇ ਪੇਰੈਂਟਸ ਤੋਂ ਹੀ ਮੇਰਾ ਖਿਆਲ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ ਮਿਲਦੀ ਰਹੀ ਹੈ ਜਾਂ ਮਿਲੀ ਸੀ, ਜਾਂ ਅਸੀਂ ਅੱਜ ਆਪਣੇ ਬੱਚਿਆਂ ਨੂੰ ਉਹੀ ਸੇਮ ਜਿਹੜੀਆਂ ਰੋਹ ਰੀਤਾਂ ਨੇ ਉਹ ਅਸੀਂ ਸਿਖਾ ਰਹੇ ਹਾਂ। ਮੈਂ ਇੱਕ ਕੋਈ ਰੇਡੀਓ ਹੋਸਟ ਜਿਵੇਂ ਉਹ ਹਿੰਦੀ ਦੇ ਵਿੱਚ ਹੈ, ਉਹਨੇ ਇੱਕ ਬੜੀ ਕਮਾਲ ਦੀ ਇੱਕ ਸਟੋਰੀ ਜਿਹੜੀ ਸ਼ੇਅਰ ਕੀਤੀ, ਔਰ ਮੈਂ ਚਾਹੁੰਦਾ ਕਿ ਮੈਂ ਉਹ ਜ਼ਰੂਰ ਤੁਹਾਡੇ ਨਾਲ ਵੀ ਸਾਂਝੀ ਕਰਾਂ। ਹੋ ਸਕਦਾ ਬਹੁਤ ਸਾਰੇ ਦੋਸਤਾਂ ਮਿੱਤਰਾਂ ਨੇ ਔਲਰੇਡੀ ਉਹ ਸੁਣੀ ਹੋਵੇ ਜਾਂ ਜਾਣਦੇ ਆ, ਜਾਂ ਇੱਕ ਉਹ ਨੈਚੁਰਲ ਇਹ ਗੱਲਾਂ ਨੇ ਕਿ ਇੱਕ ਮਾਂ ਜਿਹੜੀ ਹੈ ਉਹਦਾ ਕੀ ਘਰ ਦੇ ਵਿੱਚ ਪਰਿਵਾਰ ਦੇ ਵਿੱਚ ਉਹਦਾ ਰੁਤਬਾ ਕੀ ਹੈ, ਕਿੰਨੀਆਂ ਕਿੰਨੀਆਂ ਜ਼ਿੰਮੇਵਾਰੀਆਂ ਉਹਨੂੰ ਨਿਭਾਉਣੀਆਂ ਪੈਂਦੀਆਂ, ਅਤੇ ਕੀ ਅਸੀਂ ਉਹਦੀ ਉਸ ਜ਼ਿੰਮੇਵਾਰੀ ਦਾ ਅਹਿਸਾਸ ਜਾਂ ਉਹ ਜਿਹੜੀ ਉਹਨੂੰ ਇੱਕ ਰਿਟਰਨ ਉਹਦੀ ਮਿਲਣੀ ਚਾਹੀਦੀ ਹੈ ਕਿ ਅਸੀਂ ਦੇ ਪਾਉਂਦੇ ਹਾਂ। ਸੋ ਉਹ ਸਟੋਰੀ ਦਾ ਨਾਮ ਇਹ ਹੈ ਕਿ ਜੇ ਮਾਂ ਇੱਕ ਦਿਨ ਛੁੱਟੀ 'ਤੇ ਚਲੀ ਜਾਵੇ ਤਾਂ ਫਿਰ ਕੀ ਵਾਪਰਦਾ ਜੀ, ਸੁਣਦੇ ਆਪਾਂ।
7: ਮੰਮੀ ਪਾਪਾ ਹਮਾਰੇ ਜੋ ਹੈ ਮੈਡੀਕਲ ਸਟੋਰ ਕੀ ਤਰ੍ਹਾਂ ਹੋਤੇ ਹੈ, ਵੋ ਮੈਡੀਕਲ ਸਟੋਰ ਜਹਾਂ ਹਰ ਦਰਦ ਕੀ ਦਵਾਈ ਮੁਫਤ ਮੇਂ ਮਿਲ ਜਾਤੀ ਹੈ। ਨਮਸਤੇ, ਮੈਂ ਹੂੰ ਆਰਜੇ ਕਾਰਤਿਕ। ਇੱਕ ਕਹਾਣੀ ਸੋਸ਼ਲ ਮੀਡੀਆ ਪਰ ਕਾਫੀ ਦੋਸਤੋਂ ਨੇ ਭੇਜੀ, ਜਿਸੇ ਵੰਦਨਾ ਜੀ ਨੇ ਲਿਖਾ ਹੈ। ਕਹਾਣੀ ਹੈ ਕਿ ਅਗਰ ਮੇਰੀ ਮਾਂ ਇੱਕ ਦਿਨ ਕੇ ਲਈ ਛੁੱਟੀ ਪਰ ਚਲੀ ਜਾਏ ਤੋ ਕਿਆ ਹੋ। ਇਸ ਕਹਾਣੀ ਮੈਂ ਇੱਕ ਮਾਂ ਕੇ ਪਾਸ ਮੈਂ ਪ੍ਰਿੰਸੀਪਲ ਕਾ ਕਾਲ ਆਤਾ ਹੈ ਸਕੂਲ ਸੇ, ਔਰ ਮੈਡਮ ਕਹਤੀ ਕਿ ਆਪ ਜਲਦੀ ਚਲੇ ਆਈਏ, ਆਪਕੇ ਬੱਚੇ ਨੇ ਕੁਛ ਐਸਾ ਕਰ ਦਿਆ ਕਿ ਹਮ ਚਾਹਤੇ ਹੈਂ ਅਰਜੈਂਟਲੀ ਆਪਸੇ ਮਿਲਨੇ। ਮੈਡਮ ਭਾਗਤੇ ਹੋਏ ਪਹੁੰਚਦੀ ਹੈ, ਪਰੇਸ਼ਾਨ ਹੋਤੇ ਕਿ ਪਤਾ ਨਹੀਂ ਮੇਰੇ ਬੇਟੇ ਨੇ ਕੌਨ ਸੀ ਸ਼ਰਾਰਤ ਕਰ ਦੀ। ਪ੍ਰਿੰਸੀਪਲ ਮੁਸਕਰਾਤੇ ਹੋਏ ਕਾਪੀ ਆਗੇ ਬੜਾਤੀ ਹੁਣ ਕਹਤੀ ਹੈ ਕਿ ਹਮਨੇ ਇੱਕ ਨਿਬੰਧ ਲਿਖਣੇ ਕੋ ਕਹਾ ਥਾ ਕਿ ਅਗਰ ਮੇਰੀ ਮਾਂ ਇੱਕ ਦਿਨ ਕੇ ਲਈ ਛੁੱਟੀ ਪਰ ਚਲੀ ਜਾਏ ਤੋ। ਔਰ ਆਪਕੇ ਬੇਟੇ ਨੇ ਜੋ ਲਿਖਾ ਹੈ, ਪਹਿਲੇ ਤੋ ਹਮ ਲੋਕ ਬੜਾ ਹੱਸੇ ਔਰ ਫਿਰ ਬਾਅਦ ਮੇਂ ਸਭ ਚੁੱਪ ਹੋ ਗਏ। ਆਪਕੇ ਬੇਟੇ ਨੇ ਲਿਖਾ ਕਿ ਮੇਰੀ ਮਾਂ ਬਹੁਤ ਗੁੱਸਾ ਕਰਤੀ ਹੈ, ਸੁਬਹ 5 ਵਜੇ ਉੱਠ ਕਰਕੇ ਜੋ ਪੜ੍ਹਨੇ ਬੈਠਾ ਦੇਤੀ ਹੈ, ਔਰ ਅਗਰ ਮੈਂ ਹੋਮਵਰਕ ਪੂਰਾ ਨਾ ਕਰੂੰ ਤੋ ਬੜਾ ਡਾਂਟਤੀ ਹੈ, ਮੋਬਾਈਲ ਚਲਾਨੇ ਦੇਤੀ ਹੈ। ਮੁਝੇ ਬਾਰ ਬਾਰ ਲਗਤਾ ਥਾ ਕਿ ਕਾਸ਼ ਮੇਰੀ ਮਾਂ ਇੱਕ ਦਿਨ ਕੇ ਲਈ ਛੁੱਟੀ ਪਰ ਚਲੀ ਜਾਏ। ਲੇਕਿਨ ਪਤਾ ਹੈ ਕਿਆ ਹੁਆ, ਪਿਛਲੇ ਸੋਮਵਾਰ ਕੋ ਮੇਰੀ ਮਾਂ ਬਿਮਾਰ ਪੜ ਗਈ ਔਰ ਡਾਕਟਰ ਨੇ ਕਿਹਾ ਆਪ ਕੰਪਲੀਟ ਬੈਡ ਰੈਸਟ ਕੀਜੀਏਗਾ। ਉਸ ਦਿਨ ਪਹਿਲੀ ਵਾਰ ਮੇਰੀ ਮਾਂ ਸੱਚਮੁੱਚ ਬਿਸਤਰ ਪਰ ਹੀ ਥੀ, ਉੱਠੀ ਨਹੀਂ। ਸੁਬਹ ਅਲਾਰਮ ਵਜਾ ਤੋ ਕਿਸੀ ਨੇ ਮੇਰੇ ਬਾਲ ਸਹਿਲਾ ਕਰਕੇ ਨਹੀਂ ਕਿਹਾ ਕਿ ਬੇਟਾ ਗੁੱਡ ਮਾਰਨਿੰਗ ਸਕੂਲ ਨਹੀਂ ਜਾਣਾ ਗਿਆ। ਮੈਂ ਦੇਰੀ ਸੇ ਉਠਾ, ਮੁਝੇ ਯੂਨੀਫਾਰਮ ਕੋ ਪਤਾ ਨਹੀਂ ਥਾ ਕਹਾਂ ਰੱਖੀ ਹੈ, ਵੋ ਯੂਨੀਫਾਰਮ ਪ੍ਰੈਸ ਨਹੀਂ ਥੀ, ਮੇਰੇ ਜੂਤੇ ਦੂਸਰੇ ਕਮਰੇ ਮੇਂ ਥੇ, ਮੋਜ਼ੇ ਦੂਸਰੇ ਕਮਰੇ ਮੇਂ ਥੇ, ਟਿਫਿਨ ਜੋ ਥਾ ਵੋ ਤਿਆਰ ਨਹੀਂ ਥਾ, ਪਿਤਾ ਜੀ ਨੇ ਕੋਸ਼ਿਸ਼ ਕੀ ਰੋਟੀਆਂ ਬਣਾਉਣੇ ਕੀ, ਲੇਕਿਨ ਰੋਟੀ ਗੋਲ ਨਹੀਂ ਬਣੀ। ਪਤਾ ਨਹੀਂ ਕੌਣ ਸੇ ਦੇਸ਼ ਕਾ ਨਕਸ਼ਾ ਬਣ ਗਿਆ। ਮੈਨੇ ਪਹਿਲੀ ਵਾਰ ਦੇਖਾ ਕਿ ਮੇਰੀ ਮਾਂ ਇੱਕ ਸਾਥ ਕਿਤਨੇ ਕਾਮ ਕਰਦੀ ਹੈ। ਸਕੂਲ ਸੇ ਵਾਪਸ ਆਇਆ ਨਾ ਤੋ ਦਰਵਾਜ਼ੇ ਪਰ ਕੋਈ ਇੰਤਜ਼ਾਰ ਨਹੀਂ ਕਰ ਰਹਾ ਥਾ। ਮਾਂ ਬਿਸਤਰ ਪਰ ਥੀ, ਫਿਰ ਵੀ ਮੁਸਕਰਾ ਕਰ ਪੁੱਛਣੇ ਲਗੀ, ਆ ਗਿਆ ਮੇਰਾ ਰਾਜਾ ਬੇਟਾ। ਮੈਨੇ ਕਿਹਾ ਮਾਂ ਭੂਖ ਲੱਗੀ ਹੈ। ਉਹਨੇ ਉੱਠਣੇ ਕੀ ਕੋਸ਼ਿਸ਼ ਕੀ, ਮੁਝੇ ਖਾਣਾ ਪਰੋਸਣੇ ਕੋਸ਼ਿਸ਼ ਕੀ, ਲੇਕਿਨ ਬਹੁਤ ਕਮਜ਼ੋਰੀ ਮਹਿਸੂਸ ਕਰ ਰਹੀ ਥੀ, ਦਰਦ ਕੀ ਵਜ੍ਹਾ ਸੇ ਵਾਪਸ ਲੇਟ ਗਈ। ਉਸ ਦਿਨ ਪਹਿਲੀ ਵਾਰ ਮੁਝੇ ਪਤਾ ਚਲਾ ਕਿਚਨ ਮੇਂ ਪਲੇਟ ਕਹਾਂ ਰੱਖੀ ਹੋਤੀ ਹੈ। ਪਹਿਲੀ ਵਾਰ ਮੈਨੇ ਖੁਦ ਕੇ ਲਈ ਭੋਜਨ ਰੱਖਾ, ਖਾਣਾ ਠੰਡਾ ਥਾ, ਲੇਕਿਨ ਸੱਚ ਬਤਾਊਂ ਉਸ ਜ਼ਿਆਦਾ ਪੂਰਾ ਜੋ ਹੈ ਘਰ ਠੰਡਾ ਲੱਗ ਰਿਹਾ ਥਾ। ਰਾਤ ਕੋ ਮੈਨੇ ਦੇਖਾ ਕਿ ਮਾਂ ਕੋ ਬਹੁਤ ਤੇਜ਼ ਬੁਖਾਰ ਥਾ, ਫਿਰ ਵੀ ਪਾਪਾ ਸੇ ਪੁੱਛ ਰਹੀ ਥੀ। ਬੇਟੇ ਨੇ ਦੁੱਧ ਪੀ ਲਿਆ, ਉਸਨੇ ਹੋਮਵਰਕ ਕਰ ਲਿਆ, ਕਿਆ ਉਸਕੀ ਮੈਥ ਕੀ ਕਾਪੀ ਜ਼ਰੂਰ ਰੱਖਣਾ, ਡਰਾਇੰਗ ਕਾਪੀ ਜ਼ਰੂਰ ਰੱਖਣਾ। ਉਹਨੇ ਆਪਣੀ ਦਵਾਈ ਸੇ ਜ਼ਿਆਦਾ, ਆਪਣੀ ਬਿਮਾਰੀ ਸੇ ਜ਼ਿਆਦਾ ਮੇਰੀ ਚਿੰਤਾ ਥੀ। ਅਗਲੇ ਦਿਨ ਮੈਨੇ ਮਾਂ ਕਾ ਮੋਬਾਈਲ ਉਠਾਇਆ, ਮੁਝੇ ਲਗਾ ਕਿ ਗੇਮਸ ਹੋਂਗੇ। ਮਾਂ ਕੇ ਮੋਬਾਈਲ ਮੇਂ ਤੋ ਬਹੁਤ ਸਾਰੇ ਫੋਟੋਜ਼ ਥੇ ਔਰ ਸਿਰਫ ਮੇਰੇ ਹੀ ਫੋਟੋਜ਼ ਥੇ। ਮੈਂ ਪਹਿਲੀ ਵਾਰ ਸਕੂਲ ਗਿਆ ਥਾ ਤਬ ਕੀ ਫੋਟੋ ਥੀ, ਪਹਿਲੀ ਵਾਰ ਸਾਈਕਲ ਚਲੇ ਉਸਕੀ ਫੋਟੋ ਥੀ, ਪਹਿਲੀ ਵਾਰ ਮੈਨੇ ਉਹ ਸੁਪਰਮੈਨ ਕੀ ਡਰੈਸ ਪਹਿਨੀ ਉਸਕੀ ਫੋਟੋ ਥੀ। ਮਾਂ ਕੇ ਮੋਬਾਈਲ ਮੇਂ ਉਨਕੀ ਪਿਕਚਰਸ ਅੱਛੀ ਵਾਲੀ ਥੀ ਨਹੀਂ, ਕੋਈ ਵੀ ਅੱਛੀ ਤਸਵੀਰ ਨਹੀਂ ਥੀ, ਮੇਰੀ ਮੇਰੀ ਫੋਟੋਜ਼ ਥੀ। ਉਸ ਦਿਨ ਮੁਝੇ ਸਮਝ ਮੈਂ ਆਇਆ ਕਿ ਸ਼ਾਇਦ ਮਾਂ ਆਪਣੀ ਜ਼ਿੰਦਗੀ ਜੀਤੀ ਨਹੀਂ ਹੈ, ਵੋ ਤੋ ਹਮਾਰੀ ਜ਼ਿੰਦਗੀ ਜੀਤੀ ਹੈ। ਤੀਸਰੇ ਦਿਨ ਮੈਨੇ ਮਾਂ ਕੇ ਪੈਰ ਦਬਾਏ, उन्होंने मुस्कुरा करके पूछा कि आज क्या हुआ, सूरज पश्चिम से निकल गया क्या? मैं हंस तो दिया लेकिन मेरी आंखों में बहुत आंसू थे। मुझे याद आया मैंने उन्हें कितनी बार कहा था कि आपको कुछ नहीं आता, हर समय डांटती हो। लेकिन सच बताऊं तो सच ये था कि मुझे कुछ नहीं आता था। मुझे पता ही नहीं था मेरी स्कूल की यूनिफॉर्म कहाँ रखी होती है। मेरी स्कूल की शर्ट जो है अलमीरा में अपने आप नहीं आती है, टिफिन अपने आप नहीं भरता है, लंच बॉक्स अपने आप तैयार नहीं होता है, बिस्तर अपने आप ठीक नहीं होता है, घर अपने आप साफ नहीं होता है, मेरी पसंद का खाना अपने आप नहीं बन जाता है। इन सब के पीछे मेरी माँ की नींद है, उनका समय है, उनका त्याग है, उनकी पूरी जिंदगी है। अगर भगवान मुझसे पूछें कि दुनिया का सबसे मुश्किल काम कौन सा है, तो मैं कहूंगा माँ होना। क्योंकि माँ छुट्टी नहीं ले सकती, उन्हें बुखार हो तब भी घर चलता है, उन्हें दर्द हो तब भी बच्चों की चिंता है, उन्हें रोना है तब भी वो खाना मुस्कुरा करके जो है परोसती हैं। अब मैं भगवान से कभी नहीं कहूंगा कि मेरी माँ एक दिन के लिए कहीं चली जाए, मैं तो यही कहूंगा कि भगवान मेरी उम्र भी मेरी माँ को दे देना। क्योंकि अगर माँ घर में होती है ना, तो छोटा सा घर भी जन्नत लगता है, छोटा सा घर भी स्वर्ग लगता है। वो निबंध जो था वो माँ पढ़ रही थी कॉपी में, वो तो वहीं समाप्त हो गया। लेकिन कॉपी पकड़ते पकड़ते उनके हाथ कांपने लगे, उनके आंसू जो है कॉपी के पन्नों पर गिरने लगे। उन्हें याद आया कि पिछले महीने ही तो बेटे ने गुस्से में कहा था कि आप सिर्फ डांटना जानती हो। उस दिन पूरी रात वो रोई थी, लेकिन उसी बेटे ने आज बिना उनके कहे पूरी जिंदगी पढ़ ली थी। प्रिंसिपल मैडम कहने लगी उन माँ से कि मैडम, बच्चे हमारी बातें नहीं, हमारा त्याग पढ़ रहे होते हैं, बस उन्हें समझने में थोड़ा समय लग जाता है। माँ जब वो घर पहुंची तो उनका बेटा दौड़ के आया, गले लग गया। उसने कुछ नहीं बोला, माँ ने कुछ नहीं बोला, खामोशी थी, लेकिन उस खामोशी में हजारों शब्द थे। बच्चे जो है ना, कई बार उन्हें समझने में देरी हो जाती है। उस बच्चे ने तो समझ लिया, खुद अपनी प्लेट उठाना शुरू किया, खुद अपने जूते साफ करना शुरू किया, खुद अपनी यूनिफॉर्म को सजाना शुरू किया, और रात में कहने लगा माँ से कि माँ, आज से मैं आपको छुट्टी नहीं दूंगा, लेकिन काम में आपका हाथ बटाऊंगा। माँ को ऐसा लगा जैसे उनकी सारी थकान उसी सेंटेंस में समा गई थी। बहुत छोटी सी कहानी है जो

ਜੀ ਦੋਸਤੋ, ਜੁੜੇ ਹੋ ਪ੍ਰੋਗਰਾਮ ਨਜ਼ਰੀਆ ਦੇ ਨਾਲ। ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਆਈ ਬਿਲੀਵ ਕਿ ਤੁਹਾਨੂੰ ਜਿਹੜੀ ਇੱਕ ਛੋਟੀ ਜਿਹੀ ਸਟੋਰੀ ਹੈ ਉਹ ਡੈਫੀਨੇਟਲੀ ਪਸੰਦ ਆਈ ਹੋਣੀ ਹੈ, ਕਿਉਂਕਿ ਜਦੋਂ ਅਸੀਂ ਕਈ ਵਾਰੀ ਬੱਚਿਆਂ ਨੂੰ ਸਮਝ ਨਹੀਂ ਪਾਉਂਦੇ, ਬੱਚੇ ਸਾਨੂੰ ਵੀ ਸ਼ਾਇਦ ਸਮਝ ਨਹੀਂ ਪਾਉਂਦੇ ਕਿ ਉਹਨਾਂ ਨੂੰ ਇਹੀ ਲੱਗਦਾ ਹੁੰਦਾ। ਆਪਾਂ ਸਾਰੇ ਹੀ ਉਸ ਜਿਹੜੀ ਲੈਵਲ ਦੇ ਵਿੱਚੋਂ, ਇੱਕ ਟੀਨੇਜ ਕਹਿ ਲਓ ਜਾਂ ਇੱਕ ਉਸ ਤੋਂ ਪ੍ਰੀ ਜਿਹੜੀ ਏਜ ਹੁੰਦੀ ਹੈ ਜਾਂ ਉਸ ਤੋਂ ਬਾਅਦ ਵਾਲੀ ਏਜ, ਕਿਉਂਕਿ ਉਹ ਜਿਹੜਾ ਇੱਕ ਏਜ ਗਰੁੱਪ ਹੈ ਨਾ, ਉਹਨੂੰ ਇਸ ਤਰ੍ਹਾਂ ਹੀ ਲੱਗਦਾ ਹੁੰਦਾ ਕਿ ਜੋ ਮੈਂ ਕਰ ਰਿਹਾ ਉਹ ਸਭ ਤੋਂ ਬਿਹਤਰ ਉਹੀ ਹੈ, ਕਿ ਮੈਨੂੰ ਕੋਈ ਸਮਝਦਾ ਨਹੀਂ, ਮੇਰੀ ਕੋਈ ਗੱਲ ਨਹੀਂ ਸੁਣਦਾ, ਜੇ ਕੋਈ ਮੇਰੇ ਪੇਰੈਂਟਸ ਮੈਨੂੰ ਕਹਿ ਰਹੇ ਨੇ ਤਾਂ ਉਹ ਕਿਉਂ ਕਹਿ ਰਹੇ ਨੇ। ਪਰ ਉਹਦਾ ਅਹਿਸਾਸ ਜਿਹੜਾ ਉਹ ਉਦੋਂ ਹੀ ਹੁੰਦਾ ਜਦੋਂ ਕਮੀ ਮਹਿਸੂਸ ਹੁੰਦੀ ਹੈ। ਅਤੇ ਮੇਰਾ ਖਿਆਲ ਇਸੇ ਤਰ੍ਹਾਂ ਨਾਲ ਹੀ ਜਿਹੜਾ ਪੇਰੈਂਟਸ ਨੂੰ ਵੀ ਜਦੋਂ ਅਸੀਂ ਆਪਣੀ ਜਿਹੜੀ ਪ੍ਰੈਜੈਂਸ ਹੈ ਉਹ ਦਿਖਾਉਣੀ ਛੱਡ ਦਿੰਦੇ ਹਾਂ ਨਾ, ਤਾਂ ਫਿਰ ਉਹ ਵਾਲਾ ਉਹ ਇੱਕ ਆਪੋਜ਼ਿਟ, ਇੱਕ ਰਿਵਰਸ ਉਹਦਾ ਸਾਈਡ ਹੈ ਨਾ ਜਿਹੜੀ ਉਸੇ ਮਿਰਰ ਦੀ, ਉਹ ਮੇਰਾ ਖਿਆਲ ਉਸੇ ਤਰ੍ਹਾਂ ਨਾਲ ਹੀ ਦੇਖਣ ਨੂੰ, ਉਸੇ ਤਰ੍ਹਾਂ ਨਾਲ ਹੀ ਉਹ ਫੀਲ ਕਰਦੇ ਨੇ। ਸੋ ਸਾਨੂੰ ਜਿਹੜਾ ਜਾਂ ਬੱਚਿਆਂ ਨੂੰ ਜਾਂ ਸਾਨੂੰ ਉਹ ਇਕੁਅਲੀ ਇੱਕ ਦੂਜੇ ਦੇ ਨਾਲ ਜਿਹੜੀ ਸਾਡੀ ਇੰਟਰੈਕਸ਼ਨ ਹੈ, ਸਾਡੀ ਗੱਲਬਾਤ ਹੈ, ਉਹ ਹੁੰਦੀ ਰਹਿਣੀ ਚਾਹੀਦੀ ਹੈ, ਜਿਹਦੇ ਨਾਲ ਇੱਕ ਬੌਂਡਿੰਗ ਜਿਹੜੀ ਹੈ ਆਪਸ ਵਿੱਚ ਇਸ ਰਿਸ਼ਤੇ ਦੀ ਉਹ ਬਣੀ ਰਹਿਣੀ ਬਹੁਤ ਜ਼ਰੂਰੀ ਹੈ। ਇੱਕ ਹੋਰ ਮੈਂ ਬੜੇ ਕਿਸੇ ਮਹਾਂਪੁਰਸ਼ ਨੂੰ ਸੁਣ ਰਿਹਾ ਸੀ ਅਤੇ ਉਹਨਾਂ ਨੇ ਬੜੀ ਕਮਾਲ ਦੀ ਗੱਲ ਕਹੀ। ਉਹ ਕਹਿੰਦੇ ਕਿ ਪੇਰੈਂਟਸ ਜਿਹੜੇ ਸਿਰਫ ਪੇਰੈਂਟਸ ਨਹੀਂ ਹੈ, ਉਹ ਇੱਕ ਬੱਚੇ ਦੀ ਪਰਸਨੈਲਿਟੀ ਡਿਵੈਲਪ ਕਰਨ ਦੇ ਵਿੱਚ ਵੀ ਬਹੁਤ ਸਭ ਤੋਂ ਮੁੱਢਲਾ ਜਿਹੜਾ ਰੋਲ ਹੈ ਉਹ ਪੇਰੈਂਟਸ ਦਾ ਹੀ ਹੈ। ਕਿ ਕਈ ਵਾਰੀ ਅਸੀਂ ਬੱਚਿਆਂ ਨੂੰ ਕਹਿੰਦੇ ਹਾਂ ਕਿ ਇਹ ਬੜਾ ਸਾਡੀ ਸੁਣਦਾ ਨਹੀਂ ਜੀ, ਇਸ ਤਰ੍ਹਾਂ ਕਰਦਾ, ਉਸ ਤਰ੍ਹਾਂ ਕਰਦਾ, ਬੜਾ ਗੁੱਸੇਖੋਰ ਹੈ, ਉਹਨੂੰ ਉਹ ਬੱਚੇ ਨੂੰ ਲੱਗਣ ਲੱਗ ਪੈਂਦਾ ਕਿ ਮੇਰੇ ਪੇਰੈਂਟਸ ਜਿਹੜੇ ਨੇ ਉਹ ਝੂਠ ਨਹੀਂ ਬੋਲ ਸਕਦੇ। ਸੋ ਮੈਂ ਇਸੇ ਤਰ੍ਹਾਂ ਦਾ ਹੀ ਹਾਂ, ਮੈਂ ਇਸੇ ਤਰ੍ਹਾਂ ਦੀ ਉਹਦੀ ਫਿਰ ਪਰਸਨੈਲਿਟੀ, ਉਹਦੀ ਡਿਵੈਲਪਮੈਂਟ ਉਸੇ ਤਰ੍ਹਾਂ ਨਾਲ ਹੀ ਹੋਣੀ ਸ਼ੁਰੂ ਹੋ ਜਾਂਦੀ ਹੈ। ਉਹ ਕਹਿੰਦੇ ਕਿ ਜੇ ਤੁਸੀਂ ਬੱਚੇ ਨੂੰ ਕਹੋ ਨਾ, ਜੇ ਉਹ ਕੋਈ ਗਲਤ ਕਰ ਵੀ ਰਿਹਾ ਅਤੇ ਤੁਸੀਂ ਜੇ ਕਹੋ ਬਹੁਤ ਚੰਗਾ, ਇਹ ਸਾਰਿਆਂ ਨੂੰ ਸੁਣਦਾ, ਸਭ ਨੂੰ ਲਿਸਨ ਕਰਦਾ, ਹਰ ਇੱਕ ਦੀ ਇੱਜ਼ਤ ਕਰਦਾ, ਹਰ ਇੱਕ ਦਾ ਮਾਣ ਕਰਦਾ, ਤਾਂ ਉਹ ਇੱਕ ਤੁਹਾਡਾ ਜਿਹੜਾ ਪ੍ਰਤੀਬਿੰਬ ਉਸ ਚੀਜ਼ ਦਾ ਬਣੇਗਾ ਨਾ, ਉਸ ਗੱਲ ਦਾ ਜਿਹੜੀ ਇੱਕ ਇਮੇਜ ਬਣਨੀ ਹੈ ਉਹਦੇ ਬੱਚੇ ਦੇ ਦਿਮਾਗ ਦੇ ਵਿੱਚ, ਉਹ ਉਸੇ ਤਰ੍ਹਾਂ ਦੀ ਬਣ ਜਾਣੀ ਹੈ ਕਿ ਉਹਨੇ ਆਪਣੇ ਆਪ ਨੂੰ ਢਾਲਣਾ ਸ਼ੁਰੂ ਕਰ ਦੇਣਾ। ਜੇ ਕੁਛ ਉਹ ਗਲਤ ਕਰ ਵੀ ਰਿਹਾ ਤਾਂ ਉਹਨੇ ਮੋਲਡ ਕਰਨਾ ਸ਼ੁਰੂ ਕਰ ਦੇਣਾ ਆਪਣੇ ਆਪ ਨੂੰ ਕਿ ਜੇ ਮੇਰੇ ਪੇਰੈਂਟਸ ਆਹ ਗੱਲ ਕਹਿ ਰਹੇ ਨੇ ਤਾਂ ਮੈਨੂੰ ਉਹੋ ਜਿਹਾ ਹੋਣਾ ਚਾਹੀਦਾ, ਮੈਨੂੰ ਉੱਦਾਂ ਦਾ ਬਣਨਾ ਚਾਹੀਦਾ। ਅਤੇ ਬੜੀ ਕਮਾਲ ਦੀ ਵਾਕਈ, ਜੇ ਸਾਡੀ ਸੋਚ ਇਸ ਤਰ੍ਹਾਂ ਦੀ ਅਸੀਂ ਪੋਜ਼ਿਟਿਵ ਰੱਖਾਂਗੇ ਆਪਣੇ ਬੱਚਿਆਂ ਪ੍ਰਤੀ ਜਾਂ ਆਪਣੇ ਪੇਰੈਂਟਸ ਪ੍ਰਤੀ, ਤਾਂ ਮੇਰਾ ਖਿਆਲ ਹੈ ਕਿ ਉਹ ਇਹ ਜਿਹੜਾ ਸਾਡਾ ਫਿਊਚਰ ਹੋਏਗਾ ਉਸ ਤੋਂ ਵੀ ਜਿਹੜਾ ਬ੍ਰਾਈਟ ਸਾਨੂੰ ਦਿਸੇਗਾ, ਬਣੇਗਾ, ਔਰ ਅਸੀਂ ਉਸੇ ਤਰ੍ਹਾਂ ਦੇ ਬਣ ਜਾਵਾਂਗੇ। ਜੁੜੇ ਹੋ ਤੁਸੀਂ ਪ੍ਰੋਗਰਾਮ ਨਜ਼ਰੀਆ ਦੇ ਨਾਲ।

0: ਇਨਵੋਲਵਮੈਂਟ ਸਾਡੇ ਬੱਚਿਆਂ ਦੀ, ਸਾਡੇ ਪਰਿਵਾਰਾਂ ਦੀ ਜਦੋਂ ਅਸੀਂ ਲੈ ਕੇ ਨਾਲ ਤੁਰਦੇ ਹਾਂ ਤਾਂ ਉਹ ਵੀ ਇੱਕ ਲਰਨਿੰਗ ਫੇਜ਼ ਹੁੰਦਾ ਜਿਹੜਾ ਕਈ ਵਾਰੀ ਸਕੂਲ, ਕਾਲਜਸ, ਯੂਨੀਵਰਸਿਟੀ ਚ ਜਾ ਕੇ, ਚਲੋ ਬੱਚਿਆਂ ਨੇ ਜੋ ਪੜ੍ਹਨਾ ਜਾਂ ਸਿੱਖਣਾ ਉਹ ਤਾਂ ਸਿੱਖਣਾ ਹੀ ਹੈ, ਸਾਨੂੰ ਆਪਣੇ ਬੱਚਿਆਂ ਨੂੰ ਕੰਮਾਂ ਕਾਰਾਂ ਦੇ ਨਾਲ ਵੀ, ਚਾਹੇ ਸਾਡੀਆਂ ਜੋਬਸ ਵੀ ਨੇ ਉਹਦੇ ਵਿੱਚ ਵੀ, ਕਿਤੇ ਨਾ ਕਿਤੇ ਉਹਨਾਂ ਨੂੰ ਬੈਠ ਕੇ ਨਾਲ ਸਮਝਾਉਣ ਦੀ ਜਾਂ ਸਾਡੇ ਉਸ ਫੇਜ਼ ਦੇ ਵਿੱਚੋਂ ਦੀ ਕਿਵੇਂ ਮਾਂ ਬਾਪ ਲੰਘਦੇ ਨੇ, ਕਿਵੇਂ ਵੱਡੇ ਜਿਹੜੇ ਨੇ ਸਾਡੇ ਆਪਣਾ ਰੋਜ਼ਗਾਰ ਅੱਗੇ ਤੋਰਦੇ ਆ, ਕਿਵੇਂ ਸਾਡੀ ਕਮਾਈ ਲੈ ਕੇ ਆਉਂਦੇ ਆ, ਕਿਵੇਂ ਸਾਡੇ ਖਰਚੇ ਜਿਹੜੇ ਹੁੰਦੇ ਨੇ, ਕਿਵੇਂ ਸਾਡੀ ਇਨਕਮ ਹੁੰਦੀ ਆ, ਉਹਨਾਂ ਚੀਜ਼ਾਂ ਨਾਲ ਵੀ ਜੋੜ ਕੇ ਰੱਖਣਾ ਚਾਹੀਦਾ।
1: ਬਿਲਕੁਲ।
0: ਸੋ ਇਹ ਮੇਰੇ ਮਨ ਚ ਆ ਰਿਹਾ ਸੀ ਵੀ ਚਲੋ ਰਿਸ਼ਤਿਆਂ ਦੀ ਜਿਹੜੀ ਸਾਂਝ ਹੈ ਉਹ ਛੋਟੀਆਂ ਛੋਟੀਆਂ ਚੀਜ਼ਾਂ ਦੇ ਨਾਲ ਨਾਲ ਜਿਹੜੀਆਂ ਕੁਛ ਇਸ ਤਰ੍ਹਾਂ ਦੀਆਂ ਡਿਟੇਲਡ ਗੱਲਾਂ, ਜਿਹੜੀ ਆਪਾਂ ਫਾਈਨੈਂਸ਼ੀਅਲ ਲਿਟਰੇਸੀ ਦੀ ਗੱਲ ਕਰਦੇ ਹੁੰਦੇ ਆ, ਉਹ ਵੀ ਬੱਚਿਆਂ 'ਚ ਨਾਲੋਂ ਨਾਲ ਹੀ ਇੰਜੈਕਟ ਕਰਦੇ ਰਹਿਣਾ ਚਾਹੀਦਾ। ਇੰਜੈਕਟ ਕਰਨਾ ਮਤਲਬ ਇਹ ਨਹੀਂ ਹੁੰਦਾ ਵੀ ਅਸੀਂ ਕੋਈ ਉਹਨਾਂ ਨੂੰ ਬਣਾਵਟੀ ਜਿਹੇ ਤਰੀਕੇ ਦੇ ਨਾਲ ਇੱਦਾਂ ਦੇ ਬਣਾਉਣ ਦੀ ਕੋਸ਼ਿਸ਼ ਕਰਨੀ, ਇੱਕ ਫਲੋ ਦੇ ਨਾਲ ਹੀ ਜਾਣਾ ਚਾਹੀਦਾ। ਉਹ ਗ੍ਰੈਜੂਅਲੀ ਜਿਹੜੀ ਉਹ ਇਨਵੋਲਵਮੈਂਟ ਹੈ ਸਾਨੂੰ ਹੌਲੀ ਹੌਲੀ ਕਰਕੇ, ਥੋੜਾ ਥੋੜਾ ਕਰਕੇ, ਜਿਵੇਂ ਕੋਈ ਬੂਟਾ ਹੈ ਉਹ ਰਾਤੋ ਰਾਤ ਤਾਂ ਇੱਦਾਂ ਨਹੀਂ ਹੈ ਵੀ ਅੱਜ ਬੂਟਾ ਲਾਇਆ ਤੇ ਉਹ ਸਵੇਰ ਨੂੰ ਤੁਸੀਂ ਦੇਖੋਗੇ ਲੱਗ ਗਿਆ। ਸੋ ਉਹਦੇ ਲਈ ਉਹ ਗ੍ਰੈਜੂਅਲ ਗਰੋਥ ਜਿਹੜੀ ਹੈ ਉਹਦੇ ਲਈ ਉਹ ਸਾਰਾ ਵਾਤਾਵਰਨ, ਮਿੱਟੀ, ਸਾਡੀ ਆਲੇ ਦੁਆਲੇ ਹੋਰ ਪੌਸ਼ਟਿਕ ਤੱਤ ਜਿਹੜੇ ਨੇ, ਪਾਣੀ ਹੋ ਗਿਆ, ਹਵਾ ਹੋ ਗਈ, ਧੁੱਪ ਹੋ ਗਈ, ਉਹ ਸਾਰੀਆਂ ਚੀਜ਼ਾਂ, ਸਾਰੇ ਫੈਕਟਰਸ ਦਾ ਮਿਸ਼ਰਣ ਜਿਹੜਾ ਜਦੋਂ ਉਹਨੂੰ ਮਿਲਦਾ ਤੇ ਫਿਰ ਹੀ ਉਹ ਬੂਟਾ ਵੱਧਦਾ ਫੁੱਲਦਾ ਤੇ ਸਾਨੂੰ ਇੱਕ ਚੰਗਾ ਦਰਖਤ ਬਣ ਕੇ, ਚੰਗਾ ਬੂਟਾ ਬਣ ਕੇ, ਚੰਗੇ ਫਲ ਦੇਣ ਦੇ ਲਈ ਜਾਂ ਚੰਗੀ ਫਸਲ ਦੇਣ ਦੇ ਲਈ ਉਹ ਸਾਨੂੰ ਸਾਹਮਣੇ ਆਉਂਦਾ। ਸੋ ਉਹੀ ਉਹੀ ਸਾਡੀ ਪਰਵਰਿਸ਼ ਹੈ, ਨਰਚਰ ਕਰਨਾ, ਨਰਿਸ਼ ਕਰਨਾ, ਗਰੂਮ ਕਰਨਾ, ਇਹੀ ਤਾਂ ਹੈ।
1: ਅਖਤਿਆਰ ਕਰਨਾ ਕਿ ਨਹੀਂ ਕਰਨਾ, ਇਸਦੇ ਚ ਆਉਣਾ ਕਿ ਨਹੀਂ ਆਉਣਾ, ਉਹਦੀ ਮੇਰੇ ਖਿਆਲ ਕਿਤੇ ਨਾ ਕਿਤੇ ਜਿਹੜੀ ਕਮੀ ਆ ਉਹ ਸਾਡੇ ਚ ਵੀ ਹੈ ਕਿ ਅਸੀਂ ਪੂਰੀ ਤਰ੍ਹਾਂ ਨਾਲ ਉਹਨਾਂ ਨੂੰ ਸਮਝਾ ਹੀ ਨਹੀਂ ਸਕੇ ਕਿ ਵੀ ਅਸੀਂ ਕਿਸ ਤਰ੍ਹਾਂ ਇਹ ਜਿਹੜੇ ਆਪਣੇ ਕਾਰੋਬਾਰ ਨੇ ਕਿਸ ਤਰ੍ਹਾਂ ਕਰ ਰਹੇ ਆ, ਤੁਸੀਂ ਕਿਸ ਤਰ੍ਹਾਂ ਇਹਨੂੰ ਅਡਾਪਟ ਕਰ ਸਕਦੇ ਹੋ, ਸ਼ਾਇਦ ਉਹ ਘਾਟ ਤੇ ਜ਼ਰੂਰ ਹੈ ਕਿਤੇ।
0: ਪਰ ਇੱਕ ਚੀਜ਼ ਇਹ ਵੀ ਹੈ, ਦੇਖਿਆ ਹੋਣਾ ਤੁਸੀਂ ਬਹੁਤ ਸਾਰੇ ਪਰਿਵਾਰ, ਆਪਾਂ ਇਹ ਨਹੀਂ ਕਹਿੰਦੇ ਵੀ ਸਾਰੇ ਹੀ ਇਸ ਤਰ੍ਹਾਂ ਕਰਦੇ, ਕਈ ਪਰਿਵਾਰ ਇੱਦਾਂ ਦੇ ਨੇ, ਬੜੀ ਖੁਸ਼ੀ ਹੁੰਦੀ ਹੈ ਇਸ ਗੱਲ ਨੂੰ ਦੇਖ ਕੇ, ਮਤਲਬ ਕਿ ਉਹਨਾਂ ਦੇ ਬੱਚੇ ਨਾਲੋਂ ਨਾਲ ਪੜ੍ਹਾਈ ਕਰ ਰਹੇ ਹੁੰਦੇ ਨੇ, ਨਾਲੋਂ ਨਾਲ ਆਪਣੇ ਬਿਜ਼ਨਸ ਨੂੰ ਕੈਰੀ ਕਰਨ ਦੇ ਵੱਲ ਵੀ ਨਾਲ ਹੀ ਸਿੱਖ ਰਹੇ ਹੁੰਦੇ ਨੇ। ਸੋ ਉਹ ਵੀ ਕਮੀ ਨਹੀਂ ਹੈ ਉਹਨਾਂ ਪਰਿਵਾਰਾਂ ਦੀ ਵੀ, ਆਪਾਂ ਜੇ ਇਹਨੂੰ ਸਵੀਪਿੰਗ ਸਟੇਟਮੈਂਟ ਨਹੀਂ ਦੇ ਸਕਦੇ, ਪਰ ਗੱਲ ਕਰਨ ਦਾ ਮਕਸਦ ਸਿਰਫ ਸਾਡਾ ਇਹੀ ਹੈ ਕਿ ਕਿਤੇ ਉਹ ਖੁੰਜਾ ਖਾਲੀ ਨਾ ਛੱਡ ਲਈਏ ਅਸੀਂ, ਅਸੀਂ ਉਸ ਪੱਖ ਨੂੰ ਨਾਲ ਲੈ ਕੇ ਤੁਰੀਏ ਪਲੈਨਿੰਗ ਦੇ ਨਾਲ। ਉਹਨੂੰ ਉਹ ਪਲੈਨਿੰਗ ਵੀ ਬਾਈ ਡਿਫਾਲਟ ਹੋਣੀ ਚਾਹੀਦੀ ਹੈ, ਕੋਈ ਬਨਾਵਟੀ ਪਲੈਨਿੰਗ ਨਹੀਂ ਹੋਣੀ ਚਾਹੀਦੀ ਵੀ ਲਓ ਜੀ ਵੀ ਮੈਂ ਹੁਣ ਸਕੈਜੂਲ ਬਣਾਇਆ ਤੇ ਅੱਜ ਬੱਚਿਆਂ ਨੂੰ ਸਿਖਾਉਣਾ ਸ਼ੁਰੂ ਕਰਨ ਲੱਗਿਆ। ਨਹੀਂ, ਇੱਦਾਂ ਨਹੀਂ ਹੋਣਾ। ਉਹ ਰੋਜ਼ਮਰਾ ਦੀ ਤੁਹਾਡੇ ਆਪਣੇ ਸੋਫੇ ਤੇ ਬੈਠਣ ਤੋਂ ਲੈ ਕੇ ਕਿਚਨ ਚ ਕਿਚਨ ਟੇਬਲ ਤੇ ਖਾਣਾ ਖਾਣ ਤੋਂ ਲੈ ਕੇ ਆਪਣੀ ਗੱਡੀ ਚ ਆਫਿਸ ਨੂੰ ਜਾਣਾ ਜਾਂ ਕੰਮ ਤੇ ਜਾਣਾ, ਉੱਥੋਂ ਲੈ ਕੇ ਜਾਂ ਬੱਚਿਆਂ ਨੂੰ ਸਕੂਲ ਛੱਡਣ ਤੋਂ ਲੈ ਕੇ ਸ਼ਾਮ ਨੂੰ ਰਾਤ ਨੂੰ ਖਾਣ ਤੋਂ ਲੈ ਕੇ ਫਿਰ ਸੌਣ ਤੋਂ ਲੈ ਕੇ ਹਰ ਇੱਕ ਪਲ ਦੇ ਉੱਤੇ ਹੀ ਤੁਸੀਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਮੈਂਟਰ ਕਰ ਰਹੇ ਹੁੰਦੇ ਆ, ਆਪ ਵੀ ਸਿੱਖ ਰਹੇ ਹੁੰਦੇ ਆ ਤਾਂ ਬੱਚਿਆਂ ਨੂੰ ਵੀ ਸਿਖਾ ਰਹੇ ਹੁੰਦੇ ਆ। ਸੋ ਕਈ ਵਾਰ ਮੇਰੇ ਵਰਗੇ ਹੋ ਸਕਦਾ ਗੱਲਾਂ ਆਪਾਂ ਬਹੁਤ ਵੱਡੀਆਂ ਵੱਡੀਆਂ ਕਰੀ ਜਾਈਏ ਬਾਈਕ ਦੇ ਉੱਤੇ ਜਾਂ ਕਿਤੇ ਜਦੋਂ ਕੋਈ ਬਾਹਰ ਲਾਵੇ ਤਾਂ ਉਹਨੂੰ ਅਸੀਂ ਮਤਾਂ ਦੇਈ ਜਾਈਏ ਤੇ ਬਾਅਦ ਚ ਘਰ ਦੇ ਵਿੱਚ ਪਰਿਵਾਰ ਦੇ ਨਾਲ ਜਾਂ ਬੱਚਿਆਂ ਦੇ ਨਾਲ ਬਿਲਕੁਲ ਆਪੋਜ਼ਿਟ ਬਿਹੇਵ ਕਰ ਰਹੇ ਹੋਈਏ, ਉਹ ਡਰਾਮੇਬਾਜ਼ੀ ਜੀ ਨਹੀਂ ਹੋਣੀ ਚਾਹੀਦੀ। ਓਨੈਸਟੀ, ਟਰੂਨੈਸ, ਜਿਹੜੀ ਜਿੱਦਾਂ ਦੇ ਤੁਸੀਂ ਦੇਖਦੇ ਹੋ, ਜਿੱਦਾਂ ਦੇ ਤੁਸੀਂ ਬੋਲਦੇ ਹੋ, ਜੋ ਤੁਸੀਂ ਕਰਦੇ ਹੋ, ਜੋ ਕਹਿੰਦੇ ਹੋ, ਉਹ ਸਾਰਾ ਕੁਛ ਪੈਰਲਲ ਚੱਲਣਾ ਚਾਹੀਦਾ, ਉਹ ਨਿਭਣਾ ਚਾਹੀਦਾ, ਉਹ ਡਬਲ ਫੇਸ ਨਾ ਹੋਈਏ। ਜਿਵੇਂ ਤੁਸੀਂ ਕਿਹਾ ਸੀ ਵੀ ਬੱਚੇ ਸਾਨੂੰ ਦੇਖ ਕੇ ਵੀ ਹਾਂ ਯਾਰ ਸਾਡੇ ਪੇਰੈਂਟਸ ਤਾਂ ਸੱਚ ਹੀ ਬੋਲਦੇ ਆ, ਤਾਂ ਜੇ ਅਸੀਂ ਝੂਠ ਨੂੰ ਹੀ ਸੱਚ ਬਣਾ ਕੇ ਉਹਨਾਂ ਨੂੰ ਪੇਸ਼ ਕਰੀ ਜਾਵਾਂਗੇ ਕਿ ਝੂਠ ਕਿੱਦਾਂ ਬੋਲਿਆ ਜਾਣਾ ਤਾਂ ਕਿ ਉਹ ਸੱਚ ਲੱਗੇ, ਤੇ ਫਿਰ ਉਹਨਾਂ ਨੇ ਉਹੀ ਪ੍ਰੋਗਰਾਮਿੰਗ ਹੋ ਜਾਣੀ ਹੈ।
1: ਬਿਲਕੁਲ।
0: ਜਿੱਦਾਂ ਦਾ ਬਹਾਅ ਹੋਏਗਾ, ਜਿੱਦਾਂ ਦਾ ਮਾਹੌਲ ਹੋਏਗਾ, ਜਿੱਦਾਂ ਦਾ ਅਸੀਂ ਉਹਨਾਂ ਨੂੰ ਟੀਚ ਕਰਾਂਗੇ, ਸ਼ਾਇਦ ਉਹਨਾਂ ਨੂੰ ਉਹੀ ਲੱਗਣਾ ਵੀ ਇਹੀ ਬਾਏ ਡਿਫਾਲਟ ਹੁੰਦਾ। ਹਾਂਜੀ। ਸੋ ਖੈਰ, ਸੋ ਇਮੀਗ੍ਰੇਸ਼ਨ, ਸੋਰੀ, ਰੀਅਲ ਸਟੇਟ ਦੀ ਜੇ ਗੱਲ ਕਰਦੇ ਹਾਂ, ਇਮੀਗ੍ਰੇਸ਼ਨ ਦਾ ਮੇਰੇ ਮਨ ਚ ਤਾਂ ਦਿਮਾਗ ਚ ਆ ਗਿਆ, ਮੈਂ ਥੋੜੀ ਦੇਰ ਪਹਿਲਾਂ ਹੀ ਸਾਡੀ ਇੱਕ ਨਾ ਵੀਡੀਓ ਪਾਈ ਹੋਈ ਹੈ ਸਾਡੇ ਜੀ ਮੀਡੀਆ ਗਰੁੱਪ ਦੇ ਪੇਜ ਦੇ ਉੱਪਰ। ਸੋ ਅਸੀਂ ਜ਼ਰੂਰ ਬੇਨਤੀ ਕਰਦੇ ਹਾਂ ਕਿ ਯੂਟਿਊਬ ਚੈਨਲ ਤੇ ਵੀ ਜਾਂ ਸਾਡੇ ਸੋਸ਼ਲ ਮੀਡੀਆ ਹੈਂਡਲਸ ਤੇ ਜਾ ਕੇ ਤੁਸੀਂ ਇਮੀਗ੍ਰੇਸ਼ਨ ਨਾਲ ਰਿਲੇਟਡ ਕੁਛ ਲੇਟੈਸਟ ਅਪਡੇਟਸ, ਸਾਡੇ ਵੱਲੋਂ ਇੱਕ ਰੀਸੈਂਟ ਵੀਡੀਓ ਸ਼ਨੀਵਾਰ ਨੂੰ ਕੱਲ ਅਪਲੋਡ ਕੀਤੀ ਗਈ ਹੈ, ਉਹਨੂੰ ਜ਼ਰੂਰ ਦੇਖ ਸਕਦੇ ਹੋ। ਜੀ ਮੀਡੀਆ ਗਰੁੱਪ ਦੇ ਸਾਡੇ ਵੱਖਰੇ ਵੱਖਰੇ ਪਲੇਟਫਾਰਮ, ਸੋਸ਼ਲ ਮੀਡੀਆ ਤੇ ਜਾਂ ਯੂਟਿਊਬ ਤੇ ਜਾਂ ਸਾਡੀ ਵੈਬਸਾਈਟ ਤੇ ਜੀ ਮੀਡੀਆ ਗਰੁੱਪ .ca ਜਾਂ ਹਰਜਿੰਦਰ ਗਿੱਲ ਸ਼ੋਅ .com, ਉਹਨਾਂ ਨੂੰ ਵੀ ਜ਼ਰੂਰ ਫੋਲੋ ਕਰੋ। ਸੋ ਅਸੀਂ ਜਿੱਥੇ ਮੰਡੇ ਟੂ ਫਰਾਈਡੇ ਇੱਕ ਵੱਖਰੇ ਚੈਨਲ ਦੇ ਉੱਪਰ ਹਫ਼ਤੇ ਦੇ 5 ਦਿਨ ਦੁਪਹਿਰ ਨੂੰ 3 ਵਜੇ ਤੋਂ ਲੈ ਕੇ 5 ਵਜੇ ਤੱਕ ਪ੍ਰੋਗਰਾਮ ਪੇਸ਼ ਕਰਦੇ ਹਾਂ, ਉੱਥੇ ਵੀਕਐਂਡ ਆਪਣਾ ਸਾਡਾ ਜੀ ਮੀਡੀਆ ਗਰੁੱਪ ਦਾ ਜਿਹੜਾ 2 ਘੰਟੇ ਦਾ ਸਫ਼ਰ ਹੁੰਦਾ ਸੰਡੇ ਵਾਲਾ, ਉਹਦੇ ਲਈ ਤੁਸੀਂ ਸਾਨੂੰ 12 ਵਜੇ ਤੋਂ ਲੈ ਕੇ 1 ਵਜੇ ਤੱਕ ਰਮਸ ਪੰਜਾਬੀ ਵੀਕਐਂਡ ਸ਼ੋਅ ਤੇ 1 ਤੋਂ 2 ਨਜ਼ਰੀਆ ਨੂੰ ਓਪੀਨੀਅਨ ਦੇ ਵਿੱਚ ਸਾਡੀ ਟੀਮ ਦੇ ਨਾਲ ਮਨਜੀਤ ਗਿੱਲ ਜਾਂ ਮੈਂ ਜਾਂ ਪ੍ਰਭਜੀਤ ਹੋਰੀ ਅਸੀਂ ਅਕਸਰ ਤੁਹਾਡੇ ਲਈ ਹਾਜ਼ਰ ਹੁੰਦੇ ਹਾਂ। ਸੋ ਸਾਡੇ ਪ੍ਰੋਗਰਾਮ ਨੂੰ ਪਿਆਰ ਦੇਣ ਲਈ, ਸਾਡੇ ਨਾਲ ਜੁੜਨ ਦੇ ਲਈ ਤੁਹਾਡਾ ਜਿੱਥੇ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ, ਉੱਥੇ ਨਾਲ ਮਨਜੀਤ ਇਹ ਵੀ ਹੈ ਵੀ ਹੁਣ ਦੀਵਾਲੀ ਦੇ ਮੌਕੇ ਤੇ ਬਹੁਤ ਸਾਰੇ ਬਿਜ਼ਨਸਿਸ, ਬਹੁਤ ਸਾਰੇ ਪ੍ਰੋਗਰਾਮ, ਅਲੱਗ ਅਲੱਗ ਜਿਹੜੇ ਸਾਡੇ ਸਪੋਂਸਰਸ ਹੋਣਗੇ ਉਹਨਾਂ ਦੇ ਮਨ 'ਚ ਕੋਈ ਪਲਾਨ ਹੋਣੇ ਆ ਕਿ ਸੋ ਉਹਨੂੰ ਮੈਂ ਨੋਰਮਲੀ ਗੱਲ ਕਰਦਾ ਹੁੰਦਾ ਵੀ ਤੁਸੀਂ ਸਾਡੇ ਕੋਲ ਆ ਜਾਓ।

0: ਤੁਸੀਂ ਕਹੋ ਵੀ ਯਾਰ $100 ਸਪੈਂਡ ਕਰਨਾ ਹੈ ਤਾਂ ਸਾਡੇ ਕੋਲ ਉਹਦੇ ਨਾਲ ਸੰਬੰਧਿਤ ਤੁਹਾਡੇ ਲਈ ਪਲੈਨਿੰਗ ਹੋ ਸਕਦੀ ਹੈ। ਤੁਸੀਂ ਕਹੋ ਵੀ $1,00,000 ਸਪੈਂਡ ਕਰਨਾ ਹੈ ਤਾਂ ਅਸੀਂ ਉਹਦੇ ਅਕੋਰਡਿੰਗਲੀ ਤੁਹਾਨੂੰ ਪਲਾਨ ਕਰਕੇ ਦੱਸ ਦਿਆਂਗੇ। ਸੋ ਫੁੱਲੀ ਪ੍ਰੂਵਨ ਟਰੈਕ ਰੈਕਡ ਦੇ ਨਾਲ ਹੁਣ ਤੱਕ ਬਹੁਤ ਸਾਰੀਆਂ ਵੱਡੀਆਂ ਛੋਟੀਆਂ ਕੰਪਨੀਜ਼ ਦੇ ਲਈ ਮੀਡੀਆ ਬਾਇੰਗ ਕਰਕੇ ਜਾਂ ਮੀਡੀਆ ਪੈਕੇਜਿੰਗ ਤਹਿਤ ਇੱਕ ਤਰੀਕੇ ਦੇ ਨਾਲ, ਇੱਕ ਸਿਸਟਮੈਟੀਕਲ ਤਰੀਕੇ ਦੇ ਨਾਲ, ਤੁਸੀਂ ਜੇ ਕਹੋਗੇ ਇੱਕ ਸਟ੍ਰੈਟਜੀ ਬਣਾ ਕੇ ਲਾਂਚਿੰਗ ਕਰਨੀ ਹੈ ਜਾਂ ਕੋਈ ਗ੍ਰੈਂਡ ਓਪਨਿੰਗਸ ਕਰਨੀ ਹੈ ਜਾਂ ਕੋਈ ਵੀ ਕਿਸੇ ਰੂਪ ਦੇ ਵਿੱਚ ਤੁਸੀਂ ਮੀਡੀਆ ਦੇ ਨਾਲ ਸੰਬੰਧਿਤ ਕੋਈ ਵੀ ਪੀ ਆਰ ਨਾਲ ਸੰਬੰਧਿਤ ਹੈਲਪ ਚਾਹੁੰਦੇ ਹੋ ਤਾਂ ਸਾਡੀ ਟੀਮ ਨੂੰ ਜ਼ਰੂਰ ਇੱਕ ਵਾਰੀ ਕੰਟੈਕਟ ਕਰ ਸਕਦੇ ਹੋ। ਸੋ 647-4-0-68-62 ਜਾਂ 416-669-1379 ਸਾਡੇ ਇਹ ਫੋਨ ਨੰਬਰ ਹੁੰਦੇ ਆ। ਇਹਨਾਂ ਨੰਬਰ ਨੂੰ ਨੋਟ ਕਰਕੇ ਰੱਖੋ। ਰੀਅਲ ਸਟੇਟ ਸੰਬੰਧਿਤ ਵੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਵੀ ਇੱਕ ਪੂਰੀ ਕੰਪਲੀਟ ਪੈਕੇਜ ਬਣਾ ਕੇ, ਇੱਕ ਜਿਵੇਂ ਕਹਿੰਦੇ ਹੁੰਦੇ ਇੱਕ ਰੋਡ ਮੈਪ ਬਣਾ ਕੇ ਤੁਹਾਡੇ ਪੋਰਟਫੋਲੀਓ, ਰੀਅਲ ਸਟੇਟ ਪੋਰਟਫੋਲੀਓ ਬਣਾਉਣ ਦੇ ਵਿੱਚ ਵੀ ਸਾਡੀ ਟੀਮ ਤੁਹਾਡੀ ਮਦਦ ਕਰਦੇ ਹਾਂ। ਸੋ 647-400-6862, 647-4-0-68-62। ਰੀਅਲ ਸਟੇਟ ਦੇ ਪਲਾਨ ਜਾਂ ਜਿਹੜੇ ਆਪਣੇ ਕੁਛ ਅਨਾਊਂਸਮੈਂਟਸ ਤੋਂ ਪਹਿਲਾਂ ਮਨਜੀਤ ਜੀ, ਮੈਂ ਪਿਛਲੇ ਦਿਨਾਂ ਤੋਂ ਆਪਾਂ ਇੱਕ ਅਨਾਊਂਸਮੈਂਟ ਕਰਦੇ ਆ ਰਹੇ ਹਾਂ ਕਿ ਜੇਕਰ ਸਾਡਾ ਕੋਈ ਪਰਿਵਾਰ, ਅਗਰ ਤੁਸੀਂ ਕੁਛ ਸਰਪਲਸ ਫੰਡ ਕੈਰੀ ਕਰਦੇ ਹੋ, ਤੁਹਾਨੂੰ ਲੱਗਦਾ ਵੀ ਤੁਹਾਡੇ ਕੋਲ ਬੈਂਕ ਦੇ ਵਿੱਚ ਸੇਵਿੰਗ ਅਕਾਊਂਟ ਜਾਂ ਜੀ ਆਈ ਸੀ ਜਾਂ ਵੈਸੇ ਹੀ ਕਿਤੇ ਪਲਾਨ ਹੁੰਦਾ, ਮਨ ਹੁੰਦਾ ਕਿ ਇੱਕ ਰੈਗੂਲਰ ਬੇਸਿਸ ਦੇ ਉੱਤੇ ਕਮਿਟਡ ਹੋ ਕੇ, ਮਨਜੀਤ ਜੀ ਬਹੁਤ ਸਾਰੇ ਪਰਿਵਾਰ ਮੈਂ ਦੇਖੇ ਆ ਜਿਹੜੇ ਅਫੋਰਡ ਕਰ ਸਕਦੇ ਹੁੰਦੇ ਆ, ਬਟ ਉਹ ਸਿਰਫ ਡਿਸਿਪਲਿਨ ਚ ਨਹੀਂ ਆਉਂਦੇ, ਸਿਰਫ ਉਹ ਇੱਕ ਕੰਟੀਨਿਊਟੀ ਨਹੀਂ ਦੇ ਪਾਉਂਦੇ, ਸਿਰਫ ਉਹ ਇੱਕ ਸ਼ੁਰੂਆਤ ਨਹੀਂ ਕਰ ਪਾਉਂਦੇ ਰੈਗੂਲਰ ਬੇਸਿਸ ਦੇ ਉੱਪਰ ਇਨਵੈਸਟਮੈਂਟਸ ਕਰਨ ਦੀ। ਉਹਦੇ ਲਈ ਅਸੀਂ ਤੁਹਾਨੂੰ ਇਨਕਰੇਜ ਕਰਦੇ ਹਾਂ, ਜੇਕਰ ਤੁਸੀਂ ਮਿਨੀਮਮ ਅਸੀਂ ਇੱਕ ਪੈਕੇਜ ਬਣਾ ਕੇ ਚੱਲੇ ਹਾਂ, ਵੈਸੇ ਕਰਨ ਨੂੰ ਤਾਂ ਘੱਟ ਜਾਂ ਵੱਧ ਵੀ ਹੋ ਸਕਦਾ, ਬਟ ਘੱਟੋ ਘੱਟ ਅਸੀਂ ਇੱਕ ਨੰਬਰ ਜਾਂ ਇੱਕ ਬੈਂਚਮਾਰਕ ਦੀ ਗੱਲ ਕਰਾਂ ਤਾਂ ਜੇ $500 ਤੁਸੀਂ ਹਰ ਮਹੀਨੇ ਸਾਈਡ ਤੇ ਰੱਖ ਸਕਦੇ ਹੋ ਜੇਕਰ, ਤਾਂ ਸਾਡੇ ਨਾਲ ਇੱਕ ਵਾਰੀ ਕੰਟੈਕਟ ਕਰਿਓ। ਅਸੀਂ ਇੱਕ ਸਪੈਸ਼ਲ ਪ੍ਰੋਗਰਾਮ, ਇੱਕ ਸਪੈਸ਼ਲ ਪਲਾਨ ਡਿਜ਼ਾਈਨ ਕੀਤਾ ਜਿਹਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਲੌਂਗ ਰਨ ਰਿਟਾਇਰਮੈਂਟ ਲਈ ਜਾਂ ਬੱਚਿਆਂ ਦੀ ਐਜੂਕੇਸ਼ਨ ਦੇ ਲਈ ਜਾਂ ਇੱਕ ਕਿਸੇ ਵੀ ਰੂਪ ਦੇ ਵਿੱਚ ਆਪਣੀ ਇੱਕ ਇਨਵੈਸਟਮੈਂਟ ਪੋਰਟਫੋਲੀਓ ਕ੍ਰੀਏਟ ਕਰਨ ਦੇ ਲਈ ਤੁਹਾਡੇ ਲਈ ਹੈਲਪ ਕਰ ਸਕਦੇ ਹਾਂ। ਸੋ ਇਹ ਵੱਧ ਵੀ ਹੋ ਸਕਦੀ ਹੈ ਅਮਾਊਂਟ, ਚਾਹੇ ਇਹਦੇ ਪਿੱਛੇ 2 ਜ਼ੀਰੋਆਂ ਲਾ ਲਓ, 1-3 ਜ਼ੀਰੋਆਂ ਲਾ ਲਓ, 1 ਜ਼ੀਰੋ ਹੋਰ ਲਾ ਲਓ, 500 ਦੇ ਪਿੱਛੇ ਚਾਹੇ ਤੁਸੀਂ 1 ਜ਼ੀਰੋ ਕੱਟ ਕਰ ਲਓ, ਉਹ ਵੀ ਹੋ ਸਕਦਾ, ਪਰ ਮਿਨੀਮਮ ਅਸੀਂ $500 ਦੀ ਗੱਲ ਕਰ ਰਹੇ ਹਾਂ। ਸੋ ਅਗਰ ਇਸ ਤਰੀਕੇ ਦੇ ਨਾਲ ਤੁਸੀਂ ਸਾਡੇ ਨਾਲ ਔਨਬੋਰਡ ਹੋ ਸਕਦੇ ਆ ਤਾਂ ਸਾਨੂੰ ਜ਼ਰੂਰ ਕਾਲ ਕੀਤੀ ਜਾ ਸਕਦੀ ਹੈ, ਅਸੀਂ ਤੁਹਾਨੂੰ ਇੱਕ ਪ੍ਰੋਪਰ ਪਲੈਨਿੰਗ ਕਰਕੇ ਦਿਆਂਗੇ। 647-400-6862, 647-400-6862। ਰੀਅਲ ਸਟੇਟ ਦੇ ਵਿੱਚ ਵੀ ਨਾਲ ਹੀ ਅਸੀਂ ਤੁਹਾਨੂੰ ਇੱਕ ਪ੍ਰੋਪਰ ਰੋਡ ਮੈਪ ਬਣਾ ਕੇ ਪਲੈਨਿੰਗ ਕਰਨੀ ਹੈ, ਲੌਂਗ ਟਰਮ ਦੇ ਲਈ ਇਨਵੈਸਟਮੈਂਟ ਕਰਨੀ ਹੈ, ਕੋਈ ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ, ਤਾਂ ਵੀ ਸਾਡੇ ਨਾਲ ਇੱਕ ਵਾਰੀ ਜ਼ਰੂਰ ਕੰਟੈਕਟ ਕਰੋ। ਅਤੇ ਇਸ ਵੇਲੇ ਕੁਛ ਜਿਹੜੀਆਂ ਸਾਡੀਆਂ ਇਮੀਡੀਏਟ ਅਨਾਊਂਸਮੈਂਟਸ ਨੇ ਉਹਨਾਂ ਦੇ ਵਿੱਚ ਜੇ ਗੱਲ ਕਰਾਂ ਤਾਂ ਇੱਕ ਤਾਂ ਮਨਜੀਤ ਜੀ, ਆਪਾਂ ਜਿਹੜੇ ਕੋਈ ਦੋਸਤ ਸਾਡੇ ਕੋਈ ਟਰੱਕ ਯਾਰਡਸ ਲੱਭ ਰਹੇ ਨੇ ਲੀਜ਼ 'ਤੇ ਲੈਣ ਲਈ, ਤਾਂ ਸਾਡੇ ਕੋਲ ਬ੍ਰੈਂਪਟਨ ਦੇ ਵਿੱਚ ਲਗਭਗ 6 ਏਕੜ ਦੇ ਆਪਸ਼ਨਸ ਹੈਗੀਆਂ ਨੇ, 1, 2, 3, 4, 5 ਜਾਂ 6 ਏਕੜ ਜਿੰਨੀ ਵੀ ਤੁਹਾਡੀ ਰਿਕੁਆਇਰਮੈਂਟ ਹੋਏਗੀ। ਤਾਂ ਹਾਈਵੇ 50 ਐਂਡ ਕੰਟਰੀ ਸਾਈਡ ਦੇ ਏਰੀਆ ਦੇ ਵਿੱਚ ਫੁੱਲੀ ਫੈਂਸਡ ਅਤੇ ਪੂਰੀ ਲਾਈਟਿੰਗ ਵਗੈਰਾ ਲੱਗੀ ਹੋਈ ਹੈ, 24 ਘੰਟੇ 7 ਦਿਨ ਕੈਮਰਾ ਸਰਵੇਲੈਂਸ ਹੈ, ਲਾਈਵ ਸਿਕਿਉਰਿਟੀ ਦਾ ਅਰੇਂਜਮੈਂਟ ਹੈ। ਅਗਰ ਇਹਨੂੰ ਕੋਈ ਲੀਜ਼ 'ਤੇ ਲੈਣਾ ਚਾਹੁੰਦਾ ਤਾਂ ਸਾਡੇ ਨਾਲ ਸੰਪਰਕ ਕੀਤਾ ਜਾ ਸਕਦਾ। ਫਿਰ ਆਪਣੇ ਕੋਲ ਇੱਕ ਟਰੱਕ ਯਾਰਡ ਮਿਲਟਨ ਦੇ ਵਿੱਚ ਹੈ, 5 ਏਕੜ ਨੇ, ਸੋ ਉਹਦੇ 'ਚ ਵੀ 1, 2, 3, 4, 5 ਜਿੰਨੀ ਵੀ ਤੁਹਾਡੀ ਰਿਕੁਆਇਰਮੈਂਟ, ਜੇ ਸਾਰੇ ਦੇ ਸਾਰੇ 5 ਏਕੜ ਵੀ ਲੈਣੇ ਆ ਤਾਂ ਵੀ, ਇਹ ਵੀ ਫੁੱਲੀ ਫੈਂਸ ਤੇ ਸਿਕਿਉਰਿਟੀ ਯਾਰਡ ਹੈ, 24 ਘੰਟੇ 7 ਦਿਨ ਕੈਮਰਾ ਸਿਕਿਉਰਿਟੀ ਆਪਣੇ ਸਰਵੇਲੈਂਸ ਵਗੈਰਾ, ਤੇ ਪੋਰਟੇਬਲ ਆਫਿਸ ਵੀ ਹੈ ਇਹਦੇ ਵਿੱਚ, ਤੇ ਟਰੱਕ ਸਟਾਪ ਦੇ ਬਿਲਕੁਲ ਨੇੜੇ ਹੈ, ਬਹੁਤ ਕਨਵੀਨੀਅੰਟ ਲੋਕੇਸ਼ਨ ਹੈ, ਹਾਈਵੇ 401 ਤੇ ਐਗਜ਼ਿਟ 320 ਦੇ ਨੇੜੇ ਮਿਲਟਨ ਦੇ ਏਰੀਏ ਦੇ ਵਿੱਚ। ਇਸੇ ਤਰ੍ਹਾਂ ਹੀ ਆਪਣੇ ਕੋਲ ਇੱਕ ਵੁੱਡ ਸਟਾਕ ਦੇ ਵਿੱਚ 7 ਏਕੜ ਦਾ ਟਰੱਕ ਯਾਰਡ ਹੈ, ਜੇਕਰ ਤੁਸੀਂ ਉਹਨੂੰ ਲੀਜ਼ 'ਤੇ ਲੈਣਾ ਚਾਹੁੰਦੇ ਹੋ, ਮਕੈਨਿਕ ਸ਼ਾਪ ਵੀ ਉਹਦੇ 'ਚ ਬਣੀ ਹੋਈ ਹੈ, ਆਫਿਸ ਵੀ ਬਣਿਆ ਹੋਇਆ, 24 ਘੰਟੇ 7 ਦਿਨ ਕੈਮਰਾ ਸਰਵੇਲੈਂਸ ਹੈ, ਤੇ ਆਈਡਲੀ ਇਹ ਟਰੱਕ ਦੇ ਲਈ ਜਾਂ ਕਮਰਸ਼ੀਅਲ ਯੂਜਸ ਦੇ ਲਈ ਤੁਸੀਂ ਵੱਖਰੇ ਵੱਖਰੇ ਸਾਈਜ਼ ਦੇ ਵਿੱਚ 1, 2, 3 ਤੋਂ ਲੈ ਕੇ 7 ਏਕੜ ਤੱਕ ਦੀ ਰਿਕੁਆਇਰਮੈਂਟ ਅਗਰ ਹੈ ਤੁਹਾਡੀ ਤਾਂ ਉਹਨੂੰ ਫੁਲਫਿਲ ਕਰਨ ਦੇ ਲਈ ਸਾਡੀ ਟੀਮ ਦੇ ਨਾਲ ਸੰਪਰਕ ਕਰ ਸਕਦੇ ਹੋ। ਇੱਕ ਆਪਣੇ ਕੋਲ ਗੋਲਫ ਦੇ ਵਿੱਚ 2+ ਏਕੜ ਦਾ ਲੋਟ ਹੈ ਜਿਹੜਾ ਕਿ ਬਾਏ ਕਰਨ ਲਈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਇਹਨੂੰ ਅਸੀਂ ਤੁਹਾਡੇ ਨਾਲ ਇੰਟਰੋਡਿਊਸ ਕਰ ਦਿਆਂਗੇ। ਅਗਰ ਤੁਸੀਂ ਬਾਏ ਕਰਨਾ ਚਾਹੁੰਦੇ ਹੋ, ਗੋਲਫ ਏਰੀਏ ਦੇ ਵਿੱਚ 2+ ਏਕੜ ਦਾ ਲੋਟ ਹੈ, ਇੰਡਸਟਰੀਅਲ ਬੀ ਜ਼ੋਨਿੰਗ ਹੈ ਉਹਦੀ, ਮਲਟੀਪਲ ਪਰਪਸਿਸ ਦੇ ਲਈ ਉਹਨੂੰ ਯੂਜ਼ ਕੀਤਾ ਜਾ ਸਕਦਾ। ਪ੍ਰਾਇਮਰੀਲੀ ਤੁਸੀਂ ਉਹਨੂੰ ਵੇਅਰ ਹਾਊਸਿੰਗ ਲਈ, ਡਿਸਟ੍ਰੀਬਿਊਸ਼ਨ ਲਈ, ਮੈਨੂਫੈਕਚਰਿੰਗ ਲਈ, ਆਊਟਸਾਈਡ ਜਿਹੜੀ ਆਪਣੀ ਸਟੋਰੇਜ ਵਗੈਰਾ ਦੇ ਲਈ ਜਾਂ ਕੋਈ ਰਿਪੇਅਰ ਸ਼ਾਪ ਬਣਾਉਣੀ ਹੈ ਜਾਂ ਕੋਈ ਹੋਰ ਅਲੱਗ ਅਲੱਗ ਤਰ੍ਹਾਂ ਦੇ ਕਾਂਸੈਪਟ ਡਿਜ਼ਾਈਨ ਕਰਨੇ ਆ, ਈਵਨ ਟਰੱਕ ਟ੍ਰੇਲਰ ਨਾਲ ਸੰਬੰਧਿਤ ਵੀ ਕਿਸੇ ਤਰ੍ਹਾਂ ਦਾ ਪ੍ਰੋਜੈਕਟ ਅੱਗੇ ਕੈਰੀ ਕਰਨਾ, ਤਾਂ ਇਹ 2+ ਏਕੜ ਲੋਟ ਨੂੰ ਤੁਸੀਂ ਬਾਏ ਕਰ ਸਕਦੇ ਹੋ ਗੋਲਫ ਏਰੀਏ ਦੇ ਵਿੱਚ। 647-400-6862। ਤੇ ਨਾਲ ਆਪਾਂ ਨੂੰ ਮਨਜੀਤ ਜੀ ਇਸ ਵੇਲੇ ਜ਼ਰੂਰਤ ਹੈ ਬ੍ਰੈਂਪਟਨ ਦੇ ਵਿੱਚ, ਮਿਸੀਸਾਗਾ, ਕੈਲਡਨ ਜਾਂ ਈਵਨ ਕਿਸੇ ਹੋਰ ਸਿਟੀ ਦੇ ਵਿੱਚ ਵੀ, ਅਗਰ ਤੁਹਾਡੇ ਕੋਲ ਕੋਈ 7-10 ਹਜ਼ਾਰ ਸਕੁਅਰ ਫੁੱਟ ਦੀ ਫ੍ਰੀ ਹੋਲਡ ਬਿਲਡਿੰਗ ਹੈ, ਅਗਰ ਪਲਾਜ਼ੇ ਦੇ ਵਿੱਚ ਵੀ ਹੋ ਸਕਦੀ ਹੈ ਬਟ ਪਹਿਲ ਦਿੱਤੀ ਜਾਣੀ ਹੈ ਜੇ ਫ੍ਰੀ ਹੋਲਡ ਬਿਲਡਿੰਗ ਹੋਵੇ, 7 ਤੋਂ 10,000 ਸਕੁਅਰ ਫੁੱਟ ਦੀ ਇੰਸਟੀਟਿਊਸ਼ਨਲ ਜ਼ੋਨਿੰਗ ਦੇ ਨਾਲ ਡੇ ਕੇਅਰ ਜਿੱਥੇ ਅਪਰੂਵ ਕੀਤਾ ਜਾ ਸਕੇ, ਅਪਰੂਵ ਹੋਵੇ, ਡੇ ਕੇਅਰ ਦੀਆਂ ਸਾਰੀਆਂ ਅਪਰੂਵਲਸ ਵਗੈਰਾ ਹੋਣ, ਬਾਕੀ ਥੋੜੀ ਬਹੁਤੀ ਜੇਕਰ ਕੋਈ ਫਾਰਮੈਲਿਟੀ ਹੈ ਉਹਨੂੰ ਪੂਰਾ ਕਰ ਲਿਆ ਜਾਏਗਾ, ਪਰ ਸਾਡੇ ਕੋਲ ਕੁਛ ਕੁਆਲੀਫਾਈਡ ਬਾਇਰਸ ਨੇ ਜਿਹੜੇ ਡੇ ਕੇਅਰ ਦੇ ਲਈ ਇਸ ਤਰੀਕੇ ਦੇ ਨਾਲ 7-8,000 ਸਕੁਅਰ ਫੁੱਟ, 10,000 ਸਕੁਅਰ ਫੁੱਟ ਤੱਕ ਦੀ ਬਿਲਡਿੰਗ ਦੀ ਭਾਲ ਦੇ ਵਿੱਚ ਨੇ। ਬਾਏ ਕਰਨ ਲਈ ਵੀ ਹੋ ਸਕਦਾ, ਤੇ ਜੇ ਤੁਸੀਂ ਲੀਜ਼ ਤੇ ਦੇਣਾ ਚਾਹੁੰਦੇ ਹੋਏ ਤਾਂ ਵੀ ਗੱਲ ਕਰ ਲਿਓ, ਪ੍ਰਾਇਓਰਟੀ ਹੋਣੀ ਉਹ ਬਾਏ ਕਰਨਾ ਚਾਹੁੰਦੇ ਆ, ਪਰ ਜੇ ਤੁਹਾਡੇ ਕੋਲ ਹੈ ਕਿ ਤੁਸੀਂ ਸੈਲ ਨਹੀਂ ਕਰਨੀ, ਬਿਲਡਿੰਗ ਕੋਈ ਇਸ ਤਰ੍ਹਾਂ ਦੀ ਹੈ ਬਟ ਅਪਰੂਵਲ ਹੈਗੇ ਨੇ ਡੇ ਕੇਅਰ ਦੇ ਲਈ, ਤੇ ਸਾਨੂੰ ਇੱਕ ਵਾਰੀ ਕੰਟੈਕਟ ਜ਼ਰੂਰ ਕਰ ਲਿਓ 6474068862 6474068862। ਡੇ ਕੇਅਰ ਦੀ ਗੱਲ ਚੱਲੀ ਹੈ ਤਾਂ ਇੱਕ ਆਪਣੇ ਕੋਲ ਪ੍ਰੋਪਰਟੀ ਹੈ ਜੀ ਇੱਥੇ ਮਿਸੀਸਾਗਾ ਦੇ ਵਿੱਚ, ਬਹੁਤ ਪ੍ਰਾਈਮ ਲੋਕੇਸ਼ਨ ਹੈ ਮਿਸੀਸਾਗਾ ਦੀ, ਲੀਜ਼ ਦੇ ਉੱਤੇ ਮਿਲ ਸਕਦੀ ਹੈ ਇਹ ਪ੍ਰੋਪਰਟੀ ਜਿਹੜੀ ਹੈ, ਜਿਹਦੇ ਵਿੱਚ 100 ਬੱਚਿਆਂ ਦੇ ਲਈ ਆਲਰੇਡੀ ਅਪਰੂਵਡ ਹੈ ਜੀ, 100 ਬੱਚਿਆਂ ਲਈ ਡੇ ਕੇਅਰ ਦੀ ਅਪਰੂਵਲ ਮਿਲੀਆਂ ਹੋਈਆਂ, 3-4 ਮਹੀਨਿਆਂ ਦੇ ਵਿੱਚ ਅਪ ਐਂਡ ਰਨਿੰਗ ਹੋ ਜਾਏਗਾ। ਜੇ ਤੁਸੀਂ ਅੱਜ ਸਾਈਨ ਕਰਦੇ ਹੋ, ਅੱਜ ਆਨਬੋਰਡ ਹੁੰਦੇ ਹੋ, ਤਾਂ ਸਾਰਾ ਸਟਰਕਚਰ ਡਿਜ਼ਾਇਨ ਕਰਕੇ ਤਾਂ ਇਸ 100 ਬੱਚਿਆਂ ਦੇ ਡੇ ਕੇਅਰ ਦੇ ਲਈ ਆਲਰੇਡੀ ਸਾਰੀਆਂ ਅਪਰੂਵਲਸ ਵਗੈਰਾ ਮਿਲ ਚੁੱਕੀਆਂ, ਬਸ ਉਹਨੂੰ ਹੁਣ ਸਟਰਕਚਰ ਕਰਨ ਲਈ, ਕੰਸਟਰਕਟ ਕਰਨ ਲਈ ਜਾਂ ਆਪਣੇ ਤਰੀਕੇ ਦੇ ਨਾਲ ਡਿਜ਼ਾਇਨ ਕਰਨ ਲਈ ਤੁਹਾਨੂੰ 3-4 ਮਹੀਨੇ ਦੇ ਬਾਅਦ ਇਹ ਤੁਸੀਂ ਫੁੱਲੀ ਅਪ ਐਂਡ ਰਨਿੰਗ ਹੋ ਸਕਦਾ। ਮਿਸੀਸਾਗਾ ਦੀ ਬਹੁਤ ਪ੍ਰਾਈਮ ਲੋਕੇਸ਼ਨ ਹੈ, ਇਹ ਸਿਰਫ ਲੀਜ਼ ਦੇ ਲਈ ਅਵੇਲੇਬਲ ਹੈ, ਇਹ ਸੈੱਲ ਨਹੀਂ ਕਰਨਾ ਉਹਨਾਂ ਨੇ, ਸਿਰਫ ਲੀਜ਼ ਤੇ ਦੇਣਾ। ਤੇ ਅਗਲੀ ਗੱਲ ਇਹ ਹੈ ਕਿ ਹਾਲ ਦੀ ਘੜੀ ਜਿੱਥੇ 100 ਬੱਚਿਆਂ ਲਈ ਹੈ, ਬਟ ਪੋਟੈਂਸ਼ੀਅਲ ਇਹ ਹੈ ਕਿ ਜੇ ਤੁਸੀਂ ਕੱਲ੍ਹ ਨੂੰ ਐਕਸਪੈਂਡ ਕਰਨਾ ਹੋਇਆ ਤਾਂ ਇਹਦੇ ਬਿਲਕੁਲ ਨਾਲ ਹੀ ਸੇਮ ਕਹਿ ਲਓ ਵੀ ਪ੍ਰੋਜੈਕਟ ਦੇ ਅੰਡਰ ਹੀ ਤੁਸੀਂ ਇਹਨੂੰ 200 ਬੱਚਿਆਂ ਤੱਕ ਵੀ ਲਿਜਾ ਸਕਦੇ ਹੋ, ਹਾਲ ਦੀ ਘੜੀ 100 ਬੱਚਿਆਂ ਦਾ ਅਪਰੂਵਲ ਹੈ। ਸੋ ਡੇ ਕੇਅਰ ਦੇ ਲਈ ਅਗਰ ਕੋਈ ਸਾਡਾ ਸਰੋਤਾ ਜਾਣਨਾ ਚਾਹੁੰਦਾ ਤਾਂ ਸਾਨੂੰ ਕਾਲ ਕਰ ਸਕਦੇ ਹੋ 6474068462 ਟੀਮ ਹਰਜਿੰਦਰ ਗਿੱਲ। ਸੋ ਬਾਕੀ ਵੀ ਹੋਰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਪਰਟੀ ਖਰੀਦਣੀ ਹੈ, ਵੇਚਣੀ ਹੈ, ਸਾਨੂੰ ਇਸ ਵੇਲੇ ਲਿਸਟਿੰਗਸ ਦੀ ਵੀ ਲੋੜ ਹੈ, ਸਾਡੀਆਂ ਕੁਝ ਇਮੀਡੀਏਟ ਲਿਸਟਿੰਗਸ ਜਿਹੜੀਆਂ ਨੇ, ਚਾਹੇ ਉਹਦੇ 'ਚ ਤੁਸੀਂ ਕੋਈ ਟਰੱਕ ਯਾਰਡ ਦੇਖ ਰਹੇ ਹੋ ਜਾਂ ਤੁਸੀਂ ਕੋਈ ਗੈਸ ਸਟੇਸ਼ਨ ਦੇਖ ਰਹੇ ਹੋ ਜਾਂ ਸਾਡਾ ਕੋਈ ਐਗਰੀਕਲਚਰ ਲੈਂਡ ਨਾਲ ਸੰਬੰਧਿਤ ਸਾਡੀਆਂ ਲਿਸਟਿੰਗਸ ਬਾਰੇ ਜਾਣਨਾ ਚਾਹੁੰਦੇ ਹੋ, ਜਾਂ ਸਾਡੇ ਕੋਲ ਕੁਛ ਕਮਰਸ਼ੀਅਲ ਯੂਨਿਟਸ ਨੇ, ਡਿਕਸੀ ਗੁਰਦੁਆਰਾ ਸਾਹਿਬ ਦੇ ਨੇੜੇ 2 ਯੂਨਿਟਸ ਲਿਸਟ ਕੀਤੇ ਹੋਏ ਨੇ, 1-2 ਯੂਨਿਟ ਸਾਡੇ ਕੋਲ ਸਟੀਲ ਅਤੇ ਟੋਰਬਨਮ ਦੇ ਨਜ਼ਦੀਕ ਨੇ, ਅਗਰ ਉਹਨਾਂ ਬਾਰੇ ਵੀ ਜਾਣਨਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕੀਤਾ ਜਾ ਸਕਦਾ। ਸੋ ਕਿਸੇ ਵੀ ਪ੍ਰਾਈਸ ਰੇਂਜ ਦੇ ਵਿੱਚ, ਕਿਸੇ ਵੀ ਸਾਈਜ਼ ਦੇ ਵਿੱਚ, ਕੋਈ ਵੀ ਰੈਜੀਡੈਂਸ਼ੀਅਲ ਕਮਰਸ਼ੀਅਲ ਇੰਡਸਟਰੀਅਲ ਪ੍ਰੋਪਰਟੀ ਦੇ ਲਈ 6474068862। ਜਾਂਦੇ ਜਾਂਦੇ ਮੰਜੇ ਜੀ, ਇਸ ਵੇਲੇ ਮਿਲੀਅਨ ਡਾਲਰ ਤੋਂ ਵੀ ਘੱਟ ਪ੍ਰਾਈਸ ਰੇਂਜ ਦੇ ਵਿੱਚ ਤੁਹਾਡੇ ਲਈ ਬਹੁਤ ਵਧੀਆ 3-4 ਇਹੋ ਜਿਹੇ ਘਰ ਨੇ ਜਿਹੜੇ ਅਸੀਂ ਮਿਲੀਅਨ ਡਾਲਰ ਤੋਂ ਵੀ ਘੱਟ ਪ੍ਰਾਈਸ ਰੇਂਜ ਦੇ ਵਿੱਚ, ਡੀਟੈਚਡ ਘਰ ਹੋਣਗੇ, ਡਬਲ ਕਾਰ ਗਰਾਜ ਵਾਲੇ ਘਰ ਹੋਣਗੇ, 3 ਪ੍ਰੋਪਰਟੀ ਸਾਡੀ ਇਮੀਡੀਏਟ ਟੀਮ ਦੇ ਵੱਲੋਂ ਲਿਸਟ ਕੀਤੀਆਂ ਗਈਆਂ ਨੇ, ਉਹਨਾਂ ਬਾਰੇ ਵੀ ਵੇਰਵੇ ਲੈਣਾ ਚਾਹੁੰਦੇ ਹੋ। ਬ੍ਰੈਂਪਟਨ ਦੇ ਵਿੱਚ ਨੇ 3 ਘਰ, ਬਾਕੀ ਵੇਰਵਿਆਂ ਲਈ ਸਾਡੇ ਨਾਲ ਗੱਲ ਕੀਤੀ ਜਾ ਸਕਦੀ। ਮਿਲੀਅਨ ਡਾਲਰ ਤੋਂ ਵੀ ਘੱਟ ਪ੍ਰਾਈਸ ਦੇ ਵਿੱਚ ਡਬਲ ਕਾਰ ਗਰਾਜ ਦੇ ਡੀਟੈਚਡ ਘਰਾਂ ਬਾਰੇ 6474068862 6474068862 ਟੀਮ ਹਰਜਿੰਦਰ ਗਿੱਲ। ਬਹੁਤ ਮਿਹਰਬਾਨੀ ਮੰਜੀ ਜੀ,
1: ਬਹੁਤ ਬਹੁਤ ਸ਼ੁਕਰੀਆ ਹਰਜਿੰਦਰ।

0: ਜੀ ਦੋਸਤੋ, ਜੁੜੇ ਹੋ ਪ੍ਰੋਗਰਾਮ ਨਜ਼ਰੀਆ ਦੇ ਨਾਲ। ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਕੋਈ ਵੀ ਗੱਲਬਾਤ ਤੁਸੀਂ ਪ੍ਰੋਗਰਾਮ ਤੋਂ ਬਾਅਦ ਵਿੱਚ ਕਰਨੀ ਹੋਵੇ ਤਾਂ 416-669-1389 'ਤੇ ਕੀਤੀ ਜਾ ਸਕਦੀ ਹੁੰਦੀ ਹੈ। ਪ੍ਰੋਗਰਾਮ ਦੇ ਦੌਰਾਨ ਕਾਲ ਕਰਨੀ ਹੈ ਤਾਂ ਫਿਰ 416-233-7368 ਜਾਂ ਫਿਰ 8297 ਟੈਲੀਫੋਨ ਨੰਬਰਸ ਹੁੰਦੇ ਨੇ, ਇਹਨਾਂ ਨੰਬਰਸ 'ਤੇ ਤੁਸੀਂ ਕੋਈ ਵੀ ਗੱਲਬਾਤ ਕਹਿਣੀ ਹੋਵੇ ਤਾਂ ਕਹੀ ਜਾ ਸਕਦੀ ਹੁੰਦੀ ਹੈ। ਕਟਾਰੀਆ ਟੂਰਸ ਐਂਡ ਟਰੈਵਲ ਵੱਲੋਂ ਕੁਝ ਇੱਕ ਸਪੈਸ਼ਲਸ ਜੋ ਸਾਡੇ ਕੋਲ ਪਹੁੰਚੇ ਨੇ ਜੀ, ਉਹਨਾਂ ਦੇ ਵਿੱਚ ਵਨ ਵੇ ਅਗਰ ਤੁਸੀਂ ਟੋਰੰਟੋ ਤੋਂ ਦਿੱਲੀ ਜਾਣਾ ਤਾਂ $1320 ਟਿਕਟ ਮਿਲ ਜਾਣੀ ਆ। ਜੇ ਵਾਪਸੀ ਕਰਨੀ ਆ ਤਾਂ $1820 ਦੀ ਟਿਕਟ ਹੋ ਸਕਦੀ ਹੈ। ਅੰਮ੍ਰਿਤਸਰ ਵਨ ਵੇ ਟੋਰੰਟੋ ਤੋਂ ਅੰਮ੍ਰਿਤਸਰ $1395 ਦੇ ਵਿੱਚ, ਅਤੇ ਟੋਰੰਟੋ ਤੋਂ ਅੰਮ੍ਰਿਤਸਰ ਰਿਟਰਨ ਟਿਕਟ ਜਿਹੜੀ ਆ $2650 'ਚ ਮਿਲ ਜਾਣੀ ਆ। ਪਾਕਿਸਤਾਨ ਤੁਸੀਂ ਕਰਾਚੀ ਜਾਣਾ ਟੋਰੰਟੋ ਤੋਂ ਕਰਾਚੀ ਅਤੇ $1220। ਜੇ ਵਾਪਸੀ ਟੋਰੰਟੋ ਫਿਰ ਕਰਨੀ ਹੈ, ਰਿਟਰਨ ਟਿਕਟ ਜਿਹੜੀ ਤੁਹਾਡੀ ਹੈ $2070 'ਚ ਮਿਲ ਸਕਦੀ ਹੈ। ਇਸਲਾਮਾਬਾਦ ਵਨ ਵੇ $1240 ਟੋਰੰਟੋ ਤੋਂ ਇਸਲਾਮਾਬਾਦ, ਅਤੇ ਟੋਰੰਟੋ ਤੋਂ ਇਸਲਾਮਾਬਾਦ ਦੇ ਰਿਟਰਨ ਟਿਕਟ ਜਿਹੜੀ ਹੈ $2120 ਦੇ ਵਿੱਚ। ਆਲ ਇਨਕਲੂਸਿਵ ਵਕੇਸ਼ਨ ਡੀਲਸ ਡੋਮਿਨਿਕਨ ਰਿਪਬਲਿਕ ਦੇ ਵਾਸਤੇ 1100 ਤੋਂ ਸਟਾਰਟ ਹੁੰਦੇ ਨੇ ਜੀ, $1100। ਮੈਕਸੀਕੋ ਲਈ $1055। ਜ਼ਿਆਦਾ ਜਾਣਕਾਰੀ ਤੁਸੀਂ ਲੈਣੀ ਹੈ 905-678-1200 'ਤੇ ਕਾਲ ਕੀਤੀ ਜਾ ਸਕਦੀ ਹੈ। 905-678-1200 ਟੈਲੀਫੋਨ ਨੰਬਰ 'ਤੇ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ। ਬਲਜਿੰਦਰ ਲੇਲਨਾਥ ਸਾਹਿਬ ਮੈਨੂੰ ਲੱਗ ਰਹੇ ਨੇ ਜੀ ਕਿ ਔਨ ਏਅਰ ਜੁੜੇ ਨੇ ਸਾਡੇ ਨਾਲ। ਭਾਜੀ ਨਿੱਘਾ ਸਵਾਗਤ ਜੀ।
1: ਜੀ ਥੈਂਕ ਯੂ ਵੈਰੀ ਮੱਚ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ।
1: ਤੁਹਾਡਾ ਕਦੇ ਵੀ ਪ੍ਰੋਗਰਾਮ ਸੁਣਦੇ ਆ, ਬੜਾ ਪਿਆਰਾ ਪ੍ਰੋਗਰਾਮ ਹੁੰਦਾ। ਲੈਂਗੁਏਜ ਵੋਕੈਬਲਰੀ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਜਿਹੜੇ ਹੋਸਟ ਕਰਦੇ ਆ।
0: ਥੈਂਕ ਯੂ ਭਾਜੀ।
1: ਆਲ ਦਾ ਬੈਸਟ, ਕੀਪ ਇਟ ਦੈਟ ਵੇ।
0: ਥੈਂਕ ਯੂ।
1: ਮੈਂ ਪਲੇ ਬਾਰੇ ਪਹਿਲਾਂ ਤੁਹਾਨੂੰ ਇਨਵਾਈਟ ਕਰਦੇ ਆ, ਮੈਨੂੰ ਦੱਸੋ ਫੈਮਿਲੀ ਮੈਂਬਰ ਮੈਸੇਜ ਕਰਕੇ ਕਿੰਨੇ ਆ ਸਕਦੇ ਆ ਪਲੇ ਦੇਖਣ ਸਾਡਾ।
0: ਸ਼ੋਰ ਭਾਜੀ,
1: ਨਾ ਮਨਜੀਤ ਜੀ ਇੱਕ ਪਲੇ ਲਿਖਵਾਇਆ ਪਾਲੀ ਭੁਪਿੰਦਰ ਹੋਰਾਂ ਤੋਂ, ਤੇ ਉਹਨਾਂ ਨੇ ਡਾਇਰੈਕਟ ਕੀਤਾ ਜੱਸੂ ਪੁੱਤ।
0: ਅੱਛਾ ਜੀ।
1: ਜੱਸੂ ਪੁੱਤ ਸੁਣਦੇ ਨਾ ਤੁਸੀਂ, ਇੱਕਦਮ ਤੁਹਾਡੇ ਦਿਮਾਗ 'ਚ ਆ ਜਾਂਦੀ ਕਿਸੇ ਮੁੰਡੇ ਦੀ ਕਹਾਣੀ ਹੈ ਵੀ ਪਤਾ ਨੀ ਇਹ ਡਰੱਗ ਅਡਿਕਟਡ ਆ ਜਾਂ ਲੜਾਈਆਂ 'ਚ ਆ ਜਾਂ ਕੀ ਆ ਜਾਂ ਵਿਗੜਿਆ ਹੋਇਆ ਬੱਚਾ ਇਸ ਤਰ੍ਹਾਂ। ਪਰ ਨਹੀਂ, ਇਹ ਜੱਸੂ ਪੁੱਤ ਦੀ ਨੀ, ਜੱਸੀ ਦੀ ਸਟੋਰੀ ਹੈ, ਸਾਡੀ ਲੜਕੀ ਦੀ ਸਟੋਰੀ ਹੈ ਜਿਹੜੀ ਇੰਨਾ ਹਾਲਾਤ ਇਸ ਤਰ੍ਹਾਂ ਚੇਂਜ ਹੋ ਜਾਂਦੇ ਜਦ ਮੈਰਿਜ ਕਰਾ ਕੇ ਕੈਨੇਡਾ ਆਉਂਦੀ ਹੈ ਕਿ ਉਸਨੂੰ ਜ਼ਿੰਮੇਵਾਰੀਆਂ 'ਚ ਇੰਨੀ ਖੁੱਭ ਜਾਂਦੀ ਮਾਪਿਆਂ ਪੇਕਿਆਂ ਸਹੁਰਿਆਂ ਦੀ 'ਚ, ਤੇ ਆਪਣੀ ਪਹਿਚਾਣ ਗਵਾਰ ਪੈਂਦੀ ਹੈ। ਆਪਾਂ ਅਗਰ ਆਪਣੀ ਡਰਾਈਵਰ ਲਾਇਸੈਂਸ ਆਈ ਡੀ ਗਵਾਚ ਜਾਏ ਜਾਂ ਪਾਸਪੋਰਟ ਗਵਾਚ ਜਾਏ, ਦੇਖੋ ਕਿਵੇਂ ਤੁਹਾਨੂੰ ਮਹਿਸੂਸ ਹੁੰਦਾ। ਤੇ ਜੇ ਇੱਕ ਔਰਤ ਹੋਣਾ ਹੀ ਗਵਾਚ ਜਾਵੇ ਉਹਦੇ ਵਿੱਚੋਂ ਤਾਂ ਹਾਊ ਸ਼ੀ ਫੀਲ।
0: ਬਿਲਕੁਲ।
1: ਸੋ ਇਸ ਤਰ੍ਹਾਂ ਦੀ ਆ, ਡੇਢ ਘੰਟੇ ਦਾ ਪਲੇ ਆ, ਬਹੁਤ ਪਿਆਰਾ ਪਲੇ ਆ। ਅਸੀਂ ਕਿਸੇ ਨਾਲ ਆਲਰੇਡੀ ਸ਼ੋਅ ਕਰ ਆਏ ਇਹਦਾ ਇੱਕ।
0: ਅੱਛਾ।
1: ਸੋ ਸੈਕੰਡ ਸ਼ੋਅ October 10 ਰੋਜ਼ ਥੀਏਟਰ, ਜੋ ਕਿ ਬਿਊਟੀਫੁਲ ਥੀਏਟਰ ਆਪਣਾ ਬ੍ਰਾਂਪਟਨ ਦਾ, ਉਸਦੇ ਵਿੱਚ ਸ਼ਾਮ ਨੂੰ 4:30 ਪੇਸ਼ ਹੋਣ ਜਾ ਰਿਹਾ। 4 ਡੋਰ ਓਪਨ ਹੋ ਜਾਣਗੇ। ਸੋ 4 ਪਹੁੰਚ ਜਾਓ, ਕਿਉਂਕਿ ਜੇ ਤੁਸੀਂ ਪਹਿਲਾਂ ਸੀਨ ਮਿਸ ਕਰਕੇ ਤਾਂ ਬਹੁਤ ਕੁਛ ਮਿਸ ਕਰੋਗੇ, ਕਿਉਂਕਿ ਅਸੀਂ ਟਾਈਮ ਤੇ ਸ਼ੁਰੂ ਕਰ ਦਿੰਦੇ ਹਾਂ। ਸਾਡਾ ਇਹ ਆਲਵੇਜ ਰੂਟੀਨ ਹੈ, ਮੈਕਸੀਮਮ 5 ਅਸੀਂ ਸਪੋਂਸਰ ਤੇ ਮੀਡੀਆ ਦਾ ਥੈਂਕਸ ਕਰਨਾ, ਉਸਦੇ ਬਾਅਦ ਪਲੇ ਸਟਾਰਟ। ਤੇ ਆਓ ਸਾਰੇ ਜਣੇ ਆ ਕੇ ਸਾਡੇ ਜੱਸੀ ਨੂੰ, ਜੱਸੂ ਪੁੱਤ ਨੂੰ ਪਿਆਰ ਦਿਓ, ਆਸ਼ੀਰਵਾਦ ਦਿਓ। ਟਿਕਟਾਂ ਆਨਲਾਈਨ ਅਵੇਲੇਬਲ ਆ ਜੀ ਰੋਜ਼ ਥੀਏਟਰ ਦੀ ਸਾਈਟ ਤੇ, ਜਾਂ ਮੈਨੂੰ ਕਾਲ ਕਰਕੇ ਲਿੰਕ ਮੰਗਵਾ ਸਕਦੇ ਆ 416-677-1555। ਮੇਰਾ ਤੁਹਾਨੂੰ ਪਰਸਨਲੀ ਇਨਵੀਟੇਸ਼ਨ ਹੈ ਜੀ, ਪਲੀਜ਼ ਮੈਨੂੰ ਫੈਮਿਲੀ ਮੈਂਬਰ ਦੱਸ ਦਿਓ ਤਾਂ ਕਿ ਮੈਂ ਤੁਹਾਡੇ ਪਾਸ ਹੋਲਡ ਕਰ ਸਕਾਂ।
0: ਬੈਸਟ ਵਿਸ਼ਸ ਭਾਜੀ, ਬੈਸਟ ਵਿਸ਼ਸ। ਤੇ ਨੰਬਰ ਇੱਕ ਵਾਰੀ ਕਲੀਅਰਲੀ ਪੰਜਾਬੀ ਅੰਗਰੇਜ਼ੀ ਦੋਨਾਂ 'ਚ ਹੀ ਦੱਸ ਦਿਓ ਜੀ ਇੱਕ ਵਾਰੀ।
1: 416 ਜੀ 677-1555, 416-677-1555।
0: ਤੁਹਾਡੇ ਲਈ ਔਰ ਤੁਹਾਡੀ ਟੀਮ ਲਈ ਸ਼ੁਭ ਇੱਛਾਵਾਂ ਭਾਜੀ। ਇੱਦਾਂ ਦੇ ਚੰਗੇ ਕੰਮ ਤੁਸੀਂ ਹਮੇਸ਼ਾ ਕਰਦੇ ਰਹੋ ਅਤੇ ਕਰਦੇ ਰਹੋ। ਅਤੇ ਦੋਸਤੋ, ਸਾਡੇ ਵੱਲੋਂ ਵੀ ਅਪੀਲ ਹਮੇਸ਼ਾ ਹੀ ਹੁੰਦੀ ਹੈ ਕਿ ਬਲਜਿੰਦਰ ਲੇਲਨਾ ਜੀ ਜਿੰਨੀ ਮਿਹਨਤ ਦੇ ਨਾਲ, ਜਿੰਨੀ ਮਿਹਨਤ, ਇੱਥੇ ਇਸ ਤਰ੍ਹਾਂ ਹੈ ਕਿ ਮੈਂ ਪਹਿਲਾਂ ਵੀ ਭਾਜੀ ਗੱਲ ਕਰਦਾ ਹਟਿਆ ਕਿ ਸਾਡੇ ਕੋਲ ਸਾਡੇ ਰੁਝੇਵੇਂ ਇੱਥੇ ਇੰਨੇ ਨੇ ਕਿ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਟਾਈਮ ਕਿਹੜੇ ਵੇਲੇ ਜਿਹੜਾ ਸਾਡਾ ਉਹ ਨਿਕਲ ਜਾਂਦਾ। ਫਿਰ ਉਹਨਾਂ ਰੁਝੇਵਿਆਂ 'ਚੋਂ ਟਾਈਮ ਕੱਢ ਕੇ ਤੁਸੀਂ ਉਹਨਾਂ ਕਲਾਕਾਰਾਂ ਨੂੰ ਤਿਆਰ ਕਰਕੇ ਲੋਕਾਂ ਦੇ ਸਾਹਮਣੇ ਸਟੇਜ 'ਤੇ ਲੈ ਕੇ ਆਉਂਦੇ ਹੋ, ਔਰ ਉਹਨਾਂ ਕਲਾਕਾਰਾਂ ਦੀ ਕਿੰਨੀ ਮਿਹਨਤ ਹੈ, ਤੁਹਾਡੀ ਕਿੰਨੀ ਮਿਹਨਤ ਹੈ ਜੀ, ਸੈਲੂਟ ਹੈ ਤੁਹਾਨੂੰ। ਤੇ ਬਹੁਤ ਬਹੁਤ ਸ਼ੁਭਕਾਮਨਾਵਾਂ ਜੀ।
1: ਮੈਂ ਕੱਲ ਕਹਿਣੀ ਚਾਹੁੰਦਾ ਜਿਸ ਤਰ੍ਹਾਂ ਤੁਸੀਂ ਕਿਹਾ ਤਾਂ ਜਿਵੇਂ ਸਾਡੇ ਸਾਰੇ ਕਲਾਕਾਰ ਵਲੰਟਰੀ ਆ, ਕਿਸੇ ਨੂੰ ਅਸੀਂ ਪੇ ਨਹੀਂ ਕਰਦੇ, ਕੰਮਾਂ ਤੋਂ ਟਾਈਮ ਕੱਢਦੇ ਆ। ਪਰ ਸਾਡੇ ਇੱਕ ਡਰਾਮੇ ਦਾ ਡਾਇਲੋਗ ਸੀ ਜਦੋਂ ਕਿਸੇ ਨਾਲ ਤੁਸੀਂ ਡਿਸਕਸ ਕਰਦੇ ਤੇ ਲੇਡੀ ਕਹਿੰਦੀ ਸਾਨੂੰ ਬੱਚਿਆਂ ਨੂੰ ਟਾਈਮ ਦੇਣ ਨੂੰ ਕਿੱਥੇ ਟਾਈਮ ਮਿਲਦਾ ਜੀ, ਵਿਆਹ ਦੇ ਭੋਗ ਨੀ ਛੱਡਦੇ, ਵੀਕਐਂਡ ਵੀਕਡੇ ਕੰਮ ਨੀ ਛੱਡਦੇ।
0: ਬਿਲਕੁਲ,
1: ਉਹ ਕਹਿੰਦਾ ਟਾਈਮ ਮਿਲਦਾ ਨੀ, ਟਾਈਮ ਕੱਢਣਾ ਪੈਂਦਾ। ਹੁਣ ਦੇਖੋ ਤੁਸੀਂ ਪ੍ਰੋਗਰਾਮ ਤੇ ਜਾਣਾ, ਤੁਸੀਂ ਟਾਈਮ ਤੇ ਜਾਣਾ ਹੀ ਜਾਣਾ, ਤੁਸੀਂ ਕਿਸੇ ਤਰੀਕ ਤੇ ਜਾਣਾ, ਜਾਣਾ ਹੀ ਜਾਣਾ। ਜੇ ਤੁਸੀਂ ਇੱਕ ਇਹੋ ਜਿਹੇ ਕੌਜ਼ ਵਾਸਤੇ ਵੀ ਚਲੋ ਬੱਚਿਆਂ ਨੂੰ ਲੈ ਕੇ ਫੈਮਿਲੀ ਲੈ ਕੇ ਇੱਕ ਵਧੀਆ ਡੇਢ, ਫਿਰ ਅਸੀਂ ਟਾਈਮ ਵੇਸਟ ਬਿਲਕੁਲ ਨੀ ਕਰਦੇ। ਡੇਢ ਘੰਟੇ ਦਾ ਪਲੇ ਮੀਨ ਡੇਢ ਘੰਟੇ ਦਾ, ਦੋ ਘੰਟੇ ਦੇ ਵਿੱਚ ਤੁਸੀਂ ਘਰੇ ਵਾਪਸ ਆ ਸਕਦੇ ਹਾਂ। ਸੋ ਪਲੀਜ਼ ਸਾਡੇ ਵਾਸਤੇ ਜ਼ਰੂਰ ਟਾਈਮ ਕੱਢੋ, ਸਾਡੇ ਬੱਚੇ ਟਾਈਮ ਕੱਢ ਰਹੇ, ਕਲਾਕਾਰ ਟਾਈਮ ਕੱਢ ਰਹੇ ਆ। ਸਾਰੇ ਆ ਕੇ ਸਾਡੀ ਹੌਸਲਾ ਅਫਜ਼ਾਈ ਕਰੋ, ਸਾਨੂੰ ਆਸ਼ੀਰਵਾਦ ਦਿਓ। ਟਾਈਮ ਦੇ ਲਈ ਮਜੀਦ ਜੀ ਅਗੇਨ ਬਹੁਤ ਬਹੁਤ ਧੰਨਵਾਦ, ਪਲੀਜ਼ ਜ਼ਰੂਰ ਆਇਓ ਤੁਸੀਂ।
0: ਥੈਂਕ ਯੂ ਸੋ ਮਚ, ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ ਜੀ। ਬਿਲਕੁਲ ਦੋਸਤੋ, ਔਰ ਤੁਸੀਂ ਬਲਜਿੰਦਰ ਲੇਲਨਾ ਜੀ ਨੂੰ ਉਹਨਾਂ ਦੇ ਦੱਸੇ ਹੋਏ ਨੰਬਰ 'ਤੇ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ। ਅਤੇ ਗਰੇਵਾਲ ਸਾਹਿਬ ਜੁੜੇ ਨੇ ਜੀ ਆਪਣੇ ਨਾਲ, ਭਾਜੀ ਸਵਾਗਤ ਜੀ ਤੁਹਾਡਾ ਵੀ।
2: ਹਾਂਜੀ ਗਿੱਲ ਸਾਹਿਬ ਜੀ, ਤੁਹਾਨੂੰ ਕੋਈ ਮਾਇੰਡ ਨਹੀਂ, ਮੈਨੂੰ ਤੁਸੀਂ 5 ਮਿੰਟ ਲਈ ਹੋਲਡ 'ਤੇ ਪਾ ਲਓਗੇ?
0: ਮਹਾਰਾਜ ਤੁਸੀਂ ਮੇਰੇ ਖਿਆਲ ਸਾਰਾ ਪ੍ਰੋਗਰਾਮ ਜਦ ਤੇ ਮੈਂ ਫਿਨਿਸ਼ ਕਰਨਾ ਹੋਲਡ ਰੱਖੋ।
2: ਗੱਲ ਤਾਂ ਮੈਂ ਕਰਨੀ ਹੈ ਜੀ,
0: ਕੋਈ ਨਾ ਕੋਈ ਨਾ, ਮੈਂ 5 ਮਿੰਟ ਤਾਂ ਤੁਹਾਨੂੰ ਔਨ ਏਅਰ ਕਰਦਾ ਜੀ। ਆਪਟੀਕਲ 1-905-455-0752 ਉਹਨਾਂ ਦਾ ਟੈਲੀਫੋਨ ਨੰਬਰ ਹੈ। ਸਾਰੀਆਂ ਹੀ ਇੰਸ਼ੋਰੈਂਸ ਕੰਪਨੀਜ਼ ਦੇ ਨਾਲ ਡੀਲ ਕਰਦੇ ਨੇ ਔਰ ਸਾਰੇ ਹੀ ਮੇਜਰ ਬ੍ਰਾਂਡ ਡਿਜ਼ਾਈਨਰ ਫਰੇਮਸ ਜਿਹੜੇ ਉਹ ਕੈਰੀ ਕਰਦੇ ਨੇ। ਆਈ ਐਗਜ਼ਾਮ ਤੁਸੀਂ ਕਰਵਾਉਣਾ ਜਾਂ ਡਰਾਈ ਆਈ ਟ੍ਰੀਟਮੈਂਟ ਚਾਹੀਦੀ ਹੈ, ਕੰਟੈਕਟ ਲੈਂਸਿਸ ਤੁਸੀਂ ਲਗਵਾਉਣੇ ਨੇ, ਅਤੇ ਫਿਰ ਆਪਟੀਕਲ 1 ਦੋ ਲੋਕੇਸ਼ਨ ਤੋਂ ਸੇਵਾਵਾਂ ਦਿੰਦੇ ਨੇ। 905-455-0752 ਉਹਨਾਂ ਦਾ ਟੈਲੀਫੋਨ ਨੰਬਰ ਹੈ। ਪੰਜਾਬੀ ਬਾਈ ਨੇਚਰ 7 ਲੋਕੇਸ਼ਨਸ ਨੇ ਅਰਾਊਂਡ ਜੀ ਟੀ ਏ, 416-937-2061 'ਤੇ ਉਹਨਾਂ ਦੇ ਨਾਲ ਗੱਲ ਕੀਤੀ ਜਾ ਸਕਦੀ ਹੁੰਦੀ ਹੈ। ਵੈੱਜ ਨੌਨ ਵੈੱਜ ਖਾਣਿਆਂ ਦੇ ਨਾਲ ਨਾਲ ਕੇਟਰਿੰਗ ਦੀਆਂ ਸਰਵਿਸਿਜ਼ ਬੜਾ ਆਹਲੇ ਦਰਜੇ ਦੀਆਂ, ਜਿਵੇਂ ਪ੍ਰੋਫੈਸ਼ਨਲੀ ਜਿਵੇਂ ਹੋਣੀ ਚਾਹੀਦੀ ਹੈ ਕੇਟਰਿੰਗ, ਉਹੋ ਜਿਹੀ ਕੇਟਰਿੰਗ ਜਿਹੜੀ ਹੈ ਉਹ ਪੰਜਾਬੀ ਬਾਈ ਨੇਚਰ ਦੇ ਵੱਲੋਂ ਕੀਤੀ ਜਾਂਦੀ ਹੈ। ਮਲਟੀਪਲ ਫੂਡ ਟਰੱਕਸ ਨੇ ਜੀ ਉਹਨਾਂ ਦੇ ਕੋਲ, ਸੋ ਉਹਨਾਂ ਨੂੰ ਤੁਸੀਂ ਆਪਣੀ ਬੁਕਿੰਗ ਦੇ ਵਾਸਤੇ ਈਮੇਲ ਕਰ ਸਕਦੇ ਹੋ caterings@punjabibynature.ca ਤੇ, ਜਾਂ ਫਿਰ 416-937-2061 'ਤੇ ਕਾਲ ਵੀ ਕੀਤੀ ਜਾ ਸਕਦੀ ਹੈ ਪੰਜਾਬੀ ਬਾਏ ਨੇਚਰ।

0: राजधानी स्वीट्स, ये सचमुच है स्वाद की राजधानी। खुद आइए, दोस्तों को भी लाइए।
1: ये राजधानी राजधानी राजधानी
0: Rajdhani Sweets and Restaurant, the largest Indian vegetarian restaurant chain in Canada. Find out more at Rajdhani Sweets restaurant chain in Canada. Find out more at Rajdhani Sweets.ca.
2: ਦੋਸਤੋ ਰੱਬ ਨਾ ਕਰੇ ਤੁਹਾਨੂੰ ਆਪਣੀ ਕਾਰ ਵੈਨ ਜਾਂ ਟਰੱਕ ਨੂੰ ਕਿਤੇ ਵੀ ਅਮਰੀਕਾ ਜਾਂ ਕੈਨੇਡਾ ਦੇ ਵਿੱਚ ਟੋਅ ਕਰਵਾਉਣ ਦੀ ਜ਼ਰੂਰਤ ਪੈ ਜਾਂਦੀ ਹੈ ਤਾਂ ਫਿਰ ਨਾਮ ਯਾਦ ਰੱਖਣਾ ਤੁਸੀਂ ਕਿੰਗ ਟੋਇੰਗ 416-677-2222 ਕਿੰਗ ਟੋਇੰਗ ਵਾਲੇ 416-677-2222 ਐਮਰਜੈਂਸੀ ਰੋਡ ਅਸਿਸਟੈਂਸ ਲੌਂਗ ਡਿਸਟੈਂਸ ਕਾਰ ਔਰ ਟਰੱਕ ਟੋਇੰਗ ਫਲੈਟ ਬੈਡ ਜਾਂ ਹੈਵੀ ਡਿਊਟੀ ਟੋਇੰਗ ਸਰਵਿਸਿਜ਼ ਦੇ ਲਈ ਜਾਣਿਆ ਪਛਾਣਿਆ ਨਾਮ ਕਿੰਗ ਟੋਇੰਗ 416-677-2222 416-677-2222 ਕਿੰਗ ਟੋਇੰਗ

0: ਦੋਸਤੋ ਜੁੜੇ ਹੋ ਪ੍ਰੋਗਰਾਮ ਨਜ਼ਰੀਆ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਕੋਈ ਵੀ ਗੱਲਬਾਤ ਤੁਸੀਂ ਪ੍ਰੋਗਰਾਮ ਤੋਂ ਬਾਅਦ ਵਿੱਚ ਮੇਰੇ ਨਾਲ ਕਰਨੀ ਹੈ ਅਤੇ 416-669-1379 'ਤੇ ਕਰ ਸਕਦੇ ਹੁੰਦੇ ਹੋ। ਸਟੂਡੀਓ ਕਾਲ ਕਰਨ ਵਾਸਤੇ ਟੈਲੀਫੋਨ ਨੰਬਰ ਹੁੰਦਾ ਜੀ 416-233-7768 ਜਾਂ 8296 4162-33-7368 ਜਾਂ ਫਿਰ 8297 ਟੈਲੀਫੋਨ ਨੰਬਰ ਦੇ ਉੱਤੇ ਆਪਣੀ ਗੱਲਬਾਤ ਹਮੇਸ਼ਾ ਹੀ ਹੋ ਸਕਦੀ ਹੁੰਦੀ ਹੈ। ਪਿਛਲੇ ਦਿਨੀ ਇੱਕ ਹਵਾਈ ਉਡਾਨ ਦੇ ਦੌਰਾਨ, ਜੋ ਫਲਾਈਟ ਦੇ ਦੌਰਾਨ ਜਿਹੜੀ ਘਟਨਾ ਵਾਪਰੀ ਇੰਟਰਨੈਸ਼ਨਲ ਲੈਵਲ 'ਤੇ, ਉਹਦੀ ਕਾਫੀ ਚਰਚਾ ਰਹੀ। ਜੋ ਦੁਬਈ ਤੋਂ ਇਜ਼ਰਾਇਲ ਨੂੰ ਜਾ ਰਹੀ ਸੀ ਅਤੇ ਜਿਹਦੇ ਵਿੱਚ 182 ਦੇ ਕਰੀਬ ਜਿਹੜੇ ਲੋਕ ਹੈ ਉਹ ਸਵਾਰ ਸਨ, ਅਤੇ ਕੋ ਪਾਇਲਟ ਦੀ ਜਿਹੜੀ ਪਾਇਲਟ ਦੇ ਨਾਲ ਕੋਕਪਿਟ ਦੇ ਵਿੱਚ ਲੜਾਈ, ਔਰ ਫਿਰ ਕਰੂ ਦੇ ਵੱਲੋਂ ਸੇਫਲੀ ਉਹਨੂੰ ਸਾਊਦੀ ਅਰੇਬੀਆ ਦੇ ਵਿੱਚ ਲੈਂਡ ਕਰਵਾਇਆ ਜਾਣਾ, ਅਤੇ ਅਲੱਗ ਅਲੱਗ ਲੀਡਰਸ ਦੀ ਅਲੱਗ ਅਲੱਗ ਰਾਏ। ਕਈ ਵਾਰੀ ਤਾਂ ਅਸੀਂ ਭੜਕਾਹਟ ਦੇ ਵਿੱਚ ਹੀ ਕਈ ਗੱਲਾਂ ਜਿਹੜੀਆਂ ਬਹੁਤ ਸਾਰੇ ਲੀਡਰ ਜਿਹੜੇ ਕਹਿ ਦਿੰਦੇ ਨੇ, ਪਰ ਸੱਚਾਈ ਜਿਹੜੀ ਉਹ ਇਹ ਸੀ ਕਿ ਇੰਨੇ ਲੋਕਾਂ ਦੀ ਜਾਨ ਖਤਰੇ 'ਚ ਪਾ ਦੇਣੀ ਕਿਸੇ ਪਾਇਲਟ ਜਾਂ ਕੋ ਪਾਇਲਟ ਦੇ ਵੱਲੋਂ, ਇੱਥੇ ਫਿਰ ਸਕਰੀਨਿੰਗ ਕਿੱਥੇ ਆ? ਜਦੋਂ ਏਵੀਏਸ਼ਨ ਸਿਕਿਉਰਿਟੀ ਦੀ ਗੱਲ ਆਉਂਦੀ ਹੈ ਤਾਂ ਕੁਐਸਚਨਸ ਦੇ ਥੱਲੇ ਆ ਜਾਂਦੀ ਹੈ। ਇੱਕ ਆਮ ਵਿਅਕਤੀ ਦੀ ਸਿਕਿਉਰਿਟੀ ਇੰਨੀ ਚੈੱਕ ਹੁੰਦੀ ਹੈ, ਇੱਕ ਆਮ ਵਿਅਕਤੀ ਨੂੰ ਇੰਨਾ ਸਕਰੀਨ ਕੀਤਾ ਜਾਂਦਾ, ਜਦੋਂ ਤੁਸੀਂ ਏਅਰਪੋਰਟ 'ਤੇ ਜਾਂਦੇ ਹੋ ਕਿਤੇ ਮਾੜਾ ਜਿਹਾ ਵੀ ਉਹਨਾਂ ਨੂੰ ਡਾਊਟ ਹੁੰਦਾ ਤਾਂ ਤੁਹਾਨੂੰ 3-4 ਵਾਰੀ ਵੀ ਸਕਰੀਨਿੰਗ ਦੇ ਵਿੱਚੋਂ ਕਈ ਵਾਰੀ ਲੰਘਣ ਲਈ ਮਜਬੂਰ ਕੀਤਾ ਜਾਂਦਾ। ਅਤੇ ਇੱਕ ਪਾਇਲਟ, ਇੱਕ ਉਹ ਆਪਰੇਟਰ ਜਿਸ ਦੇ ਨਾਲ ਬਹੁਤ ਸਾਰੀਆਂ ਜਾਨਾਂ ਜੁੜੀਆਂ ਹੋਈਆਂ ਨੇ, ਫਿਰ ਉਹਨਾਂ ਦੀ ਸਕਰੀਨਿੰਗ ਇੰਨੀ ਢਿੱਲੀ ਕਿਉਂ ਆ? ਸੋਫਟ ਕਾਰਨਰ ਜਿਹੜਾ ਕਿੱਥੇ ਰਹਿ ਜਾਂਦਾ ਫਿਰ? ਕਿਉਂ ਰਿਹਾ ਇਹ? ਇਹ ਮੇਰਾ ਖਿਆਲ ਸੋਚਣ ਦੀ ਗੱਲ ਹੈ। ਨਾ ਕਿ ਅਸੀਂ ਇਲਜ਼ਾਮ ਦੂਸਰੇ ਕੰਟਰੀਜ਼ ਦੇ ਉੱਤੇ ਜਾਂ ਦੂਸਰੇ ਦੇਸ਼ਾਂ ਦੇ ਉੱਤੇ ਇੱਕ ਲੀਡਰ ਦੂਸਰੇ ਦੇਸ਼ 'ਤੇ ਲਗਾਵੇ, ਉਹ ਮੇਰਾ ਖਿਆਲ ਇੰਨਾ ਮਾਇਨਾ ਜਾਂ ਇੰਨਾ ਜ਼ਰੂਰੀ ਨਹੀਂ ਹੈ ਕਿ ਹਾਂ ਠੀਕ ਹੈ ਜੇ ਟਸਲਬਾਜ਼ੀ ਕੋਈ ਚੱਲ ਰਹੀ ਉਹ ਇੱਕ ਅਲੱਗ ਚੀਜ਼ ਹੈ, ਲੇਕਿਨ ਜਦੋਂ ਸਿਕਿਉਰਿਟੀ ਦਾ ਮੁੱਦਾ ਆਉਂਦਾ ਫਿਰ ਸੀਰੀਅਸਨੈਸ ਹੋਣੀ ਚਾਹੀਦੀ ਹੈ ਉੱਥੇ, ਵੀ ਇਸ ਤਰ੍ਹਾਂ ਹੋਇਆ ਹੀ ਕਿਉਂ ਅਤੇ ਹੋਣਾ ਨਹੀਂ ਚਾਹੀਦਾ ਇਨ ਫਿਊਚਰ। ਅੱਗੇ ਵੈਸੇ ਤਾਂ ਜਦੋਂ ਕੋਈ ਐਕਸੀਡੈਂਟ ਅਚਾਨਕ ਕੋਈ ਨੈਚੁਰਲੀ ਕੋਈ ਕਿਸੇ ਟੈਕਨੀਕਲ ਖਰਾਬੀ ਕਾਰਨ ਹੁੰਦਾ, ਉਹ ਉੱਥੇ ਕਿਸੇ ਦਾ ਉਹਨੂੰ ਸਟੋਪ ਨਹੀਂ ਕੀਤਾ ਜਾ ਸਕਦਾ, ਹੋਣਾ। ਲੇਕਿਨ ਵਿਅਕਤੀਗਤ ਤੌਰ 'ਤੇ ਅਗਰ ਕੋਈ ਕਰਦਾ ਤਾਂ ਉਹਦੇ ਲਈ ਜਿਹੜੇ ਆ ਸਿੱਟੇ ਜਾਂ ਉਹਦੇ ਲਈ ਉਸ ਵਿਅਕਤੀ ਨੂੰ ਉਹੋ ਜਿਹੇ ਲੋਕਾਂ ਨੂੰ ਕਿਹੋ ਜਿਹੀਆਂ ਸਜ਼ਾਵਾਂ ਹੋਣੀਆਂ ਚਾਹੀਦੀਆਂ, ਮੇਰਾ ਖਿਆਲ ਇਹ ਜ਼ਿਆਦਾ ਸੋਚਣ ਦੀ ਲੋੜ ਹੈ। ਜੁੜੇ ਹੋਏ ਤੁਸੀਂ ਪ੍ਰੋਗਰਾਮ ਨਜ਼ਰੀਆ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਅਤੇ ਮੈਨੂੰ ਲੱਗਦਾ ਕਿ ਗਰੇਵਾਲ ਸਾਹਿਬ, ਕੁਲਦੀਪ ਸਿੰਘ ਜੀ ਹੁਣੀ ਸ਼ਾਇਦ ਹੁਣ ਫ੍ਰੀ ਹੋਣਗੇ, ਮੈਂ ਆਉਂਦੇ ਰਹੀ ਸਿੱਧੇ ਉਹਨਾਂ ਨੂੰ ਕਰ ਰਿਹਾ ਜੀ, ਦੇਖਦੇ ਹਾਂ। ਕੁਲਦੀਪ ਜੀ, ਸਰ ਜੀ ਸਵਾਗਤ ਤੁਹਾਡਾ। ਨਹੀਂ, ਮੈਨੂੰ ਲੱਗਦਾ ਜੀ ਕੁਲਦੀਪ ਜੀ ਜ਼ਿਆਦਾ ਬਿਜ਼ੀ ਨੇ। ਤਾਂ ਗਰੇਵਾਲ ਸਾਹਿਬ,
1: ਹਾਂਜੀ ਹਾਂਜੀ ਗਿੱਲ ਸਾਹਿਬ,
0: ਸਰ ਜੀ ਗੱਲ ਕਰਨੀ ਹੈ ਜੀ, 2 ਮਿੰਟ ਨੇ ਆਪਣੇ ਕੋਲ ਹੁਣ।
1: ਹਾਂ ਕਰ ਦੇਣੀ ਆਪਾਂ ਕੁਇਕ ਨੂੰ ਮਿਟ ਦੇਣਾ ਕੰਮ।
0: ਹਾਂਜੀ ਆਉਣ ਦਿਓ ਸਰ, ਆਉਣੇ ਹੋ ਤੁਸੀਂ।
1: ਹਾਂਜੀ ਹਾਂਜੀ ਗਿੱਲ ਸਾਹਿਬ, ਤੁਹਾਨੂੰ ਤੁਹਾਡੇ ਵੋਇਸ ਉੱਤੇ ਸਤਿ ਸ੍ਰੀ ਅਕਾਲ, ਗੁੱਡ ਆਫਟਰਨੂਨ ਤੇ ਹੈਪੀ ਸੰਡੇ ਜੀ।
0: ਜੀ ਤੁਹਾਡੇ ਲਈ ਵੀ।
1: ਇਹ ਜਿਹੜੀ ਸਿਚੁਏਸ਼ਨ ਪਾਇਲਟ ਵਾਲੀ ਸੀ ਨਾ, ਉਹ ਤੋਂ ਹੀ ਥੋੜਾ ਜਿਹਾ ਕਰ ਲੈਂਦੇ ਆਪਾਂ, ਕਿਉਂਕਿ ਮੇਰੇ ਵਾਈਫ ਕਰਦੇ ਆ ਕੈਨੇਡਾ ਚ ਕੰਮ
0: ਜੀ।
1: ਇਹ ਬਿਲਕੁਲ ਮੰਦਭਾਗੀ ਆ, ਹੋਣੀ ਨੀ ਚਾਹੀਦੀ। ਜਿੰਨੀ ਵੀ ਸਖਤੀ ਕਰਕੇ, ਮਤਲਬ ਇਹਨੂੰ ਗਰੰਟੀ ਤਾਂ ਚਲੋ ਕਿਸੇ ਦੇਣੀ ਹੁੰਦੀ, ਪਰਫੈਕਟ ਕੁਛ ਵੀ ਨੀ ਹੋ ਸਕਦਾ
0: ਜੀ।
1: ਕਹਿੰਦੇ ਬਈ ਉਹ ਜਿਹੜੇ ਪਾਇਲਟ ਨੇ ਨਾ, ਜਿਸ ਤਰ੍ਹਾਂ ਉਹਦੀ ਗੱਲ ਕਰਦੇ ਸੀ ਨਾ,
0: ਇਹਨਾਂ ਕੋ
1: ਗਿੱਲ ਸਾਹਿਬ ਇੰਨੀ ਕੁ ਐਕਸੈਸ ਹੁੰਦੀ ਆ, ਜਿਹੜੇ ਨਾਈਫ ਵਗੈਰਾ ਨੇ ਨਾ, ਕੈਟਲਰੀ ਵਗੈਰਾ ਚੋਂ, ਕਿਚਨ ਚੋਂ ਲੈ ਸਕਦੇ ਆ। ਚਾਂਸ ਤਾਂ ਬਹੁਤ ਘੱਟ ਨੇ, ਜਾਂਦੀ ਗੈਸ ਹੀ ਆ, ਤੇ ਜੇ ਕਿਤੇ ਸਿਕਿਉਰਿਟੀ ਚ ਰਹੀ ਆ ਤਾਂ ਫਿਰ ਉਹਦੇ ਨਾਲ ਤਾਂ ਮਾੜੀ ਕੋਈ ਚੀਜ਼ ਹੀ ਨੀ ਹੈ। ਤੇ ਜੇ ਜਿਹੜਾ ਇੰਜਨ ਪਾਇਲਟ ਹੋਇਆ, ਜੇ ਉਹ ਨਾ ਉੱਥੇ ਤੱਕ ਪਹੁੰਚਦਾ ਜਾਂ ਡੋਰ ਖੋਲਦਾ, ਤੇ ਜਾਂ ਉਹਦੇ ਚ ਲੱਕਲੀ ਕੋਈ ਪਾਇਲਟ ਜਾਂ ਜਿਹੜਾ ਟ੍ਰੇਨਡ ਬੰਦਾ ਸੀ ਉਹ ਸਫ਼ਰ ਕਰ ਰਿਹਾ ਸੀ ਟ੍ਰੈਵਲ ਉਸ ਟਾਈਮ,
0: ਬਿਲਕੁਲ
1: ਕਿੰਨੇ ਬੰਦਿਆਂ ਦੀ ਜਾਨ ਮਤਲਬ ਦਾਅ ਤੇ ਲੱਗੀ ਹੋਈ
0: ਸੀ। ਜੀ ਬਿਲਕੁਲ ਬਿਲਕੁਲ।
1: ਇੰਨੇ ਪ੍ਰੋਫੈਸ਼ਨਲ ਬੰਦਿਆਂ ਨੂੰ ਜੇ ਕੋਈ ਗੁੱਸਾ ਆਉਂਦਾ ਜਾਂ ਕੋਈ ਗਰਜ ਆ ਤਾਂ ਉਹਨੂੰ ਤਾਂ, ਮੇਰਾ ਤਾਂ ਖਿਆਲ ਆ ਵੀ ਉਹਨੂੰ ਜਾਂ ਤਾਂ ਕੋਈ ਪ੍ਰੋਬੇਸ਼ਨ ਤੇ ਪਾਉਣ ਜਾਂ ਉਹਨੂੰ ਬੈਨ ਕਰ ਦੇਣ, ਫਿਰ ਦੈਟਸ ਇਟ ਬਈ, ਤੇਰੇ ਲੈ ਕੇ ਜਾਓ ਹੈ ਨੀ ਇਹ ਕਾਕਾ,
0: ਤੂੰ ਆਪਣਾ
1: ਕਿਤੇ ਹੋਰ ਜਾ ਕੇ ਜਨਰਲ ਜੋਬ ਕਰ ਲਾ। ਬਹੁਤ ਵੱਡੀ ਮਿਸਟੇਕ ਆ, ਬਹੁਤ ਵੱਡੀ ਗਲਤੀ ਆ ਜੀ ਇਹ। ਤੇ ਬਾਕੀ ਪ੍ਰੋਗਰਾਮ ਤੁਹਾਡਾ ਆਲਵੇਜ ਵਧੀਆ ਹੁੰਦਾ। ਬਾਕੀ ਮੈਂ ਕਹਿਣਾ ਸੀ ਜੀ ਬਲਜਿੰਦਰ ਲੇਲਣਾ ਸਾਹਿਬ ਨੂੰ ਵੀ ਸਲੂਟ ਆ, ਵਧਾਈ ਦੇ ਪਾਤਰ ਆ। ਮੈਂ ਨਾ ਇੱਥੇ ਸਾਡੇ ਸ਼ੋਅ ਹੋਇਆ ਕਿਚਨ ਜਿਹੜਾ
0: ਜੀ,
1: ਉਹਦਾ ਕੁਛ ਪਾਰਟ ਸੀ, ਮਤਲਬ ਇਹਨਾਂ ਡਿਊਟੀ ਲਾਈਆਂ ਸੀ ਸਾਡੀਆਂ। ਮੈਂ ਅਨਫੋਰਚੁਨੇਟਲੀ ਲੇਟ ਹੋ ਗਿਆ, ਮੇਰਾ ਕਸਟਮਰ ਲੇਟ ਸੀ ਉਦੋਂ, ਕੰਮ ਦੇ ਲਾਲਚ ਜੀ ਕਰ। ਉਹ ਮੈਂ ਦੁਬਾਰੇ ਦੇਖਣ ਆਵਾਂਗਾ, ਤੇ ਮੇਰੀ ਤਕੀਦ ਆ ਸਾਰਿਆਂ ਨੂੰ ਜਿਹਨੇ ਨਹੀਂ ਦੇਖਿਆ, ਬਹੁਤ ਸੋਹਣੀ ਫੈਮਿਲੀ ਸਟੋਰੀ ਆ, ਉਹ ਜ਼ਰੂਰ ਜਾ ਕੇ ਦੇਖੋ ਜੀ। ਨਾਲੇ ਉਹ ਤਾਂ ਵਿਚਾਰੇ ਕਹਿੰਦੇ ਬਈ ਕੋਈ ਉਹਨਾਂ ਨੇ ਮੇਨ ਟਿਕਟ ਨਹੀਂ ਰੱਖੀ ਹੋਈ ਕੰਪਲਸਰੀ,
0: ਦੇ ਦਿਓ ਨਹੀਂ ਤਾਂ, ਹਨਾ ਐਵੇਂ ਇਸ ਤਰ੍ਹਾਂ ਹੁੰਦਾ ਜੀ। ਹਾਂਜੀ, ਆਲਵੇਜ਼ ਨਹੀਂ ਨਹੀਂ, ਇੱਕ ਲੋਕ ਸੇਵਾ ਜੀ ਲੱਗੇ ਹੋਏ ਆ, ਮੈਂ ਕਹਾਂਗਾ
1: ਹੈਨੀ।
0: ਮੈਨੂੰ ਲੱਗਦਾ ਕਿ ਲੋਕ ਸੇਵਾ ਹੀ ਕਰ ਰਹੇ ਆ ਸਾਰੀ ਟੀਮ ਉਹਨਾਂ ਦੀ, ਤਾਂ ਖੁਦ
1: ਲੱਗਦੀ ਆ ਜੀ ਲੋਕ ਸੇਵਾ ਹੀ। ਮੈਂ ਤਾਂ ਇੱਥੇ ਆਵੇ, ਚਲੋ ਕਹਿਣ ਦੇ ਛੋਟਾ ਮੂੰਹ ਬੜੀ ਬਾਤ ਹੋ ਜਾਂਦੀ ਆ। ਮੈਂ ਤਾਂ ਆਪਣੇ ਰੋੜਾ ਸਾਹਿਬ ਨੇ ਨਾਲ ਇਹ ਨੇ, ਮੈਂ ਇਹਨਾਂ ਨੂੰ ਗੈਸ ਗੂਸ ਦਾ ਖਰਚਾ ਆਪਣਾ, ਮੈਂ ਕਹਿੰਦਾ ਚਲੋ ਜੀ ਸਾਡੇ ਵੱਲੋਂ ਇਹ
0: ਡੈਫੀਨੇਟਲੀ ਜੀ, ਔਰ ਸਾਨੂੰ ਕਰਨਾ ਵੀ ਚਾਹੀਦਾ, ਸਾਨੂੰ
1: ਚਾਹੀਦਾ ਚਾਹੀਦਾ ਜੀ, ਕਿਉਂ ਅਜਿਹੀਆਂ ਚੀਜ਼ਾਂ ਨੂੰ ਨੀ ਸਪੋਰਟ ਕਰਾਂਗੇ ਤਾਂ ਫਿਰ ਅਗਲੇ ਕਿੱਦਾਂ ਹੋਰ ਚੀਜ਼ਾਂ ਏਦਾਂ ਦੇ ਮੈਸੇਜ ਵਾਲੇ ਜਿਹੜੇ ਵਧੀਆ ਮੈਸੇਜ ਵਾਲੇ ਆ ਫੈਮਿਲੀ ਲਈ ਕਮਿਊਨਿਟੀ ਲਈ, ਉਹ ਕਿੱਦਾਂ ਬਣਾਉਣਗੇ, ਜਿੱਦਾਂ ਆਪਾਂ ਨੂੰ ਫੁੱਲ ਸਪੋਰਟ ਕਰਨੀ ਚਾਹੀਦੀ।
0: ਬਿਲਕੁਲ ਜੀ, ਥੈਂਕ ਯੂ ਸੋ ਮਚ ਗਰੇਵਾਲ ਸਾਹਿਬ, ਥੈਂਕ ਯੂ ਜੀ, ਥੈਂਕ ਯੂ ਜੀ। ਦੋਸਤੋ ਪ੍ਰੋਗਰਾਮ ਦਾ ਸਮਾਂ ਹੁਣ ਇੱਥੇ ਸਮਾਪਤ ਹੈ, ਕੋਈ ਵੀ ਗੱਲਬਾਤ ਤੁਸੀਂ ਮੇਰੇ ਨਾਲ ਪ੍ਰੋਗਰਾਮ ਤੋਂ ਬਾਅਦ ਵਿੱਚ ਕਰਨੀ ਹੈ ਤਾਂ 416-669-1379 'ਤੇ ਕਰ ਸਕਦੇ ਹੋ। ਪ੍ਰੋਗਰਾਮ ਦੇ ਸੰਬੰਧ ਵਿੱਚ ਜਾਂ ਤੁਸੀਂ ਰਿਅਲ ਸਟੇਟ ਸੰਬੰਧੀ ਕੋਈ ਵੀ ਜਾਣਕਾਰੀ ਮੇਰੇ ਕੋਲੋਂ ਲੈਣੀ ਆ ਜਾਂ ਸ਼ੇਅਰ ਕਰਨੀ ਹੈ ਤਾਂ ਡੈਫੀਨੇਟਲੀ, ਔਰ ਵਾਟਰਲੂ ਯੂਨੀਵਰਸਿਟੀ ਦੇ ਨੇੜੇ ਕੋਈ 2-bedroom ਦਾ ਕੌਂਡੋ ਵਿਦ 1 washroom ਜਾਂ 2 washrooms ਦੇ ਨਾਲ ਤੁਸੀਂ ਵੇਚਣਾ ਚਾਹੁੰਦੇ ਹੋ ਤਾਂ ਉਹਦੇ ਲਈ ਮੈਨੂੰ ਜ਼ਰੂਰ ਕਾਲ ਕਰਿਓ। 416-669-1379 ਟੈਲੀਫੋਨ ਨੰਬਰ ਹੈ। ਦਿਓ ਛੁੱਟੀਆਂ, ਤੁਹਾਡਾ ਸਾਡਾ ਸਭ ਦਾ ਰੱਬ ਰਾਖਾ ਜੀ, ਸਤਿ ਸ਼੍ਰੀ ਅਕਾਲ।
2: ਨਹੀਂ ਨਹੀਂ, ਹਮ ਹੀ ਹੈ ਜੋ ਉਸੇ ਢੂੰਡਦੇ ਹੈ ਮਹਿੰਗੀ ਦੁਕਾਨੋਂ ਨੇ।

0: sons, te gup shab da fusion.
1: Desi fusion.
0: Sports, te songs da fusion.
1: Desi fusion.
0: Punjabi. Songs, te news da fusion.
1: Tusi sun rahe ho. Desi fusion. Sunte raho. Desi fusion.
2: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਦੋਸਤ ਹੋਸਟ ਨਵਜੋਤ ਸਿੰਘ, ਅਤੇ ਇੱਕ ਵਾਰ ਤੁਹਾਡਾ ਸਵਾਗਤ ਹੈ ਫਿਰ ਤੋਂ ਤੁਹਾਡੇ ਫੇਵਰੇਟ ਸ਼ੋਅ ਦੇ ਉੱਤੇ, ਜਿਸਦਾ ਨਾਮ ਹੈ ਦੇਸੀ ਫਿਊਜ਼ਨ। ਦੋ ਤੋਂ ਤਿੰਨ ਵਜੇ ਤੱਕ ਆਪਣਾ ਰਹੂਗਾ ਸਾਥ, ਅਤੇ ਆਪਾਂ ਕਰਾਂਗੇ ਗੱਲਾਂ ਬਾਤਾਂ, ਅਤੇ ਨਾਲ ਤੁਹਾਨੂੰ ਦੇਵਾਂਗੇ ਵਧੀਆ ਵਧੀਆ ਡੀਲਸ। ਅਤੇ ਪਹਿਲਾਂ ਆਪਾਂ ਤੁਹਾਨੂੰ ਦੱਸ ਦਈਏ, ਜੇ ਤੁਸੀਂ ਸਾਨੂੰ ਕੋਈ ਕਾਲ ਕਰਨੀ ਹੈ ਸਟੂਡੀਓ ਦੇ ਵਿੱਚ, ਤਾਂ ਆਪਣਾ ਫੋਨ ਨੰਬਰ ਹੈ 416-233-7378। ਅਤੇ ਇਹਦੇ ਨਾਲ ਨਾਲ ਜੇ ਤੁਸੀਂ ਕਰਨਾ ਚਾਹੁੰਦੇ ਹੋ ਵਧੀਆ ਫਰੈਸ਼ ਗਰੋਸਰੀ, ਤਾਂ ਰਾਇਲ ਇੰਡੀਆ ਗਰੋਸਰਸ ਵੱਲੋਂ ਇਹ ਪ੍ਰੋਗਰਾਮ ਸਪੋਂਸਰ ਕੀਤਾ ਜਾ ਰਿਹਾ, ਜਿਹੜੀਆਂ ਦੋ ਲੋਕੇਸ਼ਨਾਂ ਨੇ, ਇੱਕ ਹੈਗੀ ਆ ਬ੍ਰੈਂਪਟਨ ਦੇ ਵਿੱਚ ਗੋਰਵੇ ਅਤੇ ਕੰਟਰੀ ਸਾਈਡ 'ਤੇ, ਅਤੇ ਦੂਜੀ ਹੈਗੀ ਆ ਮਿਸਿਸਾਗਾ ਦੇ ਵਿੱਚ ਵਿੰਸਟਨ ਚਰਚਿਲ ਅਤੇ ਐਗਲਿੰਟਨ ਦੇ ਉੱਤੇ। ਨਾਲ ਦੀ ਨਾਲ ਪ੍ਰੋਗਰਾਮ ਨੂੰ ਸਪੋਂਸਰ ਕਰ ਰਹੇ ਨੇ ਲਿੰਕਡ ਅਪ ਸੈੱਲਫੋਨਸ ਐਂਡ ਕੰਪਿਊਟਰਸ ਵਾਲੇ, ਜਿਨ੍ਹਾਂ ਦਾ ਫੋਨ ਨੰਬਰ ਹੈ 6475100061।

ਹਾਂਜੀ ਦੋਸਤੋ, ਜੇ ਤੁਸੀਂ ਕਰਨੀ ਹੈ ਵਧੀਆ ਅਤੇ ਤਾਜ਼ੀ ਗਰੋਸਰੀ ਤਾਂ ਰੋਇਲ ਇੰਡੀਆ ਗਰੋਸਰਸ ਖੁੱਲ੍ਹਾ 24 ਘੰਟੇ, ਜਿਹੜਾ ਕਿ ਗੋਰਵੇ ਅਤੇ ਕੰਟਰੀ ਸਾਈਡ 'ਤੇ ਲੋਕੇਟਿਡ ਆ। ਇਸ ਵੀਕ ਦੀਆਂ ਡੀਲਾਂ ਇੱਥੇ ਬਹੁਤ ਘੈਂਟ ਲੱਗੀਆਂ ਹੋਈਆਂ ਨੇ। ਜੇ ਤੁਸੀਂ ਦੁੱਧ ਦਾ ਪੈਕੇਟ ਲੈਣਾ ਤਾਂ ਸਿਰਫ ਤੁਹਾਨੂੰ$6 ਦੇ 44 ਸੈਂਟ ਦੇ ਵਿੱਚ ਮਿਲ ਜਾਣਾ 4 ਲੀਟਰ ਦੁੱਧ। ਇਸ ਤੋਂ ਇਲਾਵਾ ਜੇ ਤੁਸੀਂ ਫਰੈਸ਼ ਪ੍ਰੋਡਿਊਸ ਲੈਣਾ ਤਾਂ ਗਾਜਰਾਂ ਤੁਹਾਨੂੰ ਮਿਲਣੀਆਂ ਸਿਰਫ 79 ਸੈਂਟਸ ਪਰ ਪਾਉਂਡ ਦੇ ਵਿੱਚ, ਮਿੰਟ ਤੁਹਾਨੂੰ ਮਿਲਣੀ ਆ ਸਿਰਫ 99 ਸੈਂਟਸ 'ਚ, ਕੋਰੀਅੰਡਰ ਧਨੀਆ ਤੁਹਾਨੂੰ ਮਿਲਣਾ 99 ਸੈਂਟਸ ਪਰ ਪਾਉਂਡ 'ਚ, ਬਰਾੜ ਦਾ ਮਲਾਈ ਪਨੀਰ ਸਪੈਸ਼ਲ 'ਤੇ ਲੱਗਿਆ ਹੋਇਆ ਸਿਰਫ $2.99 ਦੇ ਵਿੱਚ, ਅਤੇ ਜੇ ਤੁਸੀਂ ਲੈਣੇ ਆ ਰੈੱਡ ਅਨੀਅਨ 10 ਪਾਉਂਡ ਵਾਲਾ ਬੈਗ ਤੁਹਾਨੂੰ ਮਿਲਣਾ $4.99 ਦਾ। ਫੋਨ ਨੰਬਰ ਇਹਦਾ ਹੈਗਾ 905-794-8600 ਅਤੇ ਖੁੱਲ੍ਹੇ ਹੈਗੇ ਆ 24 ਘੰਟੇ ਗੋਰਵੇ ਅਤੇ ਕੰਟਰੀ ਸਾਈਡ ਬ੍ਰੈਂਪਟਨ ਵਾਲੀ ਲੋਕੇਸ਼ਨ। ਅਤੇ ਨਾਲ ਹੀ ਇਹਨਾਂ ਦੇ ਇੱਥੇ ਹੈਗੀ ਆ ਗ੍ਰਿਲ ਕਲੱਬ ਅਤੇ ਮੀਟ ਸ਼ੋਪ, ਜਿੱਥੇ ਤੁਹਾਨੂੰ ਤਾਜ਼ਾ ਅਤੇ ਸਵਾਦਿਸ਼ਟ ਮੀਟ ਮਿਲਦਾ। ਸੋ ਜੇ ਤੁਸੀਂ ਖਾਣ ਪੀਣ ਦੇ ਸ਼ੌਕੀਨ ਹੋ ਤਾਂ ਫਿਸ਼ ਪਕੌੜਾ, ਕਹਿੰਦੇ ਮੱਛਲੀ ਜਲਕੀ ਰਾਣੀ ਹੈ, ਸਾਨੂੰ ਕੀ ਅਸੀਂ ਤਾਂ ਤਲ ਕੇ ਖਾਣੀ ਹੈ, 1 ਪਾਉਂਡ ਮਿਲਦੀ ਹੈ 799 ਦੀ, ਅਤੇ ਸਵਾਦ ਦਾ ਤੁਹਾਨੂੰ ਇੱਕ ਵਾਰ ਖਾ ਕੇ ਪਤਾ ਲੱਗ ਜਾਣਾ, ਕਿਉਂਕਿ ਇਹ ਕਹਿੰਦੇ ਨੇ ਕਿ ਜਿਹੜਾ ਇੱਕ ਵਾਰ ਖਾਊਗਾ ਦੁਬਾਰਾ ਜ਼ਰੂਰ ਆਊਗਾ। ਸੋ ਇਹਨਾਂ ਦੀ ਫਿਸ਼ ਪਕੌੜਾ ਜਿਹੜਾ ਹੈਗਾ ਤੁਸੀਂ ਇੱਕ ਵਾਰ ਜ਼ਰੂਰ ਟਰਾਈ ਕਰਨਾ ਹੈ ਗੋਰਵੇ ਦੇ ਕੰਟਰੀ ਸਾਈਡ 'ਤੇ ਰੋਇਲ ਇੰਡੀਆ ਗ੍ਰਿਲ ਕਲੱਬ ਐਂਡ ਮੀਟ ਸ਼ੋਪ। ਇੱਥੇ ਤੁਹਾਨੂੰ ਮੈਰੀਨੇਟਡ ਚੀਜ਼ਾਂ ਤਾਂ ਮਿਲਦੀਆਂ ਹੀ ਮਿਲਦੀਆਂ ਨੇ, ਤੁਸੀਂ ਇੱਥੇ ਤੰਦੂਰੀ ਚਿਕਨ ਲੈ ਸਕਦੇ ਹੋ, ਅਚਾਰੀ ਚਿਕਨ ਲੈ ਸਕਦੇ ਹੋ, ਅਫਗਾਨੀ ਚਿਕਨ ਲੈ ਸਕਦੇ ਹੋ। ਜੇ ਤੁਸੀਂ ਵਧੀਆ ਫਰੈਸ਼ ਗੋਟ ਲੈਣੀ ਹੈ ਤਾਂ ਤੁਹਾਨੂੰ ਬੇਬੀ ਗੋਟ ਅੰਟਾਰੀਓ ਲੈਗ ਇੱਥੇ ਤੁਹਾਨੂੰ ਮਿਲ ਜਾਂਦੀ ਹੈ। ਜੇ ਤੁਸੀਂ ਡਰਮ ਸਟਿਕ ਲੈਣੀਆਂ ਨੇ ਤੰਦੂਰੀ ਡਰਮ ਸਟਿਕਸ 'ਤੇ ਇਹਨਾਂ ਦੀ ਸਪੈਸ਼ਲ ਡੀਲ ਜਿਹੜੀ ਹੈਗੀ ਆ ਉਹ ਚੱਲ ਰਹੀ ਹੈ, $4.99 ਦੀਆਂ ਤੁਹਾਨੂੰ ਇਹ ਵੀ ਮਿਲਣੀਆਂ ਨੇ। ਚਿਕਨ ਟਿੱਕਾ ਤੁਸੀਂ ਲੈਣਾ ਕੁਕਡ, ਤੁਹਾਨੂੰ ਸਿਰਫ $9.99 ਦਾ ਮਿਲ ਜਾਣਾ, ਅਤੇ ਜੇ ਤੁਸੀਂ ਕੁਕਡ ਚਿਕਨ ਲੈਗਸ ਲੈਣੀਆਂ ਨੇ ਤਾਂ ਉਹ ਤੁਹਾਨੂੰ $3.99 ਦੀ ਈਚ ਜਿਹੜੀ ਲੈਗ ਹੈਗੀ ਆ ਉਹ ਪੈਣੀ ਹੈ। ਅਤੇ ਇਹਨਾਂ ਦੀ ਗੋਟ ਕਰੀ, ਤੁਸੀਂ ਇੱਕ ਵਾਰ ਇਹਨਾਂ ਦੀ ਗੋਟ ਕਰੀ ਦਾ ਸਵਾਦ ਜ਼ਰੂਰ ਲੈਣਾ ਆ। ਸਪੈਸ਼ਲ ਡੀਲ ਲੱਗੀ ਹੋਈ ਹੈ ਇਸ ਟਾਈਮ 'ਤੇ, $8.99 ਦੇ ਵਿੱਚ ਤੁਹਾਨੂੰ ਗੋਟ ਕਰੀ ਤਾਂ ਮਿਲਣੀ ਮਿਲਣੀ ਆ, ਨਾਲ 2 ਰੋਟੀਆਂ ਬਿਲਕੁਲ ਫ੍ਰੀ।

0: ਤੇ ਦੋਸਤੋ ਜੇ ਆਪਾਂ ਗੱਲ ਕਰੀਏ ਆਪਣੇ ਸੈੱਲਫੋਨ ਦੀ ਤਾਂ ਤੁਹਾਨੂੰ ਪਤਾ ਕਿ ਜਦੋਂ ਸੈੱਲਫੋਨ ਖਰਾਬ ਹੋ ਜਾਂਦਾ ਜ਼ਿੰਦਗੀ ਰੁਕ ਜੀ ਜਾਂਦੀ ਹੈ। ਸੋ ਜੇ ਸੈੱਲਫੋਨ ਦੀ ਤੁਸੀਂ ਡੀਲ ਲੈਣੀ ਹੈ ਤਾਂ ਲਿੰਕਡ ਅਪ ਸਟੋਰ ਤੇ ਲੱਗੀਆਂ ਹੋਈਆਂ ਨੇ ਡੀਲਾਂ। ਆਓ ਸੁਣੀਏ ਕੀ ਕਹਿੰਦੇ ਨੇ।
1: ਚਾਹੇ ਸਕਰੀਨ ਟੁੱਟੀ ਹੋਵੇ, ਬੈਗ ਟੁੱਟ ਗਈ, ਬੈਟਰੀ ਖਰਾਬ ਹੋ ਗਈ, ਸਭ ਕੁਝ ਸਹੀ ਕਰ ਦੇਣਗੇ, ਉਹ ਵੀ ਬਹੁਤ ਵਧੀਆ ਪ੍ਰਾਈਸ ਤੇ। ਇਸ ਤੋਂ ਇਲਾਵਾ ਜੇ ਪੁਰਾਣੇ ਲੈਪਟਾਪ ਕੰਪਿਊਟਰ ਚ ਕੋਈ ਪ੍ਰੋਬਲਮ ਹੈ ਤਾਂ ਉਹ ਵੀ ਫਿਕਸ ਕਰਕੇ ਦੇਣਗੇ। ਮਿਸੀਸਾਗਾ ਚ ਦੋ ਲੋਕੇਸ਼ਨ ਨੇ, ਅੱਜ ਹੀ ਕਾਲ ਕਰ ਲਿੰਕਡ ਅਪ 647-510-0061।
2: ਓਹੋ, ਉਹ ਸੁਣਦੇ ਹੋ ਜੀ, ਆ ਦੇਖੋ ਮੇਰਾ ਲੈਪਟਾਪ ਬਿਲਕੁਲ ਨਹੀਂ ਚੱਲ ਰਿਹਾ, ਇੰਨਾ ਰੁਕ ਰੁਕ ਕੇ ਚੱਲ ਰਿਹਾ, ਮੈਂ ਤਾਂ ਪਰੇਸ਼ਾਨ ਹੋ ਗਈ ਆ।
1: ਤੂੰ ਘਬਰਾਨੀ ਕਿਉਂ ਹੈ? ਮੈਂ ਅੱਜ ਹੀ ਤੇਰਾ ਲੈਪਟਾਪ ਲਿੰਕਡ ਅਪ ਸੈੱਲਫੋਨਸ ਐਂਡ ਕੰਪਿਊਟਰਸ ਵਾਲਿਆਂ ਕੋਲ ਲੈ ਕੇ ਜਾਣਾ। ਉਹ ਤੇ ਲੈਪਟਾਪ ਬਿਲਕੁਲ ਨਵਾਂ ਤੇ ਸੁਪਰ ਸਪੀਡ ਵਾਲਾ ਕਰ ਦੇਣਗੇ। ਲਿੰਕਡ ਅਪ ਵਾਲੇ ਸੇਮ ਡੇ ਫਿਕਸ ਕਰਕੇ ਦਿੰਦੇ ਨੇ, ਚਾਹੇ ਸਲੋ ਚੱਲਦਾ ਹੋਵੇ, ਸਕਰੀਨ ਟੁੱਟ ਗਈ, ਬੈਟਰੀ ਲਾਸ, ਚਾਰਜਰ ਤੋਂ ਉਤਾਰ ਕੇ ਬੰਦ ਹੋ ਜਾਂਦਾ ਹੈ, ਨੋ ਪ੍ਰੋਬਲਮ।
2: ਜੇ ਤੁਸੀਂ ਵੀ ਆਪਣਾ ਲੈਪਟਾਪ ਜਾਂ ਫੋਨ ਫਿਕਸ ਕਰਵਾਉਣਾ ਚਾਹੁੰਦੇ ਹੋ ਤਾਂ ਪਹੁੰਚੋ ਲਿੰਕਡ ਅਪ। ਮਿਸੀਸਾਗਾ ਚ ਦੋ ਲੋਕੇਸ਼ਨਸ ਨੇ, ਕਾਲ 647-510-0061।
1: ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡਾ ਬਿਜ਼ਨਸ ਬਹੁਤ ਅੱਛਾ ਗਰੋ ਕਰੇ,
2: ਜੇ ਤੁਸੀਂ ਵੀ ਚਾਹੁੰਦੇ ਹੋ ਆਪਣੇ ਕਾਰੋਬਾਰ ਨੂੰ ਬੁਲੰਦੀਆਂ ਤੱਕ ਪਹੁੰਚਾਉਣਾ, ਤਾਂ ਸਾਡੇ ਰੇਡੀਓ ਤੇ ਸਾਡੇ ਨਾਲ ਕਰੋ ਐਡਵਰਟਾਈਜ਼।
1: ਜੀ ਹਾਂ, ਨੰਬਰ ਡਾਇਲ ਕਰਨਾ ਹੈ 647-239-0615, ਯਾਨੀ ਕਿ
2: 647-239-0615,
1: ਐਂਡ ਡੀਸੀ ਫਿਊਜ਼ਨ ਸ਼ੋ ਦਾ ਹਿੱਸਾ ਬਣ ਕੇ ਐਡਵਰਟਾਈਜ਼ ਕਰਕੇ ਆਪਣੇ ਬਿਜ਼ਨਸ ਨੂੰ ਦਿਵੋ ਇੱਕ ਨਵੀਂ ਉਡਾਨ।
0: ਹਾਂਜੀ ਦੋਸਤੋ, ਜੇ ਤੁਸੀਂ ਵੀ ਸਾਡੇ ਨਾਲ ਐਡਵਰਟਾਈਜ਼ਮੈਂਟ ਕਰਨੀ ਹੈ ਤਾਂ 647-239-0615 ਆਪਣਾ ਫੋਨ ਨੰਬਰ ਹੈ। ਪ੍ਰੋਗਰਾਮ ਦੇ ਮੇਨ ਸਪੋਂਸਰ ਹੈਗੇ ਆ ਲਿੰਕਡ ਅਪ ਸੈੱਲਫੋਨਸ ਐਂਡ ਕੰਪਿਊਟਰਸ ਅਤੇ ਰੋਇਲ ਇੰਡੀਆ ਗਰੋਸਰਸ। ਲਿੰਕਡ ਅਪ ਸੈੱਲਫੋਨਸ ਐਂਡ ਕੰਪਿਊਟਰ 'ਤੇ ਤੁਹਾਨੂੰ ਪਲਾਨ ਮਿਲਦੇ ਆ ਬਹੁਤ ਵਧੀਆ। ਜੇ ਤੁਸੀਂ ਇੰਡੀਆ ਜਾਣਾ, ਤੁਸੀਂ ਜਾਣਾ ਇੰਡੀਆ 2 ਮਹੀਨੇ ਲਈ, 3 ਮਹੀਨੇ ਲਈ ਜਾਂ 6 ਮਹੀਨੇ ਲਈ, ਅਤੇ ਤੁਸੀਂ ਆਪਣੇ ਬੈਂਕਿੰਗ ਐਪਸ ਦੇ ਲਈ ਤੁਹਾਨੂੰ ਓ ਟੀ ਪੀ ਚਾਹੀਦਾ ਹੁੰਦਾ ਇੰਡੀਆ ਦੇ ਵਿੱਚ, ਤਾਂ ਤੁਹਾਡਾ ਨੰਬਰ ਆ ਜਿਹੜਾ ਉਹ ਚੱਲਦਾ ਰਹੇ, ਤਾਂ ਸਿਰਫ $35 ਦੇ ਵਿੱਚ ਇਹਨਾਂ ਕੋਲ ਪਲਾਨ ਹੈ। ਜਿਹੜਾ ਕੈਨੇਡਾ ਤਾਂ ਚੱਲਦਾ ਹੀ ਚੱਲਦਾ, ਜਦੋਂ ਤੁਸੀਂ ਇੰਡੀਆ ਜਾਂਦੇ ਹੋ, ਪਾਕਿਸਤਾਨ ਜਾਂਦੇ ਹੋ, ਦੁਬਈ ਜਾਂਦੇ ਹੋ, ਉੱਥੇ ਜਾ ਕੇ ਵੀ ਤੁਹਾਨੂੰ ਬਿਲਕੁਲ ਰੋਮਿੰਗ ਫ੍ਰੀ, ਕੋਈ ਐਕਸਟਰਾ ਪੈਸੇ ਦਿੱਤੇ ਬਿਨਾਂ ਤੁਹਾਡਾ ਫੋਨ ਜਿਹੜਾ ਹੈਗਾ ਚੱਲਦਾ ਰਹਿੰਦਾ। ਤੁਹਾਨੂੰ ਕਾਲ ਵੀ ਆਉਂਦੀ ਹੈ, ਤੁਹਾਨੂੰ ਟੈਕਸਟ ਮੈਸੇਜ ਵੀ ਆਉਂਦਾ ਆ, ਅਤੇ ਜੇ ਤੁਸੀਂ ਵਾਪਸ ਕੈਨੇਡਾ ਕਾਲ ਕਰਨੀ ਆ, ਤੁਸੀਂ ਉਹ ਵੀ ਕਰ ਸਕਦੇ ਹੋ। ਸੋ $35 ਪਰ ਮੰਥ ਦੇ ਵਿੱਚ ਇਹ ਤੁਹਾਨੂੰ ਪਲਾਨ ਮਿਲ ਜਾਂਦਾ। ਇਹ ਪਲਾਨ ਲੈਣਾ ਤੁਸੀਂ ਓਵਰ ਦਾ ਫੋਨ ਵੀ ਹੋਜੂਗਾ, ਜਾਂ ਤੁਸੀਂ ਪਹੁੰਚਣਾ 34 Bristol Road ਈਸਟ ਇਨ ਮਿਸੀਸਾਗਾ 647-510-0061। ਲਿੰਕਡ ਅਪ ਇਜ਼ ਯੋਰ ਵਨ ਸਟੋਪ ਟੈਕ ਸ਼ੋਪ। ਪਲਾਨ ਲੈਣਾ ਤੁਸੀਂ, ਤੁਸੀਂ ਫੋਨ ਠੀਕ ਕਰਾਉਣਾ ਆ, ਤੁਸੀਂ ਲੈਪਟਾਪ ਠੀਕ ਕਰਾਉਣਾ ਆ, ਤੁਸੀਂ ਨਵਾਂ ਫੋਨ ਲੈਣਾ, ਨਵਾਂ ਲੈਪਟਾਪ ਲੈਣਾ, ਚੱਲਿਆ ਹੋਇਆ ਫੋਨ ਲੈਣਾ, ਚੱਲਿਆ ਹੋਇਆ ਲੈਪਟਾਪ ਲੈਣਾ, ਜਾਂ ਫਿਰ ਤੁਸੀਂ ਆਪਣਾ ਫੋਨ ਕੋਈ ਵੇਚਣਾ ਜਾਂ ਲੈਪਟਾਪ ਵੇਚਣਾ, ਤਾਂ ਤੁਸੀਂ ਇੱਕੋ ਇੱਕ ਨਾਮ ਯਾਦ ਰੱਖਣਾ, ਲਿੰਕਡ ਅਪ ਸਟੋਰ 647-510-0061।

ਫਿਰ ਦੋਸਤੋ ਇੰਡੀਆ ਹਾਕੀ ਦੇ ਵਿੱਚ ਏਸ਼ੀਅਨ ਗੇਮਸ ਦੇ ਵਿੱਚ ਕੁੜੀਆਂ ਵੀ ਗੋਲਡ ਮੈਡਲ ਲੈ ਕੇ ਆਈਆਂ ਨੇ ਅਤੇ ਮੁੰਡੇ ਵੀ ਇਸ ਵਾਰ ਗੋਲਡ ਮੈਡਲ ਲੈ ਕੇ ਆਏ ਨੇ ਅਤੇ ਹਿਸਟਰੀ ਵਿੱਚ ਪਹਿਲੀ ਵਾਰ ਹੋਇਆ ਕਿ ਕੁੜੀਆਂ ਅਤੇ ਮੁੰਡਿਆਂ ਦੀਆਂ ਦੋਨੋਂ ਟੀਮਾਂ ਏਸ਼ੀਅਨ ਗੇਮਸ ਦੇ ਵਿੱਚ ਗੋਲਡ ਜਿੱਤੀਆਂ ਨੇ। ਨੋਰਮਲੀ ਜਾਂ ਕੁੜੀਆਂ ਜਿੱਤਦੀਆਂ ਨੇ ਜਾਂ ਮੁੰਡੇ ਜਿੱਤਦੇ ਨੇ, ਇਸ ਵਾਰ ਪਹਿਲੀ ਵਾਰ ਹੋਇਆ ਕਿ ਦੋਨੋਂ ਜਿੱਤ ਗਏ। ਇਹਦਾ ਮਤਲਬ ਇੱਕ ਹੋਰ ਹੈ ਕਿ ਜਿਹੜੀ ਆਪਣੇ ਓਲੰਪਿਕਸ ਹੋਣਿਆਂ ਨੇ 2028 ਦੇ ਵਿੱਚ, ਉਹਦੇ ਵਿੱਚ ਮੁੰਡਿਆਂ ਦੀ ਅਤੇ ਕੁੜੀਆਂ ਦੀ ਦੋਨੋਂ ਟੀਮਾਂ ਦੀ ਡਾਇਰੈਕਟ ਐਂਟਰੀ ਹੋ ਚੁੱਕੀ ਹੈ। ਏਸ਼ੀਅਨ ਗੇਮਸ ਦੇ ਵਿੱਚ ਕ੍ਰਿਕਟ ਦੇ ਵਿੱਚ ਵੀ ਇੰਡੀਆ ਨੇ ਗੋਲਡ ਮੈਡਲ ਜਿੱਤਿਆ, ਨਾਲ ਹੀ ਇੰਡੀਆ ਦੀ ਵਨ ਡੇ ਟੀਮ ਵੀ ਖੇਡ ਰਹੀ ਸੀ ਜਿਹ 'ਚ ਕੋਹਲੀ ਅਤੇ ਰੋਹਿਤ ਸ਼ਰਮਾ ਵੀ ਖੇਡਦੇ ਨੇ। ਵੈਸਟ ਇੰਡੀਜ਼ ਦੇ ਨਾਲ 3 ਗੇਮਾਂ ਹੋਈਆਂ ਜਿਹਦੇ ਵਿੱਚੋਂ 2 ਗੇਮਾਂ ਜਿੱਤ ਕੇ 2-1 ਦੇ ਨਾਲ ਇੰਡੀਆ ਨੇ ਉਹ ਸੀਰੀਜ਼ ਵੀ ਜਿੱਤ ਲਈ। ਵਧੀਆ ਗੱਲ ਦੇਖਣ ਨੂੰ ਇਸ ਸੀਰੀਜ਼ ਦੇ ਵਿੱਚ ਇਹ ਰਹੀ ਕਿ ਇੰਡੀਆ ਦੇ ਟੌਪ 5-6 ਸਾਰੇ ਹੀ ਬੈਟਰਸ ਨੇ ਰਨ ਬਣਾਏ। ਸ਼ੁਭਮਨ ਗਿੱਲ ਨੇ ਪਹਿਲੇ ਮੈਚ 'ਚ ਮਾਰੀ ਸੈਂਚਰੀ, ਦੂਜੇ 'ਚ ਮਾਰੀ ਡਬਲ ਸੈਂਚਰੀ। ਕੋਹਲੀ ਨੇ ਮਾਰੀ ਪਹਿਲੇ ਮੈਚ 'ਚ ਸੈਂਚਰੀ, ਰੋਹਿਤ ਸ਼ਰਮਾ ਨੇ ਮਾਰੀ ਦੂਜੇ ਮੈਚ 'ਚ ਸੈਂਚਰੀ, ਤੀਜੇ ਮੈਚ 'ਚ ਬਣਾਏ 90 ਤੋਂ ਉੱਤੇ ਰਨ। KL ਰਾਹੁਲ ਨੇ ਤੀਜੇ ਮੈਚ ਦੇ ਵਿੱਚ ਮਾਰੀ ਸੈਂਚਰੀ। ਸੋ ਬੈਟਿੰਗ ਇੰਡੀਆ ਦੀ ਕਾਫੀ ਡੀਸੈਂਟ ਹੋ ਰਹੀ ਸੀ, ਬੋਲਿੰਗ ਦੇ ਵਿੱਚ ਇੰਡੀਆ ਤੋਂ ਇੰਨਾ ਚਮਤਕਾਰ ਨਹੀਂ ਹੋਇਆ ਕਿਉਂਕਿ ਵੈਸਟ ਇੰਡੀਜ਼ ਨੇ ਵੀ ਰਨ ਤਾਂ ਬਹੁਤ ਮਾਰੇ। ਲੇਕਿਨ ਇੰਡੀਆ ਦੇ ਕਈ ਮੇਨ ਬੋਲਰ ਜਿਹੜੇ ਵਨਡੇ 'ਚ ਖੇਡਦੇ ਨੇ ਉਹ ਏਸ਼ੀਅਨ ਗੇਮਸ ਦੇ ਵਿੱਚ ਵੀ ਖੇਡ ਰਹੇ ਸੀ, ਜਿੱਦਾਂ ਕਿ ਜਸਪ੍ਰੀਤ ਬੁਮਰਾਹ। ਇਹ ਤਾਂ ਹੋ ਗਈ ਕ੍ਰਿਕਟ ਦੀ ਗੱਲ, ਫੁੱਟਬਾਲ ਦੇ ਵਿੱਚ ਵੀ ਰੌਲਾ ਪਿਆ ਹੋਇਆ ਪੂਰਾ। ਇੰਡੀਆ ਦਾ ਕੱਲ੍ਹ ਮੈਚ ਸੀ ਬ੍ਰਾਜ਼ੀਲ ਦੇ ਨਾਲ, ਜਿਹਦੇ ਵਿੱਚ ਬ੍ਰਾਜ਼ੀਲ ਨੇ ਇੰਡੀਆ ਨੂੰ ਬਹੁਤ ਬੁਰੇ ਤਰੀਕੇ ਨਾਲ ਹਰਾਇਆ। ਇਸ ਤੋਂ ਇਲਾਵਾ ਰੋਨਾਲਡੋ ਦਾ ਵੀ ਰੌਲਾ ਪਿਆ ਹੋਇਆ ਪੂਰਾ। ਕ੍ਰਿਸਟੀਆਨੋ ਰੋਨਾਲਡੋ ਤੁਹਾਨੂੰ ਪਤਾ ਹੀ ਹੈ ਕਿ 20-22 ਸਾਲ ਤੋਂ

ਦੋਸਤੋ ਜੇ ਤੁਸੀਂ ਲੈਣੀ ਹੈ ਵਧੀਆ ਮਿਠਾਈ ਫਰੈਸ਼ਲੀ ਮੇਡ ਇਨ ਬ੍ਰੈਂਪਟਨ ਤਾਂ ਦ ਖੋਇਆ ਕੈਫੇ ਬ੍ਰੈਂਪਟਨ ਦੇ ਵਿੱਚ ਲੋਕੇਟਿਡ ਆ ਜਿਹੜੇ ਦੇਸੀ ਘਿਓ ਦੇ ਵਿੱਚ ਬਣਾਉਂਦੇ ਨੇ ਮਿਠਾਈ ਸੋ ਇਹਨਾਂ ਦੀ ਅਲਸੀ ਪਿੰਨੀ ਅਤੇ ਖੋਇਆ ਪਿੰਨੀ ਤਾਂ ਇੰਨੀ ਫੇਮਸ ਹੈ ਕਿ ਸਰੀ ਬੀ ਸੀ ਤੋਂ ਐਡਮਿੰਟਨ ਤੋਂ ਵੀ ਔਡਰ ਆਉਂਦੇ ਨੇ ਜਦੋਂ ਕਿ ਮਿਸ਼ੀਗਨ ਤੋਂ ਵੀ ਇਹਨਾਂ ਨੂੰ ਔਡਰ ਆਉਂਦੇ ਨੇ ਜੇ ਤੁਸੀਂ ਸਪੈਸ਼ਲ ਔਡਰ ਦੇ ਉੱਤੇ ਦੇਸੀ ਘਿਓ ਦੇ ਵਿੱਚ ਬਣੀਆਂ ਅਲਸੀ ਪਿੰਨੀਆਂ ਜਾਂ ਖੋਏ ਦੀ ਪਿੰਨੀ ਤੁਸੀਂ ਔਡਰ ਕਰਨੀ ਆ ਪ੍ਰੀ ਔਡਰ ਕਰਨੀ ਆ ਬਣੰਗ ਦੇ ਵਿੱਚ 10 ਪਾਉਂਡ 20 ਪਾਉਂਡ 30 ਪਾਉਂਡ 40 ਪਾਉਂਡ ਤੁਹਾਡੇ ਘਰ ਕੋਈ ਫੰਕਸ਼ਨ ਹੈ ਤੁਸੀਂ ਸਾਰੀ ਵਿੰਟਰ ਲਈ ਆਲਰੇਡੀ ਬਣਾ ਕੇ ਰੱਖਣੀਆਂ ਨੇ ਤੁਸੀਂ ਔਡਰ ਇਹਨਾਂ ਨੂੰ ਦੇ ਸਕਦੇ ਹੋ ਫੋਨ ਨੰਬਰ 6477-482-0003 ਯਾਨੀ 647-482-0003 ਇਸ ਤੋਂ ਇਲਾਵਾ ਇਹਨਾਂ ਦਾ ਵਰਲਡ ਕੇਕ ਇਹਦੇ ਨਾਲ ਮਿਲਕ ਕੇਕ ਵੀ ਵਰਲਡ ਫੇਮਸ ਆ ਇਹਨਾਂ ਕੋਲ ਦੋ ਤਰ੍ਹਾਂ ਦੇ ਮਿਲਕ ਕੇਕ ਹੁੰਦੇ ਆ ਇੱਕ ਪੂਰਾ ਬਰਾਊਨ ਬਰਾਊਨ ਵਿਦ ਸ਼ੂਗਰ ਇੱਕ ਇਹ ਬਣਾਉਂਦੇ ਆ ਉਹ ਵਾਲਾ ਜਿਹਦੇ ਵਿੱਚ ਸ਼ੂਗਰ ਨਹੀਂ ਯੂਜ਼ ਕਰਦੇ ਡਾਇਬੈਟਿਕ ਬੰਦੇ ਵੀ ਖਾ ਸਕਦੇ ਆ ਮਾੜਾ ਮੋਟਾ ਸ਼ੂਗਰ ਫਰੀ ਮਿਲਕ ਕੇਕ ਸੋ ਜੇ ਤੁਸੀਂ ਵਿਦ ਸ਼ੂਗਰ ਜਾਂ ਵਿਦਆਊਟ ਸ਼ੂਗਰ ਵਾਲਾ ਟੌਪ ਕੁਆਲਿਟੀ ਦਾ ਮਿਲਕ ਕੇਕ ਲੈਣਾ ਜਿਹੜਾ ਕਿ ਬ੍ਰੈਂਪਟਨ ਦੇ ਵਿੱਚ ਬਣਦਾ ਫਰੈਸ਼ਲੀ ਤੁਹਾਡੇ ਲਈ ਤਾਂ ਤੁਸੀਂ ਔਡਰ ਕਰਨਾ ਫਰੋਮ ਦ ਖੋਇਆ ਕੈਫੇ ਫੋਨ ਨੰਬਰ ਇੱਕ ਵਾਰ ਫੇਰ ਤੋਂ ਨੋਟ ਕਰ ਲਓ 6474-82-0003 ਤੁਹਾਡੇ ਘਰ ਫੰਕਸ਼ਨ ਹੈ ਕੋਈ ਤੁਸੀਂ ਭਾਜੀ ਬਣਵਾਉਣੀ ਆ ਭਾਜੀ ਦਾ ਔਡਰ ਤੁਸੀਂ ਇਹਨਾਂ ਨੂੰ ਦੇ ਸਕਦੇ ਹੋ ਬੂੰਦੀ ਲੱਡੂ ਡਰਾਈ ਫਰੂਟ ਬੂੰਦੀ ਲੱਡੂ ਮੋਤੀਚੂਰ ਲੱਡੂ ਪੂਰੇ ਟੌਪ ਦੇ ਇਹ ਬਣਾਉਂਦੇ ਆ ਸੋ ਜੇ ਤੁਸੀਂ 20 ਡੱਬਿਆਂ ਦਾ ਜਾਂ 100 ਡੱਬਿਆਂ ਦਾ ਜਾਂ 200 ਡੱਬਿਆਂ ਦਾ ਵੀ ਔਡਰ ਦੇਣਾ ਤੁਸੀਂ ਅਪ ਫਰੰਟ ਔਡਰ ਦੇ ਕੇ ਸਪੈਸੀਫਿਕ ਡੇਟ 'ਤੇ ਪਿੱਕ ਕਰਵਾ ਸਕਦੇ ਹੋ 647-482-0003 6474-82-0003 ਤੁਹਾਨੂੰ ਪਤਾ ਕੈਨੇਡਾ ਦੇ ਵਿੱਚ ਅੱਜ ਕੱਲ੍ਹ ਇੰਡੀਆ ਤੋਂ ਵੀ ਫਰੋਜ਼ਨ ਮਿਠਾਈਆਂ ਜਿਹੜੀਆਂ ਆਉਂਦੀਆਂ ਨੇ ਬਟ ਇਹਨਾਂ ਦਾ ਸਾਰਾ ਕੰਮ ਇਨ ਹਾਊਸ ਹੈ ਬ੍ਰੈਂਪਟਨ ਖੋਇਆ ਤੁਸੀਂ ਲੈਣਾ ਪਿਓਰ ਉਹ ਤੁਹਾਨੂੰ ਮਿਲ ਜੂਗਾ ਮਿਠਾਈਆਂ ਤੁਸੀਂ ਲੈਣੀਆਂ ਦੇਸੀ ਘਿਓ 'ਚ ਬਣੀਆਂ ਤੁਹਾਨੂੰ ਮਿਲ ਜਾਣੀਆਂ ਨੇ ਮੇਨ ਚੀਜ਼ ਇਹਨਾਂ ਦੀ ਹੈਗੀ ਹੈ ਕੁਆਲਿਟੀ ਕੁਆਲਿਟੀ ਓਵਰ ਐਵਰੀਥਿੰਗ ਕੁਆਲਿਟੀ ਤੁਸੀਂ ਇੱਕ ਵਾਰ ਜਾ ਕੇ ਪਹਿਲਾਂ ਟੇਸਟ ਕਰਨਾ ਆ ਟੇਸਟ ਕਰਨ ਤੋਂ ਬਾਅਦ ਹੀ ਤੁਸੀਂ ਔਡਰ ਕਰਨਾ ਆ ਤੁਸੀਂ ਖੋਏ ਵਾਲੀ ਬਰਫੀ ਲੈਣੀ ਆ ਤੁਸੀਂ ਕਾਜੂ ਕਤਲੀ ਲੈਣੀ ਆ ਤੁਸੀਂ ਡਰਾਈ ਫਰੂਟ ਵਾਲਾ ਬੂੰਦੀ ਲੱਡੂ ਲੈਣਾ ਆ ਸਾਰਾ ਕੁਛ ਹੀ ਇਹ ਇਨ ਹਾਊਸ ਬਣਾਉਂਦੇ ਨੇ ਸੋ ਮਿਠਾਈ ਲੈਣੀ ਆ ਤੁਹਾਨੂੰ ਪਤਾ ਅੱਗੇ ਦਿਵਾਲੀ ਆ ਰਿਹਾ ਦੁਸ਼ਹਿਰਾ ਆ ਰਿਹਾ ਤੁਸੀਂ ਡੱਬੇ ਵੰਡਣੇ ਆ ਤੁਹਾਨੂੰ ਔਡਰ ਵੱਡੇ ਚਾਹੀਦੇ ਆ ਤਾਂ ਹੋਲਸੇਲ ਪ੍ਰਾਈਸ ਵੀ ਤੁਹਾਨੂੰ ਮਿਲ ਜਾਣਾ ਕਿੱਥੇ ਦ ਖੋਇਆ ਕੈਫੇ ਬ੍ਰੈਂਪਟਨ 'ਚ ਲੋਕੇਸ਼ਨ ਹੈ ਗੋਰਵੇ ਦੇ ਕੰਟਰੀ ਸਾਈਡ 'ਤੇ 10950 ਗੋਰਵੇ ਡਰਾਈਵ 6474-82-0003

ਤੇ ਰਾਇਲ ਇੰਡੀਆ ਗਰੋਸਰਸ ਦੀ ਗੱਲ ਆਪਾਂ ਪਹਿਲਾਂ ਵੀ ਕੀਤੀ ਸੀ, ਇੱਕ ਵਾਰ ਫੇਰ ਤੋਂ ਕਰਦੇ ਹਾਂ। ਰਾਇਲ ਇੰਡੀਆ ਗਰੋਸਰਸ ਲੋਕੇਟਡ ਹੈਗਾ ਆ ਗੋਰਵੇ ਦੇ ਕੰਟਰੀ ਸਾਈਡ ਦੇ ਉੱਤੇ ਪਲਾਜ਼ੇ ਦੇ ਵਿੱਚ, ਤੇ 24 ਘੰਟੇ ਖੁੱਲ੍ਹਾ ਹੈ ਤੁਹਾਡੇ ਲਈ ਇਹ ਸਟੋਰ। ਫਰੈਸ਼ ਪ੍ਰੋਡਿਊਸ, ਫਰੈਸ਼ ਫਰੈਸ਼ ਫਰੈਸ਼ ਕੁਆਲਿਟੀ ਵਾਲਾ ਪ੍ਰੋਡਿਊਸ ਤੁਹਾਨੂੰ ਮਿਲਣਾ ਐਬਸੋਲੂਟ ਬੈਸਟ ਪ੍ਰਾਈਸਿਸ ਦੇ ਉੱਤੇ। ਤੁਸੀਂ ਦੁੱਧ ਲੈਣਾ, ਤੁਸੀਂ ਮੱਖਣ ਲੈਣਾ, ਤੁਸੀਂ ਦਹੀਂ ਲੈਣਾ, ਤੁਸੀਂ ਪਨੀਰ ਲੈਣਾ, ਸਾਰਾ ਕੁਛ ਹੀ ਇੱਥੇ ਅਵੇਲੇਬਲ ਹੁੰਦਾ। ਸ਼ੇਰ ਆਟਾ 20 ਪਾਊਂਡ ਵਾਲਾ ਬੈਗ ਤੁਹਾਨੂੰ ਇੱਥੇ ਮਿਲਣਾ 15.99 ਦਾ। ਆਸ਼ੀਰਵਾਦ ਦਾ ਆਟਾ 20 ਪਾਊਂਡ ਵਾਲਾ ਤੁਹਾਨੂੰ ਮਿਲਣਾ $13.99 ਦੇ ਵਿੱਚ। ਇਹ ਡੀਲਾਂ ਵੀਕਐਂਡ ਦੇ ਵੀਕਐਂਡ ਚੱਲਦੀਆਂ ਨੇ, ਸ਼ੁੱਕਰਵਾਰ ਤੋਂ ਲੈ ਕੇ ਸੋਮਵਾਰ ਤੱਕ ਇਹਨਾਂ ਦਾ ਇੱਕ ਅਲੱਗ ਤੋਂ ਫਲਾਇਰ ਆਉਂਦਾ। ਮੰਗਲਵਾਰ, ਬੁੱਧਵਾਰ, ਵੀਰਵਾਰ ਦੇ ਲਈ ਅਲੱਗ ਤੋਂ ਫਲਾਇਰ ਤੁਹਾਡੇ ਲਈ ਬਣਾਉਂਦੇ ਆ ਤਾਂ ਕਿ ਟੌਪ ਦੀਆਂ ਡੀਲਾਂ ਤੁਹਾਨੂੰ ਦੇ ਸਕਣ। ਗ੍ਰੀਨ ਪੈਪਰ ਤੁਸੀਂ ਲੈਣਾ 99 ਸੈਂਟ ਪਰ ਪਾਊਂਡ ਹੈ। ਔਰੇਂਜ ਲੈਣਾ 149 ਦਾ ਪਾਊਂਡ ਹੈ। ਤੁਸੀਂ ਲੈਣਾ ਜਿੰਜਰ 149 ਦਾ ਪਾਊਂਡ ਹੈ। ਟਮਾਟਰ ਲੈਣੇ ਆ ਉਹ ਵੀ $1.49 ਦੇ ਵਿੱਚ ਮਿਲ ਜਾਣੇ ਆ। ਜੇ ਤੁਸੀਂ ਚਾਹ ਪੱਤੀ ਲੈਣੀ ਆ, ਅਗਨੀ ਦੀ ਚਾਹ ਪੱਤੀ ਇਹਨਾਂ 'ਤੇ ਲੱਗੀ ਹੋਈ ਹੈ 1 ਕਿਲੋ ਵਾਲੀ, ਸਿਰਫ $5.99 ਦੇ ਵਿੱਚ, ਯਾਨੀ $5.99 ਦੇ ਵਿੱਚ। ਅਤੇ ਜੇ ਤੁਸੀਂ ਦਹੀਂ ਲੈਣਾ ਸਿਰਫ $2.79 ਦੇ ਵਿੱਚ ਤੁਹਾਨੂੰ ਮਿਲ ਜਾਣਾ ਦਹੀਂ। ਸਰ੍ਹੋਂ ਦੇ ਤੇਲ 'ਤੇ ਵੀ ਡੀਲ ਹੈ, ਪੀਨਟ ਆਇਲ 'ਤੇ ਵੀ ਡੀਲ ਹੈ, ਮੈਗੀ 'ਤੇ ਡੀਲ ਹੈ। ਦਾਲਾਂ 99 ਸੈਂਟ 'ਚ ਤੁਹਾਨੂੰ ਮਿਲਣੀਆਂ ਨੇ, 79 ਸੈਂਟ 'ਚ ਤੁਹਾਨੂੰ ਮਿਲਣੀ ਆ ਉਰਦ ਹੋਲ ਦਾਲ, 79 ਸੈਂਟ 'ਚ ਮਿਲਣੀ ਆ ਤੁਹਾਨੂੰ ਮੂੰਗ ਹੋਲ ਦਾਲ। ਸੋ ਯਾਨੀ ਤੁਸੀਂ ਜੇ ਗਰੋਸਰੀ ਸੋਚੀ ਹੈ ਕਿ ਕਰਨੀ ਹੈ ਇੰਡੀਅਨ ਗਰੋਸਰੀ ਟੌਪ ਦੀ ਕੁਆਲਿਟੀ ਵਾਲੀ, ਤਾਂ ਤੁਸੀਂ ਨਾਮ ਯਾਦ ਰੱਖਣਾ ਰਾਇਲ ਇੰਡੀਆ ਗਰੋਸਰਸ। ਗਰੋਸਰੀ ਦੇ ਨਾਲ ਇਹ ਵੇਚਦੇ ਨੇ ਸਮੋਸਾ।

ਤੇ ਜਦੋਂ ਵੀ ਗਰੋਸਰੀ ਤੁਸੀਂ ਲੈਣੀ ਹੈ ਤੁਸੀਂ ਕਰਨਾ ਰਾਇਲ ਇੰਡੀਆ ਗਰੋਸਰ ਤੇ ਭਰੋਸਾ। ਸੋ 24 ਘੰਟੇ ਖੁੱਲਾ ਆ ਸਟੋਰ ਬ੍ਰੈਂਪਟਨ ਦੇ ਵਿੱਚ ਲੋਕੇਟਡ 905-794-8600। ਆ ਮੈਂ ਬੈਠੇ ਬੈਠੇ ਜਿੰਗਲ ਜਿਹਾ ਬਣਾ ਲਿਆ ਕਿ ਨਾਲੇ ਵੇਚਦੇ ਨੇ ਪੈਟੀ, ਨਾਲੇ ਵੇਚਦੇ ਨੇ ਸਮੋਸਾ, ਤੇ ਜਦੋਂ ਗਰੋਸਰੀ ਲੈਣੀ ਆ ਤੁਸੀਂ ਕਰਨਾ ਰਾਇਲ ਇੰਡੀਆ ਗਰੋਸਰ ਸੇ ਭਰੋਸਾ। ਵਧੀਆ ਲੱਗਿਆ ਕਿ ਨਹੀਂ ਵਧੀਆ ਲੱਗਿਆ? ਹੈ ਜੀ, ਜੇ ਤੁਸੀਂ ਘੁੰਮਣ ਫਿਰਨ ਲਈ ਜਾਣਾ, ਤੁਸੀਂ ਲੰਬੇ ਟਾਈਮ ਲਈ ਪਲਾਨ ਨਹੀਂ ਰੱਖਣਾ, ਤੁਸੀਂ 7 ਦਿਨ ਲਈ, 8 ਦਿਨ ਲਈ, 9 ਦਿਨ ਲਈ ਘੁੰਮਣ ਜਾਣਾ ਜਾਂ 1 ਮਹੀਨੇ ਲਈ ਘੁੰਮਣ ਜਾਣਾ, ਤੁਸੀਂ ਯੂਰਪ ਦੇ ਵਿੱਚ ਜਾਣਾ ਆ ਅਤੇ ਤੁਸੀਂ ਫੋਨ ਯੂਜ਼ ਕਰਨਾ, ਤਾਂ $1 ਪਰ ਡੇ ਜਾਂ ਫਿਰ ਮੈਕਸੀਮਮ $30 30 ਡੇਜ਼ ਦੇ ਲਈ ਤੁਹਾਨੂੰ ਇਹ ਪਲਾਨ ਮਿਲਣਾ। $30 ਲੱਗਦੇ ਆ, ਯਾਨੀ ਡਾਲਰ ਡੇ ਦੇ ਵਿੱਚ ਤੁਹਾਡਾ ਫੋਨ ਚੱਲੂਗਾ। ਤੁਸੀਂ ਯੂਰੋਪੀਅਨ ਕਿਸੇ ਵੀ ਕੰਟਰੀ ਚੱਲ ਜਾਓ, ਇਟਲੀ ਜਾਣਾ, ਤੁਸੀਂ ਇੰਗਲੈਂਡ ਜਾਣਾ ਤਾਂ ਉੱਥੇ ਤਾਂ ਹੰਗਰੀ ਜਾਣਾ, ਤੁਹਾਡਾ ਫੋਨ ਉੱਥੇ ਚੱਲੂਗਾ। ਤੁਸੀਂ ਮੈਕਸੀਕੋ ਜਾਣਾ, ਉੱਥੇ ਵੀ ਚੱਲੂਗਾ। ਤੁਸੀਂ ਦੁਬਈ ਜਾਣਾ, ਉੱਥੇ ਵੀ ਚੱਲੂਗਾ। ਇੰਡੀਆ ਜਾਣਾ, ਪਾਕਿਸਤਾਨ ਜਾਣਾ, ਉੱਥੇ ਵੀ ਤੁਹਾਡਾ ਫੋਨ ਜਿਹੜਾ ਹੈਗਾ ਚੱਲੂਗਾ। ਤੁਹਾਨੂੰ ਕੋਈ ਐਕਸਟਰਾ ਸਿਮ ਕਾਰਡ ਲੈਣ ਦੀ ਲੋੜ ਨਹੀਂ। $1 $30 ਦੇ ਵਿੱਚ ਤੁਹਾਨੂੰ ਪਲਾਨ ਮਿਲਣਾ। ਕਿੱਥੋਂ ਮਿਲਣਾ? ਲਿੰਕਡ ਅਪ ਸਟੋਰ ਦੇ ਉੱਤੋਂ। ਫੋਨ ਨੰਬਰ 6475100061। Link it up, your one-stop tech shop.

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਦੇਸੀ ਫਿਊਜ਼ਨ, ਮੇਰਾ ਤੇ ਤੁਹਾਡਾ ਸਾਥ ਰਹੂਗਾ 3 ਵਜੇ ਤੱਕ। ਹਰ ਐਤਵਾਰ ਆਪਾਂ ਤੁਹਾਨੂੰ 2 ਵਜੇ ਤੋਂ ਲੈ ਕੇ 3 ਵਜੇ ਤੱਕ ਇੱਥੇ ਮਿਲਿਆ ਕਰਾਂਗੇ। ਸਟੂਡੀਓ ਦੇ ਨੰਬਰ ਨੇ 416-233-7368, 416-233-8297। ਮੇਰੇ ਨਾਲ ਕੋਈ ਗੱਲਬਾਤ ਕਰਨੀ, ਅਸੀਂ ਸਟੂਡੀਓ ਦੇ ਵਿੱਚ ਕਾਲ ਕਰ ਸਕਦੇ ਹੋ। ਤੁਸੀਂ ਆਪਣੀ ਕੋਈ ਐਡਵਰਟਾਈਜ਼ਮੈਂਟ ਕਰਾਉਣੀ ਹੈ ਇਸ ਸ਼ੋਅ ਦੇ ਉੱਤੇ, ਤਾਂ ਉਹਦੇ ਲਈ ਤੁਸੀਂ ਕਾਲ ਕਰਨੀ ਹੈ 647-239-0615। ਅਤੇ ਨਾਲ ਦੀ ਨਾਲ ਤੁਸੀਂ ਟਿਕਟੋਕ 'ਤੇ ਵੀ ਮੈਨੂੰ ਲਾਈਵ ਦੇਖ ਸਕਦੇ ਹੋ। ਮੈਂ ਹੁਣੀ ਲਾਈਵ ਹੋਇਆ ਅੱਜ ਟਿਕਟੋਕ 'ਤੇ। ਅੱਜ ਆਪਣਾ ਪਹਿਲਾ ਸ਼ੋਅ ਹੈ ਤਾਂ ਥੋੜ੍ਹਾ ਜਿਹਾ ਅਨਆਰਗਨਾਈਜ਼ ਆਪਾਂ ਹੈਗੇ ਹਾਂ, ਬਟ ਅੱਗੇ ਅੱਗੇ ਚੱਲ ਕੇ ਤੁਹਾਨੂੰ ਸ਼ੋਅ ਆਪਾਂ ਟੌਪ ਦਾ ਕਰਿਆ ਕਰਨਾ। ਸ਼ੋਅ 'ਤੇ ਤੁਸੀਂ ਗੱਲਾਂ ਬਾਤਾਂ ਆਪਣੇ ਨਾਲ ਕਿੱਦਾਂ ਦੀਆਂ ਕਰਨੀਆਂ ਉਹਦੇ ਲਈ ਤੁਸੀਂ ਮੈਨੂੰ ਟਿਕਟੋਕ ਦੇ ਉੱਤੇ DM ਵੀ ਕਰ ਸਕਦੇ ਹੋ, ਤਾਂ ਫਿਰ ਆਪਾਂ ਅਗਲੇ ਸੰਡੇ ਉਸ ਤਰ੍ਹਾਂ ਦੇ ਉਸ ਟੌਪਿਕ 'ਤੇ ਤੁਹਾਡੇ ਨਾਲ ਗੱਲਬਾਤ ਜਿਹੜੀ ਹੈਗੀ ਆ ਕਰ ਸਕਦੇ ਹਾਂ। ਅਤੇ ਨਾਲ ਨਾਲ ਜੇ ਤੁਸੀਂ ਐਡਵਰਟਾਈਜ਼ਮੈਂਟ ਦੇ ਨਾਲ ਨਾਲ ਤੁਸੀਂ ਹੋਰ ਕੋਈ ਐਂਟਰਟੇਨਮੈਂਟ, ਕੋਈ ਗਾਣਾ ਸੁਣਨਾ ਹੁੰਦਾ ਰੇਡੀਓ ਦੇ ਉੱਤੇ, ਤਾਂ ਉਹਦੇ ਲਈ ਵੀ ਤੁਸੀਂ ਮੈਨੂੰ ਟੈਕਸਟ ਮੈਸੇਜ ਭੇਜ ਸਕਦੇ ਹੋ ਜਾਂ ਕਾਲ ਕਰ ਸਕਦੇ ਹੋ ਸਟੂਡੀਓ ਦੇ ਨੰਬਰ ਦੇ ਉੱਤੇ 416-233-7368 'ਤੇ। ਆਪਾਂ ਤੁਹਾਡੀ ਮਨਪਸੰਦ ਦੇ ਗਾਣੇ ਜਿਹੜੇ ਹੈਗੇ ਆ ਸਟੂਡੀਓ ਦੇ ਵਿੱਚ ਚਲਾਵਾਂਗੇ।

24 ਘੰਟੇ ਖੁੱਲ੍ਹਾ ਰਾਇਲ ਇੰਡੀਆ ਗਰੋਸਰਸ। ਹਾਂਜੀ, ਵਧੀਆ ਅਤੇ ਤਾਜ਼ੀ ਗਰੋਸਰੀ ਤੁਹਾਨੂੰ ਮਿਲਣੀ ਹੈ ਰਾਇਲ ਇੰਡੀਆ ਗਰੋਸਰਸ 'ਤੇ। 24 hours ਓਪਨ ਹੈ ਬਰੈਂਪਟਨ ਦੇ ਵਿੱਚ, ਗੋਰਵੇ ਅਤੇ ਕੰਟਰੀ ਸਾਈਡ 'ਤੇ ਲੋਕੇਟਡ ਹੈ। 905 794 8600।

ਹਾਂਜੀ ਮਿੱਤਰੋ, ਫਿਰ ਕੀ ਹਾਲ ਚਾਲ ਨੇ ਤੁਹਾਡੇ? ਸੁਣਾਓ ਕੋਈ ਗੱਲਬਾਤ ਫੋਨ ਕਰਕੇ 416-233-7768 ਤੇ ਨਾਲ ਨਾਲ ਆਪਾਂ ਤੁਹਾਨੂੰ ਦੱਸ ਦਈਏ ਕਿ ਸੈੱਲ ਫੋਨ ਦੇ ਪਲਾਨ ਜੇ ਤੁਸੀਂ ਲੈਣੇ ਆ ਹੈ ਨਾ, ਤਾਂ ਜੇ ਤੁਸੀਂ ਬੱਚਿਆਂ ਦੇ ਲਈ ਕੋਈ ਪਲਾਨ ਲੈਣਾ ਹੁੰਦਾ ਤਾਂ ਸਾਰੇ ਸਾਲ ਦੇ ਪਲਾਨ ਜਿਹੜੇ ਹੈਗੇ ਆ ਸਿਰਫ $8 ਤੋਂ ਸਟਾਰਟ ਹੋ ਜਾਂਦੇ ਆ। ਤੁਸੀਂ ਸਾਲ ਦੇ ਪੈਸੇ ਇਕੱਠੇ ਪੇ ਕਰ ਦੇਣਾ, ਲੇਕਿਨ ਤੁਹਾਨੂੰ ਅਨਲਿਮਿਟਿਡ ਇਨਕਮਿੰਗ ਅਤੇ ਆਊਟਗੋਇੰਗ ਕਾਲ ਉਹਦੇ ਵਿੱਚ ਮਿਲ ਜਾਂਦੀ ਹੈ, ਠੀਕ ਹੈ। ਸੋ ਤੁਸੀਂ ਟੈਕਸਟਿੰਗ ਲੈਣੀ ਆ, ਤੁਸੀਂ ਡਾਟਾ ਲੈਣਾ, ਉਹਦੇ ਲਈ ਵੀ ਅਲੱਗ ਤੋਂ ਪਲਾਨ ਅਵੇਲੇਬਲ ਨੇ। ਲਿੰਕਡ ਅਪ ਸਟੋਰ ਦੇ ਉੱਤੇ 6475100061। ਜੇ ਤੁਸੀਂ ਡਾਟਾ ਲੈਣਾ 25 GB ਤਾਂ ਉਹ ਵੀ ਪਲਾਨ ਆਪਣੇ ਕੋਲ ਅਵੇਲੇਬਲ ਹੈਗਾ ਆ, ਤੁਸੀਂ ਉਹਦੇ ਲਈ ਵੀ ਕਾਲ ਕਰ ਸਕਦੇ ਹੋ ਲਿੰਕਡ ਅਪ ਸਟੋਰ ਤੇ 6475100061। 100 GB ਡਾਟਾ ਲੈਣਾ, 125 GB ਲੈਣਾ, 175 GB ਲੈਣਾ, 250 GB ਡਾਟਾ ਤੱਕ ਦੀਆਂ ਆਪਸ਼ਨਸ ਅਵੇਲੇਬਲ ਨੇ। 5G ਨੈਟਵਰਕ ਹੈ, ਨਾ ਕੋਈ ਕੰਟਰੈਕਟ, ਨਾ ਹੀ ਕੋਈ ਕ੍ਰੈਡਿਟ ਚੈੱਕ। 6475100061।

ਟਿਕਟੌਕ ਤੇ ਮੈਨੂੰ ਕੁਐਸਚਨ ਆ ਰਹੇ ਨੇ ਕਿ ਐਕਚੁਅਲ ਦੇ ਵਿੱਚ ਲੇਬਰ ਸ਼ਾਰਟੇਜ ਹੈਗੀ ਆ ਜਾਂ ਨਹੀਂ ਸ਼ਾਰਟੇਜ ਹੈਗੀ। ਦੋ ਚੀਜ਼ਾਂ ਮੈਂ ਨੋਟਿਸ ਕੀਤੀਆਂ ਨੇ ਲੇਟਲੀ ਪਿਛਲੇ 3-4 ਮਹੀਨੇ ਦੇ ਵਿੱਚ ਕਿ ਕੰਮ ਵਾਲੇ ਬੰਦਿਆਂ ਨੂੰ ਵਧੀਆ ਕੰਮ ਨਹੀਂ ਮਿਲ ਰਹੇ ਤੇ ਵਧੀਆ ਬਿਜ਼ਨਸ ਓਨਰਸ ਨੂੰ ਕੰਮ ਕਰਨ ਵਾਲੇ ਬੰਦੇ ਨਹੀਂ ਮਿਲ ਰਹੇ। ਜਦੋਂ ਵੀ ਤੁਸੀਂ ਕੋਈ ਵੀ ਜੌਬ ਪੋਸਟਿੰਗ ਪਾਉਂਦੇ ਹੋ ਤਾਂ ਜਨਰਲ ਲੇਬਰ ਦੇ ਉੱਤੇ ਤੁਹਾਨੂੰ 300 ਤੋਂ 350 ਰਿਜ਼ਿਊਮੇ ਆ ਜਾਂਦਾ ਸੇਮ ਡੇ ਜਾਂ ਵਿਦ ਇਨ 2 ਡੇਜ਼। ਲੇਕਿਨ ਜੇ 300 ਬੰਦੇ ਦੇ ਵਿੱਚੋਂ ਤੁਸੀਂ 50 ਬੰਦੇ ਨੂੰ ਸਿਲੈਕਟ ਕਰਕੇ ਵੀ ਬੁਲਾ ਲਓ ਨਾ ਕਿ ਹਾਂਜੀ ਠੀਕ ਹੈ ਤੁਸੀਂ ਆ ਜਾਓ ਇੰਟਰਵਿਊ ਦੇਣ, ਤਾਂ ਉਹਦੇ ਵਿੱਚੋਂ 50 'ਚੋਂ 10 ਕੁ ਬੰਦੇ ਹੀ ਪਹੁੰਚਦੇ ਨੇ ਅਤੇ 10 'ਚੋਂ ਸਿਰਫ 2 ਹੁੰਦੇ ਨੇ ਐਕਚੁਅਲ ਦੇ ਵਿੱਚ ਕੰਮ ਕਰਨ ਵਾਲੇ। ਬਾਕੀ ਮੈਨੂੰ ਪਤਾ ਨਹੀਂ ਕੀ ਵਿਹਲੀਆਂ ਮਾਰਨ ਦੇ ਲਈ ਅਪਲਾਈ ਕਰਦੇ ਨੇ, ਕਾਹਦੇ ਲਈ ਅਪਲਾਈ ਕਰਦੇ ਨੇ, ਆਈ ਹੈਵ 0 ਆਈਡੀਆ। ਸਕਿੱਲ ਵਾਲੇ ਕੰਮ ਦੇ ਵਿੱਚ ਬੰਦਾ ਅੱਜ ਦੇ ਡੇਟ 'ਚ ਮਿਲਣਾ ਬਹੁਤ ਔਖਾ ਆ, ਕਿਉਂਕਿ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਜਨਰਲ ਲੇਬਰ ਦੇ ਵਿੱਚ ਬੰਦੇ ਆਈ ਜਾਂਦੇ ਨੇ, ਸਕਿੱਲ ਲੇਬਰ ਦੇ ਵਿੱਚ ਕੋਈ ਅਪਲਾਈ ਹੀ ਨਹੀਂ ਕਰਦਾ, ਜਾਂ ਸਕਿੱਲ ਹੈ ਨਹੀਂ, ਜਾਂ ਫਿਰ ਜਿਹਨਾਂ ਕੋਲ ਸਕਿੱਲ ਹੈਗੀ ਆ ਉਹ ਆਲਰੇਡੀ ਕਿਤੇ ਲੱਗੇ ਹੋਏ ਨੇ ਅਤੇ ਉਹਨਾਂ ਨੂੰ ਡਰ ਹੈ ਕਿ ਜੇ ਮੈਂ ਨਵੀਂ ਜਗ੍ਹਾ 'ਤੇ ਜਾਊਂਗਾ ਜੇ ਉੱਥੇ ਮੇਰੀ ਟਿਊਨਿੰਗ ਨਾ ਸੈੱਟ ਹੋਈ ਤਾਂ ਮੇਰੀ ਜਿਹੜੀ ਕਰੰਟ ਜੋਬ ਆ ਉਹ ਵੀ ਜਾਊਗੀ ਅਤੇ ਪਲੱਸ ਜਿਹੜੀ ਮੈਨੂੰ ਅੱਗੇ ਵਾਲੀ ਜੋਬ ਹੈ ਉਹ ਵੀ ਕਿਤੇ ਨਾ ਮਿਲੇ, ਸੋ ਇਸ ਕਰਕੇ ਬੰਦੇ ਡਰੇ ਵੀ ਹੋਏ ਨੇ। ਬਟ ਐਕਚੁਅਲ ਦੇ ਵਿੱਚ ਮਾਰਕੀਟ ਦੇ ਵਿੱਚ ਲੇਬਰ ਸ਼ਾਰਟੇਜ ਹੈ ਕਿ ਨਹੀਂ ਹੈ ਉਹ ਬਿਜ਼ਨਸ ਓਨਰ ਹੀ ਦੱਸ ਸਕਦੇ ਨੇ, ਅਤੇ ਮੇਰੇ ਖਿਆਲ ਦੇ ਵਿੱਚ ਲੇਬਰ ਸ਼ਾਰਟੇਜ ਨਹੀਂ ਹੈਗੀ, ਬਸ ਬੰਦੇ ਕੰਮ ਹੀ ਨਹੀਂ ਕਰਨਾ ਚਾਹੁੰਦੇ। ਕੀ ਕਹਿੰਦੇ ਤੁਸੀਂ, ਕਰੋ ਕਮੈਂਟ ਟਿਕਟੌਕ ਦੇ ਉੱਤੇ, ਆਪਾਂ ਟਿਕਟੌਕ ਦੇ ਉੱਤੇ ਵੀ ਲਾਈਵ ਹੈ। ਹੋਰ ਤੁਹਾਡਾ ਕੋਈ ਵੀ ਕੁਐਸਚਨ ਹੈ, ਗੱਲਾਂਬਾਤ ਕਰਦੇ ਰਹਾਂਗੇ ਇੱਦਾਂ ਹੀ ਆਪਾਂ ਰੇਡੀਓ ਦੇ ਉੱਤੇ। ਸਟੂਡੀਓ ਦੇ ਫੋਨ ਨੰਬਰ 416-233-6368, ਐਡਵਰਟਾਈਜ਼ਮੈਂਟ ਸਾਡੇ ਨਾਲ ਕੋਈ ਕਰਨੀ ਆ ਤਾਂ ਤੁਸੀਂ ਕਰ ਸਕਦੇ ਹੋ 647-239-0615 'ਤੇ ਕਾਲ। ਸਨੀ ਵੀਰ ਜੀ ਕਹਿੰਦੇ ਕਿ ਪੇ ਸ਼ਾਰਟੇਜ ਹੈ ਇਸ ਕਰਕੇ ਕੰਮ 'ਤੇ ਬੰਦੇ ਲੱਭਣੇ ਔਖੇ ਨੇ। ਹੋ ਸਕਦਾ ਪੇ ਸ਼ਾਰਟੇਜ ਹੈ, ਕਿਉਂਕਿ ਪਤਾ ਹੀ ਹੈ ਸਾਰਿਆਂ ਨੂੰ ਕਿ ਬ੍ਰੈਂਪਟਨ ਦੇ ਵਿੱਚ $8 ਤੋਂ ਲੈ ਕੇ $12 ਤੱਕ ਦਾ ਜਿਹੜਾ ਹੈਗਾ ਕੈਸ਼ ਰੈਗੂਲਰ ਪੇ ਹੈਗੀ ਆ। ਮਿਨੀਮਮ ਵੇਜ ਜਿੱਥੇ ਹੈ ਕਿ $17.60 ਉਦੋਂ ਕਿ ਉਹ ਮਿਲਦੀ ਆ ਸਿੰਨ 'ਤੇ। ਸਿੰਨ 'ਤੇ ਕੰਮ ਕਰਨ ਵਾਲੇ ਬੰਦੇ ਘੱਟ ਨੇ ਮਾਰਕੀਟ ਦੇ ਵਿੱਚ, ਜਾਂ ਲੋਕਾਂ ਦੇ ਵਰਕ ਪਰਮਿਟ ਖਤਮ ਹੋਏ ਹੋਏ ਨੇ, ਇਸ ਕਰਕੇ ਕੈਸ਼ 'ਤੇ ਜ਼ਿਆਦਾ ਕੰਮ ਕੀਤਾ ਜਾ ਰਿਹਾ। ਇਹਦਾ ਵੀ ਆਪਾਂ ਨੂੰ ਇਹਦਾ ਨਾ ਆਪਾਂ ਸਰਵੇ ਕਰ ਸਕਦੇ ਹਾਂ, ਇਹਦੇ ਲਈ ਆਪਾਂ ਟਿਕਟੌਕ ਦੇ ਉੱਤੇ ਪਾਵਾਂਗੇ ਵੀਡੀਓ ਅਗਲੇ ਸੰਡੇ, ਉਸ ਬਾਰੇ ਤੁਹਾਨੂੰ ਜ਼ਰੂਰ ਗੱਲ ਕਰਾਂਗੇ। ਇੱਕ ਚੀਜ਼ ਮੈਂ ਹੋਰ ਨੋਟਿਸ ਕੀਤੀ ਆ, ਜਦੋਂ ਵੀ ਤੁਸੀਂ ਕੋਈ ਜਨਰਲ ਲੇਬਰ ਦੀ ਜੋਬ ਪਾਉਂਦੇ ਹੋ ਨਾ ਮਾਰਕੀਟ ਦੇ ਵਿੱਚ, ਤਾਂ ਮੋਸਟਲੀ ਜਿਹੜੇ ਬੱਚੇ ਇੰਡੀਆ ਤੋਂ ਆਏ ਹੋਏ ਨੇ ਵਰਕ ਪਰਮਿਟ 'ਤੇ ਨੇ ਜਾਂ ਸਟੂਡੈਂਟ ਨੇ, ਉਹੀ ਅਪਲਾਈ ਕਰਦੇ ਨੇ। ਆਪਣਾ ਕੋਈ ਪੀ ਆਰ ਜਾਂ ਸਿਟੀਜ਼ਨ ਛੇਤੀ ਛੇਤੀ ਅਪਲਾਈ ਨਹੀਂ ਕਰਦਾ, ਮੋਸਟਲੀ ਪੀ ਆਰ ਐਂਡ ਸਿਟੀਜ਼ਨ ਜਦੋਂ ਕੰਮ 'ਤੇ ਆਉਂਦੇ ਨੇ ਉਹ ਰੈਫਰੈਂਸ ਦੇ ਥਰੂ ਹੀ ਆਉਂਦੇ ਨੇ, ਦੇ ਡੋਂਟ ਪੋਸਟ, ਉਹ ਜ਼ਿਆਦਾ ਅਪਲਾਈ ਨਹੀਂ ਕਰਦੇ। ਹੁਣ ਜੋਬ ਪੋਸਟਿੰਗਸ ਅੱਜ ਕੱਲ੍ਹ ਜ਼ਿਪ ਰਿਕਰੂਟਰ 'ਤੇ ਹੋ ਰਹੀਆਂ ਨੇ, ਇੰਡੀਡ 'ਤੇ ਹੋ ਰਹੀਆਂ ਨੇ, ਟਿਕਟੌਕ, ਇੰਸਟਾਗ੍ਰਾਮ, ਫੇਸਬੁੱਕ ਤੋਂ। ਮੋਸਟਲੀ ਜਨਰਲ ਲੇਬਰ ਦੇ ਲਈ ਜਿਹੜੇ ਬੱਚੇ ਆ ਰਹੇ ਨੇ ਉਹ ਬਾਹਰੋਂ ਜਿਹੜੇ ਆਏ ਹੋਏ ਨੇ ਉਹੀ ਜ਼ਿਆਦਾਤਰ ਅਪਲਾਈ ਕਰਦੇ ਨੇ। ਅਤੇ ਦੋਸਤੋ, ਜੇ ਤੁਸੀਂ ਆਪਣੇ ਈਮੇਲ ਕਰਨੇ ਹੁੰਦੇ ਆ ਰਿਜ਼ਿਊਮੇ ਰਿਜ਼ਾਮੇ, ਤੁਹਾਨੂੰ ਉਹਦੇ ਲਈ ਵਧੀਆ ਫੋਨ ਅਤੇ ਵਧੀਆ ਪਲਾਨ ਚਾਹੀਦਾ ਹੁੰਦਾ ਹੈ ਨਾ, ਤਾਂ ਲਿੰਕਡ ਅਪ ਸੈੱਲ ਫੋਨਸ ਐਂਡ ਕੰਪਿਊਟਰ ਪਿਛਲੇ 18 ਸਾਲ ਤੋਂ ਸੇਮ ਲੋਕੇਸ਼ਨ ਤੋਂ ਤੁਹਾਨੂੰ ਸਰਵ ਕਰ ਰਿਹਾ ਆ, ਮਿਸੀਸਾਗਾ ਦੇ ਵਿੱਚ 34 ਬ੍ਰਿਸਟਲ ਰੋਡ ਈਸਟ, ਯੂਨਿਟ ਨੰਬਰ 4, ਮਿਸੀਸਾਗਾ। ਸੈੱਲ ਫੋਨ ਤੁਹਾਡਾ ਟੁੱਟ ਗਿਆ, ਤੁਹਾਡਾ ਸੈੱਲ ਫੋਨ ਖਰਾਬ ਹੋ ਗਿਆ, ਤੁਹਾਡਾ ਚਾਰਜ ਨਹੀਂ ਕਰਦਾ, ਫਰੰਟ ਟੁੱਟ ਗਈ ਹੈ, ਬੈਕ ਟੁੱਟ ਗਈ ਹੈ, ਕੋਈ ਵੀ ਇਸ਼ੂ ਤੁਹਾਨੂੰ ਹੈਗਾ ਆ, ਤਾਂ ਤੁਸੀਂ ਲਿੰਕਡ ਅਪ ਸਟੋਰ 'ਤੇ ਫੋਨ ਲੈ ਕੇ ਆ ਸਕਦੇ ਹੋ। ਮੋਸਟ ਆਫ ਦ ਰਿਪੇਅਰਸ ਜਿਹੜੀਆਂ ਹੈਗੀਆਂ ਨੇ ਸੇਮ ਡੇ ਕਰਕੇ ਤੁਹਾਨੂੰ ਦਿੱਤੀਆਂ ਜਾਂਦੀਆਂ ਨੇ, ਕੋਟੇਸ਼ਨ ਪਹਿਲਾਂ ਦੇ ਦਿੱਤੀ ਜਾਂਦੀ ਹੈ। ਵੈਸੇ ਤਾਂ ਤੁਹਾਡਾ ਫੋਨ ਹਮੇਸ਼ਾ ਫਿਕਸ ਹੋ ਹੀ ਜਾਂਦਾ, ਬਟ ਜੇ ਕਿਸੇ ਕਾਰਨ ਤੁਹਾਡਾ ਫੋਨ ਫਿਕਸ ਨਹੀਂ ਹੋ ਸਕਦਾ ਤਾਂ $0 ਤੁਹਾਨੂੰ ਚਾਰਜ ਲੱਗਦਾ ਆ। ਅਤੇ ਜੇ ਤੁਸੀਂ ਸੈੱਲ ਫੋਨ ਆਪਣਾ ਫਿਕਸ ਕਰਾਉਣਾ ਵਿਦ ਵਾਰੰਟੀ ਕਰਾਉਣਾ ਅਤੇ ਤੁਸੀਂ ਤਸੱਲੀ ਬਖਸ਼ ਕਰਾਉਣਾ, ਤਾਂ ਲਿੰਕਡ ਅਪ ਸਟੋਰ 'ਤੇ ਕਰ ਲਓ ਕਾਲ 647-510-0061।

ਵਧੀਆ ਤੇ ਦੇਸੀ ਮਿਠਾਈ ਤੁਸੀਂ ਖਾਣੀ ਹੈ ਇਨ ਹਾਊਸ ਬ੍ਰੈਂਪਟਨ ਦੇ ਵਿੱਚ ਬਣਦੀ ਹੈ ਦ ਖੋਇਆ ਕੈਫੇ। ਖੋਇਆ ਕੈਫੇ ਵਾਲਿਆਂ ਦਾ ਨੰਬਰ ਤੁਸੀਂ ਪਹਿਲਾਂ ਨੋਟ ਕਰ ਲਓ 6474802000 ਇਹਨਾਂ ਦਾ ਫੋਨ ਨੰਬਰ ਹੈ। ਅਤੇ ਤੁਸੀਂ ਖੋਏ ਦੀਆਂ ਪਿੰਨੀਆਂ ਲੈਣੀਆਂ, ਤੁਸੀਂ ਅਲਸੀ ਦੀਆਂ ਪਿੰਨੀਆਂ ਲੈਣੀਆਂ ਨੇ, ਨੰਬਰ ਵਨ ਪਿੰਨੀਆਂ ਨੇ ਪੂਰੇ ਕੈਨੇਡਾ ਦੇ ਵਿੱਚ। ਕੈਨੇਡਾ ਤਾਂ ਕੈਨੇਡਾ, ਯੂ ਐੱਸ ਏ ਤੋਂ ਵੀ ਸ਼ਿਪਿੰਗ ਦੇ ਆਰਡਰ ਆਉਂਦੇ ਆ ਅਤੇ ਆਪਾਂ ਇਹ ਕਹਿੰਦੇ ਹਾਂ ਕਿ ਅਸੀਂ ਕੈਨੇਡਾ ਅਤੇ ਯੂ ਐੱਸ ਏ ਸ਼ਿਪ ਕਰਦੇ ਹਾਂ। ਦੇਸੀ ਘਿਓ ਦੇ ਵਿੱਚ ਬਣਾਈਆਂ ਹੋਈਆਂ ਪਿੰਨੀਆਂ, ਦੇਸੀ ਘਿਓ ਦੇ ਵਿੱਚ ਬਣਾਈ ਹੋਈ ਅਲਸੀ ਦੀ ਪਿੰਨੀ ਜਾਂ ਖੋਏ ਦੀ ਪਿੰਨੀ ਤੁਸੀਂ ਆਰਡਰ ਕਰਨੀ ਹੈ, ਕਾਲ ਕਰ ਲਓ 6474820003। ਇਹਦੇ ਨਾਲ ਨਾਲ ਤੁਸੀਂ ਬੂੰਦੀ ਲੱਡੂ ਲੈਣਾ, ਮੋਤੀਚੂਰ ਲੱਡੂ ਲੈਣਾ, ਡਰਾਈ ਫਰੂਟ ਬੂੰਦੀ ਲੱਡੂ ਲੈਣਾ, ਖੋਇਆ ਬਰਫੀ ਲੈਣੀ ਹੈ, ਉਹ ਵੀ ਤੁਹਾਨੂੰ ਫਰੈਸ਼ਲੀ ਬਣਾ ਕੇ ਦੇਣਗੇ। ਮਿਲਕ ਕੇਕ ਤੁਸੀਂ ਲੈਣਾ ਵਿਦ ਸ਼ੂਗਰ ਜਾਂ ਵਿਦਆਊਟ ਸ਼ੂਗਰ, ਦੋ ਇਹਨਾਂ ਕੋਲ ਟਾਈਪ ਹੈਗੀ ਹੈ ਮਿਲਕ ਕੇਕ ਦੀ, ਉਹ ਵੀ ਤੁਸੀਂ ਆਰਡਰ ਕਰ ਸਕਦੇ ਹੋ 6474820003 6474820003।

ਮਿੱਤਰੋ ਇਹ ਅਗਲੀ ਜਿਹੜੀ ਗੱਲਬਾਤ ਹੈ ਉਹ ਹੈਗੀ ਹੈ ਰੀਅਲ ਅਸਟੇਟ ਏਜੰਟਸ ਦੇ ਲਈ। ਜੇ ਤੁਸੀਂ ਨਵੇਂ ਰੀਅਲ ਅਸਟੇਟ ਏਜੰਟ ਹੋ ਜਾਂ ਤੁਸੀਂ ਕਾਫੀ ਟਾਈਮ ਤੋਂ ਏਜੰਟ ਹੈਗੇ ਹੋ ਲੇਕਿਨ ਕੰਮ ਨਹੀਂ ਕਰ ਰਹੇ, ਸੋ ਮੈਂ ਆਪਣੀ ਟੀਮ ਦੇ ਵਿੱਚ ਦੋ ਰੀਅਲ ਅਸਟੇਟ ਏਜੰਟ ਜੋੜਨਾ ਚਾਹੁੰਦਾ ਹਾਂ। ਜੇ ਕੁੜੀਆਂ ਹੋਣ ਤਾਂ ਬੈਟਰ ਆ, ਜੇ ਮੁੰਡੇ ਵੀ ਆ, ਵਰਕ ਹਾਰਡ ਤੁਸੀਂ ਕਰਨਾ ਆ, ਐਡਵਰਟਾਈਜ਼ਮੈਂਟ ਤੁਹਾਨੂੰ ਕਰਕੇ ਦੇਵਾਂਗੇ, ਲੀਡਸ ਤੁਹਾਨੂੰ ਲੈ ਕੇ ਦੇਵਾਂਗੇ, ਤੁਸੀਂ ਕੰਮ ਕਰਨਾ ਆ, ਤਾਂ ਤੁਸੀਂ ਰੀਅਲ ਅਸਟੇਟ ਦੀ ਟੀਮ ਜੇ ਮੇਰੀ ਜੁਆਇਨ ਕਰਨੀ ਹੈ ਤਾਂ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 647-766-2600-647-2600। ਬਿਪ ਰਿਅਲਟੀ ਇੰਕ ਬ੍ਰੋਕਰੇਜ ਆਪਣੀ ਹੈਗੀ ਆ। ਆਪਾਂ ਨੂੰ ਦੋ ਰਿਅਲਟਰਸ ਦੀ ਲੋੜ ਹੈ ਜਿਨ੍ਹਾਂ ਨੇ ਕੰਮ ਕਰਨਾ ਆ, ਸੋ ਕਰੋ ਕਾਲ, ਲੈਟ ਸੀ ਕਿ ਜੇ ਆਪਾਂ ਟੀਮ ਬਣਾ ਸਕਦੇ ਹਾਂ ਅਤੇ ਫਿਰ ਉਸ ਹਿਸਾਬ ਨਾਲ ਆਪਾਂ ਅੱਗੇ ਕੰਮ ਕਰ ਲਈਏ।

ਜੇ ਤੁਸੀਂ ਖਾਣਾ ਬੈਸਟ ਫਿਸ਼ ਪਕੌੜਾ, ਹਾਂਜੀ ਬੈਸਟ ਫਿਸ਼ ਪਕੌੜਾ ਇਨ ਬ੍ਰੈਂਪਟਨ, ਤਾਂ ਤੁਸੀਂ ਗ੍ਰਿਲ ਕਲੱਬ ਅਤੇ ਮੀਟ ਸ਼ਾਪ 'ਤੇ ਜਾਣਾ, ਜਿਹੜੀ ਕਿ ਕੰਟਰੀ ਸਾਈਡ 'ਤੇ ਗੋਰਵੇ 'ਤੇ ਲੋਕੇਟਡ ਹੈ, 10950 ਗੋਰਵੇ ਡਰਾਈਵ, ਯੂਨਿਟ ਨੰਬਰ 1, ਬ੍ਰੈਂਪਟਨ। ਅਤੇ ਫਿਸ਼ ਪਕੌੜਾ ਸੁਪਰ ਟੇਸਟੀ। ਇੱਕ ਵਾਰ ਤੁਸੀਂ ਸਾਡੇ ਕਹਿਣ 'ਤੇ ਉੱਥੇ ਚੱਲ ਜਾਓ, ਅਗਲੀ ਵਾਰ ਤੁਸੀਂ ਆਪਣੇ ਆਪ ਹੀ ਚਲੇ ਜਾਣਾ। ਸੋ ਬੈਸਟ ਫਿਸ਼ ਪਕੌੜਾ ਇਨ ਜੀ ਟੀ ਏ ਇਨ ਬ੍ਰੈਂਪਟਨ, ਰੋਇਲ ਇੰਡੀਆ ਗ੍ਰਿਲ ਕਲੱਬ ਅਤੇ ਮੀਟ ਸ਼ਾਪ 'ਤੇ। ਨਾਲ ਤੁਹਾਨੂੰ ਇੱਥੇ ਮਿਲਦੀ ਹੈ ਗੋਟ ਕਰੀ, ਚਿਕਨ ਕਰੀ। ਇਸ ਟਾਈਮ ਡੀਲ 'ਤੇ ਲੱਗੀ ਹੈ ਗੋਟ ਕਰੀ 899 'ਚ, ਗੋਟ ਕਰੀ ਨਾਲ ਦੋ ਰੋਟੀਆਂ ਤੁਹਾਨੂੰ ਮਿਲਣੀਆਂ ਨੇ। ਚਿਕਨ ਡਰਮ ਸਟਿਕਸ ਵੀ ਡੀਲ 'ਤੇ ਚੱਲ ਰਹੇ ਨੇ। ਚਿਕਨ ਲੈਗ ਸਿਰਫ 399 ਦੇ ਵਿੱਚ, ਚਿਕਨ ਲੈਗ ਸਿਰਫ 399 ਦੇ ਵਿੱਚ। ਸੋ ਤੁਸੀਂ ਜਾਣਾ ਕਿੱਥੇ ਹੈ? ਗ੍ਰਿਲ ਕਲੱਬ ਐਂਡ ਮੀਟ ਸ਼ਾਪ, ਗੋਰਵੇ ਐਂਡ ਕੰਟਰੀ ਸਾਈਡ।

$20 ਦੇ ਵਿੱਚ 25 GB, ਹਾਂਜੀ $20 ਦੇ ਵਿੱਚ 25 GB ਤੁਹਾਨੂੰ ਡਾਟਾ ਮਿਲਣਾ, ਅਨਲਿਮਿਟਡ ਕਾਲਿੰਗ ਮਿਲਣੀ ਹੈ, ਕੈਨੇਡਾ ਤੱਕ ਮਿਲਣੀ ਮਿਲਣੀ ਹੈ, USA ਰੋਮਿੰਗ ਵੀ ਤੁਹਾਨੂੰ ਵਿੱਚ ਬਿਲਕੁਲ ਫ੍ਰੀ ਮਿਲਣੀ ਹੈ। ਮਿਲਣੀ ਕਿੱਥੋਂ ਹੈ? ਲਿੰਕਡ ਅਪ ਸਟੋਰ ਤੋਂ। ਇਨ ਮੈਸੇਜ ਆਗਾ $20 ਚ 25 GB ਡਾਟਾ ਕੈਨੇਡਾ ਤੇ USA ਰੋਮਿੰਗ ਐਬਸੋਲੂਟਲੀ ਫ੍ਰੀ। 6475100061 6475100061

ਅੱਗੇ ਆ ਗਈ ਦਿਵਾਲੀ, ਨਾਲੇ ਆ ਗਿਆ ਦੁਸ਼ਹਿਰਾ। ਸੋ ਦਿਵਾਲੀ ਆ, ਦੁਸ਼ਹਿਰੇ ਤੁਸੀਂ ਮਿਠਾਈ ਲੈਣੀ ਆ ਤਾਂ ਤੁਸੀਂ ਲੈਣੀ ਆ ਦਾ ਖੋਇਆ ਕੈਫੇ ਤੋਂ, ਫਰੈਸ਼ਲੀ ਮੇਡ ਇਨ ਬਰੈਂਪਟਨ। ਇਹਨਾਂ ਦਾ ਫੋਕਸ ਹੈਗਾ ਕੁਆਲਿਟੀ ਅਤੇ ਟੇਸਟ। ਕੀ ਫੋਕਸ ਹੈ? ਕੁਆਲਿਟੀ ਅਤੇ ਟੇਸਟ। ਦੇਸੀ ਘਿਓ 'ਚ ਬਣਦੀਆਂ ਨੇ ਇੱਥੇ ਮਿਠਾਈਆਂ। ਉਹਦੇ ਲਈ ਕਾਲ ਕਰਨੀ ਹੈ 6474820348 ਕਿਸੇ ਵੀ ਤਰ੍ਹਾਂ ਦੀ ਲੈਣੀ ਹੈ ਮਿਠਾਈ, ਫਰੈਸ਼ਲੀ ਇਨ ਹਾਊਸ ਹਲਵਾਈ ਨੇ ਹੈਗੀ ਹੈ ਬਣਾਈ। 6474820483

ਨਾਲੇ ਵੇਚਦੇ ਨੇ ਫਰੈਸ਼ ਪ੍ਰੋਡਿਊਸ, ਨਾਲੇ ਵੇਚਦੇ ਆ ਸਮੋਸਾ। ਜਦੋਂ ਵੀ ਤੁਸੀਂ ਗਰੋਸਰੀ ਕਰਨੀ ਹੈ ਰਾਇਲ ਇੰਡੀਆ ਗਰੋਸਰ ਤੇ ਕਰਨਾ ਭਰੋਸਾ, ਫਰੈਸ਼ ਪ੍ਰੋਡਿਊਸ, ਫਰੈਸ਼ ਐਂਡ ਟੌਪ ਕੁਆਲਿਟੀ ਦਾ ਪ੍ਰੋਡਿਊਸ ਤੁਹਾਨੂੰ ਮਿਲਣਾ। ਆਈਲੈਂਡ ਚਲੇ ਜਾਓ, ਤੁਹਾਨੂੰ ਸਮਾਨ ਵਧੀਆ ਮਿਲਣਾ ਆ। ਕੋਈ ਤੁਹਾਨੂੰ ਪਤਾ ਅੱਜ ਕੱਲ੍ਹ ਸਮਾਨ ਦਾ ਬਹੁਤ ਰੌਲਾ ਪਿਆ ਹੁੰਦਾ ਕਿ ਡੇਟ ਚੇਂਜ ਚੂੰਜ ਕਰਕੇ ਹੇਰ ਫੇਰ ਕਰਕੇ ਸਮਾਨ ਵਿਕਦਾ, ਬਾਕੀ ਵਿਕਦਾ ਆ, ਲੇਕਿਨ ਰਾਇਲ ਇੰਡੀਆ ਗਰੋਸਰ ਜਿਹੜਾ ਕਿ 24 ਘੰਟੇ ਖੁੱਲ੍ਹਾ ਆ ਤੁਹਾਡੇ ਲਈ, ਬ੍ਰੈਂਪਟਨ ਦੇ ਵਿੱਚ ਟੌਪ ਦਾ ਤੁਹਾਨੂੰ ਸਮਾਨ ਮਿਲਣਾ। ਦੁੱਧ, ਦਹੀਂ, ਮੱਖਣ ਜੋ ਵੀ ਲੈਣਾ ਤੁਹਾਨੂੰ ਮਿਲੂਗਾ। ਬਰਾੜ ਦੇ ਮਲਾਈ ਪਨੀਰ 'ਤੇ ਅੱਜ ਅਤੇ ਕੱਲ੍ਹ ਚੱਲ ਰਹੀ ਹੈ ਸਪੈਸ਼ਲ ਸੇਲ, $375 ਵਾਲਾ ਜਿਹੜਾ $6 or $7 ਦਾ ਮਾਰਕੀਟ ਦੇ ਵਿੱਚ ਹੈਗਾ ਆ, ਉਹ ਤੁਹਾਨੂੰ ਮਿਲਣਾ $2.99 ਦਾ। 12 ਅਕਤੂਬਰ ਦੀ ਐਕਸਪੀਰੇਸ਼ਨ ਆ ਉਹਦੀ, ਸੋ ਉਹ ਚੈੱਕ ਕਰਕੇ ਤੁਸੀਂ ਬਾਏ ਕਰਨਾ। $2.99 ਦੇ ਵਿੱਚ ਤੁਹਾਨੂੰ ਮਿਲਣਾ ਬਰਾੜ ਦਾ ਘਿਓ। ਅਤੇ ਕਹਿੰਦੇ ਨਾ ਚਾਚਾ ਨਾ ਤਾਇਆ ਸਭ ਦਾ ਪਿਓ, ਇਨ ਹਾਊਸ ਹੋਮ ਮੇਡ ਦੇਸੀ ਘਿਓ। ਰਾਇਲ ਇੰਡੀਆ ਗਰੋਸਰੀ ਤੁਹਾਨੂੰ ਇਨ ਹਾਊਸ ਮੇਡ ਦੇਸੀ ਘਿਓ ਮਿਲਦਾ, $400 $10 ਦਾ, $800 $20 ਦਾ। ਤੁਸੀਂ ਘਰੇ ਵੀ ਬਣਾਉਂਦੇ ਹੋ ਤਾਂ ਤੁਹਾਨੂੰ ਇਹ ਤੋਂ ਮਹਿੰਗਾ ਪੈਂਦਾ, ਸੋ ਤੁਹਾਨੂੰ ਪਿਓਰ ਦੇਸੀ ਘਿਓ ਕੱਢ ਕੇ ਲਿਆਉਂਦਾ ਰਾਇਲ ਇੰਡੀਆ ਗਰੋਸਰ 'ਤੇ। ਜੇ ਤੁਸੀਂ ਵੱਡੀ ਬਕਟ ਲੈਣੀ ਹੈ 10 ਕਿਲੋ ਵਾਲੀ, ਉਹਦਾ ਵੀ ਤੁਸੀਂ ਆਰਡਰ ਦੇ ਸਕਦੇ ਹੋ, ਤੁਹਾਨੂੰ ਨੈਕਸਟ ਡੇ ਬਣਾ ਕੇ ਤਿਆਰ ਕਰਕੇ ਦੇ ਦਿੱਤੀ ਜਾਊਗੀ। 400 or 800 ਗ੍ਰਾਮ ਲੈਣਾ, ਆਲਵੇਜ਼ ਇਨ ਸਟਾਕ। ਉਹਦੇ ਲਈ ਤੁਸੀਂ ਪਹੁੰਚਣਾ ਕਿੱਥੇ ਹੈ, ਗੋਰਵੇ ਅਤੇ ਕੰਟਰੀ ਸਾਈਡ 'ਤੇ, 24 hours ਓਪਨ ਰਾਇਲ ਇੰਡੀਆ ਗਰੋਸਰਸ, 905-794-8600, 905-794-8600।

ਤੁਸੀਂ ਆਈਪੈਡ ਲੈਣੇ ਆ, ਆਈਪੈਡ 8th ਜਨਰੇਸ਼ਨ 199 ਦਾ ਤੁਹਾਨੂੰ ਮਿਲਣਾ ਹੈ ਲਿੰਕਡ ਅਪ ਸਟੋਰ ਤੇ। ਕਿੰਨੇ ਦਾ? 199 ਦਾ। ਸੋ 199 ਦਾ ਆਈਪੈਡ, 199 ਸਿਰਫ $199 ਦੇ ਵਿੱਚ ਤੁਹਾਨੂੰ ਮਿਲਣਾ ਆਈਪੈਡ ਲਿੰਕਡ ਅਪ ਸਟੋਰ ਤੇ। 6475100061 ਲੈਪਟਾਪ ਤੁਸੀਂ ਲੈਣੇ ਆ, $175 ਤੋਂ ਲੈਪਟਾਪ ਸਟਾਰਟ ਹੋ ਜਾਂਦੇ ਆ। ਸਾਰੇ ਲੈਪਟਾਪ ਵਿਦ ਚਾਰਜਰ ਅਤੇ ਵਿਦ ਵਾਰੰਟੀ ਤੁਹਾਨੂੰ ਮਿਲਦੇ ਨੇ, ਵਿਦ ਚਾਰਜਰ ਅਤੇ ਵਿਦ ਵਾਰੰਟੀ ਤੁਹਾਨੂੰ ਮਿਲਣੇ ਆ। ਸੋ ਲੈਪਟਾਪ ਤੁਸੀਂ ਲੈਣਾ ਕੋਈ ਵੀ ਲੈਪਟਾਪ, HP, ਲਨੋਵੋ, ਡੈੱਲ, all in stock, call karo 6475100061। iPhone tusi lene aa plan de utte, Pixel lene aa plan de utte, Samsung lene aa plan de utte, 5G plan te naal tuhanu phone vi mil sakde aa। 6475100061। ਤੁਹਾਡੇ ਲੈਪਟਾਪ ਦੇ ਵਿੱਚ ਕੋਈ ਪ੍ਰੋਬਲਮ ਹੈ, ਤੁਹਾਡੇ ਕੋਲ ਐਗਜ਼ਿਸਟਿੰਗ ਲੈਪਟਾਪ ਹੈ, ਉਹਦੀ ਬੈਟਰੀ ਨਹੀਂ ਲਾਸਟ ਕਰਦੀ ਸੀ, ਚਾਰਜਰ ਉਤਾਰਦੇ ਹੋ ਜਦੇ ਬੰਦ ਹੋ ਜਾਂਦਾ ਤਾਂ ਬੈਟਰੀ ਰਿਪਲੇਸ ਹੋ ਜੂਗੀ, ਤੁਹਾਡੀ ਸਕਰੀਨ ਟੁੱਟ ਗਈ ਜਾਂ ਕੀਬੋਰਡ ਚੱਲਣ 'ਚ ਕੋਈ ਪ੍ਰੋਬਲਮ ਆ ਗਈ ਹੈ ਜਾਂ ਚਾਰਜ ਹੀ ਨਹੀਂ ਹੁੰਦਾ, ਲੈਪਟਾਪ ਤੁਹਾਡਾ ਫਿਕਸ ਹੋ ਜੂਗਾ ਸੇਮ ਡੇ। ਲਿੰਕਡ ਅਪ ਸਟੋਰ, ਸੈੱਲ ਫੋਨਸ ਐਂਡ ਕੰਪਿਊਟਰਸ, 6475100061। ਰੀਅਲ ਅਸਟੇਟ ਦੀ ਟੀਮ ਤੁਸੀਂ ਜੁਆਇਨ ਕਰਨੀ ਹੈ, ਦੋ ਬੰਦੇ ਦੇਖ ਰਹੇ ਹੈ, ਇੱਕ ਮੁੰਡਾ ਜਾਂ ਕੁੜੀ, ਦੋਨੋਂ ਕੁੜੀਆਂ ਜਾਂ ਦੋਨੋਂ ਮੁੰਡੇ, ਤੁਸੀਂ ਜੁਆਇਨ ਕਰਨਾ ਚਾਹੁੰਦੇ ਹੋ, ਕੰਮ ਕਰਨਾ ਚਾਹੁੰਦੇ ਹੋ, ਲੀਡਸ ਤੁਹਾਨੂੰ ਪ੍ਰੋਵਾਈਡ ਕੀਤੀ ਜਾਊਗੀ, ਐਡਵਰਟਾਈਜ਼ਮੈਂਟ ਤੁਹਾਡੀ ਕੀਤੀ ਜਾਊਗੀ, ਮੇਰੀ ਟੀਮ ਤੁਸੀਂ ਜੁਆਇਨ ਕਰ ਸਕਦੇ ਹੋ। 6475 766 2600। 16 ਸਾਲ ਹੋ ਗਏ ਮੈਨੂੰ ਰੀਅਲ ਅਸਟੇਟ ਕਰਦੇ ਨੂੰ, ਕਰੰਟਲੀ ਮੈਂ ਸਿਰਫ ਕਸਟਮ ਘਰਾਂ ਦੇ ਪ੍ਰੋਜੈਕਟ ਕਰਦਾ ਹਾਂ, ਲੇਕਿਨ ਮੇਰੇ ਕੋਲ ਹਲੇ ਵੀ ਕਲਾਇੰਟਲ ਹੈਗਾ ਜਿਹੜੇ ਕਿ ਰੈਗੂਲਰ ਘਰਾਂ ਦਾ, ਸੋ ਉਹ ਕਲਾਇੰਟਲ ਵੀ ਤੁਹਾਨੂੰ ਦਿੱਤਾ ਜਾਊਗਾ। ਸੋ ਦੋ ਰਿਐਲਟਰ ਆਪਾਂ ਦੇਖ ਰਹੇ ਹਾਂ ਆਪਣੀ ਟੀਮ ਜੁਆਇਨ ਕਰਨ ਦੇ ਲਈ, ਤੁਸੀਂ ਟੀਮ ਜੁਆਇਨ ਕਰਨਾ ਚਾਹੁੰਦੇ ਹੋ, 6475 766 2600।

ਦੇਸੀ ਘਿਓ 'ਚ ਬਣੀਆਂ ਤੁਸੀਂ ਲੈਣੀਆਂ ਨੇ ਜਲੇਬੀਆਂ, ਦੇਸੀ ਘਿਓ 'ਚ ਬਣੇ ਤੁਸੀਂ ਲੈਣੀ ਹੈ ਮਿਠਾਈ, ਤੁਸੀਂ ਪ੍ਰੀ ਆਰਡਰ ਕਰਨੀ ਹੈ ਮਿਠਾਈ ਦਿਵਾਲੀ ਦੁਸਹਿਰੇ ਲਈ ਜਾਂ ਵਿਆਹ ਸ਼ਾਦੀ ਦੇ ਲਈ। ਸੋ ਦ ਖੋਇਆ ਕੈਫੇ ਇਨਸਾਈਡ ਰਾਇਲ ਇੰਡੀਆ ਗਰੋਸਰਸ, 6474820033, 6474820033, ਕਿਉਂਕਿ ਕੁਆਲਿਟੀ ਅਤੇ ਟੇਸਟ ਦਾ ਧਿਆਨ ਰੱਖਿਆ ਜਾਂਦਾ ਇੱਥੇ ਪੂਰਾ। ਸੋ ਇੱਕ ਵਾਰ ਆ ਕੇ ਟੇਸਟ ਕਰੋ, ਉਸ ਤੋਂ ਬਾਅਦ ਆਪਣਾ ਆਰਡਰ ਪਲੇਸ ਕਰੋ। ਕੀ ਕਹਿੰਦੇ ਹੋ ਜੀ? ਇੱਕ ਵਾਰ ਆ ਕੇ ਟੇਸਟ ਕਰੋ, ਉਸ ਤੋਂ ਬਾਅਦ ਆਪਣਾ ਆਰਡਰ ਪਲੇਸ ਕਰੋ। ਕਿੱਥੇ? ਦ ਖੋਇਆ ਕੈਫੇ 'ਤੇ, 6474820033। ਰਾਇਲ ਇੰਡੀਆ ਗਰੋਸਰਸ ਖੁੱਲ੍ਹਾ 24 ਘੰਟੇ, ਫੋਨ ਨੰਬਰ 9057948600, 9057948600। ਲਿੰਕਡ ਅਪ ਸਟੋਰ ਤੁਹਾਡੇ ਲਈ, ਕੋਈ ਵੀ ਸੈੱਲਫੋਨ, ਕੋਈ ਵੀ ਕੰਪਿਊਟਰ, ਕਾਲ ਕਰੋ 6475100061, 6475100061। ਆਪਾਂ ਮਿਲਾਂਗੇ ਹੁਣ ਅਗਲੇ ਸੰਡੇ, ਕਿੰਨੇ ਵਜੇ? 2 ਵਜੇ। ਕਿੱਥੇ? 5:30 AM 'ਤੇ, ਨਾਲੇ ਟਿਕਟੋਕ ਦੇ ਉੱਤੇ। ਉਦੋਂ ਤੱਕ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।

0: Ladies and gentlemen, introducing from CHLO AM 530, the number one radio host in the world, Dave Tatla.
1: Good afternoon. Welcome to Dave Tatla Show. आज के प्रोग्राम में बहनों और भाइयों आप सबका स्वागत है. ਆਸ਼ਾ ਵਾਦੀਆਂ ਉਮੀਦ ਕਰਦੇ ਹਾਂ ਤੁਹਾਡਾ ਅੱਜ ਦਾ ਦਿਨ ਅੱਛਾ ਗੁਜ਼ਰ ਰਿਹਾ ਹੋਵੇਗਾ. ਸਾਡੀ ਕੋਸ਼ਿਸ਼ ਰਹੇਗੀ ਇੱਕ ਵਜੇ ਇੱਕ ਘੰਟੇ ਲਈ ਤੁਹਾਡੇ ਲਈ ਬਹੁਤ ਸਾਰੇ ਡਾਲਰਾਂ ਦੀ ਬੱਚਤ ਕਰੀਏ, ਚਾਹੇ ਬ੍ਰੈਂਡ ਟੀਵੀ ਅਪਲਾਇੰਸਿਸ ਹੋਵੇ, ਗ੍ਰੈਂਡ ਫਰਨੀਚਰ ਹੋਵੇ, ਸੈੱਲ ਫੋਨ ਹੋਣ ਜਾਂ ਫਿਰ ਕਿਤੇ ਮੌਰਗੇ ਦਾ ਇੰਤਜ਼ਾਮ ਕਰਨਾ ਹੈ ਤਾਂ ਵੀ ਤੁਹਾਡੇ ਅਸੀਂ ਪੈਸੇ ਬਚਾਉਣ ਦੀ ਕੋਸ਼ਿਸ਼ ਕਰਾਂਗੇ. ਸਟੂਡੀਓ ਚ ਸੁਲਤਾਨ ਜੀ ਜੁੜ ਚੁੱਕੇ ਨੇ. ਜਨਾਬ ਵੈਲਕਮ ਟੂ ਦਾ ਸ਼ੋ.
2: ਥੈਂਕ ਯੂ ਵੈਰੀ ਮੱਚ ਜੀ, ਬਹੁਤ ਬਹੁਤ ਸ਼ੁਕਰੀਆ.
1: ਕੀ ਹਾਲ ਨੇ?
2: ਬਿਲਕੁਲ ਠੀਕ. ਉੱਪਰ ਵਾਲੇ ਦਾ ਸ਼ੋ,
1: ਉੱਪਰ ਵਾਲੇ ਦਾ ਦੁਆ ਕਰਮ ਰਿਹਾ ਤਾਂ ਸਾਰੇ ਠੀਕ ਰਹਾਂਗੇ
2: ਜੀ.
1: ਅੱਛਾ, ਆਪਣੇ ਹੁਣ ਤਕਰੀਬਨ ਜਿਹੜੇ ਪ੍ਰਾਈਸਿਸ ਨੇ
2: ਜੀ,
1: ਟੈਰਿਫ ਵਾਲਾ ਕਿੰਨਾ ਕੁ ਪ੍ਰੋਡਕਟ ਜਿਹੜਾ ਆਪਣੇ ਇਨਵੈਂਟਰੀ ਚ ਪਿਆ, ਜਿਹੜਾ ਟੈਰਿਫ ਤੋਂ ਪਹਿਲਾਂ ਲਿਆ ਸੀ?
2: ਜਿਹੜਾ ਟੈਰਿਫ ਤੋਂ ਪਹਿਲੇ ਲਿਆ ਜੀ, ਕਾਫੀ ਸਟਾਕ ਹੈ ਮੇਰੇ ਕੋਲ ਇਸ ਟਾਈਮ, ਔਰ ਉਹਦੇ ਚ 30% ਦੀ ਸੇਵਿੰਗ ਜਿਹੜੀ ਹੈ ਉਹ ਅਸੀਂ ਆਪਣੇ ਕਸਟਮਰ ਨੂੰ ਕਰਾ ਕੇ ਦੇ ਰਹੇ ਹਾਂ. ਜਿਹਦੀ ਇਗਜ਼ਾਮਪਲ ਮੈਂ ਦੇ ਦਿੰਦਾ ਕਿ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਜਿਹੜਾ $2,000 ਵਾਲਾ, ਆਲਰੇਡੀ ਟੈਰਿਫ ਲੱਗੀ ਪ੍ਰਾਈਸ $2,600 ਹੋ ਗਈ ਹੈ, ਪਰ ਅਸੀਂ $1,799 ਦਾ ਪੇਅਰ ਦੇ ਰਹੇ ਹਾਂ ਇਸ ਟਾਈਮ. ਮੇਰਾ ਖਿਆਲ 10 or 12 ਪੇਅਰ ਇਨ ਸਟਾਕ ਹੈ, 10 or 12 ਲੱਕੀ ਕਸਟਮਰ ਕੈਨ ਗੈਟ ਇਟ. ਓਨਲੀ 1799 ਦੇ 12 ਪੀਸ ਹੈ, 12 ਪੀਸ ਹੈ, ਤੁਹਾਨੂੰ ਮਿਲ ਜਾਣਗੇ. ਸੋ ਇਸੇ ਤਰ੍ਹਾਂ ਹੀ ਸਾਡੇ ਕੋਲ ਟੋਪ ਲੋਡ ਵਾਸ਼ਰ ਐਂਡ ਡਰਾਇਰ ਹੈ $1,700 ਵਾਲਾ, $1,099 ਦਾ ਪੇਅਰ ਮਿਲ ਜਾਏਗਾ. ਵਾਸ਼ਰ ਡਰਾਇਰ ਦੋਨੋਂ $1,099 ਚ ਮਿਲਣਗੇ. ਇਹਦੇ ਚ ਵੀ $600 ਕਸਟਮਰ ਸੇਵ ਕਰ ਸਕਦੇ ਆ ਜੀ. ਜੇ ਆਪਾਂ ਗੱਲ ਕਰਦੇ ਹਾਂ ਸਟੈਕੇਬਲ ਵਾਸ਼ਰ ਐਂਡ ਡਰਾਇਰ ਦੀ, ਵਾਸ਼ਰ ਥੱਲੇ ਡਰਾਇਰ ਉੱਪਰ ਸਟੈਕ ਹੋ ਜਾਏਗਾ. 27 inch ਵਾਈਡ ਤੇ 76 inch ਹਾਈਟ ਚ ਤੁਹਾਡਾ ਵਾਸ਼ਰ ਡਰਾਇਰ ਸਟੈਕਡ ਐਂਡ ਇੰਸਟਾਲ ਹੋਏਗਾ, ਸਿਰਫ ਤੇ ਸਿਰਫ $2,200 ਤੋਂ $1,499 ਦਾ. $700 ਸਟੈਕੇਬਲ ਵਾਸ਼ਰ ਐਂਡ ਡਰਾਇਰ ਤੇ ਵੀ ਤੁਸੀਂ ਸੇਵ ਕਰ ਸਕਦੇ ਹੋ. ਪਰ ਇਹਦੇ ਲਈ ਤੁਸੀਂ ਵਿਜ਼ਿਟ ਕਰਨਾ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ, ਜਾਂ ਬ੍ਰੈਂਪਟਨ ਅਪਲਾਇੰਸਿਸ .com ਸਾਡੀ ਵੈਬਸਾਈਟ ਵਿਜ਼ਿਟ ਕਰ ਲਓ. 7 PM ਤੱਕ ਸਟੋਰ ਓਪਨ ਹੈ, ਲੋਐਸਟ ਪ੍ਰਾਈਸ ਗਾਰੰਟੀ ਹੈ. ਲਾਂਡਰੀ ਰੂਮ ਦੇ ਵਿੱਚ, ਲਾਂਡਰੀ ਸੈਕਸ਼ਨ ਦੇ ਵਿੱਚ ਤੁਹਾਨੂੰ $600 ਤੋਂ ਲੱਗ ਕੇ $800 ਤੱਕ ਦੀ ਸੇਵਿੰਗ ਹੋ ਸਕਦੀ ਹੈ. ਚਾਹੇ ਤੁਸੀਂ ਟੋਪ ਲੋਡ ਵਾਸ਼ਰ ਐਂਡ ਡਰਾਇਰ ਲੈਣਾ, ਫਰੰਟ ਲੋਡ ਵਾਸ਼ਰ ਐਂਡ ਡਰਾਇਰ ਲੈਣਾ, ਸਟੈਕੇਬਲ ਵਾਸ਼ਰ ਐਂਡ ਡਰਾਇਰ ਲੈਣਾ, ਕੰਪੈਕਟ ਵਾਸ਼ਰ ਐਂਡ ਡਰਾਇਰ ਲੈਣਾ, ਜਾਂ ਵਨ ਪੀਸ ਵਾਸ਼ਰ ਵਿਦ ਬਿਲਟ ਇਨ ਡਰਾਇਰ ਲੈਣਾ, ਤਦ ਵੀ ਤੁਸੀਂ ਵਿਜ਼ਿਟ ਕਰਨਾ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ, ਬ੍ਰੈਂਪਟਨ ਅਪਲਾਇੰਸਿਸ .com 905-450-2828. ਕੱਲਾ ਵਾਸ਼ਰ ਵੀ ਚਾਹੀਦਾ ਹੋਵੇ, ਸਿੰਗਲ ਵਾਸ਼ਰ 599 ਚ, ਸਿੰਗਲ ਡਰਾਇਰ ਚਾਹੀਦਾ 599 ਚ. ਸੋ ਕੱਲਾ ਵਾਸ਼ਰ ਕੱਲਾ ਡਰਾਇਰ ਵੀ ਚਾਹੀਦਾ, ਤਦ ਵੀ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ ਬਿਗ ਸੇਵਿੰਗਸ ਕੀਤੀਆਂ ਜਾ ਸਕਦੀਆਂ. 905-450-2828 ਨੰਬਰ ਹੈ ਜੀ, 905-450-2828 ਜੀ.
1: 905-450-2828, ਔਰ 6 ਮਹੀਨਿਆਂ ਬਾਅਦ ਪੈਸੇ ਦੇਣੇ ਆ, ਕੋਈ ਵਿਆਜ ਨਹੀਂ, ਕੋਈ ਇੰਟਰਸਟ ਨਹੀਂ, ਥੋੜੇ ਥੋੜੇ ਕਰਕੇ ਦੇ ਦੋ, ਇਕੱਠੇ ਦੇ ਦੋ, ਮਰਜ਼ੀ ਤੁਹਾਡੀ ਆ, ਲੇਕਿਨ ਨਾਮ ਇੱਕੋ ਹੀ ਹੈ, ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ. 905-450-2828.

0: ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਵੱਲੋਂ ਅੱਜ ਦਾ ਪ੍ਰੋਗਰਾਮ ਸਪਾਂਸਰ ਕੀਤਾ ਜਾ ਰਿਹਾ ਤੇ ਜਦੋਂ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਟੀਵੀ ਸੈਕਸ਼ਨ ਦੇ ਵਿੱਚ ਤੁਹਾਨੂੰ ਪ੍ਰਾਈਸਿਸ ਦਿੱਤੀਆਂ ਜਾ ਰਹੀਆਂ ਡਿਸਕਾਊਂਟਡ ਐਂਡ ਸੇਲ ਪ੍ਰਾਈਸਿਸ। ਲਾਂਡਰੀ ਸੈਕਸ਼ਨ ਦੇ ਵਿੱਚ ਤੁਸੀਂ $600 to $800 ਦੀ ਸੇਵਿੰਗ ਕਰੋਗੇ। ਹੋਮ ਅਪਲਾਈਸਿਸ ਸੈਕਸ਼ਨ ਦੇ ਵਿੱਚ ਵੀ ਤੁਹਾਨੂੰ ਬੰਡਲ ਪੈਕੇਜ ਦੇ ਉੱਪਰ ਅਪ ਟੂ $2,000 ਤੱਕ ਦੀ ਸੇਵਿੰਗ ਕਰਾ ਕੇ ਦੇਵਾਂਗੇ। ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦੇ ਅੰਦਰ ਹੀ ਤੁਹਾਨੂੰ ਸੈਕਸ਼ਨ ਮਿਲੇਗਾ ਸਾਡਾ ਸੈੱਲਫੋਨ ਸੈਕਸ਼ਨ, ਵਾਇਰਲੈਸ ਲੈਂਡ। ਵਾਇਰਲੈਸ ਲੈਂਡ ਦੀ ਅੱਜ ਇਸ ਕਰਕੇ ਜ਼ਰੂਰੀ ਗੱਲ ਕਰਨੀ ਬਣਦੀ ਹੈ ਕਿਉਂਕਿ ਆਈਫੋਨ 18 ਦੀ ਬੜੀ ਡਿਮਾਂਡ ਹੈ ਤੇ ਆਈਫੋਨ 18 ਦੀ ਜਿਹਦਾ ਡਿਮਾਂਡ ਹੋਣੀ ਹੈ ਤੇ ਭਾਜੀ ਤੁਸੀਂ ਵੀ ਫਿਰ ਲੈਣਾ ਬੜੇ ਪੈਕੇਜ ਦੇ ਨਾਲ, ਬਹੁਤ ਵਧੀਆ ਪੈਕੇਜ ਦੇ ਨਾਲ, ਡਿਫਰੈਂਟ ਡਿਫਰੈਂਟ ਕਲਰਸ ਵੀ ਅਵੇਲੇਬਲ ਹੈ। ਆਈਫੋਨ 18 ਜੇ ਕਿਸੇ ਨੂੰ ਚਾਹੀਦਾ ਤੇ ਇੱਕ ਵਾਰੀ ਅਸੀਂ ਪੁੱਛੀਏ ਕਿ ਆਈਫੋਨ 18 ਦੇ ਕਿਹੜੇ ਕਿਹੜੇ ਕਲਰ ਸਾਡੇ ਕੋਲ ਅਵੇਲੇਬਲ ਹੈ ਤੇ ਕਿਹੜੀ ਡੀਲ ਦੇ ਨਾਲ ਮਿਲਣਗੇ। ਵੈਲਕਮ ਟੂ ਦਾ ਪ੍ਰੋਗਰਾਮ ਜੀ।
1: ਜੀ ਬਹੁਤ ਸ਼ੁਕਰੀਆ ਸੁਲਤਾਨ ਭਾਈ, ਸਭ ਤੋਂ ਪਹਿਲੇ ਤੇ ਮੈਂ ਬਹੁਤ ਬਹੁਤ ਸ਼ੁਕਰੀਆ ਅਦਾ ਕਰਾਂਗਾ, ਤੁਸੀਂ ਮੈਨੂੰ ਬਹੁਤ ਕੀਮਤੀ ਟਾਈਮ ਕੱਢ ਕੇ ਸਾਡੇ ਵਾਸਤੇ ਟਾਈਮ ਕੱਢਿਆ ਵਾ। ਤੇ ਸੁਲਤਾਨ ਭਾਈ ਮੈਂ ਥੋੜਾ ਜਿਹਾ ਡਿਟੇਲ ਦੇਣਾ ਚਾਹਾਂਗਾ ਕਿਉਂਕਿ ਕਾਫੀ ਦੇਰ ਬਾਅਦ ਔਨ ਏਅਰ ਆਏ ਆ ਇਸ ਚੈਨਲ ਤੇ। ਸਾਡਾ ਜਿਹੜਾ ਵਾ ਬੈਲ ਦਾ ਸਟੋਰ, ਅਸੀਂ ਬੈਲ ਦੇ ਡੀਲਰ ਹਾਂ ਔਰ 2008 ਤੋਂ ਅਸੀਂ ਸਰਵ ਕਰ ਰਹੇ ਹਾਂ ਆਪਣੇ ਕਸਟਮਰ ਨੂੰ। ਔਰ ਸਾਡੇ ਕੋਲ ਬਹੁਤ ਹੀ ਸਪੈਸ਼ਲ ਪਲਾਨ ਹੁੰਦੇ ਨੇ ਜਿਹੜੇ ਕਿ ਤੁਹਾਨੂੰ ਮਾਰਕੀਟ ਤੋਂ ਬੈਟਰ ਮਿਲ ਜਾਂਦੇ ਨੇ। ਤੁਹਾਨੂੰ ਥੋੜ੍ਹਾ ਜਿਹਾ ਦੱਸਣਾ ਚਾਹਾਂਗਾ, ਅਗਰ ਤੁਸੀਂ ਫੋਨ ਤੋਂ ਬਗੈਰ ਪਲਾਨ ਲੈਂਦੇ ਸਾਡੇ ਕੋਲ $30 ਤੋਂ ਪਲਾਨ ਸ਼ੁਰੂ ਹੋ ਜਾਂਦਾ। ਜੇ ਤੁਸੀਂ ਅਨਲਿਮਿਟਡ ਡਾਟਾ ਕੈਨੇਡਾ US ਦੀ ਰੋਮਿੰਗ ਇਨਕਲੂਡਡ ਆ ਤੇ $30 ਤੁਸੀਂ ਅਨਲਿਮਿਟਡ ਡਾਟਾ, ਮੇਰਾ ਨਹੀਂ ਖਿਆਲ ਅੱਜ ਦੀ ਡੇਟ ਤੇ ਤੁਹਾਨੂੰ ਇੰਨਾ ਚੀਪ ਮਿਲੇਗਾ ਔਰ ਬਹੁਤ ਹੀ ਸਪੈਸ਼ਲ ਪਲਾਨ ਔਰ ਬੈਲ ਦੀ ਸਰਵਿਸ
0: $30 ਸਿਰਫ ਪਰ ਮੰਥ ਦੇਣਾ ਤੇ ਅਨਲਿਮਿਟਡ ਡਾਟਾ ਦੇ ਨਾਲ ਪਲਾਨ ਮਿਲਣਾ ਜੀ।
1: ਜੀ
0: ਵਾਓ, 905-639-94 $30 ਦਾ ਪਲਾਨ ਲੈਣਾ, ਅਨਲਿਮਿਟਡ ਡਾਟਾ ਦੇ ਨਾਲ ਲੈਣਾ, ਬੈਲ ਦਾ ਪਲਾਨ ਲੈਣਾ ਤੇ ਰਾਈਟ ਵੇ ਕਾਲ ਕਰ ਲਓ 905-639-94 905-639-9494 ਜੀ।
1: ਜੀ ਸੁਲਤਾਨ ਭਾਈ, ਇਸ ਤੋਂ ਇਲਾਵਾ ਸਾਡੇ ਕੋਲ ਜਿਸ ਤਰ੍ਹਾਂ ਲੇਟੈਸਟ ਡਿਵਾਈਸਿਸ ਇਸ ਟਾਈਮ ਉਹਦੇ ਵਿੱਚ ਆਈਫੋਨ 18 ਦੀ ਕਾਫੀ ਡਿਮਾਂਡ ਆ ਔਰ ਬਹੁਤ ਸਾਰੇ ਲੋਕ ਲੈਣਾ ਚਾਹ ਰਹੇ ਨੇ ਲੇਕਿਨ ਉਹ ਬੈਕ ਆਰਡਰ ਤੇ ਆ ਤੇ ਉਹਦੇ ਵਾਸਤੇ ਪ੍ਰੀ ਆਰਡਰਿੰਗ ਚੱਲ ਰਹੀ ਆ। ਜਿਸ ਤਰ੍ਹਾਂ ਤੁਸੀਂ ਆਰਡਰ ਕਰਦੇ ਜੀ ਉਹਦੇ ਅਕੋਰਡਿੰਗ ਤੁਹਾਨੂੰ ਫਸਟ ਕਮ ਫਸਟ ਬੇਸਿਸ ਤੇ ਵੀ ਸਾਨੂੰ ਫੋਨ ਦੇ ਰਹੇ ਨੇ। ਬਹੁਤ ਸਾਰੇ ਲੋਕਾਂ ਨੇ ਪਹਿਲੇ ਜਿਸ ਤਰ੍ਹਾਂ ਜਦੋਂ ਲਾਂਚ ਹੋਣਾ ਸੀ ਉਸ ਤੋਂ ਪਹਿਲੇ ਆਰਡਰ ਕਰ ਦਿੱਤੇ ਸੀ ਤੇ ਉਹਨਾਂ ਨੂੰ ਲਾਂਚ ਡੇ ਵਾਲੇ ਦਿਨ ਮਿਲ ਗਿਆ ਸੀ ਫੋਨ ਔਰ ਸਟਿਲ ਅਗਰ ਉਹ ਆਰਡਰ ਕਰਨਗੇ ਤੇ 3-4-5 ਦਿਨ ਦੇ ਵਿੱਚ ਤੁਹਾਨੂੰ ਫੋਨ ਮਿਲ ਰਿਹਾ ਵਾ। ਔਰ ਕੁਛ ਸਪੈਸਿਫਿਕ ਕਲਰ ਨੇ, ਜਿਹੜਾ ਬਰਗੰਡੀ ਕਲਰ ਆ ਕਾਫੀ ਡਿਮਾਂਡ ਚ ਆ, ਉਹ ਥੋੜਾ ਟਾਈਮ ਲੈ ਰਿਹਾ। ਬਾਕੀ ਸਾਡੇ ਕੋਲ ਅਗਰ ਪ੍ਰੋ ਲੈਣੇ ਨੇ ਸਾਡੇ ਕੋਲ ਕਾਫੀ ਅੱਛੀ ਕੁਆਂਟਿਟੀ ਇਸ ਟਾਈਮ ਅਵੇਲੇਬਲ ਆ। ਆਈਫੋਨ ਜਿਹੜਾ 18 ਪ੍ਰੋ ਦੇ ਵਿੱਚ ਸਾਡੇ ਕੋਲ ਬਲੂ ਔਰ ਬਲੈਕ ਕਲਰ ਇਸ ਟਾਈਮ ਅਵੇਲੇਬਲ ਆ, ਬਰਗੰਡੀ ਉਹਦਾ ਵੀ ਥੋੜਾ ਟਾਈਮ ਲੈ ਰਿਹਾ ਵਾ। ਲੇਕਿਨ ਅਗਰ ਤੁਸੀਂ ਬਲੈਕ ਔਰ ਬਲੂ ਲੈਣਾ ਵਾ ਆਈਫੋਨ 18 ਪ੍ਰੋ ਤੇ ਤੁਸੀਂ ਆ ਸਕਦੇ ਜੇ ਤੇ ਉਹਦੇ ਵਾਸਤੇ ਹੁਣੇ ਤੁਹਾਨੂੰ ਬੇਸ਼ੱਕ ਨੈਕਸਟ ਆਵਰ ਚ ਆ ਜਾਓ ਤੁਹਾਨੂੰ ਮਿਲ ਜਾਣਗੇ 2-4-5 ਜਿੰਨੇ ਵੀ ਲੈਣੇ ਨੇ।
0: ਤੇ ਜਿਹੜਾ ਆਈਫੋਨ 18 ਪ੍ਰੋ ਤੁਸੀਂ ਬਲੈਕ ਐਂਡ ਬਲੂ ਦੇ ਰਹੇ ਹੋ, ਇਹ ਕਿਹੜੇ ਪਲਾਨ ਦੇ ਨਾਲ ਹੈ, ਇਹਦੇ ਨਾਲ ਕਿਹੜਾ ਪਲਾਨ ਮਿਲੇਗਾ?
1: ਇਹ ਪਲਾਨ ਸੁਲਤਾਨ ਭਾਈ ਤੁਹਾਨੂੰ $50 ਦਾ ਪਲਾਨ ਆ ਮਿਨੀਮਮ ਜਿਹਦੇ ਵਿੱਚ ਤੁਸੀਂ ਫੋਨ ਐਡ ਕਰ ਸਕਦੇ ਜੇ।
0: ਸਿਰਫ $50 ਦੇ ਪਲਾਨ ਨਾਲ ਰਾਈਟ ਵੇ ਤੁਹਾਡੇ ਕੋਲ ਅਵੇਲੇਬਲ ਹੈ ਅੱਜ ਹੀ, ਬਲੂ ਜਾਂ ਵਾਈਟ ਲੈਣਾ ਤੇ ਅੱਜ ਹੀ ਮਿਲ ਜਾਏਗਾ।
1: ਹਾਂਜੀ, ਇਹਦੇ ਵਿੱਚ ਫੋਨ ਦੀ ਪ੍ਰਾਈਸ ਸੈਪਰੇਟ ਹੁੰਦੀ ਹੈ $50 ਦਾ। ਜਦੋਂ ਵੀ ਤੁਸੀਂ ਇੱਕ ਹੁੰਦਾ ਵਾ ਬ੍ਰਿੰਗ ਯੋਰ ਓਨ ਡਿਵਾਈਸ, ਯਾਨੀ ਸਿਰਫ ਸਿਮ ਲੈਣੀ ਆ ਤਾਂ ਉਹਦੇ ਵਾਸਤੇ ਤੁਹਾਨੂੰ $30 ਦਾ ਪਲਾਨ ਦੱਸਿਆ ਵਾ। ਅਗਰ ਤੁਸੀਂ ਫੋਨ ਲੈਂਦੇ ਜੇ ਤਾਂ ਉਹ ਸੇਮ ਪਲਾਨ ਆਟੋਮੈਟਿਕਲੀ $50 ਦਾ ਹੋ ਜਾਂਦਾ, ਉਹਦੇ ਵਿੱਚ ਫੋਨ ਦੀ ਪ੍ਰਾਈਸ ਐਡ ਹੋ ਜਾਂਦੀ ਆ।
0: ਵੈਰੀ ਗੁੱਡ,
1: ਫੋਨ ਲਓਗੇ ਤੁਸੀਂ ਉਹਦੀ ਜੀ ਪ੍ਰਾਈਸ ਐਡ ਹੋ ਜਾਏਗੀ। ਔਰ ਸਾਡੇ ਕੋਲ $5 ਤੋਂ ਫੋਨ ਸ਼ੁਰੂ ਹੋ ਜਾਂਦੇ ਨੇ। ਜਿਸ ਤਰ੍ਹਾਂ ਪਿਕਸਲ ਤੁਸੀਂ ਲੈਣਾ, ਗੂਗਲ ਪਿਕਸਲ 10 ਤੁਹਾਨੂੰ ਸਿਰਫ ਔਰ ਸਿਰਫ $5 ਦਾ ਮਿਲੇਗਾ, 50+5 ਤੁਹਾਨੂੰ ਉਹਨੂੰ ਫੋਨ ਵਾਪਸ ਵੀ ਨਹੀਂ ਕਰਨਾ ਪਏਗਾ ਪਿਕਸਲ 10। ਔਰ ਇਸ ਤੋਂ ਇਲਾਵਾ ਸੈਮਸੰਗ ਦੀਆਂ ਬਹੁਤ ਸਾਰੀਆਂ ਡਿਵਾਈਸਿਸ ਨੇ, 1 by 1 ਇੱਥੇ ਜ਼ਿਕਰ ਕਰਾਂਗਾ ਤੇ ਬਹੁਤ ਜ਼ਿਆਦਾ ਟਾਈਮ ਲੱਗ ਜਾਏਗਾ। ਤੇ ਤੁਸੀਂ 905-639-94 ਤੇ ਕਾਲ ਕਰੋ ਜਾਂ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਪਹੁੰਚੋ, 801 ਬੋਵੇ ਡਰਾਈਵ ਵੈਸਟ, ਚਿੰਕੂਜੀ ਔਨ ਬੋਵੇ ਮੇਨ ਇੰਟਰਸੈਕਸ਼ਨ।
0: ਲਓ ਜੀ, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦੇ ਅੰਦਰ ਆ ਜਾਣਾ ਤੇ ਤੁਹਾਨੂੰ ਵਾਇਰਲੈਸ ਲੈਂਡ ਦਾ ਸਟਾਲ ਮਿਲੇਗਾ, ਉਹਨਾਂ ਦੀ ਲੋਕੇਸ਼ਨ ਉੱਥੇ ਮਿਲੇਗੀ, ਬੈਲ ਕੈਨੇਡਾ ਦੀਆਂ ਡੀਲਸ ਮਿਲਣਗੀਆਂ, $50 ਦੀ ਡੀਲ ਦੇ ਨਾਲ ਆਈਫੋਨ 18 ਪ੍ਰੋ ਵਾਈਟ ਕਲਰ 'ਚ ਜਾਂ ਬਲੂ ਕਲਰ 'ਚ ਲੈਣਾ ਹੈ ਤੇ ਅੱਜ ਹੀ ਅਵੇਲੇਬਲ ਹੈ, ਹੁਣੇ ਹੀ ਮਿਲ ਜਾਏਗਾ $50 ਦੇ ਪਲਾਨ ਦੇ ਨਾਲ। ਪਰ ਕਾਲ ਕਰਕੇ ਆਪਣਾ ਨਾਮ ਤੇ ਨੰਬਰ ਹੋਲਡ ਕਰਾ ਦਿਓ, ਰਾਈਟ ਵੇ 7 ਵਜੇ ਤੱਕ ਸਟੋਰ ਓਪਨ ਹੈ, 905-639-94 ਕਾਲ ਕਰਕੇ ਆਪਣੇ ਉਹਨਾਂ ਭੈਣ ਭਰਾਵਾਂ ਨੂੰ ਵੀ ਜ਼ਰੂਰ ਕਾਲ ਕਰਕੇ ਦੱਸ ਦੇਣਾ ਜਿਹੜੇ ਆਈਫੋਨ 18 ਪ੍ਰੋ ਦੇਖ ਰਹੇ ਆ, $50 ਦੇ ਪਲਾਨ ਦੇ ਨਾਲ ਫੋਨ ਤੁਹਾਨੂੰ ਇਸ ਟਾਈਮ ਮਿਲ ਸਕਦਾ ਵਾਈਟ ਐਂਡ ਬਲੂ ਰਾਈਟ ਵੇ, ਤੇ ਜੇ ਤੁਸੀਂ ਬਰਗੰਡੀ ਜਾਂ ਕੋਈ ਹੋਰ ਕਲਰ ਬੁੱਕ ਕਰਨਾ ਵਿਦ ਇਨ 5 to 7 ਡੇਜ਼ ਉਹਦੀ ਵੀ ਬੁਕਿੰਗ ਹੋ ਰਹੀ ਹੈ, ਉਹ ਵੀ ਬੁੱਕ ਕਰ ਸਕਦੇ ਹੋ ਤੁਸੀਂ 905-639-9494 905-639-9494

0: ਅੱਜ ਦਾ ਪ੍ਰੋਗਰਾਮ ਸਪਾਂਸਰ ਕੀਤਾ ਜਾ ਰਿਹਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ, ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਵਾਇਰਲੈਸ ਲੈਂਡ ਨੇ ਜਿਹੜੀ ਡੀਲ ਦਿੱਤੀ ਆ, ਜਿਹੜੇ ਫੋਨ ਅਵੇਲੇਬਲ ਕਰਤੇ ਆ ਇਹ $50 ਦੀ ਡੀਲ ਦੇ ਨਾਲ, ਇਹ ਲੈਣਾ ਨਾ ਭੁੱਲਣਾ। ਤੇ ਜੇ ਤੁਸੀਂ ਬੰਡਲ ਪੈਕੇਜ ਲੈਣਾ ਫਰਿੱਜ ਸਟੋਵ ਡਿਸ਼ਵਾਸ਼ਰ 3-ਪੀਸ ਕਿਚਨ ਬੰਡਲ ਤੇ ਤੁਹਾਡਾ $2000 ਸੇਵ ਹੋ ਜਾਣਾ, ਕਿਉਂਕਿ ਇਹਦੇ ਚ 36-ਇੰਚ ਵਾਈਡ ਫਰੈਂਚ ਡੋਰ ਫਰਿੱਜ ਹੈ, ਸਮੂਥ ਟੋਪ ਇਲੈਕਟ੍ਰਿਕ ਸਟੋਵ ਹੈ ਜੀ, ਤੇ ਟੋਲ ਟੱਪ ਦੀ ਡਿਸ਼ਵਾਸ਼ਰ ਹੈ। ਸਿੰਗਲ ਸਿੰਗਲ ਪੀਸ ਵੀ ਲਵੋਗੇ ਤੇ ਕੱਲਾ $700 ਫਰਿੱਜ ਚ ਹੀ ਸੇਵ ਕਰ ਲੈਣਾ, ਕਿਉਂਕਿ ਫੁੱਲ ਸਾਈਜ਼ ਕਾਊਂਟਰ ਡੈਪਥ ਫਰਿੱਜ ਤੁਹਾਨੂੰ ਫਰੈਂਚ ਡੋਰ $2200 ਵਾਲਾ $1499 ਦਾ ਮਿਲੇਗਾ, $700 ਕੱਲੇ ਫਰਿੱਜ ਚ ਸੇਵਿੰਗ ਹੈ। ਸਮੂਥ ਟੋਪ ਇਲੈਕਟ੍ਰਿਕ ਸਟੋਵ $1200 ਵਾਲਾ $799 ਦਾ ਮਿਲੇਗਾ, $500 ਕੱਲੇ ਸਮੂਥ ਟੋਪ ਇਲੈਕਟ੍ਰਿਕ ਸਟੋਵ ਤੇ ਤੁਸੀਂ ਸੇਵ ਕਰ ਲੈਣੇ ਆ। ਟੋਲ ਟੱਪ ਦੀ ਡਿਸ਼ਵਾਸ਼ਰ ਸਟੇਨਲੈਸ ਸਟੀਲ ਦੀ $900 ਵਾਲੀ ਸਿਰਫ $499 ਦੀ ਮਿਲੇਗੀ, $400 ਕੱਲੀ ਡਿਸ਼ਵਾਸ਼ਰ ਤੇ ਤੁਸੀਂ ਸੇਵ ਕਰਨਾ। ਕਾਲ ਕਿੱਥੇ ਕਰਨੀ ਹੈ ਜੀ? 905-450-2828 ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ, 905-450-2828। ਤੇ ਜਦੋਂ ਬ੍ਰੈਂਪਟਨ ਅਪਲਾਈਸਿਸ ਦੀ ਗੱਲ ਕਰਦੇ ਹਾਂ ਤੇ ਫਿਰ ਸਾਡੇ ਕੋਲ ਸਪੈਸ਼ਲ ਗ੍ਰੈਂਡ ਗ੍ਰੈਂਡ ਗ੍ਰੈਂਡ ਗ੍ਰੈਂਡ ਫਰਨੀਚਰ ਦੀ ਗੱਲ ਕਰਨੀ ਬਣਦੀ ਹੈ, ਕਿਉਂਕਿ ਗ੍ਰੈਂਡ ਡੀਲਸ ਔਨ ਫਰਨੀਚਰ ਤੁਹਾਨੂੰ ਮਿਲਣੀਆਂ। ਗ੍ਰੈਂਡ ਡੀਲਸ ਕਿੰਨੀਆਂ ਮਿਲਣੀਆਂ? ਚਾਹੇ ਤੁਸੀਂ ਡਾਇਨਿੰਗ ਰੂਮ ਸੈੱਟ ਸਿਲੈਕਟ ਕਰਨਾ, ਚਾਹੇ ਤੁਸੀਂ ਬੈੱਡਰੂਮ ਸੈੱਟ ਲੈਣਾ, ਚਾਹੇ ਤੁਸੀਂ ਲਿਵਿੰਗ ਰੂਮ ਸੈੱਟ ਲੈਣਾ, ਤੁਹਾਨੂੰ ਲੋਐਸਟ ਪ੍ਰਾਈਸ ਗਰੰਟੀ ਕਰਕੇ ਦਿੱਤੀ ਜਾਣੀ ਹੈ ਅੱਜ ਗ੍ਰੈਂਡ ਫਰਨੀਚਰ ਤੋਂ। ਤੇ ਗ੍ਰੈਂਡ ਫਰਨੀਚਰ ਨੇ ਕਿਹਾ ਜੇ ਤੁਸੀਂ ਕੁਈਨ ਸਾਈਜ਼ ਬੈੱਡ ਲੈਣਾ ਸਿਰਫ $299 ਦਾ ਮਿਲੇਗਾ, ਨਾਲ ਕੁਈਨ ਸਾਈਜ਼ ਮੈਟਰਸ ਫ੍ਰੀ ਵੀ ਮਿਲਣਾ। ਜੀ ਹਾਂ, ਬਿਲਕੁਲ ਸਹੀ ਸੁਣਿਆ, ਕੁਈਨ ਸਾਈਜ਼ ਬੈੱਡ $299 ਦਾ, ਨਾਲ ਕੁਈਨ ਸਾਈਜ਼ ਮੈਟਰਸ ਬਿਲਕੁਲ ਫ੍ਰੀ। ਕਿੱਥੇ ਮਿਲਣਾ? ਗ੍ਰੈਂਡ ਫਰਨੀਚਰ ਤੇ। ਤੇ ਆਓ ਸੁਣਦੇ ਆ ਬਾਕੀ ਕਿਹੜੀਆਂ ਕਿਹੜੀਆਂ ਡੀਲਸ ਹੈਗੀਆਂ ਜਿਹੜੀਆਂ ਗ੍ਰੈਂਡ ਫਰਨੀਚਰ ਵੱਲੋਂ ਤੁਹਾਨੂੰ ਦਿੱਤੀਆਂ ਜਾ ਰਹੀਆਂ।
1: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਭਾਜੀ। ਬਿਲਕੁਲ, ਇਸ ਵੀਕਐਂਡ ਉੱਪਰ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਪਰਿਵਾਰ ਬਾਇੰਗ ਕਰਨੀ ਚਾਹੁੰਦੇ ਨੇ ਤਾਂ ਜਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਦੇ ਵੱਲੋਂ ਗੱਡੀਆਂ ਘੁਮਾ ਲਓ ਤੇ ਰਿਕਲਾਈਨਰ ਸੋਫਾ ਸੈੱਟ ਦੀ ਡੀਲ ਦਿੰਦੇ ਆ। 5 ਸੈੱਟ ਆਏ ਨੇ ਜਿਹੜੇ ਪਰਿਵਾਰ ਰਾਈਟ ਵੇ ਐਕਟ ਕਰ ਲੈਣਗੇ ਪਹੁੰਚ ਜਾਣਗੇ ਉਹਨਾਂ ਵਾਸਤੇ ਡੀਲ ਆ ਰਿਕਲਾਈਨਰ ਸੋਫਾ ਸੈੱਟ, 3-ਸੀਟਰ ਸੋਫਾ, 2-ਸੀਟਰ ਲਪਸਿਡ ਸੋਫਾ ਐਂਡ ਲਪਸਿਡ, 4 ਰਿਕਲਾਈਨਰ ਦੇ ਨਾਲ ਫੁੱਲੀ ਲੋਡਡ, ਜਿਹਦੀ ਰੈਗੂਲਰ ਕੀਮਤ ਮਾਰਕੀਟ ਦੇ ਵਿੱਚ $2,2500 ਸੀ। 5 ਜਿਹੜੇ ਸੈੱਟ ਪਰਿਵਾਰਾਂ ਨੂੰ ਦਿੱਤੇ ਜਾਣੇ ਆ, $799 ਦਾ ਰਿਕਲਾਈਨਰ ਸੋਫਾ ਐਂਡ ਲਪਸਿਡ $799 ਦਾ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਤੇ ਨਾਲ ਦੀ ਨਾਲ ਜਿਨ੍ਹਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਸੋਲਿਡ ਵੁੱਡ ਦਾ ਬੈੱਡਰੂਮ ਸੈੱਟ ਲੈਣਾ, ਜੀ ਹਾਂ ਕੁਈਨ ਸਾਈਜ਼ ਦਾ ਸੋਲਿਡ ਵੁੱਡ ਦਾ ਬੈੱਡਰੂਮ ਸੈੱਟ ਲੈਣਾ ਚਾਹੁੰਦੇ ਹੋ, ਕੁਈਨ ਸਾਈਜ਼ ਦਾ ਬੈੱਡ ਡਰੈਸਰ ਮਿਰਰ ਨਾਲ ਸਾਈਡ ਟੇਬਲ ਗੋਲਡਨ ਕਲਰ ਦੇ ਉੱਪਰ ਹੈਂਡਲ ਲੱਗੇ ਹੋਏ ਨੇ, ਸੋ ਸੋਲਿਡ ਵੁੱਡ ਦਾ ਕੁਈਨ ਸਾਈਜ਼ ਦਾ ਬੈੱਡ ਡਰੈਸਰ ਮਿਰਰ ਨਾਲ ਸਾਈਡ ਟੇਬਲ ਕੰਪਲੀਟ ਬੈੱਡਰੂਮ ਸੈੱਟ, ਜਿਹਦੀ ਰੈਗੂਲਰ ਕੀਮਤ $1500-1600 ਸੀ, $599 ਦਾ ਪੂਰਾ ਬੈੱਡਰੂਮ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਕੁਈਨ ਸਾਈਜ਼ ਦਾ ਬੈੱਡ ਡਰੈਸਰ ਮਿਰਰ ਨਾਲ ਸਾਈਡ ਟੇਬਲ ਗੋਲਡਨ ਕਲਰ ਦੇ ਹੈਂਡਲ ਲੱਗੇ ਹੋਏ ਨੇ, $599 ਦੇ ਵਿੱਚ। ਕੋਈ ਵੀ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ ਤੇ ਰਾਈਟ ਵੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ, 6472620000, 6472620000, ਜਾਂ ਪਰਿਵਾਰ ਪਹੁੰਚ ਸਕਦੇ ਨੇ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ, 6685 ਟੋਮਕਨ ਰੋਡ ਪਰ।
0: 6472620000, 6472620000। ਕੱਲਾ ਕੁਈਨ ਸਾਈਜ਼ ਬੈੱਡ ਲੈਣਾ ਤੇ $299 ਦਾ ਮਿਲਣਾ, ਤੇ ਪੂਰਾ ਕੁਈਨ ਸਾਈਜ਼ ਬੈੱਡਰੂਮ ਸੈੱਟ ਲੈਣਾ ਤੇ $599 ਦਾ ਮਿਲਣਾ, ਕਿੱਥੋਂ? ਵਨ ਐਂਡ ਓਨਲੀ ਗ੍ਰੈਂਡ ਗ੍ਰੈਂਡ ਗ੍ਰੈਂਡ ਫਰਨੀਚਰ ਤੋਂ, ਗ੍ਰੈਂਡ ਪ੍ਰਾਈਸਿਸ ਦੇ ਨਾਲ। ਹੋਰ ਵੀ ਹਰ ਚੀਜ਼ ਦੇ ਉੱਪਰ ਡੀਲ ਪੇ ਡੀਲ, ਡੀਲ ਪੇ ਡੀਲ ਤੁਹਾਨੂੰ ਮਿਲਣੀ ਹੈ। 6472620000 ਕਾਲ ਕਰ ਲੈਣਾ, ਹੋਲਡ ਕਰਾ ਲੈਣਾ, ਜਾ ਕੇ ਸ਼ੋਰੂਮ 'ਚ ਚੈੱਕ ਕਰਨਾ, ਕੰਪੇਅਰ ਕਰਨਾ, ਫਿਰ ਡਿਲੀਵਰੀ ਸਕੈਜੂਅਲ ਕਰਨਾ ਕਿ ਵਾਕਈ ਘੱਟ ਤੋਂ ਘੱਟ $600-600 ਤੁਸੀਂ ਬੈੱਡਰੂਮ ਸੈੱਟ 'ਚ ਹੀ ਸੇਵ ਕਰ ਲੈਣੇ ਆ। 6472620000।

0: ਲੋ ਜੀ ਇੱਕ ਵਾਰ ਫੇਰ ਸੁਲਤਾਨ ਜੀ ਸਾਡੇ ਨਾਲ ਨੇ। ਸੁਲਤਾਨ ਜੀ
1: ਜੀ
0: ਟੈਲੀਵਿਜ਼ਨ ਥੱਲਿਓਂ ਸ਼ੁਰੂ ਹੋ
1: ਜਾਓ,
0: ਆਪਾਂ ਹੁਣ ਆਉਂਦੇ ਹਾਂ 32 ਇੰਚ ਤੋਂ।
1: 32 ਇੰਚ ਮੇਰੇ ਕੋਲ ਸੋਲਡ ਆਊਟ ਹੈ ਜੀ,
0: ਤੇ ਉਦੋਂ ਬਾਅਦ ਆਉਂਦਾ 40 ਇੰਚ।
1: 40 ਇੰਚ 199 ਦਾ,
0: ਤੇ 55 ਇੰਚ
1: 55 ਇੰਚ 399 ਦਾ
0: ਲੈ, ਤੇ 65 ਇੰਚ
1: 65 ਇੰਚ 499 ਦਾ,
0: 75 ਇੰਚ
1: ਦੀ ਥੋੜੀ ਜੀ ਮੈਂ ਕਲੈਰੀਫਿਕੇਸ਼ਨ ਕਰ ਦਵਾਂ। 85 ਇੰਚ ਮੇਰੇ ਕੋਲ ਸੈਮਸੰਗ ਚ ਪਿਆ, ਜਿਹੜੇ ਕਿ ਸਿਰਫ 2 TV ਹੈ ਸਟਾਕ ਚ, ਮਿੰਨੀ LED ਹੈ ਜੀ ਦੋਨੋ ਦੇ ਦੋਨੋ, ਔਰ ਦੋਨੋ 2026 ਦੇ ਲੇਟੈਸਟ ਮਾਡਲ ਹੈ, ਫੈਕਟਰੀ ਸੀਲਡ ਬ੍ਰਾਂਡ ਨਿਊ ਡੱਬੇ ਚ ਬੰਦ ਮਿਲਣਗੇ। ਅੱਜ ਤੁਹਾਨੂੰ ਦੇਣ ਲੱਗਾ 1199, ਸਿਰਫ 1199 ਚ 85 ਇੰਚ। 2 lucky customers ਕੈਨ ਗੈਟ ਇਟ, ਗਰੰਟਿਡ ਲੋਐਸਟ ਪ੍ਰਾਈਸ ਹੈਗੀ ਹੈ। ਅਦਰਵਾਈਜ਼ ਜਿੱਥੇ ਸੋਨੀ ਬ੍ਰੇਵੀਆ ਮਾਡਲ ਤੁਹਾਨੂੰ 1599 ਦਾ ਮਿਲਣਾ, ਉੱਥੇ ਸੈਮਸੰਗ ਵੀ ਤੁਹਾਨੂੰ 1499 ਤੋਂ ਘੱਟ ਨਹੀਂ ਮਿਲਣਾ। ਪਰ ਜਿਹੜੇ ਕਸਟਮਰ 85 ਇੰਚ ਸੈਮਸੰਗ ਲੈਣਾ ਚਾਹੁੰਦੇ, ਨੋ ਮੈਟਰ ਵਟ, ਮੈਂ ਗਰੰਟੀ ਕਰ ਦਿੰਦਾ ਦੁਬਾਰਾ ਇਹ ਪ੍ਰਾਈਸ ਨਹੀਂ ਹੋਣੀ। 1199 ਚ ਚੱਕ ਲਓ, 2 ਹੀ ਪੀਸ ਸਟਾਕ ਚ ਰਹਿ ਗਏ। ਕਾਲ ਕਰਕੇ ਰਾਈਟ ਵੇ ਆਪਣਾ ਨਾਮ ਤੇ ਨੰਬਰ ਦੇ ਕੇ ਹੋਲਡ ਕਰਾ ਲੈਣਾ, ਇਹ ਨਾ ਹੋਵੇ ਜਦ ਤੱਕ ਤੁਸੀਂ ਸ਼ੋਰੂਮ ਚ ਪਹੁੰਚੋ ਪਤਾ ਲੱਗੇ ਦੋਨੀ ਸੋਲਡ ਹੋ ਗਏ। 905-450-2828 ਨੰਬਰ ਹੈ। 85 ਇੰਚ ਵਾਲਿਆਂ ਨੂੰ ਫਿਰ ਇੱਕ ਵਾਰੀ ਕਹਿ ਰਿਹਾ, ਮਿਸ ਨਾ ਕਰ ਜਾਣਾ। 75 ਇੰਚ 799 ਦਾ, ਇਹ ਵੀ ਸੈਮਸੰਗ ਬ੍ਰਾਂਡ ਹੈ, ਤੇ 85 ਇੰਚ ਸਿਰਫ 1199 ਦਾ, ਇਹ ਵੀ ਸੈਮਸੰਗ ਬ੍ਰਾਂਡ ਹੈ। ਪਿਕਅਪ ਕਰਨਾ ਪਿਕਅਪ ਕਰ ਲਓ, ਤਦ ਵੀ 6 ਮਹੀਨੇ ਚ ਪੇ ਕਰਨਾ। ਡਿਲੀਵਰ ਕਰਾਉਣਾ ਡਿਲੀਵਰ ਕਰਾ ਲਓ, ਤਦ ਵੀ 6 ਮਹੀਨੇ ਚ ਪੇ ਕਰਨਾ। ਪਹੁੰਚਣਾ ਤੁਸੀਂ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ। ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ ਜੀ, ਤੇ ਬ੍ਰੈਂਪਟਨ TV ਐਪ, ਬ੍ਰੈਂਪਟਨ TV APP, ਬ੍ਰੈਂਪਟਨ TV ਐਪ। ਸਾਡਾ ਟਿਕਟੋਕ ਅਕਾਊਂਟ ਹੈ, ਇਹਨੂੰ ਜ਼ਰੂਰ ਫੋਲੋ ਕਰਨਾ, ਕਿਉਂਕਿ ਟਿਕਟੋਕ ਅਕਾਊਂਟ ਤੇ ਜਿੰਨੇ ਵੀ ਫੋਲੋ ਕਰ ਰਹੇ ਅਸੀਂ ਉਹਨਾਂ ਦੇ ਨਾਮ ਲੱਕੀ ਡਰਾਅ ਚ ਪਾ ਰਹੇ ਹਾਂ, ਤੇ ਲੱਕੀ ਡਰਾਅ ਚ ਲੈਪਟੋਪ ਤੁਹਾਡੇ ਲਈ ਨਿਕਲਣਾ। ਸੋ ਲੈਪਟੋਪ ਜੇ ਵਿਨ ਕਰਨਾ ਚਾਹੁੰਦੇ ਹੋ, ਤੁਸੀਂ ਲੱਕੀ ਪਰਸਨ ਬਣਨਾ ਚਾਹੁੰਦੇ ਹੋ, ਤੇ ਬ੍ਰੈਂਪਟਨ TV ਐਪ ਟਿਕਟੋਕ ਅਕਾਊਂਟ ਨੂੰ ਫੋਲੋ ਕਰ ਲਓ, ਤੁਹਾਡਾ ਲੈਪਟੋਪ

0: 1999 ਵੈਸੇ ਉਹਦੀ ਹੁਣ 2600 ਪ੍ਰਾਈਸ ਹੋ ਗਈ।
1: ਲਓ ਜੀ 1999 ਚ 98 ਇੰਚ ਦਾ ਟੈਲੀਵਿਜ਼ਨ ਡੱਬਾ ਬੰਦ ਸਮਾਨ ਮਿਲੇਗਾ, ਜਿੰਨੇ ਵੀ ਸਮਾਨ ਲਓਗੇ, ਫਰਿੱਜ ਲੈ ਲਓ, ਸਟੋਵ ਲੈ ਲਓ, ਟੈਲੀਵਿਜ਼ਨ ਲੈ ਲਓ, ਆਪਣੀ ਉਹ ਚੇਅਰ ਆ ਜਿਹੜੀ।
0: ਜੀ ਬਿਲਕੁਲ, ਮਸਾਜ ਚੇਅਰ ਸਾਡੇ ਕੋਲ ਸਪੈਸ਼ਲ ਤੇ ਆਈ ਹੈ, 50% ਡਿਸਕਾਊਂਟ ਤੇ ਆਈ ਹੈ। ਮਸਾਜ ਚੇਅਰ ਵੀ ਕੋਈ ਦੇਖ ਰਿਹਾ ਅਗਰ ਤੇ 10 ਮਿੰਟਸ ਦਾ ਜਾ ਕੇ ਤੁਸੀਂ ਟ੍ਰਾਇਲ ਕਰੋ, ਸੋਫਟ ਮਸਾਜ, ਹਾਰਡ ਮਸਾਜ, ਅਪਰ ਸ਼ੋਲਡਰ, ਲੋਅਰ ਸ਼ੋਲਡਰ, ਲੋਅਰ ਬੈਕ ਮਸਾਜ, ਸਾਨੂੰ ਤੁਹਾਨੂੰ ਇਸ ਮਸਾਜ ਚੇਅਰ ਤੇ ਮਿਲੇਗਾ। ਮਾਰਕੀਟ ਚ ਕਿਤੇ ਵੀ ਚੈੱਕ ਕਰ ਲੈਣਾ, 5000 ਤੋਂ ਘੱਟ ਕੋਈ ਮਸਾਜ ਚੇਅਰ ਅਵੇਲੇਬਲ ਨਹੀਂ ਹੈ, ਪਰ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਅੱਧੀ ਪ੍ਰਾਈਸ ਚ 50% ਡਿਸਕਾਊਂਟ ਤੇ ਮਸਾਜ ਚੇਅਰ ਮਿਲ ਜਾਣੀ ਹੈ। 24.99 only 24.99 ਡਿਲੀਵਰੀ ਵੀ ਫ੍ਰੀ ਹੋ ਜਾਣੀ ਹੈ ਤੇ 24.99 ਵੀ ਤੁਸੀਂ 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। ਪਹੁੰਚਣਾ ਕਿੱਥੇ ਜੀ? 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ, ਬ੍ਰੈਂਪਟਨ, ਅਪਲਾਈਸਿਸ .com 905-450-2828 905-450-2828 ਜੀ।

0: ਸੁਲਤਾਨ ਜੀ, ਤੁਸੀਂ ਹੁਣੀ ਕਿਹਾ ਸੀ ਕਾਊਂਟਰ ਡੈਪਥ
1: ਜੀ,
0: ਇਹ ਕਿਹੜੇ ਕਿਹੜੇ ਡੈਪਥ ਵਾਲੇ ਹੁੰਦੇ ਆ, ਦੋ ਤਿੰਨ ਦੱਸਿਓ ਮਾੜਾ ਜੇ।
1: ਫਰਿਜ,
0: ਹਾਂਜੀ ਹਾਂਜੀ
1: ਹਾਂਜੀ, ਫਰਿਜ ਭਾਜੀ ਐਕਚੁਅਲੀ ਫੁੱਲ ਡੈਪਥ ਹੁੰਦਾ।
0: ਅੱਛਾ,
1: ਤੇ ਕਾਊਂਟਰ ਡੈਪਥ ਹੁੰਦਾ।
0: ਜਿਹੜਾ ਫੁੱਲ ਡੈਪਥ ਹੁੰਦਾ ਇਹ 6-7 ਇੰਚ ਬਾਹਰ ਨੂੰ ਹੁੰਦਾ, ਜਿਹੜਾ
1: ਫੁੱਲ ਡੈਪਥ ਜਿਹੜਾ 4 ਇੰਚ ਬਾਡੀ ਐਂਡ 2 ਇੰਚ ਦਰਵਾਜ਼ਾ ਡੋਰ ਉਹਦਾ,
0: ਸੋ
1: ਟੋਟਲ 6 ਇੰਚ ਜਿਹੜਾ ਕੈਬਨਿਟ ਤੋਂ ਬਾਹਰ ਹੁੰਦਾ।
0: ਠੀਕ ਹੈ,
1: ਕਿਉਂਕਿ ਜਿਹੜਾ ਕਾਊਂਟਰ ਹੈ ਨਾ ਜੀ ਉਹ 24 ਇੰਚ ਦਾ ਹੁੰਦਾ।
0: ਠੀਕ ਹੈ,
1: ਤੇ ਇਹ ਹੁੰਦਾ ਜੀ ਤਕਰੀਬਨ ਕੋਈ 24 ਤੇ 6 30 ਇੰਚ, ਸੋ ਇਹਦੀ ਡੈਪਥ 30 ਇੰਚ।
0: ਤੇ ਜਿਹੜਾ ਅੰਦਰ ਜਾਲੀਆਂ ਜੋੜੀਆਂ ਸ਼ੀਸ਼ੇ ਲੱਗੇ ਹੁੰਦੇ ਆ ਉਹ ਵੀ ਫਿਰ 2-3 ਇੰਚ ਵੱਡੇ ਹੁੰਦੇ ਹੋਣੇ
1: ਜੀ। ਡੈਫੀਨੇਟਲੀ ਫੁੱਲ ਡੈਪਥ ਦੇ ਵਿੱਚ ਇਨਸਾਈਡ ਰੂਮ ਜ਼ਿਆਦਾ ਹੁੰਦਾ।
0: ਠੀਕ ਹੈ, ਠੀਕ
1: ਹੈ। ਤੇ ਕਾਊਂਟਰ ਡੈਪਥ ਜਿਹੜਾ ਹੁੰਦਾ ਜੀ ਉਹ ਐਕਚੁਅਲੀ 24 ਇੰਚ ਦੀ ਬਾਡੀ ਹੁੰਦੀ ਹੈ, ਸਿਰਫ 2 ਇੰਚ ਜਿਹੜੇ ਡੋਰ ਹੈ ਸਿਰਫ ਡੋਰ ਬਾਹਰ ਹੁੰਦੇ।
0: ਓਕੇ,
1: ਸੋ ਕਾਊਂਟਰ ਡੈਪਥ ਹੋ ਜਾਂਦਾ, ਪੂਰੀ ਕੈਬਨਿਟ ਇਨਸਾਈਡ ਹੁੰਦੀ ਹੈ, ਤੇ ਇਨਸਾਈਡ ਰੂਮ ਕਪੈਸਿਟੀ ਵੀ ਕਿਊਬਿਕ ਫਿਟ ਦੇ ਹਿਸਾਬ ਨਾਲ ਥੋੜੀ ਜਿਹੀ ਘੱਟ ਜਾਂਦੀ ਹੈ।
0: ਓਕੇ ਓਕੇ,
1: ਤੇ ਜਿਹੜੇ ਜਿਹੜੇ ਕਸਟਮਰ ਦੇਖਦੇ ਪਏ ਜੀ ਫਲੱਸ਼ ਕਟ ਆਊਟ,
0: ਹਾਂਜੀ
1: ਇਹ ਵੀ ਫਲੱਸ਼ ਕਟ ਆਊਟ ਦੇ ਵਿੱਚ ਵੀ ਮੋਸਟਲੀ ਤਾਂ ਵੈਸੇ ਬੋਸ਼ ਨੇ ਹੀ ਫਲੱਸ਼ ਕਟ ਆਊਟ ਲਾਂਚ ਕੀਤਾ ਸੀ, ਲੇਕਿਨ ਫਲੱਸ਼ ਕਟ ਆਊਟ ਦੇ ਵਿੱਚ ਸੈਮਸੰਗ ਨੇ ਵੀ ਲੇਟੈਸਟ ਫਰਿੱਜ ਕੱਢਿਆ ਜਿਹੜਾ ਕਿ 2 ਇੰਚ ਡੋਰ ਆ ਉਹ ਵੀ ਅੰਦਰ ਹੀ ਹੋਏਗਾ,
0: ਸਾਰਾ ਕੁਝ ਅੰਦਰ ਹੋਗਾ,
1: ਬਿਲਕੁਲ ਫਲੱਸ਼ ਕਟ ਆਊਟ ਦੇ ਨਾਲ, ਬਹੁਤ ਹੀ ਸ਼ਾਨਦਾਰ ਕਿਚਨ ਦੇ ਵਿੱਚ ਤੁਹਾਨੂੰ ਐਕਸਟਰਾ ਸਪੇਸ ਮਿਲਦੀ ਹੈ। ਉਹ ਬਿਲਕੁਲ ਇਸ ਤਰ੍ਹਾਂ ਹੀ ਆ ਜਿੱਦਾਂ ਬਿਲਟ ਇਨ ਕਿਚਨ ਲਗਾਇਆ ਜਾਂਦਾ, ਫਲੱਸ਼ ਕਟ ਆਊਟ ਦਾ ਫਰਿੱਜ ਹੋਏਗਾ ਤੇ ਉਹ ਵੀ ਸਮਝੋ ਤੁਸੀਂ ਬਿਲਕੁਲ ਇਨਸਾਈਡ ਫਲੱਸ਼ ਕਟ ਆਊਟ ਦੇ ਨਾਲ ਬਿਲਟ ਇਨ ਹੋ ਗਿਆ।
0: ਆਲਰਾਈਟ, ਇਹ ਸਾਰਾ ਕੁਝ ਤੁਸੀਂ ਦੇਖ ਸਕਦੇ ਹੋ, ਜਾ ਕੇ ਹੱਥ ਲਾ ਕੇ ਦੇਖ ਸਕਦੇ ਹੋ। ਬ੍ਰੈਂਪਟਨ ਟੀਵੀ ਅਪਲਾਈਂਸ ਦੇ ਆਲਰੇਡੀ ਸੈਟ ਅਪ ਕੀਤੇ ਹੋਏ ਵੀ ਫਲੱਸ਼ ਜਿਹੜੇ ਹੁੰਦੇ ਆ ਟੈਲੇ ਆਪਣੇ ਫਰਿੱਜ ਆ, ਫਲੱਸ਼ ਫਰਿੱਜ ਕੀ ਆ
1: ਜੀ,
0: ਤੇ ਨਾਲ ਜਿਹੜੇ, ਅੱਛਾ ਇਹਦੇ ਨਾਲ ਸਟੋਵ ਕਿਹੜੇ ਹੁੰਦੇ ਆ ਜੀ?
1: ਇਹਦੇ ਨਾਲ ਸਮੂਥ ਟੋਪ ਇਲੈਕਟ੍ਰਿਕ ਸਟੋਵ ਵੀ ਲੱਗਦੇ ਆ, ਗੈਸ ਸਟੋਵ ਵੀ ਲੱਗਦੇ ਆ ਜੀ।
0: ਓਕੇ,
1: ਔਰ ਸਟੋਵ ਜਿਹੜਾ ਆਲਰੇਡੀ ਕਾਊਂਟਰ ਡੈਪਥ ਹੀ ਹੁੰਦਾ ਜੀ।
0: ਹਾਂਜੀ ਹਾਂਜੀ,
1: ਤੇ ਉਹ ਡਿਪੈਂਡ ਕਰਦਾ ਬਸ ਕਸਟਮਰ ਨੇ ਕਿਹੜਾ ਸਿਲੈਕਟ ਕਰਨਾ, ਸਿੰਗਲ ਓਵਨ ਲੈਣਾ, ਡਬਲ ਓਵਨ ਲੈਣਾ ਜਾਂ ਪੀਜ਼ਾ ਓਵਨ ਲੈਣਾ।
0: ਠੀਕ ਹੈ,
1: ਉਹ ਇਸ ਤਰ੍ਹਾਂ ਉਹ ਸਿਲੈਕਟ ਫੀਚਰ ਦੀ ਸਿਲੈਕਸ਼ਨ ਆ। ਕਈ ਕਸਟਮਰ ਹੈ ਜਿਨ੍ਹਾਂ ਨੇ ਸਿਰਫ ਟੈਨੈਂਟਸ ਲਈ ਲੈਣੇ ਆ, ਉਹਨਾਂ ਨੇ ਬੇਸਿਕ ਜਿਹਾ ਹੀ ਲੈਣਾ ਹੁੰਦਾ ਜਿਹੜਾ ਸਿੰਪਲ ਹੋਵੇ। ਸਿੰਪਲ ਅੱਜ ਅਸੀਂ ਦੇ ਰਹੇ ਹਾਂ ਜੀ ਵੈਸੇ $1200 ਦਾ, ਤੇ ਸੇਲ ਤੇ ਵੀ $999 ਦਾ ਲੱਗਦਾ, ਪਰ ਐਜ਼ ਆਫ ਟੂਡੇ ਅੱਜ ਸ਼ਾਮ 7 ਵਜੇ ਤੱਕ $799 ਦਾ ਮਿਲੇਗਾ।
0: ਲਓ ਜੀ, ਜੇ ਤੁਹਾਡੇ ਰੈਂਟਲ ਪ੍ਰੋਪਰਟੀ ਹੈ ਕੋਈ ਉੱਥੇ ਰੱਖਣਾ ਹੈ ਜਾਂ ਆਪ ਵੀ ਲੈਣਾ ਹੈ, ਨੋ ਪ੍ਰੋਬਲਮ, $799 ਦਾ ਤੁਹਾਨੂੰ ਮਿਲੇਗਾ ਸਟੋਵ ਇਹ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ।

0: 450
1: $300 ਤਾਂ ਰਿਪੇਅਰ ਤੇ ਲੱਗ ਜਾਂਦਾ ਜੀ, ਔਰ 799 ਚ ਬ੍ਰਾਂਡ ਨਿਊ ਮਿਲ ਰਿਹਾ, ਬ੍ਰਾਂਡ ਨਿਊ ਡਿਲੀਵਰ ਹੋ ਜਾਏਗਾ
0: ਸਾਲ ਦੀ,
1: ਨਾਲੇ 1 year ਪਾਰਟਸ ਐਂਡ ਲੇਬਰ ਵਾਰੰਟੀ ਇੰਕਲੂਡ ਇਨ ਦਿਸ ਪ੍ਰਾਈਸ। ਸੈਕਿੰਡ ਆਪਸ਼ਨ ਹੈ ਤੁਸੀਂ ਐਕਸਟੈਂਡਡ ਵਾਰੰਟੀ ਲੈਣੀ ਹੈ 299 ਚ ਜਾਂ 199 ਚ, ਤੁਹਾਨੂੰ ਐਕਸਟੈਂਡਡ ਵਾਰੰਟੀਆਂ ਵੀ ਮਿਲਦੀਆਂ, ਡਿਪੈਂਡ ਕਰਦਾ ਕਿੰਨੇ ਸਾਲ ਦੀ ਲੈਣੀ,
0: ਕਿੰਨੇ ਸਾਲ, ਜੇ 4 ਸਾਲ,
1: 5 ਸਾਲ ਕਰਨੀ, 4 ਸਾਲ ਕਰਨੀ ਹੈ, ਉਹਦੇ ਹਿਸਾਬ ਨਾਲ ਤੁਸੀਂ ਐਕਸਟੈਂਡਡ ਵਾਰੰਟੀ ਵੀ ਲੈ ਕੇ ਸੇਫ ਸਾਈਡ ਰੱਖ ਸਕਦੇ ਹੋ। ਔਰ ਐਕਸਟੈਂਡਡ ਵਾਰੰਟੀ ਦਾ ਇੱਕ ਬਹੁਤ ਅੱਛਾ ਜਿਹੜਾ ਨਾ ਜੀ ਫੀਚਰ ਹੈ, ਅਗਰ ਇਹ ਰਿਪੇਅਰ ਨਾ ਹੋਵੇ ਵਿਦ ਇਨ ਦੈਟ ਟਾਈਮ ਫਰੇਮ,
0: ਹਾਂਜੀ,
1: ਫੋਰ ਐਗਜ਼ਾਮਪਲ ਤੁਸੀਂ 4 ਸਾਲ ਦੀ ਜਾਂ 5 ਸਾਲ ਦੀ ਵਾਰੰਟੀ ਹੈ, ਵਿਦ ਇਨ ਦੈਟ ਟਾਈਮ ਫਰੇਮ ਜੇ ਕੋਈ ਵੀ ਐਸਾ ਫਾਲਟ ਪੈ ਜਾਂਦਾ ਜਿਹੜਾ ਨਾਟ ਰਿਪੇਅਰੇਬਲ ਹੈ,
0: ਹਾਂਜੀ,
1: ਕੰਪਨੀ ਵਿਲ ਰਿਪਲੇਸ ਅ ਯੂਨਿਟ ਫਾਰ ਯੂ ਵਿਦ ਨਿਊ ਵਨ।
0: ਬਿਊਟੀਫੁਲ,
1: ਸੋ ਬਹੁਤ ਹੀ 199 ਜਾਂ 299 ਚ ਬੈਸਟ ਪ੍ਰੋਟੈਕਸ਼ਨ ਜਿਹੜੀ ਹੈ ਉਹ ਲਈ ਜਾ ਸਕਦੀ ਹੈ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਕੋਈ ਵੀ ਪ੍ਰੋਡਕਟ ਲਵੋ, ਵਾਸ਼ਰ ਲੈਣਾ, ਡਰਾਇਰ ਲੈਣਾ, ਵਾਸ਼ਰ ਐਂਡ ਡਰਾਇਰ ਦਾ ਪੇਅਰ ਲੈਣਾ, ਸਟੈਕੇਬਲ ਵਾਸ਼ਰ ਐਂਡ ਡਰਾਇਰ ਲੈਣਾ, ਤੇ ਐਕਸਟੈਂਡਡ ਵਾਰੰਟੀ ਕਿੰਨੀ ਕੋਸਟ ਕਰਦੀ ਹੈ ਤੇ ਕਿੰਨੇ ਟਾਈਮ ਫਰੇਮ ਦੀ ਲੈਣਾ ਚਾਹੁੰਦੇ ਹੋ, ਇਹ ਜ਼ਰੂਰ ਸਾਡੀ ਟੀਮ ਨਾਲ ਡਿਸਕਸ ਕਰਨਾ। ਥੋੜੀ ਜਿਹੀ ਕੀਮਤ 'ਚ ਤੁਸੀਂ ਆਪਣੇ ਪ੍ਰੋਡਕਟ ਨੂੰ ਪ੍ਰੋਟੈਕਟ ਕਰ ਸਕਦੇ ਹੋ। 905-450-2828 ਨੰਬਰ ਹੈ, 905-450-2828। ਤੇ ਇੱਕ ਚੀਜ਼ ਹੋਰ ਯਾਦ ਰੱਖਣਾ ਕਿ ਬੰਡਲ ਪੈਕੇਜ ਦੇ ਉੱਪਰ ਤਾਂ $2000 ਤੁਹਾਨੂੰ ਸੇਵ ਹੋ ਰਿਹਾ, ਫਰਿੱਜ, ਸਟੋਵ, ਡਿਸ਼ਵਾਸ਼ਰ, 3-ਪੀਸ ਕਿਚਨ ਬੰਡਲ ਲੈਣ ਨਾਲ, ਸਿੰਗਲ ਸਿੰਗਲ ਪੀਸ ਤੇ ਵੀ ਤੁਸੀਂ ਐਟਲੀਸਟ $600 ਤੋਂ ਲੱਗ ਕੇ $800 ਤੱਕ ਸੇਵ ਕਰੋਗੇ। ਪਹੁੰਚਣਾ ਹੈ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ, ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ, 905-450-2828। ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦੇ ਅੰਦਰ ਜਿੱਥੇ ਤੁਹਾਨੂੰ ਟੀਵੀ ਸੈਕਸ਼ਨ ਮਿਲਦਾ, ਜਿੱਥੇ ਤੁਹਾਨੂੰ ਲਾਂਡਰੀ ਸੈਕਸ਼ਨ ਮਿਲਦਾ, ਜਿੱਥੇ ਤੁਹਾਨੂੰ ਕਿਚਨ ਅਪਲਾਈਸਿਸ ਸੈਕਸ਼ਨ ਮਿਲਦਾ, ਉੱਥੇ ਵਾਇਰਲੈਸ ਲੈਂਡ ਦਾ ਸਟਾਲ ਮਿਲੇਗਾ। ਵਾਇਰਲੈਸ ਲੈਂਡ ਤੁਹਾਨੂੰ ਅੱਜ ਦੇ ਰਿਹਾ ਆਈਫੋਨ 18 ਸਿਰਫ ਤੇ ਸਿਰਫ $50 ਦੀ ਡੀਲ ਦੇ ਨਾਲ, $50 ਦਾ ਪਲਾਨ ਲਵੋਗੇ ਆਈਫੋਨ 18 ਰਾਈਟ ਵੇ ਅੱਜ ਹੀ ਅਵੇਲੇਬਲ ਹੈ, ਵਾਈਟ ਜਾਂ ਬਲੂ ਕਲਰ 'ਚ ਲੈਣਾ, ਤੇ ਵਾਈਟ ਐਂਡ ਬਲੂ ਜਿਹੜਾ ਅੱਜ ਹੀ ਅਵੇਲੇਬਲ ਹੈ, ਜੇ ਬਰਗੰਡੀ ਜਾਂ ਕੋਈ ਹੋਰ ਕਲਰ ਬੁੱਕ ਕਰਨਾ ਉਹ $50 ਦੇ ਪਲਾਨ ਨਾਲ ਹੀ ਇੱਕ ਐਨੀ ਕਲਰ ਤੁਸੀਂ ਬੁੱਕ ਕਰ ਸਕਦੇ ਹੋ ਜਿਹੜਾ ਵਿਦਇਨ 5 to 7 days ਤੁਹਾਨੂੰ ਮਿਲ ਜਾਏਗਾ। ਵਾਇਰਲੈਸ ਲੈਂਡ ਦਾ ਨੰਬਰ ਹੈ ਜੀ 905-639-9494, 905-639-9494। ਤੇ ਇਹ ਬੈੱਲ ਵਾਲਿਆਂ ਦਾ ਪਲਾਨ ਹੈ, ਬੈੱਲ ਵਾਲਿਆਂ ਦਾ ਇਹ ਲੋਕੇਸ਼ਨ ਹੈ, ਬੈੱਲ ਦੇ ਨਾਲ ਤੁਹਾਨੂੰ ਇਹ ਆਈਫੋਨ 18 ਅੱਜ ਮਿਲ ਰਿਹਾ ਹੈ, 905-639-9494।

0: ਉਹ ਤੁਹਾਨੂੰ ਲੈ ਕੇ ਚੱਲਦੇ ਆ ਬ੍ਰੈਂਪਟਨ ਟੀਵੀ ਅਪਲਾਇੰਸਸ ਤੇ। ਜਾਣਾ ਕਿਉਂ ਸੁਲਤਾਨ ਜੀ, ਇੱਥੇ ਬੈਠੇ ਨੇ ਸੁਲਤਾਨ ਜੀ।
1: ਜੀ,
0: ਇੱਕ ਤਾਂ ਹੁੰਦਾ ਥੱਲੇ ਵਾਸ਼ਰ ਉੱਤੇ ਡਰਾਇਰ, ਵਿਚਾਲੇ ਕਿੱਟ ਜੀ ਹੁੰਦੀ ਆ।
1: ਹਾਂਜੀ,
0: ਇੱਕ ਇੱਕ ਪੀਸ ਹੀ ਹੁੰਦਾ ਬਣਿਆ ਬਣਾਇਆ ਸਾਰਾ।
1: ਜੀ ਬਿਲਕੁਲ,
0: ਉਹ ਦੱਸੋ।
1: ਸਟੈਕੇਬਲ ਵਾਸ਼ਰ ਐਂਡ ਡਰਾਇਰ ਜਿਹੜੇ ਬਹੁਤ ਕਿਸਮ ਦੇ ਹੈ ਜੀ, ਉਹਨਾਂ ਨੂੰ ਤੁਸੀਂ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਨੂੰ ਵੀ ਸਟੈਕ ਕਰ ਸਕਦੇ ਹੋ। ਸਟੈਕਿੰਗ ਕਿੱਟ ਦੇ ਨਾਲ ਵਾਸ਼ਰ ਥੱਲੇ ਡਰਾਇਰ ਉੱਪਰ ਸਟੈਕ ਹੋ ਜਾਂਦਾ। ਤੁਸੀਂ ਵਨ ਪੀਸ ਵਾਸ਼ਰ ਵਿਦ ਬਿਲਟ ਇਨ ਡਰਾਇਰ ਲੈਣਾ, ਉਹ ਵੀ ਤੁਹਾਨੂੰ ਮਿਲ ਜਾਏਗਾ। ਤੁਸੀਂ ਵਨ ਪੀਸ ਸਟੈਕਡ ਵਾਸ਼ਰ ਥੱਲੇ ਡਰਾਇਰ ਉੱਪਰ ਲੈਣਾ, ਉਹ ਵੀ ਤੁਹਾਨੂੰ ਮਿਲ ਜਾਏਗਾ $2200 ਵਾਲਾ, $1499 ਦਾ। ਸੋ ਬਿਗ ਸੇਵਿੰਗਸ ਹੈਗੀਆਂ, ਹਿਊਜ ਸੇਵਿੰਗਸ ਹੈਗੀਆਂ। ਇਹਦੇ ਲਈ ਤੁਸੀਂ ਅੱਜ ਸ਼ਾਮ 7 ਵਜੇ ਤੱਕ ਵਿਜ਼ਿਟ ਕਰ ਸਕਦੇ ਹੋ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ, ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਤੇ। 905-450-2828 ਨੰਬਰ ਹੈ, 905-450-2828।
0: 905-450-2828।
2: ਸੀਜ਼ਰ ਐਂਡ ਬੇਕਨ ਮੈਕਰੈਪ।
0: ਹਾਂਜੀ ਸੁਲਤਾਨ ਜੀ,
1: ਤੇ ਜਦੋਂ ਅਸੀਂ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਦੀ ਗੱਲ ਕਰਦੇ ਹਾਂ, ਸਾਡਾ ਹਮੇਸ਼ਾ ਹੀ ਇਹ ਵਾਅਦਾ ਹੈ ਕਿ ਗ੍ਰੈਂਡ ਫਰਨੀਚਰ ਨੇ ਇਹ ਪ੍ਰੋਮਿਸ ਕੀਤਾ ਹੋਇਆ ਕਿ ਤੁਹਾਨੂੰ ਗ੍ਰੈਂਡ ਫਰਨੀਚਰ ਦੀਆਂ ਡੀਲਾਂ ਜ਼ਰੂਰ ਮਿਲਣੀਆਂ। ਗ੍ਰੈਂਡ ਫਰਨੀਚਰ ਦੀਆਂ ਡੀਲਾਂ ਕਿਉਂ ਮਿਲਣੀਆਂ? ਇਸ ਕਰਕੇ ਕਿ ਜਿਹੜਾ ਉਹਨਾਂ ਦਾ ਕੰਟੇਨਰ ਹੈ ਉਹ ਆਫਲੋਡ ਹੋਏ ਆ ਪਰਸੋਂ ਹੀ। ਸੋ ਥਰਸਡੇ ਵਾਲੇ ਦਿਨ ਉਹਨਾਂ ਦੇ ਇਹ ਕੰਟੇਨਰ ਆਏ ਆ, ਜਿਨ੍ਹਾਂ ਦੇ ਵਿੱਚ ਬਹੁਤ ਲੋਅ ਪ੍ਰਾਈਸ ਤੁਹਾਨੂੰ ਔਫਰ ਕੀਤੀ ਜਾ ਰਹੀ ਹੈ, ਨਹੀਂ ਤਾਂ ਟੈਰਿਫ ਲੱਗੀਆਂ ਪ੍ਰਾਈਸਿਸ ਜਿਹੜੀਆਂ ਉਹ ਇੰਕਰੀਜ਼ਡ ਹੋ ਚੁੱਕੀਆਂ। ਪਰ ਇਹ ਕਿਉਂਕਿ ਟੈਰਿਫ ਲੱਗਣ ਤੋਂ ਪਹਿਲੇ ਆਰਡਰ ਹੋ ਗਿਆ ਸੀ, ਇਸ ਲਈ ਕੰਟੇਨਰ ਆ ਗਏ ਆ। ਇਸੇ ਹੀ ਕਰਕੇ ਤੁਹਾਨੂੰ ਕੁਈਨ ਸਾਈਜ਼ ਬੈੱਡ $299 ਦਾ ਮਿਲ ਰਿਹਾ, ਤੇ ਕੁਈਨ ਸਾਈਜ਼ ਪੂਰਾ ਬੈੱਡਰੂਮ ਸੈੱਟ ਲੈਣਾ ਤੇ $599 ਦਾ ਮਿਲ ਰਿਹਾ। ਮਿਲ ਕਿੱਥੋਂ ਰਿਹਾ? ਗ੍ਰੈਂਡ ਗ੍ਰੈਂਡ ਗ੍ਰੈਂਡ ਫਰਨੀਚਰ ਤੋਂ, 6685 ਟੋਮਕਨ ਰੋਡ, 6472620000, 6472620000। ਸੁੱਖ ਜੀ ਆ ਗਏ ਨੇ ਸਾਡੇ ਨਾਲ ਏਅਰ ਤੇ, ਤੁਹਾਨੂੰ ਬਾਕੀ ਵੀ ਮੈਸੇਜ ਦੇਣਗੇ ਕਿਹੜੀਆਂ ਕਿਹੜੀਆਂ ਹੋਰ ਡੀਲ ਆ, ਤਾਂ ਕਿ ਤੁਹਾਡੇ ਬਜਟ ਦੇ ਵਿੱਚ ਤੁਹਾਡੀਆਂ ਪ੍ਰਾਈਸਿਸ ਬਣਾ ਕੇ ਦਿੱਤੀਆਂ ਜਾਣ। ਸੁੱਖ ਜੀ ਲੰਘ ਆਓ, ਵੈਲਕਮ ਟੂ ਦ ਪ੍ਰੋਗਰਾਮ।
3: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਭਾਜੀ। ਬਿਲਕੁਲ, ਇਸ ਵੀਕਐਂਡ ਉੱਪਰ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਪਰਿਵਾਰ ਬਾਇੰਗ ਕਰਨੀ ਚਾਹੁੰਦੇ ਨੇ ਤਾਂ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਦੇ ਵੱਲੋਂ ਗੱਡੀਆਂ ਘੁਮਾ ਲਓ ਤੇ ਰਿਕਲਾਈਨਰ ਸੋਫਾ ਸੈੱਟ ਦੀ ਡੀਲ ਦਿੰਦੇ ਆ। 5 ਹੀ ਸੈੱਟ ਆਏ ਨੇ ਜਿਹੜੇ ਪਰਿਵਾਰ ਰਾਈਟ ਵੇ ਐਕਟ ਕਰ ਲੈਣਗੇ ਪਹੁੰਚ ਜਾਣਗੇ, ਉਹਨਾਂ ਵਾਸਤੇ ਡੀਲ ਆ ਰਿਕਲਾਈਨਰ ਸੋਫਾ ਸੈੱਟ, 3 ਸੀਟਰ ਸੋਫਾ, 2 ਸੀਟਰ ਲਪਸਿਡ ਸੋਫਾ ਐਂਡ ਲਪਸਿਡ, 4 ਰਿਕਲਾਈਨਰ ਦੇ ਨਾਲ ਫੁੱਲੀ ਲੋਡਡ, ਜਿਹਦੀ ਰੈਗੂਲਰ ਕੀਮਤ ਮਾਰਕੀਟ ਦੇ ਵਿੱਚ $2,2500 ਸੀ। 5 ਜਿਹੜੇ ਸੈੱਟ ਪਰਿਵਾਰਾਂ ਨੂੰ ਦਿੱਤੇ ਜਾਣੇ ਆ, $799 ਦਾ ਰਿਕਲਾਈਨਰ ਸੋਫਾ ਐਂਡ ਲਪਸਿਡ, $799 ਦਾ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਤੇ ਨਾਲ ਦੀ ਨਾਲ ਜਿਨ੍ਹਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਸੋਲਿਡ ਵੁੱਡ ਦਾ ਬੈੱਡਰੂਮ ਸੈੱਟ ਲੈਣਾ, ਜੀ ਹਾਂ ਕੁਈਨ ਸਾਈਜ਼ ਦਾ ਸੋਲਿਡ ਵੁੱਡ ਦਾ ਬੈੱਡਰੂਮ ਸੈੱਟ ਲੈਣਾ ਚਾਹੁੰਦੇ ਹੋ, ਕੁਈਨ ਸਾਈਜ਼ ਦਾ ਬੈੱਡ, ਡਰੈਸਰ, ਮਿਰਰ ਨਾਲ ਸਾਈਡ ਟੇਬਲ, ਗੋਲਡਨ ਕਲਰ ਦੇ ਉੱਪਰ ਹੈਂਡਲ ਲੱਗੇ ਹੋਏ ਨੇ। ਸੋ ਸੋਲਿਡ ਵੁੱਡ ਦਾ ਕੁਈਨ ਸਾਈਜ਼ ਦਾ ਬੈੱਡ, ਡਰੈਸਰ, ਮਿਰਰ ਨਾਲ ਸਾਈਡ ਟੇਬਲ, ਕੰਪਲੀਟ ਬੈੱਡਰੂਮ ਸੈੱਟ, ਜਿਹਦੀ ਰੈਗੂਲਰ ਕੀਮਤ $1,500-1600 ਸੀ, $599 ਦਾ ਪੂਰਾ ਬੈੱਡਰੂਮ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਕੁਈਨ ਸਾਈਜ਼ ਦਾ ਬੈੱਡ, ਡਰੈਸਰ, ਮਿਰਰ ਨਾਲ ਸਾਈਡ ਟੇਬਲ, ਗੋਲਡਨ ਕਲਰ ਦੇ ਹੈਂਡਲ ਲੱਗੇ ਹੋਏ ਨੇ, $599 ਦੇ ਵਿੱਚ। ਕੋਈ ਵੀ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਰਾਈਟ ਵੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ, 6472620000, 6472620000, ਜਾਂ ਪਰਿਵਾਰ ਪਹੁੰਚ ਸਕਦੇ ਨੇ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ, 6685 ਟੋਮਕਨ ਰੋਡ ਪਰ।
1: ਥੈਂਕ ਯੂ ਵੈਰੀ ਮਚ ਜੀ। 6472620000 ਇਹ ਪ੍ਰੋਮਿਸ ਹੈ ਉਹਨਾਂ ਦਾ, ਜੇ ਤੁਸੀਂ ਗ੍ਰੈਂਡ ਫਰਨੀਚਰ ਤੇ ਪਹੁੰਚੋਗੇ ਤੇ ਤੁਹਾਨੂੰ ਤੁਹਾਡੇ ਬਜਟ ਦੇ ਵਿੱਚ ਡੀਲਾਂ ਬਣਾ ਕੇ ਦੇਣਗੇ। ਚਾਹੇ ਤੁਸੀਂ ਬੈੱਡਰੂਮ ਸੈੱਟ ਲੈਣਾ, ਚਾਹੇ ਤੁਸੀਂ ਡਾਇਨਿੰਗ ਰੂਮ ਸੈੱਟ ਲੈਣਾ, ਚਾਹੇ ਤੁਸੀਂ ਲਿਵਿੰਗ ਰੂਮ ਸੈੱਟ ਲੈਣਾ, ਐਲ ਸ਼ੇਪ ਸੋਫਾ ਸਿਰਫ $399 ਦਾ ਦਿੱਤਾ ਜਾ ਰਿਹਾ, ਤੇ 6 ਕੁਰਸੀਆਂ ਦੇ ਨਾਲ 6 ਚੇਅਰਸ ਵਿਦ ਡਾਇਨਿੰਗ ਟੇਬਲ $399 ਚ ਦਿੱਤਾ ਜਾ ਰਿਹਾ। ਮਿਸ ਨਾ ਕਰ ਜਾਣਾ 6472620000, 6472620000।

0: ਤੁਹਾਡਾ ਜੀ ਲੱਗੇ ਨਾ ਲੱਗੇ ਸਾਨੂੰ ਉਹਦੇ ਨਾਲ ਕੋਈ ਤਾਲੁਕ ਨਹੀਂ। ਸਾਨੂੰ ਇਹ ਹੈ ਕਿ ਜੇ ਬੰਦੇ ਨੂੰ ਮੌਰਗੇਜ ਚਾਹੀਦੀ ਆ, ਬੰਦੇ ਨੂੰ ਪੈਸੇ ਚਾਹੀਦੇ ਆ, ਬੰਦੇ ਨੂੰ ਘਰ ਚ ਐਕੁਇਟੀ ਬਹੁਤ ਆ, ਲੇਕਿਨ ਕਰਜ਼ੇ ਚੜਾਏ ਹੋਏ ਆ, ਉਹਦੇ ਲਈ ਕਿਹਦੇ ਨਾਲ ਗੱਲ ਕੀਤੀ ਜਾਏ?
1: ਰਾਜਭੈਣ ਜੀ ਦਾ ਇੱਕ ਇਹ ਵੀ ਬਹੁਤ ਵਾਧਾ ਹੈ ਔਰ ਮੈਂ ਪਰਸਨਲ ਐਕਸਪੀਰੀਅੰਸ ਹੈ ਕਿ ਇਹਨਾਂ ਨੇ ਅਗਰ ਤੁਸੀਂ ਕਿਸੇ ਵੀ ਮੌਰਗੇਜ ਚ ਸਟਕ ਹੋ, ਫਸ ਗਏ ਹੋ ਕਿਸੇ ਤਰੀਕੇ ਨਾਲ, ਤੁਹਾਨੂੰ ਵਧੀਆ ਡੀਲਸ ਵੀ ਲੈ ਕੇ ਦਿੰਦੇ ਆ, ਤੁਹਾਨੂੰ ਇਹਨਾਂ ਔਖੇ ਟਾਈਮਾਂ ਚੋਂ ਕੱਢਦੇ ਵੀ ਆ।
0: ਠੀਕ ਹੈ ਰਾਜੀ ਪ੍ਰਾਣ, ਸਵਾਗਤ ਹੈ, ਕੀ ਹਾਲ ਹੈ?
2: ਸਤਿ ਸ੍ਰੀ ਅਕਾਲ ਜੀ, ਰੇਵ ਜੀ, ਸੁਲਤਾਨ ਜੀ, ਥੈਂਕ ਯੂ ਜੀ, ਸਾਰੇ ਸੁਣਨ ਵਾਲਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ ਔਰ ਅਦਾਬ ਜੀ।
0: ਜਿਵੇਂ ਸੁਲਤਾਨ ਉਹਨਾਂ ਨੇ ਆਖਿਆ, ਜੇ ਕੋਈ ਬੰਦਾ ਮੌਰਗੇਜ ਲਈ ਬੈਠਾ, ਚਾਹੇ ਫਸਟ ਹੈ ਚਾਹੇ ਸੈਕਿੰਡ ਹੈ, ਜੋ ਵੀ ਚੱਕਰ ਹੈ, ਤੇ ਅਜੇ ਪੈਸੇ ਚੜੇ ਹੋਏ ਆ ਸਿਰ ਤੇ, ਉਧਰੋਂ ਕੀ ਆ ਜਿਹੜੇ ਬਿੱਲ ਬੁੱਲ ਨੇ ਉਹਦੇ 25-25% ਵਿਆਜ ਦੇਈ ਜਾਂਦੇ, ਕਾਰਡ ਚੜਾਏ ਹੋਏ ਆ, ਲਾਈਨ ਆਫ ਕ੍ਰੈਡਿਟ ਚੜਾਈ ਆ, ਪਤਾ ਨੀ ਕੀ ਕੋ ਚੜਾਈ ਫਿਰਦੇ ਆ ਸਿਰ ਤੇ, ਜਿਹੜਾ ਭਾਰ ਹੈ ਬਹੁਤ ਵੱਡਾ, ਇਹਨੂੰ ਹਲਕਾ ਕਿਵੇਂ ਕਰੋਗੇ?
2: ਜੀ ਬਿਲਕੁਲ, ਤੁਸੀਂ ਜਿਹੜੀ ਸਟ੍ਰੈਸ ਆ ਉਹ ਮੈਨੂੰ ਦੇ ਦੇਣੀ ਆ, ਤੇ ਮੈਂ ਜਿਹੜਾ ਤੁਹਾਡਾ ਭਾਰ ਆ ਉਹ ਹਲਕਾ ਕਰ ਦੇਣਾ ਆ।
0: ਵੈਰੀ ਗੁੱਡ।
2: ਸੋ ਜੇ ਤੁਸੀਂ ਈਵਨ ਤੁਸੀਂ ਪੈਨਸ਼ਨ ਤੇ ਵੀ ਹੋ, ਤੁਹਾਡੇ ਕੋਲ ਇਨਕਮ ਵੀ ਨਹੀਂ ਹੈਗੀ, ਤੁਹਾਡੇ ਕੋਲ ਕਰਜ਼ੇ ਸਿਰ ਤੇ ਚੜੇ ਆ, ਤੇ ਤੁਹਾਡੀ ਏਜ ਜਿਹੜੀ 55+ ਹੈਗੀ ਆ, ਤੁਹਾਡੇ ਘਰ ਵਿੱਚ ਐਕੁਇਟੀ ਹੈਗੀ ਆ, ਬਟ ਤੁਸੀਂ ਕ੍ਰੈਡਿਟ ਕਾਰਡਸ, ਲਾਈਨ ਆਫ ਕ੍ਰੈਡਿਟਸ, ਜਾਂ ਤੁਸੀਂ ਕਿਸੇ ਦੇਣਾ ਲੈਣਾ, ਜਾਂ ਆਪਣੇ ਬੱਚਿਆਂ ਦੀ ਤੁਸੀਂ ਹੈਲਪ ਕਰਨੀ ਆ, ਤੁਸੀਂ ਪੈਨਸ਼ਨ ਤੇ ਹੋ ਤੇ ਤੁਸੀਂ ਮੌਰਗੇਜ ਸੋਚਦੇ ਹੋ ਨਹੀਂ ਲੈ ਸਕਦੇ, ਉਸ ਸਿਚੁਏਸ਼ਨ ਦੇ ਵਿੱਚ ਵੀ ਮੈਂ ਤੁਹਾਡੀ ਹੈਲਪ ਕਰ ਸਕਦੀ ਹਾਂ ਔਰ ਉਸ ਸਿਨੈਰੀਓ ਨੂੰ ਤੁਹਾਡੇ ਨਾਲ ਬੈਠ ਕੇ ਤੁਹਾਡਾ ਫਾਈਨੈਂਸ਼ੀਅਲ ਚੈੱਕਅਪ ਕਰ ਸਕਦੀ ਹਾਂ। ਦੇਵ ਜੀ, ਮੇਰਾ ਇਹ ਕਹਿਣਾ ਹੈ ਕਿ ਤੁਸੀਂ ਇੱਕ ਵਾਰੀ ਆਪਣਾ ਫਾਈਨੈਂਸ਼ੀਅਲ ਚੈੱਕਅਪ ਮੇਰੇ ਕੋਲੇ ਜ਼ਰੂਰ ਕਰਾਓ, ਜਿਵੇਂ ਤੁਸੀਂ ਡਾਕਟਰ ਕੋਲੇ ਜਾਂਦੇ ਹੋ ਨਾ ਆਪਣਾ ਫਿਜ਼ੀਕਲ ਚੈੱਕਅਪ ਕਰਾਉਂਦੇ ਹੋ, ਤੇ ਤੁਸੀਂ ਮੇਰੇ ਕੋਲੇ ਆਓ ਤੇ ਮੈਂ ਤੁਹਾਡਾ ਫਾਈਨੈਂਸ਼ੀਅਲ ਚੈੱਕਅਪ ਕਰਕੇ ਤੁਹਾਨੂੰ ਸੋਲੂਸ਼ਨ ਦੇ ਸਕਦੀ ਹਾਂ ਕਿ ਤੁਹਾਡੇ ਕੇਸ ਦੇ ਵਿੱਚ ਕੀ ਹੋ ਸਕਦਾ ਤੇ ਤੁਹਾਡੀ ਜਿਹੜੀ ਮੰਥਲੀ ਇਨਕਮ ਹੈ ਉਹਦੇ ਨਾਲ ਆਪਾਂ ਕਿਵੇਂ ਕਵਰ ਕੀਤਾ ਜਾ ਸਕਦਾ, ਤੁਹਾਡਾ ਕੈਸ਼ ਫਲੋ ਐਵਰੀ ਮੰਥ ਕਿਵੇਂ ਮੈਂ ਇਨਕਰੀਜ਼ ਕਰ ਸਕਦੀ ਹਾਂ।
0: ਵੈਰੀ ਗੁੱਡ, ਵੈਰੀ ਗੁੱਡ।
1: ਤੇ ਇਹਦੇ ਵਿੱਚ ਰਾਜਭੈਣ ਮੈਨੂੰ ਇਹ ਵੀ ਇੱਕ ਗੱਲ ਦੱਸੋ ਕਿ ਕਈ ਕਸਟਮਰ ਐਸੇ ਆ ਜਿਨ੍ਹਾਂ ਦੇ ਘਰਾਂ ਦੀਆਂ ਕਲੋਜ਼ਿੰਗਸ ਆ ਰਹੀਆਂ, ਉਹਨਾਂ ਨੂੰ ਮੌਰਗੇਜ ਦੀ ਲੋੜ ਹੈ, ਸੱਜੇ ਖੱਬਿਓਂ ਕੰਮ ਨਹੀਂ ਹੋ ਰਿਹਾ, ਉਹਨਾਂ ਦੀ ਤੁਸੀਂ ਕਿਸ ਤਰ੍ਹਾਂ ਹੈਲਪ ਕਰੋਗੇ?
2: ਬਿਲਕੁਲ ਹੈਲਪ ਕਰ ਸਕਦੀ ਹਾਂ, ਮੇਰੇ ਕੋਲੇ ਬਹੁਤ ਸਾਰੇ ਲੈਂਡਰਸ ਨੇ ਔਰ ਮੈਂ ਇਹ ਸੋਚਦੀ ਹਾਂ ਜੇ ਤੁਹਾਡੇ ਕੋਲੇ ਕੋਈ ਪ੍ਰੋਬਲਮ ਹੈ ਤੇ ਮੇਰੇ ਕੋਲੇ ਸੋਲੂਸ਼ਨ ਹੈ। ਇਹ ਬਿਲੀਵ ਹੈਗਾ ਕਿਉਂਕਿ ਮੈਂ ਫਾਈਨੈਂਸ਼ੀਅਲ ਇੰਡਸਟਰੀ ਤੋਂ ਆਈ ਹਾਂ, ਮੈਨੂੰ 27 ਸਾਲ ਹੋ ਗਏ ਇਸੇ ਕੰਮ ਦੇ ਵਿੱਚ ਔਰ ਮੇਰਾ ਪ੍ਰੋਫੈਸ਼ਨ ਵੀ ਇਹ ਹੈ ਔਰ ਮੇਰਾ ਐਕਚੁਲੀ ਮੇਰੇ ਜਿਹੜਾ ਹੈਗਾ ਕਹਿੰਦੇ ਨੇ ਕਿ ਦਿਲੋਂ ਇਹੀ ਕੰਮ ਕਰਨਾ ਆਉਂਦਾ ਤਾਂ ਇਹੀ ਕਰ ਸਕਦੀ ਹਾਂ, ਜੇ ਤੁਸੀਂ ਆਪਣੀ ਪ੍ਰੋਬਲਮ ਲੈ ਕੇ ਮੇਰੇ ਕੋਲ ਆਓਗੇ ਤੇ ਮੈਂ ਤੁਹਾਨੂੰ ਸੋਲੂਸ਼ਨ ਲੈ ਕੇ ਦਊਂਗੀ, ਇਹ ਵਾਅਦਾ ਹੈ ਮੇਰਾ।
1: ਲਓ ਜੀ, ਕੋਈ ਵੀ ਮੌਰਗੇਜ ਕਰਾਉਣੀ ਹੈ, ਕਿਸੇ ਵੀ ਕਿਸਮ ਦੀ ਮੌਰਗੇਜ ਆ, ਇੱਕ ਵਾਰੀ ਤੁਸੀਂ ਕੰਟੈਕਟ ਕਰ ਲੈਣਾ, 25 ਸਾਲ ਤੋਂ ਉੱਪਰ ਦਾ ਐਕਸਪੀਰੀਅੰਸ ਹੈ ਔਰ ਤੁਹਾਨੂੰ ਬੈਸਟ ਬੈਸਟ ਬੈਸਟ ਡੀਲ ਤੇ ਬੈਸਟ ਰੇਟ ਲੈ ਕੇ ਦੇਣਗੇ। 416-662-6625651 416-662-5651 416-662-5651 ਮਿਸ ਨਾ ਕਰ ਜਾਣਾ। ਜੇ ਕਿਸੇ ਵੀ ਕਿਸਮ ਦੀ ਪ੍ਰੋਬਲਮ 'ਚ ਇਸ ਟਾਈਮ ਚੱਲ ਰਹੇ ਹੋ, ਮੌਰਗੇਜ ਕਿਤੇ ਨਹੀਂ ਹੋ ਰਹੀ ਔਰ ਤੁਹਾਨੂੰ ਕੋਈ ਐਸੀ ਪੇਮੈਂਟਾਂ ਦਾ ਲੈਣ ਦੇਣ ਦਾ ਕੋਈ ਪ੍ਰੋਬਲਮ ਆ ਰਿਹਾ, ਜਿਸ ਤਰ੍ਹਾਂ ਰਾਜਭੈਣ ਨੇ ਦੱਸਿਆ ਕਿ ਤੁਸੀਂ ਅਗਰ ਫਾਈਨੈਂਸ਼ੀਅਲ ਸੈਟਅਪ ਵੀ ਆਪਣਾ ਕਰੋਗੇ ਤੇ ਤੁਹਾਨੂੰ ਤੁਹਾਡੀ ਐਕੁਇਟੀ ਦੇ ਵਿੱਚ ਵੀ ਅਗਰ ਘਰ ਦੇ ਵਿੱਚ ਐਕੁਇਟੀ ਹੋਏਗੀ ਤੇ ਐਸਾ ਸੈਟਅਪ ਕਰਕੇ ਦੇਣਗੇ ਕਿ ਤੁਹਾਡੀ ਜ਼ਿੰਦਗੀ ਬਿਲਕੁਲ ਈਜ਼ੀ ਹੋ ਜਾਏਗੀ। 416-662-5651
0: ਰਾਜੀ, ਇੱਕ ਹੋਰ ਦੱਸੋ
2: ਜੀ,
0: ਜੇ ਫਰਜ਼ ਕਰੋ ਮੈਂ ਮਕਾਨ ਲਿਆ ਹੋਇਆ, ਸ਼ਾਰਟ ਫਾਲ ਆ ਗਿਆ, ਬਿਲਡਰ ਕਹਿੰਦਾ ਜੀ 2 ਲੱਖ ਪ੍ਰਾਈਜ਼ ਘੱਟ ਗਈ, ਅਪਰੇਜ਼ਰ ਵਾਲਾ ਕਹਿੰਦਾ ਆਹ ਹੋ ਗਿਆ ਉਹ ਹੋ ਗਿਆ, ਇਹ ਪ੍ਰੋਬਲਮਾਂ ਬਹੁਤ ਨੇ, ਇਹਦਾ ਵੀ ਸੋਲੂਸ਼ਨ ਕੱਢ ਸਕਦੇ ਹੋ?
2: ਬਿਲਕੁਲ ਕੱਢ ਸਕਦੀ ਹਾਂ ਸੋਲੂਸ਼ਨ। ਦੇਵ ਜੀ, ਇੱਕ ਇਹ ਹੁੰਦਾ ਹੈ ਕਿ ਜਦੋਂ ਆਪਾਂ ਇਸ ਪ੍ਰੋਫੈਸ਼ਨ ਦੇ ਵਿੱਚ ਨਹੀਂ ਹੈਗੇ ਨਾ, ਆਪਾਂ ਆਪਣੇ ਤਰੀਕੇ ਨਾਲ ਉਸ ਪ੍ਰੋਬਲਮ ਨੂੰ ਸੋਚਣਾ ਆ, ਸੋ ਤੇਰੇ ਕੋਲੇ ਉਹ ਟ੍ਰਿਕਸ ਹੈਗੀ ਆ, ਟਿਪਸ ਹੈਗੀ ਆ, ਜਿਹਦੇ ਨਾਲ ਮੈਂ ਓਵਰਆਲ ਤੁਹਾਡੀ ਸਿਚੁਏਸ਼ਨ ਦੇਖ ਕੇ ਸਮਝ ਕੇ ਤੁਹਾਨੂੰ ਦੱਸ ਸਕਦੀ ਹਾਂ ਕਿ ਇੱਥੇ ਗ੍ਰੇ ਏਰੀਆ ਆਪਾਂ ਇੱਥੇ ਮਤਲਬ ਕਿ ਇਸ ਏਰੀਆ ਦੇ ਵਿੱਚ ਤੁਹਾਡੀ ਹੈਲਪ ਕਰ ਸਕਦੇ ਹਾਂ, ਰਾਈਟ? ਸੋ ਉਹ ਜਿਹੜਾ ਕੰਮ ਕਹਿੰਦੇ ਹੁੰਦੇ ਨਾ, ਜਿਹਦਾ ਕੰਮ ਤਾਂ ਉਹਨੂੰ ਹੀ ਸਾਜੇ, ਬਸ ਫਿਰ ਉਹ ਜਿਹੜਾ ਹੈਗਾ ਮੈਂ ਉਸ ਏਰੀਏ ਦੇ ਵਿੱਚ ਇਹਨੂੰ ਐਕਸਪਰਟ ਹੈਗੀ ਹਾਂ। ਸੋ ਇਨਸਟੈਡ ਕਿ ਤੁਸੀਂ ਆਪਣੇ ਤਰੀਕੇ ਨਾਲ ਸੋਚੋ ਕਿ ਇਹਨੂੰ ਆਪਾਂ ਕਿਵੇਂ ਸੋਲਵ ਕਰ ਸਕਦੇ ਹਾਂ, ਤੁਸੀਂ ਮੇ ਬੀ ਸੋਚਦੇ ਹੋਵੋਗੇ ਇਹਦਾ ਕੋਈ ਸੋਲੂਸ਼ਨ ਨਹੀਂ ਹੈਗਾ, ਔਰ ਜੇ ਮੇਰੇ ਪੁਆਇੰਟ ਆਫ ਵਿਊ ਤੋਂ ਦੇਖੋਗੇ ਤੇ ਉਸ ਚੀਜ਼ ਦਾ ਸੋਲੂਸ਼ਨ ਹੈਗਾ ਆ।
0: ਸੋ ਪ੍ਰੋਬਲਮ ਕੋਈ ਵੀ ਹੋਵੇ, ਸੋਲੂਸ਼ਨ ਰਾਜ ਜੀ ਕੋਲੇ ਆ, ਰਾਜ ਹੋਰਾਂ ਨੂੰ ਫੋਨ ਕਰ ਲਓ, ਫੋਨ ਕਰੋਗੇ ਤਾਂ ਗੱਲ ਕਰੋਗੇ, ਗੱਲ ਕਰੋਗੇ ਤਾਂ ਹੱਲ ਨਿਕਲੇਗਾ। ਘਰੇ ਬੈਠੇ ਰਹੋ, ਕੁਛ ਨੀ ਹੋਣਾ, ਕਿਸੇ ਨੇ ਆ ਕੇ ਚਾਹ ਨੀ ਪੁੱਛਣੀ, ਕਿਸੇ ਨੇ ਆ ਕੇ ਰੋਟੀ ਨੀ ਦੇਣੀ।
2: ਬਿਲਕੁਲ, ਸਿਰਫ ਤੁਸੀਂ ਪਹਿਲਾ ਪੈਰ ਚੁੱਕਣਾ ਆ। ਸੋ ਇੱਕ ਹੋਰ ਗੱਲ ਇਸੇ ਪੁਆਇੰਟ ਤੇ, ਜੇ ਤੁਹਾਡੀ ਮੋਰਗੇਜ ਬਹੁਤ ਵਧੀਆ ਮਤਲਬ ਇੰਟਰਸਟ ਰੇਟ ਤੇ ਵੱਡੀ ਬੈਂਕ ਕੋਲੇ ਹੈਗੀ ਆ, ਤੇ ਫਿਰ ਵੀ ਤੁਸੀਂ ਮੇਰੇ ਕੋਲੇ ਆ ਸਕਦੇ ਆ। ਮੈਂ ਤੁਹਾਡੀ ਬਾਕੀ ਸਿਚੁਏਸ਼ਨ ਐਗਜ਼ਾਮਪਲ ਆਪਾਂ ਮੋਰਗੇਜ ਤੁਹਾਡੀ ਉੱਥੇ ਹੀ ਰੱਖ ਕੇ ਜਿਹੜਾ
0: ਹਾਂਜੀ। ਖੈਰ ਰਾਜ ਹੋਣਾ ਦੀ ਲਾਈਨ ਕਿਸੇ ਕਾਰਨ ਸੱਜੇ ਖੱਬੇ ਹੋ ਗਈ ਹੈ, ਤੇ ਮੈਂ ਨੰਬਰ ਦੇ ਦਿੰਦਾ ਰਾਜ ਹੋਣਾ ਦਾ, 416-662-5651, 662-5651, 416-662-5651। ਤੁਸੀਂ ਰਾਜ ਹੋਣਾ ਨਾਲ ਡਾਇਰੈਕਟ ਗੱਲ ਕਰ ਸਕਦੇ
1: ਹੋ ਬਿਲਕੁਲ। ਔਰ ਤੁਹਾਡੇ ਘਰ ਚ ਅਗਰ ਐਕਿਊਟੀ ਹੈਗੀ ਆ, ਤੁਸੀਂ ਲਾਈਨ ਆਫ ਕ੍ਰੈਡਿਟ ਲੈਣਾ ਚਾਹੁੰਦੇ ਹੋ, ਉਸ ਐਕਿਊਟੀ ਦੇ ਅਗੇਂਸਟ ਤੁਹਾਨੂੰ ਲਾਈਨ ਆਫ ਕ੍ਰੈਡਿਟ ਵੀ ਲੈ ਕੇ ਦੇ ਸਕਦੇ ਆ। ਤੁਸੀਂ ਕੰਟੈਕਟ ਕਰ ਲੈਣਾ, ਮਿਸ ਨਾ ਕਰਨਾ, 416-662-5651।
0: ਰਾਜੀ
2: ਥੈਂਕ ਯੂ,
0: ਥੈਂਕ ਯੂ ਸੋ ਮਚ। ਆਲਰਾਈਟ, ਜਾਣੇ ਆਉਂਦੇ ਆ, ਸਟੇ ਟਿਊਨ।

0: ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਅੱਜ ਦਾ ਪ੍ਰੋਗਰਾਮ ਸਪੋਂਸਰ ਕੀਤਾ ਜਾ ਰਿਹਾ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ 'ਚ ਵਾਇਰਲੈਸ ਲੈਂਡ ਦੀ ਅੱਜ ਅਸੀਂ ਤੁਹਾਨੂੰ ਡੀਲ ਦੇ ਰਹੇ ਹਾਂ, ਕਿਉਂਕਿ ਡੀਲਾਂ ਜਿਹੜੀਆਂ ਬੈੱਲ ਦੀਆਂ ਡੀਲਾਂ, ਔਰ ਇਹ 2-4-10 ਦਿਨ ਨਹੀਂ ਰਹਿਣੀਆਂ, ਇਹ ਓਨਲੀ ਫਾਰ ਦਿਸ ਵੀਕਐਂਡ ਹੈਗੀਆਂ। ਇਹਦੇ ਵਿੱਚ ਆਈਫੋਨ 18 ਤੁਹਾਨੂੰ ਵਾਈਟ ਜਾਂ ਬਲੂ ਰਾਈਟ ਵੇ ਅੱਜ ਹੀ ਮਿਲੇਗਾ $50 ਦੀ ਸਿਰਫ ਡੀਲ ਦੇ ਨਾਲ। ਤੇ ਇਹਦੇ ਨਾਲ ਨਾਲ ਹੋਰ ਕਿਹੜੀਆਂ ਡੀਲਸ ਅਵੇਲੇਬਲ ਆ, ਇੱਕ ਵਾਰੀ ਫਿਰ ਚੱਲਦੇ ਹਾਂ ਵਾਇਰਲੈਸ ਲੈਂਡ ਤੇ ਪਤਾ ਕਰਕੇ ਤੁਹਾਨੂੰ ਲੈ ਕੇ ਦਿੰਨੇ ਆ ਕਿਹੜੀਆਂ ਕਿਹੜੀਆਂ ਡੀਲਸ ਅਵੇਲੇਬਲ ਆ ਜੀ। ਵੈਲਕਮ ਟੂ ਦ ਪ੍ਰੋਗਰਾਮ
1: ਜੀ। ਬਹੁਤ ਸ਼ੁਕਰੀਆ ਸੁਲਤਾਨ ਭਾਈ ਟਾਈਮ ਦੇਣ ਦਾ। ਤੇ ਜਿਸ ਤਰ੍ਹਾਂ ਤੁਸੀਂ ਦੱਸ ਹੀ ਦਿੱਤਾ ਕਿ ਆਈਫੋਨ 18 ਪ੍ਰੋ ਜਿਹੜਾ ਵਾ ਇਸ ਟਾਈਮ ਸਾਨੂੰ ਬਲੈਕ ਐਂਡ ਬਲੂ 'ਚ ਅਵੇਲੇਬਲ ਆ, ਔਰ ਔਨ ਦਾ ਸਪਾਟ ਅਵੇਲੇਬਲ ਆ ਰਾਈਟ ਨਾਓ। ਅਗਰ ਕੋਈ ਆਉਂਦਾ ਵਾ ਤਾਂ ਹੁਣੇ ਮਿਲ ਸਕਦਾ ਤੁਹਾਨੂੰ। ਔਰ ਜਿਹੜੇ ਬਰਗੰਡੀ ਕਲਰ ਆ ਉਹਦੇ 'ਚ ਥੋੜ੍ਹਾ ਜਿਹਾ ਡਿਲੇ ਆ, ਉਹ ਵੀ 5-7 ਦਿਨ 'ਚ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਸੀ ਕਿ ਉਹ ਮਿਲ ਗਿਆ ਵਾ, ਲੇਕਿਨ ਤੁਸੀਂ ਉਹਦੇ ਵਾਸਤੇ ਅਗਰ ਆਰਡਰ ਕਰੋਗੇ ਤਾਂ ਫਿਰ ਮਿਲੇਗਾ। ਅਗਰ ਤੁਸੀਂ ਸਿਰਫ ਵੇਟ ਕਰ ਰਹੇ ਜੇ ਤੇ ਫਿਰ ਹੋ ਸਕਦਾ ਜ਼ਿਆਦਾ ਵੇਟ ਤੁਹਾਨੂੰ ਕਰਨਾ ਪੈ ਜਾਏ। ਅਗਰ
0: ਨਹੀਂ ਜੀ, ਨਹੀਂ ਬਿਲਕੁਲ ਅਸੀਂ ਵੇਟ ਨਹੀਂ ਕਰਨਾ, ਅਸੀਂ ਰਾਈਟ ਵੇ ਅੱਜ ਹੀ ਕਾਲ ਕਰਨੀ। ਸਾਨੂੰ ਪਤਾ ਲੱਗ ਗਿਆ ਕਿ ਓਨਲੀ ਫਾਰ ਦਿਸ ਵੀਕਐਂਡ ਹੀ ਅਵੇਲੇਬਲ ਹੈ $50 ਦੀ ਡੀਲ ਦੇ ਨਾਲ ਬਲੈਕ ਕਲਰ 'ਚ ਜਾਂ ਬਲੂ ਕਲਰ 'ਚ, ਤਾਂ ਰਾਈਟ ਵੇ ਆਈਫੋਨ 18 ਮਿਲ ਰਿਹਾ। ਤੇ ਜੇ ਕੋਈ ਹੋਰ ਕਲਰ ਆਰਡਰ ਕਰਨਾ ਹੈ ਤੇ 5-7 ਦਿਨਾਂ 'ਚ ਤੁਹਾਡਾ ਦੂਸਰਾ ਕਲਰ ਵੀ ਆ ਜਾਏਗਾ ਜਿਹੜਾ ਤੁਹਾਨੂੰ ਚਾਹੀਦਾ। ਪਰ ਬੁਕਿੰਗ ਸਿਰਫ ਇਸ ਵੀਕਐਂਡ ਤੇ ਅਵੇਲੇਬਲ ਹੈ 905-639-94-94 905-639-94-94। ਤੇ ਇੱਕ ਤੁਸੀਂ ਦੱਸ ਰਿਹਾ ਸੀ $30 ਦੀ ਵੀ ਕੋਈ ਡੀਲ ਹੈ ਜੀ, $30 ਦੀ?
1: ਸੁਲਤਾਨ ਭਾਈ ਡੀਲਾਂ ਬਹੁਤ ਸਾਰੀਆਂ ਨੇ, ਤੇ ਸਿਰਫ ਕਿਉਂਕਿ ਤੁਹਾਨੂੰ ਮਿਨੀਮਮ ਜਿਹੜੀਆਂ ਨੇ ਚੱਲਦੀਆਂ ਨੇ ਜਾਂ ਲੋਕਾਂ ਦੀ ਡਿਮਾਂਡ ਜ਼ਿਆਦਾ ਉਹ ਦੱਸ ਰਹੇ। ਅਗਰ ਕਿਸੇ ਲੋਕਾਂ ਦੀ ਰਿਕੁਆਇਰਮੈਂਟ ਆ ਇੰਟਰਨੈਸ਼ਨਲ ਰੋਮਿੰਗ ਨਾਲ ਉਹ ਵੀ ਹੈ, $30 ਦਾ ਪਲਾਨ ਜਿਹਦੇ 'ਚ ਅਨਲਿਮਿਟਡ ਡੇਟਾ ਵਾ ਕੈਨੇਡਾ USD ਰੋਮਿੰਗ ਨਾਲ, ਉਹ ਸਟਿਲ ਅਵੇਲੇਬਲ ਆ। ਅਗਰ ਇਸ ਤੋਂ ਇਲਾਵਾ ਅਗਰ ਤੁਸੀਂ ਜਿਸ ਤਰ੍ਹਾਂ ਇੰਟਰਨੈਸ਼ਨਲ 69 ਕੰਟਰੀ ਨੇ ਜਿਹਦੇ ਵਿੱਚ ਆਲਮੋਸਟ ਸਾਰੇ ਕੰਟਰੀ ਆ ਜਾਂਦੇ, ਯੂਰੋਪੀਅਨ, ਏਸ਼ੀਅਨ, ਇੰਡੀਆ, ਪਾਕਿਸਤਾਨ, ਸ੍ਰੀਲੰਕਾ, ਬੰਗਲਾਦੇਸ਼, ਉਹ ਵੀ ਆਉਂਦਾ ਵਾ।
0: ਔਰ ਇਹ ਵੀ ਬੈਲ ਦੀਆਂ ਡੀਲਾਂ ਸਾਰੀਆਂ?
1: ਹਾਂਜੀ, ਇਹ ਵੀ ਬੈਲ ਦੀਆਂ ਡੀਲਾਂ। ਉਹਦੇ ਵਿੱਚ ਤੁਹਾਨੂੰ ਅਨਲਿਮਿਟਡ ਯੂਜੇਜ ਆ, 65 ਦਾ ਪਲਾਨ ਉਹਦੇ ਵਿੱਚ, ਤੁਸੀਂ ਜਿੰਨਾ ਮਰਜ਼ੀ ਡਾਟਾ ਉਹਦੇ ਵਿੱਚ ਕੋਈ ਲਿਮਿਟ ਨਹੀਂ ਹੈ। ਬੇਸ਼ੱਕ ਤੁਸੀਂ ਇੱਥੇ ਜੇ ਪਾਕਿਸਤਾਨ ਜੇ ਇੰਡੀਆ ਜੇ ਯੂਰਪ ਦੇ ਕਿਸੇ ਕੰਟਰੀ ਜੇ ਜਿੰਨਾ ਮਰਜ਼ੀ ਯੂਜ਼ ਕਰੋ, ਉੱਥੋਂ ਵਾਪਸ ਕੈਨੇਡਾ ਵੀ ਕਾਲ ਕਰੋ, ਕੋਈ ਐਕਸਟਰਾ ਚਾਰਜਿਸ ਨਹੀਂ। ਜਿਹੜੇ ਕਿ ਮੋਸਟਲੀ ਕੈਰੀਅਰ ਦੇ ਵਿੱਚ $16-17 ਪਰ ਡੇ ਦਾ ਉੱਥੇ ਜਾ ਕੇ ਚਾਰਜ ਕਰਦੇ ਨੇ, ਲੇਕਿਨ ਇਸ 65 ਦੇ ਵਿੱਚ ਤੁਹਾਨੂੰ ਇੰਕਲੂਡ ਆ ਸਾਰਾ ਕੁਛ। ਅਨਲਿਮਿਟਡ ਡਾਟਾ ਇੱਕ ਹੁੰਦਾ ਵਾ ਸੁਲਤਾਨ ਭਾਈ, ਅਨਲਿਮਿਟਡ ਡਾਟਾ ਜਿਹੜਾ 50-100 ਤੋਂ ਬਾਅਦ ਸਲੋ ਹੋ ਜਾਂਦਾ, ਲੇਕਿਨ ਆਹ ਜਿਹੜਾ 65 ਵਾਲਾ ਵਾ ਇਹਦੀ ਪ੍ਰਾਈਸ ਗਰੰਟੀ ਆ, 5 ਸਾਲ ਤੱਕ ਇਹਦੀ ਪ੍ਰਾਈਸ ਚੇਂਜ ਨਹੀਂ ਹੋਏਗੀ, ਔਰ ਇਹਦੇ ਵਿੱਚ ਅਨਲਿਮਿਟਡ ਆ, ਜਿਸ ਤਰ੍ਹਾਂ ਫਾਸਟ ਸਪੀਡ ਅਨਲਿਮਿਟਡ ਰਹੇਗਾ ਡਾਟਾ।
0: ਵੈਰੀ ਨਾਈਸ ਜੀ, ਬਹੁਤ ਸਾਰੀਆਂ ਡੀਲ ਹੈਗੀਆਂ ਜਿੱਥੇ ਤੁਹਾਨੂੰ ਬੈੱਲ ਕੈਨੇਡਾ ਦੀਆਂ ਡੀਲ ਮਿਲ ਰਹੀਆਂ ਵਾਇਰਲੈਸ ਲੈਂਡ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦੇ ਅੰਦਰ ਹੀ ਤੁਸੀਂ ਪਹੁੰਚ ਜਾਣਾ 801 ਬੋਵੇ ਡਰਾਈਵ ਵੈਸਟ ਤੇ। ਪਰ ਜਾਣ ਤੋਂ ਪਹਿਲੇ ਰਾਈਟ ਵੇ ਕਾਲ ਕਰਕੇ ਆਪਣਾ ਸਿਰਫ ਨਾਮ ਦੇ ਕੇ ਡੀਲ ਹੋਲਡ ਕਰਾ ਲੈਣਾ। ਇਹ ਨਾ ਹੋਵੇ ਕਿ ਜਿਹੜੇ ਬਲੈਕ ਤੇ ਬਲੂ ਆਈਫੋਨ 18 ਪ੍ਰੋ ਰਹਿ ਗਏ $50 ਦੀ ਡੀਲ ਨਾਲ, ਉਹ ਤੁਹਾਡੇ ਜਾਂਦਿਆਂ ਨੂੰ ਖਤਮ ਹੋ ਜਾਣ। 905-639-94-94 905-639-94-94

0: ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦਾ ਅੱਜ ਪ੍ਰੋਗਰਾਮ ਸਪਾਂਸਰ ਕੀਤਾ ਜਾ ਰਿਹਾ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਅੱਜ ਤੁਹਾਨੂੰ ਬਿਲਟ ਇਨ ਕਿਚਨ ਬਹੁਤ ਹੀ ਸ਼ਾਨਦਾਰ ਤੇ ਲੋਐਸਟ ਪ੍ਰਾਈਸ 40% ਦੇ ਡਿਸਕਾਊਂਟ ਨਾਲ ਲੈ ਕੇ ਦੇ ਰਹੇ ਹਾਂ। ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲਵਨ, ਬਿਲਟ ਇਨ ਮਾਈਕਰੋਵੇਵ, ਬਿਲਟ ਇਨ ਡਿਸ਼ਵਾਸ਼ਰ ਤੇ ਬਿਲਟ ਇਨ ਕਾਊਂਟਰ ਡੈਪਥ ਫਰਿੱਜ, ਪੂਰੇ ਦਾ ਪੂਰਾ ਬਿਲਟ ਇਨ ਕਿਚਨ $12,000 ਵਾਲਾ ਸਿਰਫ $6,900 ਚ ਲੈ ਕੇ $6,100 ਦੀ ਸੇਵਿੰਗ ਕਰ ਸਕਦੇ ਹੋ। ਤੁਸੀਂ ਪਹੁੰਚਣਾ ਇਹਦੇ ਵਾਸਤੇ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ, ਬ੍ਰੈਂਪਟਨ ਅਪਲਾਈਸਿਸ .com 9054502828। ਸਾਡੇ ਲਾਂਡਰੀ ਸੈਕਸ਼ਨ ਚ ਫਰੰਟ ਲੋਡ ਵਾਸ਼ਰ ਐਂਡ ਡਰਾਇਰ $2,000 ਵਾਲਾ, ਪਲੈਟੀਨਮ ਸੀਰੀਜ਼ ਚ ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰਸ ਦੇ ਨਾਲ ਹੈ, $2,200, $2,600, $2,800 ਨੋ ਅੱਜ ਮਿਲਣਾ ਹੈ ਸਿਰਫ ਤੇ ਸਿਰਫ $1,799 ਦਾ, $1,799 ਚ ਲੋਐਸਟ ਪ੍ਰਾਈਸ ਗਰੰਟੀ ਹੈ। ਪਰ ਹੈ ਮੇਰੇ ਕੋਲ ਲਿਮਿਟਿਡ ਇਨਵੈਂਟਰੀ ਹੈ, ਇਸ ਲਈ ਤੁਸੀਂ ਕੁਇਕ ਐਕਟ ਕਰੋਗੇ ਤੇ ਤੁਸੀਂ ਆਪਣੀ ਸੇਵਿੰਗ ਕਰ ਲਓਗੇ। ਕੁਇਕ ਐਕਟ ਚ ਇਹ ਹੈ ਕਿ ਤੁਸੀਂ ਕਾਲ ਕਰਕੇ ਆਪਣਾ ਨਾਮ ਤੇ ਨੰਬਰ ਦੇ ਕੇ ਹੋਲਡ ਕਰਾ ਸਕਦੇ ਹੋ, ਫਿਰ ਸ਼ੋਰੂਮ ਤੇ ਪਹੁੰਚ ਕੇ ਚੈੱਕ ਕਰੋ, ਕੰਪੇਅਰ ਕਰੋ, ਬਲਕਿ ਪ੍ਰਾਈਸ ਕੰਪੇਅਰ ਕਰੋ, ਫਿਰ ਡਿਲੀਵਰੀ ਸਕੇਜੂਅਲ ਕਰਨਾ। 905-450-2828 ਨੰਬਰ ਹੈ, 9054502828। ਤੇ 85-ਇੰਚ ਟੀਵੀ ਮੈਂ ਤੁਹਾਨੂੰ ਦੱਸਿਆ ਸੀ, ਦੋ ਸਿਰਫ ਸਟਾਕਸ ਹੈਗੇ ਆ, ਟੂ ਲੱਕੀ ਕਸਟਮਰ ਕੈਨ ਗੈਟ ਇਟ $1,199 ਦਾ। ਇਹ ਮਿੰਨੀ ਐਲ ਈ ਡੀ ਹੈ ਸੈਮਸੰਗ ਦਾ, 2026 ਦਾ ਲੇਟੈਸਟ ਮਾਡਲ ਹੈ। ਜੇ ਤੁਸੀਂ 75-ਇੰਚ ਲੈਣਾ ਤੇ $899 ਦਾ ਮਿਲ ਜਾਏਗਾ। ਮਿਲਣਾ ਕਿੱਥੋਂ ਹੈ? ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਤੇ, 905-450-2828 ਨੰਬਰ ਹੈ। ਜਦੋਂ ਇਹੋ ਜਿਹੀਆਂ ਡੀਲਾਂ, ਵਾਇਰਲੈਸ ਲੈਂਡ ਬੈੱਲ ਦੀਆਂ ਡੀਲਾਂ, ਤੁਹਾਨੂੰ ਆਈਫੋਨ 18 ਪ੍ਰੋ ਰਾਈਟ ਵੇ ਅਵੇਲੇਬਲ ਮਿਲਣਾ $50 ਦੀ ਡੀਲ ਦੇ ਨਾਲ, ਤੇ ਫਿਰ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਚੱਕਰ ਲਾਉਣਾ ਬਹੁਤ ਜ਼ਰੂਰੀ ਹੈ। 905-450-2828, 905-450-2828। ਤੇ ਜਿਹੜੇ ਕਸਟਮਰ ਫਰਨੀਚਰ ਲੈਣਾ ਚਾਹੁੰਦੇ ਆ, ਚਾਹੇ ਬੈੱਡਰੂਮ ਸੈੱਟ ਲੈਣਾ, ਚਾਹੇ ਡਾਇਨਿੰਗ ਰੂਮ ਸੈੱਟ ਲੈਣਾ, ਚਾਹੇ ਤੁਸੀਂ ਲਿਵਿੰਗ ਰੂਮ ਸੈੱਟ ਲੈਣਾ, ਤੇ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਸੀ ਕਿ ਤੁਹਾਨੂੰ ਵੁੱਡ ਦਾ, ਪੂਰਾ ਵੁੱਡ ਦਾ ਡਾਇਨਿੰਗ ਟੇਬਲ ਵਿਦ 6 ਚੇਅਰ ਅੱਜ ਦੇ ਰਹੇ ਹਾਂ $800 ਤੋਂ $399 ਚ, $399 ਚ ਮਿਲਣਾ ਕਿੱਥੇ ਹੈ? ਗ੍ਰੈਂਡ ਗ੍ਰੈਂਡ ਗ੍ਰੈਂਡ ਫਰਨੀਚਰ, 6885 ਟੋਮਕਨ ਰੋਡ, 6472620000। ਹੋਰ ਕਿਹੜੀਆਂ ਕਿਹੜੀਆਂ ਡੀਲਾਂ ਇਹ ਵੀ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ।
1: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਭਾਜੀ। ਸੋ ਕਿਸੇ ਵੀ ਤਰ੍ਹਾਂ ਦੀ ਪਰਿਵਾਰ ਸਵੀਕਰਨ ਦੇ ਉੱਪਰ ਫਰਨੀਚਰ ਦੀ ਤੁਸੀਂ ਬਾਇੰਗ ਕਰਨੀ ਚਾਹੁੰਦੇ ਹੋ, ਆਪਣੇ ਮਾਸਟਰ ਬੈਡਰੂਮ ਦੇ ਲਈ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਪਾਵਰ ਰਿਕਲਾਈਨਰ ਲੈਣਾ ਚਾਹੁੰਦੇ ਹੋ, ਜਾਂ ਟਰਕੀ ਸਟਾਈਲ ਦੇ ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਤਾਂ ਜ਼ਰੂਰ ਇੱਕ ਚੱਕਰ ਲਾਓ 6885 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਨੂੰ ਪਰਿਵਾਰ ਯਾਦ ਰੱਖਣਾ, ਤੇ ਨਾਲ ਦੀ ਨਾਲ ਡੀਲ ਦੇ ਰਹੇ ਨੇ ਜਿਹਨਾਂ ਪਰਿਵਾਰਾਂ ਨੇ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਲੈਣਾ। ਜੀ ਹਾਂ, ਕਿੰਗ ਸਾਈਜ਼ ਦਾ ਬੈਡਰੂਮ ਸੈੱਟ, ਵਾਈਟ ਕਲਰ ਦਾ ਲੈਕਰ ਫਿਨਿਸ਼ ਦੇ ਵਿੱਚ, ਕਿੰਗ ਸਾਈਜ਼ ਦਾ ਬੈੱਡ, ਹੈੱਡਬੋਰਡ ਦੇ ਵਿੱਚ ਐਲਈਡੀ ਲਾਈਟਾਂ, ਹਾਈਡ੍ਰੋਲਿਕ ਸਟੋਰੇਜ ਦੇ ਨਾਲ, ਡਰੈਸਰ ਮਿਰਰ ਦੇ ਵਿੱਚ ਐਲਈਡੀ ਲਾਈਟ, ਨਾਈਟ ਸਟੈਂਡ ਦੇ ਉੱਪਰ ਵਾਇਰਲੈਸ ਚਾਰਜਰ। ਸੋ ਕਿੰਗ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਬੈਡਰੂਮ ਸੈੱਟ, ਡਰੈਸਰ ਮਿਰਰ ਦੇ ਵਿੱਚ ਐਲਈਡੀ ਲਾਈਟ, ਨਾਈਟ ਸਟੈਂਡ ਦੇ ਉੱਪਰ ਵਾਇਰਲੈਸ ਚਾਰਜਰ, ਕੰਪਲੀਟ ਬੈਡਰੂਮ ਸੈੱਟ ਜਿਹਦੀ ਰੈਗੂਲਰ ਕੀਮਤ $3,500 ਸੀ, ਪਰ ਜਿੰਨੇ ਪਰਿਵਾਰ ਸਾਡੇ ਕੋਲ ਇਸ ਵੀਕਐਂਡ ਦੇ ਉੱਪਰ ਪਹੁੰਚਣਗੇ, ਪੂਰਾ ਬੈਡਰੂਮ ਸੈੱਟ $1,499 ਦਾ। ਜੀ ਹਾਂ, $1,499 ਦੇ ਵਿੱਚ ਕਿੰਗ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਪੂਰਾ ਬੈਡਰੂਮ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਸੋ ਜ਼ਰੂਰ ਇੱਕ ਚੱਕਰ ਲਾਓ 6885 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਟੋਮਕਨ ਟੋਮਕਨ ਰੋਡ ਨੂੰ ਪਰਿਵਾਰ ਯਾਦ ਰੱਖਣਾ, ਤੇ ਨਾਲ ਦੀ ਨਾਲ ਡੀਲ ਦੇ ਰਹੇ ਨੇ ਜਿਹਨਾਂ ਪਰਿਵਾਰਾਂ ਨੇ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਲੈਣਾ। ਜੀ ਹਾਂ, ਗੋਲਡਨ ਬੇਸ ਚਾਹੀਦਾ, ਸਿਲਵਰ ਬੇਸ ਚਾਹੀਦਾ, ਰਸੋ ਬੇਸ ਵੀ ਤੁਹਾਨੂੰ ਗੋਲਡਨ ਤੇ ਸਿਲਵਰ ਦੋਨੇ ਮਿਲਣਗੇ, ਤੇ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ, ਵਾਈਟ ਕਲਰ ਦਾ ਟੋਪ। ਸੋ ਰੀਅਲ ਮਾਰਬਲ ਦਾ ਟੇਬਲ ਜਿਹਦੀ ਰੈਗੂਲਰ ਕੀਮਤ $1,200 ਸੀ, ਸਪੈਸ਼ਲ ਇਸ ਵੀਕਐਂਡ ਲਈ $399 ਦਾ ਰੀਅਲ ਮਾਰਬਲ ਦਾ ਟੇਬਲ, ਡਿਜ਼ਾਈਨਰ ਬੇਸ ਦੇ ਨਾਲ $399 ਦਾ ਮਿਲੂਗਾ। ਤੇ ਹਰੇਕ ਪਰਚੇਸ ਦੇ ਨਾਲ ਤੁਸੀਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਹੈ, ਪਰਚੇਸ ਕਰਨਾ ਚਾਹੁੰਦੇ ਹੋ, ਤਾਂ ਜ਼ਰੂਰ ਇੱਕ ਚੱਕਰ ਲਾਓ 6885 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ ਭਾਜੀ।
0: ਥੈਂਕ ਯੂ ਵੈਰੀ ਮਚ ਜੀ। ਮਿਸ ਨਾ ਕਰ ਜਾਣਾ 647-262-0000, 647 262-0000
2: ਸੁਲਤਾਨ ਜੀ
0: ਜੀ
2: ਮੈਂ ਲੈਣਾ ਅੱਜ ਟੈਲੀਵਿਜ਼ਨ
0: ਠੀਕ ਹੈ ਜੀ
2: ਪ੍ਰਾਈਜ਼ਾਂ ਲੈਣੀਆਂ ਜਿਹੜੀਆਂ ਕਦੇ ਸੁਣੀਆਂ ਨਹੀਂ ਹੈ
0: ਬਿਲਕੁਲ ਨਹੀਂ ਸੁਣੀਆਂ
2: 55 ਇੰਚ ਤੋਂ ਸ਼ੁਰੂ ਹੋ
0: 55 ਇੰਚ 399 ਜੀ
2: 55 ਇੰਚ ਸਿਰਫ 399
0: ਸਿਰਫ 399
2: 65
0: ਇੰਚ 499
2: ਡੱਬਾ ਬੰਦ
0: ਫੈਕਟਰੀ ਸੀਲਡ ਗੂਗਲ ਫੀਚਰਸ ਦੇ ਨਾਲ 2026 ਦਾ ਲੇਟੈਸਟ ਮਾਡਲ ਹੈ ਪੇਮੈਂਟ ਵੀ 6 ਮਹੀਨੇ ਚ ਕਰਨੀ
2: 75 ਇੰਚ
0: 799
2: 85 ਇੰਚ
0: ਤਾਂ ਮੈਂ ਦੱਸਿਆ ਦੋ ਹੀ ਹੈ ਜੀ ਲੱਕੀ ਕਸਟਮਰ ਹੈ ਬਾਅਦ ਚ 1399 ਦਾ ਹੀ ਮਿਲਣਾ 1400 ਦਾ ਅੱਜ 1199 ਓਨਲੀ 2 ਪੀਸ $2600 ਪ੍ਰਾਈਸ ਹੋ ਗਈ ਹੈ ਪਰ 1 ਪੀਸ 1999 ਦਾ ਮਿਲਣਾ ਪੇਮੈਂਟ 6 ਮਹੀਨੇ ਚ ਹੀ ਕਰਨੀ ਹੈ ਜ਼ਰੂਰ ਚੱਕਰ ਲਾਉਣਾ ਚਾਹੇ ਤੁਸੀਂ ਵਾਸ਼ਰ ਐਂਡ ਡਰਾਇਰ ਲੈਣਾ ਚਾਹੇ ਫਰਿੱਜ ਸਟੋਵ ਡਿਸ਼ ਵਾਸ਼ਰ ਲੈਣਾ ਪੂਰਾ ਬਿਲਟ ਇਨ ਕਿਚਨ ਲੈਣਾ ਤੇ ਇੱਕ ਵਾਰੀ ਬ੍ਰੈਮਟਨ ਟੀਵੀ ਐਂਡ ਅਪਲਾਇੰਸਿਸ 905-450-2828 ਬ੍ਰੈਮਟਨ ਅਪਲਾਇੰਸਿਸ .com ਸਾਡੀ ਵੈਬਸਾਈਟ ਹੈ ਜੀ ਪਹੁੰਚਣਾ ਤੁਸੀਂ 801 ਬੋਵੇਡ ਡਰਾਈਵ ਵੈਸਟ ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਬ੍ਰੈਮਟਨ ਟੀਵੀ ਐਪ ਸਾਡਾ ਟਿਕਟੋਕ ਅਕਾਊਂਟ ਹੈ ਇਹਨੂੰ ਜ਼ਰੂਰ ਫਾਲੋ ਕਰਨਾ ਤਾਂ ਕਿ ਤੁਹਾਡਾ ਲੱਕੀ ਡਰਾਅ 'ਚ ਨਾਮ ਪਵੇ ਅਤੇ ਤੁਸੀਂ ਲੈਪਟੋਪ ਜਿੱਤ ਸਕੋ 905-450-2828 905-450-2828 ਜੀ
2: ਉੱਪਰ ਵਾਲੇ ਦੁਆ ਕਰ ਮੇਰਾ ਫਿਰ ਮਿਲਾਂਗੇ ਡੇਵ ਟਾਲਾ ਨੂੰ ਇਜਾਜ਼ਤ ਦਿਓ ਹੈਵ ਅ ਵੰਡਰਫੁਲ ਡੇ ਹੈਵ ਅ ਬਿਊਟੀਫੁਲ ਡੇ

0: Wakey, wakey, wakey, wakey.
1: Here's wake up time. Here's wake up time.
0: Now is the time to wake up.
2: Crank up the radio. You're listening to the Dave Todless Show, brought to you in part by Culture of Punjab.
3: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
4: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ, ਤੇ ਇਹਦੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500।
5: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
6: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਿਡੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
5: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
6: ਇਹਨਾਂ ਕੋਲ ਨਹੀਂ ਏ ਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
5: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
6: ਅੱਜ ਹੀ ਕਾਲ ਕਰੋ ਨੀਲਮ ਸਿਡੋਵ ਨੂੰ
5: 647-10-647-739-8710।
3: ਮੈਂ ਕਿਹਾ ਕਿੱਥੇ ਜਾ ਰਹੀ ਹੈ?
7: 10 ਵਾਰੀ ਕਿਹਾ, ਪਿੱਛੋਂ ਹਾਕ ਨਾ ਮਾਰਿਆ ਕਰੋ। ਬ੍ਰੈਂਪਟਨ ਕੈਸ਼ ਐਂਡ ਕੈਰੀ ਚੱਲੀ ਸੀ।
3: ਬ੍ਰੈਂਪਟਨ ਕੈਸ਼ ਐਂਡ ਕੈਰੀ ਹੁਣ 60,000 ਸਕੁਅਰ ਫੀਟ ਤੇ ਮੂਵ ਹੋ ਗਿਆ।
8: 100 ਕੈਨੇਡੀ ਰੋਡ, ਬ੍ਰੈਂਪਟਨ। ਹਰ ਤਰ੍ਹਾਂ ਦੀ ਗ੍ਰੋਸਰੀ ਲਈ ਪਹੁੰਚੋ ਬ੍ਰੈਂਪਟਨ ਕੈਸ਼ ਐਂਡ ਕੈਰੀ। 416-700-9100।
9: ਪ੍ਰਕਾਰ ਦੇ ਸ਼ੀਸ਼ੇ ਅਤੇ ਵਿੰਡੋ ਆਦਿ ਲਈ ਰੀਤੀ ਗਲਾਸ ਐਂਡ ਵਿੰਡੋ, ਟੇਬਲ ਟਾਪ, ਫਰਨੀਚਰ ਗਲਾਸ, ਬਾਰ ਆਦਿ ਲਈ ਕਸਟਮ ਡਿਜ਼ਾਈਨਿੰਗ ਵੀ ਅਵੇਲੇਬਲ ਹੈ। ਰੀਤੀ ਗਲਾਸ ਹੁਣ ਵਾਸ਼ਰੂਮ ਦੇ ਸ਼ਾਵਰ ਨੂੰ ਸ਼ੀਸ਼ੇ ਦੀ ਦੀਵਾਰ ਅਤੇ ਡੋਰਸ ਨਾਲ ਬਹੁਤ ਹੀ ਖੂਬਸੂਰਤ ਬਣਾ ਦਿੰਦੇ ਹਨ। ਤੁਸੀਂ ਇਹਨਾਂ ਦਾ ਸ਼ੋਰੂਮ ਜ਼ਰੂਰ ਚੈੱਕ ਕਰੋ। ਰੀਤੀ ਗਲਾਸ ਐਂਡ ਵਿੰਡੋ, 905-790-8335-790-8335 ਔਰ ਵਿਜ਼ਿਟ www.reetiglass.com।
10: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਜਾਂ ਮਕੈਨਿਕ ਨੂੰ ਗੋਦ ਲੈ ਲਿਆ।
11: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
10: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
11: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
10: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
11: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
12: ਆ ਭੈਣੇ, ਖਰੀਦ ਲਿਆ ਗਹਿਣੇ?
13: ਕਿੱਥੇ? ਛਾਣਿਆ ਕੋਨਾ, ਕਿਤੇ ਨੀ ਮਿਲਿਆ ਚੰਗਾ ਸੋਨਾ।
12: ਲੈ, ਇਹ ਵੀ ਗੱਲ ਕੋਈ ਕਹਿਣ ਦੀ ਹੈ? ਸੋਨਾ ਤਾਂ ਸੋਨਾ ਹੀ ਹੁੰਦਾ, ਗੱਲ ਤਾਂ ਜਵੈਲਰੀ ਦੇ ਡਿਜ਼ਾਈਨ ਦੀ ਹੈ।
13: ਗੱਲ ਤਾਂ ਤੇਰੀ ਸਹੀ ਹੈ ਭੈਣ, ਕਿੱਥੋਂ ਮਿਲਣਗੇ ਗਹਿਣਿਆਂ ਦੇ ਸੋਨੇ ਡਿਜ਼ਾਈਨ?
14: ਜਨਕ ਜਵੈਲਰਸ, ਜਨਕ ਜਵੈਲਰਸ ਦੇ ਸਟੋਨ ਜਵੈਲਰੀ ਦੀ ਨਵੀਂ ਸ਼ਿਪਮੈਂਟ ਪਹੁੰਚ ਚੁੱਕੀ ਹੈ, ਜਿਹਦੇ ਵਿੱਚ ਤੁਹਾਨੂੰ ਐਂਟੀਕ ਜੜਾਉ ਤੇ ਕੁੰਦਨ ਸੈੱਟਸ, ਰਿੰਗਸ, ਬੈਂਗਲਸ ਤੇ ਲੇਟੈਸਟ ਡਿਜ਼ਾਈਨ ਦੇ ਡਿਜ਼ਾਈਨਰ ਇਅਰਿੰਗਸ ਵੀ ਮਿਲਣਗੇ। ਜਨਕ ਜਵੈਲਰਸ, ਕਾਲ 905-230-8800।
15: ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕੋਜ਼ ਵੀ ਕੇਅਰ।
16: ਜੇ ਮੈਨੂੰ ਕੁਛ ਹੋ ਗਿਆ ਤਾਂ ਕੀ ਤੁਸੀਂ ਵੀ ਮੇਰੀ ਅੱਜ ਤਾਜ ਮਹਿਲ ਬਣਵਾਓਗੇ?
17: ਦੱਸ, ਕਿੱਦਾਂ ਦੀਆਂ ਗੱਲਾਂ ਕਰਦੀਆਂ ਤੂੰ?
16: ਕਿਉਂ,
17: ਮੈਂ ਤਾਂ ਪਲਾਟ ਵੀ ਲੈ ਲਿਆ, ਬਸ ਹੁਣ ਤੇਰੀ ਦੇਰ ਆ।
18: ਫਿੱਟੇ ਮੂੰਹ ਤੇਰੇ।
19: ਵਿਸ਼ਨ ਵੈਨਿਟੀਜ਼ ਤੇ ਨਿਊ ਸ਼ਿਪਮੈਂਟ ਆ ਗਈ ਹੈ। ਬਾਥਰੂਮ ਵੈਨਿਟੀਜ਼ ਦੇ ਸਿਲੈਕਟਡ ਮਾਡਲਸ ਤੇ ਵੀ ਅਪ ਟੂ 60% ਆਫ। ਕੰਟਰੈਕਟਰਸ ਲਈ ਸਪੈਸ਼ਲ ਪ੍ਰਾਈਸਿਸ। ਇੰਨਾ ਹੀ ਨਹੀਂ, ਵੈਨਿਟੀਜ਼ ਦੀ ਪਰਚੇਸ ਤੇ ਸਿਲੈਕਟਡ ਰੇਂਜ ਆਫ ਮਿਰਰਸ ਫ੍ਰੀ। ਵਿਸ਼ਨ ਵੈਨਿਟੀਜ਼, ਡਿਕਸੀ ਐਂਡ ਡੇਰੀ ਦੇ ਬਿਲਕੁਲ ਨਜ਼ਦੀਕ। ਕਾਲ 905-671-1800, 905-671-1800।
20: ਕੰਡੀਸ਼ਨਸ ਅਪਲਾਈ।
21: Ladies and gentlemen, introducing from CHLO AM 530, the number one radio host in the world, Dave Tatla.
22: From the Dave Tatla.
18: News Desk. Locally covered, nationally connected.

0: आफ्टरनून, वेलकम टू डेट वाला शो। आज के प्रोग्राम में बहनों और भाइयों, आप सबका स्वागत है। आशावादी उम्मीद करते हैं तो अड्डा अज का दिन अच्छा गुजर रहा होगा। साड़ी कोशिश रहेगी 2 बजे तक नैशनल इंटरनेशनल खबरों तुहानू जोड़ के रखिए। अगे चल के वतन दूर तुहाडे लई पेश किया जाएगा। अज के प्रोग्राम विच बहुत सारी जानकारी दी जाएगी। कुछ साडे इलेक्शन लई खड़े वीर उन्होंने गलबात की जाएगी। सब तो पहला छतरी छत रिपोर्ट हाजिर है। अज सूरज सिंह 7:13 से है, शाम 7:01 से चले आना। राती 8:49 ते मामा आया ते अज होर 5-7 मिंटां नूं चले जाना। अज दा तापमान 24 डिग्री मिक्स ऑफ सन एंड क्लाउड, कल 26 डिग्री मिक्स ऑफ सन एंड क्लाउड, फ्राइडे 20 डिग्री। सारा दिन बदलवाई रहेगी, सारा दिन छतरी छतर की लोड़ पेगी। और संडे 21 डिग्री सूरज चमकता रहेगा, संडे 22 डिग्री सूरज चमकता रहेगा, और मंडे 16 डिग्री सूरज चमकता रहेगा। हरप्रीत जी प्रोग्राम स्वागत है।
1: थैंक यू सो मच देव जी। पहला तुहानू ते सारे ही लिसनर्स नूं प्यार भरी सत श्री अकाल।
0: पोलिटिकल खेतर विच जाइए, पीयर पोलवर है जिहड़ा बेचारा, उहदी ढोलकी फेर वज गई। एक होर बंदा छड्डण लग्गिया हुण, उह कहिंदा जी पैरी साउंड मस्कोका च खड़ा सी, उह कहिंदा हम तो चले बजा ला, कहिंदा ढोलकी आपदी। इह अठवां एम पी है जिहड़ा पोलवर दा छड्ड के जा रहा। भाई साहब, जेडे कंजरवेटिव दे लीडर ने जां जेडे माड़ा मोटा इहदे नाल आ, इहनूं समझाओ, एणका दा आपरेशन करा के, अखां दा आपरेशन करके एणका लै लईआं, हुण दुआरा ला ले, शायद सही दिखण लग जे वी किहड़े इहदे नाल आ किहड़े नहीं। सारे एमपी तां छड्ड के जा रहे आ, नवां लीडर लभो। एनीवे हरप्रीत जी, अज दे प्रोग्राम च पहला तां इह दस्सो, वैसे तां ताजमहल दा एड्रेस किसे नूं दस्सण दी लोड़ नहीं, सीएन टावर दा किसे नूं एड्रेस दस्सण दी लोड़ नहीं, सानूं इह दस्सण दी लोड़ नहीं वी हरप्रीत की करदे ने। पर बहुत सारे साडे नवें लिसनर जुड़दे, माड़ा जिहा रोशनी पाओ।
1: ਬਿਲਕੁਲ ਦੇਵ ਜੀ। ਸੋ ਜਿੰਨੀਆਂ ਵੀ ਆਪਣੀਆਂ ਫਾਈਨੈਂਸ਼ੀਅਲ ਪਲੈਨਿੰਗ ਦੇ ਨਾਲ ਰਿਲੇਟਿਡ ਨੀਡਸ ਹੈਗੀਆਂ ਆ, ਚਾਹੇ ਉਹ ਇੰਸ਼ੋਰੈਂਸ ਪਾਲਿਸੀਜ਼ ਆ, ਚਾਹੇ ਉਹ ਇਨਵੈਸਟਮੈਂਟ ਆਪਸ਼ਨਸ ਹੈਗੀਆਂ, ਵਿਜ਼ਿਟਰ ਟਰੈਵਲ, ਸੁਪਰ ਵੀਜ਼ਾ, ਮੈਡੀਕਲ ਇੰਸ਼ੋਰੈਂਸ ਆ, ਜਿੰਨੇ ਵੀ ਇਨਵੈਸਟਮੈਂਟ ਦੇ ਪਲੈਨਸ ਹੈਗੇ ਆ, ਆਰ ਆਰ ਐਸ ਪੀ, ਆਰ ਈ ਐਸ ਪੀ, ਟੀ ਐਫ ਐਸ ਏ, ਆਰ ਡੀ ਐਸ ਪੀ ਐਂਡ ਫਸਟ ਟਾਈਮ ਹੋਮ ਸੇਵਿੰਗ ਅਕਾਊਂਟ, ਸੋ ਇਹਨਾਂ ਨਾਲ ਰਿਲੇਟਿਡ। ਸੋ ਬੇਸਿਕਲੀ ਤੁਹਾਡੀ ਕਿਸੇ ਵੀ ਫਾਈਨੈਂਸ਼ੀਅਲ ਨੀਡ ਦੇ ਨਾਲ ਰਿਲੇਟਿਡ ਕੋਈ ਵੀ ਤੁਹਾਡੇ ਕੁਐਸਚਨਸ ਹੈਗੇ ਆ, ਉਹਦੇ ਲਈ ਜ਼ਰੂਰ ਤੁਸੀਂ ਸਾਨੂੰ ਕਾਲ ਕਰ ਸਕਦੇ ਆ, ਸਾਡਾ ਆਫਿਸ ਵਿਜ਼ਿਟ ਕਰ ਸਕਦੇ ਆ, ਤੇ ਨੰਬਰ ਮੇਰਾ ਹੈਗਾ ਜੀ 416-817-6500।
0: ਔਰ ਜਦੋਂ ਨਾ ਬੰਦਾ ਚੜਾਈ ਤੇ ਹੁੰਦਾ ਹਰਪ੍ਰੀਤ ਜੀ,
1: ਹਾਂਜੀ,
0: ਦੁਨੀਆ ਭੁੱਲ ਜਾਂਦਾ, ਆਪਦੇ ਆਪ ਨੂੰ ਸੰਬੜੀ ਸਮਝਣ ਲੱਗ ਜਾਂਦਾ। ਵੈਸੇ ਦੁਨੀਆ ਦੇ ਸਾਰੇ ਇਨਸਾਨ ਸੰਬੜੀ ਆ, ਲੇਕਿਨ ਹਿੰਦੁਸਤਾਨੀ ਰਿਹਾ ਜਾਣਦਾ ਨੀ ਸੜਿਆ ਮੈਂ ਕੌਣ, ਚਾਹੇ ਉਹ ਰਿਕਸ਼ੇ ਵਾਲਾ ਹੋਵੇ, ਠੇਲੇ ਵਾਲਾ ਹੋਵੇ, ਤਾਂਗੇ ਵਾਲਾ ਹੋਵੇ, ਮੋਟਰਸਾਈਕਲ ਵਾਲਾ ਹੋਵੇ, ਜਾਂ ਅਮੀਰ ਜ਼ਿਆਦਾ ਹੋਵੇ। ਐਨਡੀਪੀ ਦੀ ਸਰਕਾਰ ਬਣੀ ਹੋਈ ਆ ਉੱਥੇ ਬੀਸੀ ਦੇ ਵਿੱਚ, ਬੱਲੇ ਬੱਲੇ ਆ, 2 ਸਾਲ ਹੋ ਗਏ, ਮੈਜੋਰਟੀ ਆ, ਲੈ ਉਹਨਾਂ ਨੇ ਇਲੈਕਸ਼ਨ ਕਾਲ ਕਰਤੀ। ਚਾਂਸਿਸ ਆ, ਜਿੰਨਾ ਕੁ ਮੈਂ ਸਮਝਦਾ ਪੋਲਿਟਿਕਸ ਨੂੰ, ਇਹ ਗਏ ਘੱਟੋ ਘੱਟ ਮੈਜੋਰਟੀ ਤਾਂ ਇਹਨਾਂ ਦੀ ਚਲੀ ਜਾਣੀ ਆ, ਕਿਉਂ ਲੋਕੀ ਲਾਇਕ ਨੀ ਕਰਦੇ ਯਾਰ, 2 ਸਾਲ ਪਏ ਆ, ਮੈਜੋਰਟੀ ਤੂੰ ਹੈਗਾ, ਜੇ ਚਲੋ ਮਿਨੋਰਟੀ ਹੋਵੇ ਤਾਂ ਮੰਨਿਆ, ਮੈਜੋਰਟੀ ਤੂੰ ਹੈਗਾ, ਕਿਉਂ ਕਾਲ ਕਰਦਾ। ਰਹੀ ਗੱਲ ਉੱਥੇ ਕੌਂਸਲ, ਰੀਜਨਲ ਕੌਂਸਲਾਂ ਦੀ, ਉੱਥੇ ਨਾ ਸਲੇਟ ਸਿਸਟਮ ਆ। ਹਰਪ੍ਰੀਤ ਜੀ ਮੇਅਰ ਖੜਨਾ, ਮੈਂ ਇਹਨਾਂ ਦੇ ਕੌਂਸਲ 4-5 ਜਿਹੜੇ ਹੋਣਗੇ ਥੱਲੇ, ਉਹ ਕੌਂਸਲ ਖੜਨਗੇ ਤੇ ਆ ਰੀਜਨਲ ਖੜਨਗੇ, ਸਲੇਟ ਬਣਾਤੀ। ਸੋ ਹਰ ਬੰਦੇ ਨੇ ਇਹ ਬੰਦੇ ਨੂੰ ਵੋਟ ਪਾਉਣੀ ਆ, ਇਸ ਗਰੁੱਪ ਨੂੰ ਵੋਟ ਪਾਉਣੀ ਆ। ਦੂਜੇ ਪਾਸੇ ਡੇਵਿਡ ਆਲਾ ਖੜਾ, ਉਹਦੀ ਆਪਦੀ ਸਲੇਟ ਆ, ਉਵੇਂ ਪਾਉਣੀ ਆ। ਉੱਥੇ ਬੜੀ ਭੰਨ ਤੋੜ ਹੋਈ ਆ, ਤੂੰ ਬਹਿ ਜਾ, ਕਿਉਂਕਿ ਜਦ ਇਹਨਾਂ ਨੇ ਇਲੈਕਸ਼ਨ ਕਾਲ ਕੀਤੀ ਆ 1 ਅਕਤੂਬਰ ਦੇ ਐਂਡ ਚ ਤੇ ਮਿਊਂਸੀਪਲ ਮਿਡਲ ਚ, ਉਹ ਕਹਿੰਦੇ ਐਂ ਕਰ ਹਰਪ੍ਰੀਤ ਤੂੰ ਬਹਿ ਜਾ, ਤੈਨੂੰ MLA ਜਿਤਾ ਦਾਂਗੇ। ਉਦੋਂ ਭੰਨ ਤੋੜ ਲੱਗੀ ਹੋਈ ਆ। ਐਨੀ ਵੇ ਲੱਗੇ ਨਾ ਰਹੇ, ਅਸੀਂ ਕੀ ਲੈਣਾ, ਅਸੀਂ ਤਾਂ ਇੱਥੇ ਇੰਟੀਰੀਅਰ ਚ ਬੈਠੇ, ਸਾਡਾ ਇੱਥੇ ਸੌਦਾ ਪੂਰਾ ਹੋ ਜਾਵੇ ਤੇ ਚੰਗੀ ਗੱਲ। ਕੀ ਕਹਿਣਾ ਚਾਹੋਗੇ?
1: ਬਿਲਕੁਲ ਦੇਵ ਜੀ, ਸੋ ਵੈਨਕੂਵਰ ਦੀ ਗੱਲ ਚੱਲੀ ਆ ਤਾਂ ਵੈਨਕੂਵਰ ਤੋਂ ਹੀ ਸ਼ੁਰੂ ਕਰਦੇ ਆ। ਸੋ ਤੁਹਾਨੂੰ ਵੀ ਪਤਾ ਤੇ ਆਲਮੋਸਟ ਮੈਨੂੰ ਲੱਗਦਾ ਸਾਰੇ ਸਾਡੇ ਲਿਸਨਰਸ ਨੂੰ ਪਤਾ ਹੋਊਗਾ ਕਿ ਸੋ ਇਸ ਵੇਲੇ ਲਾਸਟ ਵੀਕ ਦੇ ਵਿੱਚ ਇੱਕ ਵਨ ਆਫ ਦਾ ਮੇਜਰ ਇੰਸ਼ੋਰੈਂਸ ਕੰਪਨੀ ਵੱਲੋਂ ਐਲੀਟ ਐਡਵਾਈਜ਼ਰਸ ਦੇ ਲਈ ਕਾਨਫਰੰਸ ਸੀਗੀ। ਸੋ ਅਟੈਂਡ ਕਰਕੇ ਆਇਆ ਵੈਨਕੂਵਰ ਤੋਂ। ਸੋ ਜਦੋਂ ਕੋਈ ਵੀ ਕਾਨਫਰੰਸ ਹੁੰਦੀ ਹੈ ਐਂਡ ਸਪੈਸ਼ਲੀ ਉਹ ਐਲੀਟ ਐਡਵਾਈਜ਼ਰਸ ਦੇ ਲਈ ਹੁੰਦੀ ਹੈ, ਉਹਦਾ ਮਤਲਬ ਇਹ ਹੁੰਦਾ, ਥੈਂਕ ਯੂ ਜੀ, ਥੈਂਕ ਯੂ ਸੋ ਮਚ, ਤੇ ਉਹਦੇ ਵਿੱਚ ਨਿਊ ਆਈਡੀਆਜ਼, ਨਿਊ ਮੋਟੀਵੇਸ਼ਨ, ਸੋ ਨਿਊ ਪ੍ਰੋਡਕਟ, ਉਹਨਾਂ ਦੀ ਗੱਲ ਹੁੰਦੀ ਹੈ। ਤੇ ਸਪੈਸ਼ਲੀ ਐਤਕੀ ਜਿਹੜੀ ਕਾਨਫਰੰਸ ਸੀਗੀ, ਬਹੁਤ ਜ਼ਿਆਦਾ ਉਹਦੇ ਵਿੱਚ ਫਾਈਨੈਂਸ਼ੀਅਲ ਪਲੈਨਿੰਗ ਨਾਲ ਰਿਲੇਟਡ ਜਿਹੜੇ ਕੰਸਰਨ ਸੀ ਉਹਨਾਂ ਦੇ ਬਾਰੇ ਗੱਲਬਾਤ ਹੋਈ। AI ਜਿਹੜਾ ਹੈਗਾ ਆ ਉਹਦੇ ਉੱਪਰ ਬਹੁਤ ਸਾਰੀ ਡਿਟੇਲ ਦੇ ਵਿੱਚ ਗੱਲਬਾਤ ਹੋਈ ਕਿ ਕਿੱਦਾਂ ਸਾਡੀਆਂ ਸਾਰਿਆਂ ਦੀਆਂ ਲਾਈਫਸ ਦੇ ਉੱਪਰ ਇੰਪੈਕਟ ਪੈ ਰਿਹਾ ਇਹਨਾਂ ਚੀਜ਼ਾਂ ਦਾ। ਸੋ ਜਿਹੜੀ ਫਾਈਨੈਂਸ਼ੀਅਲ ਪਲੈਨਿੰਗ ਦੀ ਮੈਂ ਗੱਲ ਕਰਨ ਲੱਗੀ ਹੈਗੀ ਆ, ਕਿਉਂਕਿ ਜਦੋਂ ਵੀ ਫਾਈਨੈਂਸ਼ੀਅਲ ਪਲੈਨਿੰਗ ਦਾ ਵਰਡ ਆਉਂਦਾ ਨਾ, ਤਾਂ ਸਭ ਤੋਂ ਪਹਿਲਾਂ ਬੰਦੇ ਦੇ ਦਿਮਾਗ 'ਚ ਇਹੀ ਆਉਂਦਾ ਹੈ ਕਿ ਜਦੋਂ ਹੁਣ ਮੈਂ ਫਾਈਨੈਂਸ਼ੀਅਲ ਪਲੈਨਿੰਗ ਦੀ ਗੱਲ ਕੀਤੀ ਤਾਂ ਬਾਹਰ ਸਾਰੇ ਲਿਸਨਰ ਸੋਚ ਰਹੇ ਹੋਣਗੇ ਕਿ ਹਰਪ੍ਰੀਤ ਇਨਵੈਸਟਮੈਂਟਾਂ ਦੀ ਗੱਲ ਕਰੂਗੀ, RRSP ਦੀ ਗੱਲ ਕਰੂਗੀ, ਰਿਟਾਇਰਮੈਂਟ ਦੀ ਗੱਲ ਕਰੂਗੀ. ਠੀਕ ਹੈ, ਫਾਈਨੈਂਸ਼ੀਅਲ ਪਲੈਨਿੰਗ ਜਿਹੜੀ ਹੈਗੀ ਹੈ ਸਿਰਫ ਇਹਨਾਂ ਚੀਜ਼ਾਂ ਦੇ ਨਾਲ ਰਿਲੇਟਡ ਨਹੀਂ ਹੈਗੀ. ਆਪਣੇ ਆਪ ਨੂੰ ਤੁਸੀਂ ਇੱਕ ਸਿੰਪਲ ਕੁਐਸਚਨ ਪੁੱਛ ਸਕਦੇ ਹਾਂ ਕਿ ਜੇ ਤਾਂ ਆਪਣੀ ਲਾਈਫ ਜਿਹੜੀ ਹੈਗੀ ਆ ਜਿੱਦਾਂ ਅਸੀਂ ਪਲੈਨਡ ਕੀਤੀ ਆ, ਜੇ ਇੱਦਾਂ ਚੱਲਦੀ ਰਹੇ ਤਾਂ ਕੀ ਸਾਡੇ ਕੋਲ ਅਸੀਂ ਫਾਈਨੈਂਸ਼ੀਅਲੀ ਜਿਹੜੇ ਹੈਗੇ ਆ ਉਹ ਪ੍ਰੀਪੇਅਰਡ ਆ ਉਸ ਚੀਜ਼ ਦੇ ਲਈ? ਤੇ ਜੇ ਲਾਈਫ ਇੱਦਾਂ ਨਹੀਂ ਚੱਲੀ ਜਿੱਦਾਂ ਅਸੀਂ ਪਲਾਨ ਕਰਦੇ ਪਏ ਆ ਤਾਂ ਕੀ ਆਪਾਂ ਪ੍ਰੋਟੈਕਟਿਡ ਆ ਕਿ ਨਹੀਂ ਪ੍ਰੋਟੈਕਟਿਡ?
0: ਠੀਕ ਆ.
1: ਸੋ ਅਗਰ ਆਪਾਂ ਇਹਨਾਂ ਦੋਨਾਂ ਚੀਜ਼ਾਂ ਨੂੰ ਕਵਰ ਕਰ ਲਿਆ ਤਾਂ ਆਪਾਂ ਫਾਈਨੈਂਸ਼ੀਅਲੀ ਜਿਹੜੇ ਆ ਪ੍ਰੋਟੈਕਸ਼ਨ ਦੇ ਵਿੱਚ ਵੀ ਹੈਗੇ ਆ, ਫਾਈਨੈਂਸ਼ੀਅਲੀ ਸਟਰੋਂਗ ਵੀ ਹੈਗੇ ਆ. ਸੋ ਹੁਣ ਆਉਂਦੀ ਹੈ ਗੱਲ ਜਿਹੜੀ ਕਿ ਕਿਉਂਕਿ ਜਿਹੜੀ ਫਾਈਨੈਂਸ਼ੀਅਲ ਪਲੈਨਿੰਗ ਹੈਗੀ ਹੈ ਨਾ ਉਹ ਸਿਰਫ ਇਸ ਚੀਜ਼ ਤੇ ਨਹੀਂ ਹੈਗੀ ਕਿ ਆਪਾਂ ਸਿਰਫ ਮਨੀ ਕਿੱਦਾਂ ਬਣਾਉਣੀ ਆ. ਸੋ ਬੇਸਿਕਲੀ ਜਿਹੜੀ ਮਨੀ ਤੁਸੀਂ ਬਣਾ ਰਹੇ ਹੋ ਉਹਦਾ ਪਰਪਜ਼ ਕੀ ਹੈਗਾ ਆ, ਉਹਦੇ ਨਾਲ ਅਸੀਂ ਕੀ ਅਚੀਵ ਕਰਨਾ ਚਾਹੁੰਦੇ ਆ, ਫਾਈਨੈਂਸ਼ੀਅਲ ਪਲੈਨਿੰਗ ਜਿਹੜੀ ਹੈਗੀ ਆ ਉਹ ਉਹਦੇ ਦੁਆਲੇ ਘੁੰਮਦੀ ਆ. ਮੇਨ ਪੰਜ ਚੀਜ਼ਾਂ ਹੈਗੀਆਂ ਆ ਕਿ ਜਿਹੜੀਆਂ ਆਪਾਂ ਫਾਈਨੈਂਸ਼ੀਅਲ ਪਲੈਨਿੰਗ ਨੂੰ ਜਿਹਦੇ ਨਾਲ ਕਵਰ ਕਰ ਸਕਦੇ ਹਾਂ. ਸਭ ਤੋਂ ਪਹਿਲੀ ਚੀਜ਼ ਇਹ ਹੈਗੀ ਆ ਇਨਕਮ, ਕਿ ਤੁਹਾਡੀਆਂ ਫੈਮਿਲੀਜ਼ ਦੇ ਵਿੱਚ ਘਰ ਦੇ ਵਿੱਚ ਕਿੰਨੀ ਇਨਕਮ ਆ ਰਹੀ ਆ. ਸੈਕਿੰਡ ਹੈਗਾ ਆ ਪ੍ਰੋਟੈਕਸ਼ਨ, ਜੇ ਉਹ ਇਨਕਮ ਸਮਹਾਉ ਬੰਦ ਹੋ ਜਾਂਦੀ ਆ ਕੀ ਤੁਸੀਂ ਪ੍ਰੋਟੈਕਟਿਡ ਹੈਗੇ ਆ, ਕੀ ਤੁਸੀਂ ਤੁਹਾਡੇ ਕੋਲ ਇਨਫ ਸੇਵਿੰਗਸ ਜਾਂ ਇਨਫ ਐਮਰਜੈਂਸੀ ਫੰਡਸ ਹੈਗੇ ਆ, ਤੁਹਾਨੂੰ ਲੱਗ ਰਿਹਾ ਕਿ ਮੇਰੀ ਇਨਕਮ ਨਹੀਂ ਆ ਰਹੀ ਤਾਂ ਮੈਂ ਕਵਰਡ ਆ, ਮੈਂ 5-6 ਮਹੀਨੇ ਲਈ ਸਰਵਾਈਵ ਕਰ ਸਕਦਾ ਹਾਂ. ਤੀਸਰੀ ਚੀਜ਼ ਹੈਗੀ ਆ ਸੇਵਿੰਗਸ, ਕੀ ਤੁਸੀਂ ਕੰਸਿਸਟੈਂਟਲੀ ਸੇਵਿੰਗ ਕਰ ਰਹੇ ਹਾਂ ਕਿ ਨਹੀਂ ਕਰ ਰਹੇ. ਉਹਦਾ ਮਤਲਬ ਇਹ ਹੈਗਾ ਆ ਕਿ ਚਾਹੇ ਤੁਸੀਂ ਵੀਕਲੀ ਬਾਈ ਵੀਕਲੀ
0: ਕੁਛ
1: ਕੱਢ ਰਹੇ ਆਪਣੀ ਸੇਵਿੰਗਸ ਲੈ ਕੇ ਨਹੀਂ, ਐਂਡ ਜੇ ਤੁਸੀਂ ਸੇਵਿੰਗਸ ਕਰ ਰਹੇ ਆ ਤਾਂ ਕੀ ਉਹ ਜਿਹੜੀਆਂ ਸੇਵਿੰਗਸ ਹੈਗੀਆਂ ਉਹ ਪ੍ਰੋਪਰ ਵੇ ਦੇ ਨਾਲ ਹੈਗੀਆਂ ਕਿ ਨਹੀਂ ਹੈਗੀਆਂ. ਉਹਦਾ ਮਤਲਬ ਇਹ ਹੈਗਾ ਆ ਕਿ ਅੱਜ ਦੀ ਮਾਰਕੀਟ ਸਿਚੁਏਸ਼ਨ ਦੇ ਹਿਸਾਬ ਦੇ ਨਾਲ ਜਿੰਨਾ ਕੁ ਤੁਹਾਡੇ ਕੋਲ ਟਾਈਮ ਹੋਰਾਈਜ਼ਨ ਹੈਗਾ ਆ, ਸੋ ਉਹਦੇ ਹਿਸਾਬ ਨਾਲ ਉਹ ਇਨਵੈਸਟਿਡ ਆ, ਉਹਦੇ ਹਿਸਾਬ ਨਾਲ ਤੁਹਾਨੂੰ ਕੋਈ ਗਰੋਥ ਉੱਥੇ ਆ ਵੀ ਰਹੀ ਹੈ ਕਿ ਨਹੀਂ ਆ ਰਹੀ ਹੈਗੀ. ਐਂਡ ਲਾਸਟਲੀ ਹੈਗਾ ਲੈਗੇਸੀ, ਜਿਹੜੀਆਂ ਚੀਜ਼ਾਂ ਅਸੀਂ ਬਣਾ ਲਈਆਂ ਆਪਣੀਆਂ ਫੈਮਿਲੀਜ਼ ਦੇ ਲਈ, ਜਿਹੜੇ ਐਸੈਟਸ ਆਪਾਂ ਜਨਰੇਟ ਕਰ ਲਏ, ਆਪਾਂ ਸੇਵਿੰਗਸ ਕਰ ਲਈਆਂ, ਕਿ ਅੱਜ ਅਸੀਂ ਨਹੀਂ ਹੈਗੇ ਤਾਂ ਸਾਡੀਆਂ ਫੈਮਿਲੀਜ਼ ਨੂੰ ਪਾਸ ਆਨ ਹੋ ਜਾਣਗੇ ਈਜ਼ਲੀ ਕਿ ਨਹੀਂ ਹੋਣਗੇ?
0: ਵਾਓ.
1: ਸੋ ਇਸ ਕਰਕੇ ਬਹੁਤ ਇੰਪੋਰਟੈਂਟ ਆ ਅਸੀਂ ਇਹ ਸਾਰੀ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖੀਏ, ਤਾਂ ਹੀ ਆਪਣਾ ਜਿਹੜਾ ਫਾਈਨੈਂਸ਼ੀਅਲ ਪਲਾਨ ਹੈਗਾ ਆ ਉਹ ਪ੍ਰੋਪਰ ਹੋ ਸਕਦਾ ਆ, ਐਂਡ ਅਸੀਂ ਆਪਣੀ ਜਿਹੜੀ ਫਿਊਚਰ ਨੂੰ ਪਲਾਨ ਕਰ ਸਕਦੇ ਹਾਂ.
0: ਦੇਖੋ ਜਦੋਂ ਬੈਂਕਾਂ ਚ ਰੱਖਦੇ ਹਾਂ, ਬੈਂਕਾਂ ਵਾਲੇ ਦੇ ਕੋਲ ਬੜਾ ਵਿਆਜ ਨਹੀਂ ਦਿੰਦੇ. ਜੇ 1-2 ਲੱਖ ਫਰਜ਼ ਕਰ ਲਓ ਮੈਂ 2.5 ਲੱਖ ਬੈਂਕ ਚ ਜਮ੍ਹਾਂ ਕਰ ਲਿਆ ਆਪਦੀ ਉਮਰ ਚ,
1: ਹਾਂਜੀ,
0: ਉਹ 2.5 ਦਾ 2,60,000 ਬਣ ਸਕਦਾ, ਉਹ 2.5 ਦਾ 5 ਲੱਖ ਨਹੀਂ ਬਣ ਸਕਦਾ.
1: ਇਹਦੇ ਬਾਰੇ ਵੀ ਮੈਂ ਜ਼ਰੂਰ ਗੱਲ ਕਰੂੰਗੀ, ਕਿਉਂਕਿ ਜਿੱਦਾਂ ਹੁਣ ਬਹੁਤੇ ਸਾਡੇ ਲਿਸਨਰਸ ਉਹ ਹੋਣਗੇ ਇਨਕਲੂਡਿੰਗ ਮੀ ਐਂਡ ਯੂ, ਜੇ ਆਪਾਂ ਉਹਨਾਂ ਨੂੰ ਕਹੀਏ ਨਾ ਅੱਛਾ ਤੁਹਾਡੀ TFSA ਅਕਾਊਂਟ ਕਿੱਥੇ ਆ, RRSP ਅਕਾਊਂਟ ਕਿੱਥੇ ਆ, RRSP ਕਿਸੇ ਬੈਂਕ ਦੇ ਵਿੱਚ ਹੈਗੀ ਆ, ਬੈਂਕ ਦੇ ਵਿੱਚ ਤੁਸੀਂ ਗਏ, ਬੈਂਕ ਵਾਲਿਆਂ ਨੇ ਦੇਖਿਆ ਤੁਹਾਡੇ ਟੈਲਰ ਨੇ ਕਿ ਤੁਹਾਡੇ ਅਕਾਊਂਟ ਚ ਕੁਛ ਪੈਸੇ ਹੈਗੇ, ਉਹ ਤੁਹਾਨੂੰ ਸੁਜੈਸਟ ਕਰਨਗੇ ਕਿ ਅੱਛਾ TFSA ਅਕਾਊਂਟ ਖੋਲੋ. ਅੱਧਿਆਂ ਨੂੰ ਪਤਾ ਵੀ ਨਹੀਂ ਹੋਊਗਾ TFSA ਅਕਾਊਂਟ ਕੀ ਹੈਗਾ ਆ.
0: ਫਾਰਮ ਕੀ ਹੈ?
1: ਟੈਕਸ ਫ੍ਰੀ ਸੇਵਿੰਗ ਅਕਾਊਂਟ, ਟੈਕਸ ਫ੍ਰੀ ਸੇਵਿੰਗ ਅਕਾਊਂਟ, TFSA ਅਕਾਊਂਟ.
0: ਜਿਹੜੇ
1: ਪੈਸੇ ਦੀ ਗਰੋਥ ਹੋਗੀ ਉੱਥੇ ਕੋਈ ਟੈਕਸ ਨਹੀਂ ਦੇਣਾ ਪੈਂਦਾ. ਤੇ ਉਹ ਕੀ ਕਰਨਗੇ ਕਿ ਅੱਛਾ ਟੈਲਰ ਨੇ ਕਿਹਾ ਕਿ ਹਾਂਜੀ ਤੁਹਾਡੇ ਇੱਥੇ ਇੰਨੇ ਕੁ ਪੈਸੇ ਦਿਸਦੇ ਪਏ ਆ, ਤੁਸੀਂ ਯੂਜ਼ ਤਾਂ ਨਹੀਂ ਕਿਤੇ ਕਰਨੇ? ਐਂਡ ਤੁਸੀਂ ਕਹੋਗੇ ਨਹੀਂ ਅਸੀਂ ਕਿਤੇ ਯੂਜ਼ ਨਹੀਂ ਕਰਨੇ ਹਲੇ ਰੀਸੈਂਟਲੀ. ਐਂਡ ਦੈਨ ਉਹ ਤੁਹਾਨੂੰ ਸੁਜੈਸਟ ਕਰਨਗੇ ਅੱਛਾ ਤੁਸੀਂ TFSA ਅਕਾਊਂਟ ਖੋਲੋ. ਐਂਡ ਸਮਹੋ ਸਾਨੂੰ ਪਤਾ ਵੀ ਨਹੀਂ ਹੁੰਦਾ ਕਿ TFSA ਕੀ ਐਂਡ ਅਸੀਂ ਖੋਲੇ ਆਉਂਦੇ ਹਾਂ. ਅੱਛਾ ਤੁਸੀਂ ਕਹਿੰਦੇ ਚਲੋ ਠੀਕ ਹੈ ਜੀ, ਸਿੰਪਲ ਸੇਵਿੰਗ ਅਕਾਊਂਟ ਚ TFSA ਅਕਾਊਂਟ ਖੋਲ ਦਿਓ. ਇੰਸ਼ੋਰੈਂਸ ਦੇ ਲਈ ਸਾਨੂੰ ਸੁਣਿਆ ਰੇਡੀਓ ਤੇ, ਮੇਰੇ ਨਾਲ ਦੀ ਬਹੁਤ ਸਾਰੇ ਐਡਵਾਈਜ਼ਰ ਆਉਂਦੇ ਹੈਗੇ ਆ, ਤਾਂ ਤੁਸੀਂ ਬੰਦੇ ਬਾਹਰੋਂ ਕਹਿੰਦੇ ਅੱਛਾ ਚਲੋ ਇੰਸ਼ੋਰੈਂਸ ਇਹਨਾਂ ਤੋਂ ਕਰਾ ਲੈਂਦੇ ਹਾਂ. ਹੁਣ ਜਦੋਂ ਤੁਸੀਂ ਕੱਲ ਨੂੰ ਮੈਂ ਫਾਈਨੈਂਸ਼ੀਅਲ ਪਲੈਨਿੰਗ ਦੀ ਗੱਲ ਕੀਤੀ ਆ, ਕੱਲ ਨੂੰ ਮੇਰੇ ਕੋਲ ਤੁਸੀਂ ਆਪਣੇ ਫਾਈਨੈਂਸ਼ੀਅਲ ਪਲੈਨਿੰਗ ਦੇ ਲਈ ਰਿਵਿਊ ਲਈ ਆਉਂਦੇ ਆ, ਮੈਨੂੰ ਤਾਂ ਕਿਸੇ ਚੀਜ਼ਾਂ ਦਾ ਆਈਡੀਆ ਹੀ ਨਹੀਂ ਹੋਣਾ ਕਿ ਤੁਹਾਡੀ RRSP ਕੀ ਕਰ ਰਹੀ ਆ, ਤੁਹਾਡਾ TFSA ਉੱਥੇ ਕੀ ਜਨਰੇਟ ਕਰ ਰਿਹਾ ਆ, ਕੀ ਉਹ ਪ੍ਰੋਪਰ ਗਰੋਥ ਦੇ ਰਿਹਾ ਕਿ ਨਹੀਂ ਦੇ ਰਿਹਾ. ਮੈਨੂੰ ਤਾਂ ਤੁਸੀਂ ਇੰਸ਼ੋਰੈਂਸ ਪਾਲਿਸੀਜ਼ ਦੀ ਗੱਲ ਕਰੋਗੇ, ਇੰਸ਼ੋਰੈਂਸ ਪਾਲਿਸੀਜ਼ ਮੈਂ ਰਿਵਿਊ ਕਰ ਦੂੰਗੀ. ਫਾਈਨੈਂਸ਼ੀਅਲ ਪਲੈਨਿੰਗ ਦਾ ਮਤਲਬ ਇਹ ਹੈਗਾ ਆ ਕਿ ਤੁਹਾਡਾ ਐਵਰੀਥਿੰਗ ਸਟਰੋਂਗ ਹੋਣਾ ਚਾਹੀਦਾ ਆ ਔਰ ਐਵਰੀਥਿੰਗ ਪਲੈਨਡ ਹੋਣੀ ਚਾਹੀਦੀ ਆ. ਨੋ ਡਾਊਟ ਇਹਦੇ ਵਿੱਚ ਕੋਈ ਗਲਤ ਨਹੀਂ ਹੈਗਾ ਕਿ ਤੁਸੀਂ ਕੁਛ ਇਨਵੈਸਟਮੈਂਟਾਂ ਕਿਤੇ ਕਰ ਲਈਆਂ, ਇੰਸ਼ੋਰੈਂਸ ਪਾਲਿਸੀਆਂ ਤੁਸੀਂ ਕਿਤੇ ਕਰ ਲਈਆਂ, ਪਰ ਜੇ ਇੱਕੋ ਥਾਂ ਤੇ ਹੋਣ ਤਾਂ ਜ਼ਿਆਦਾ ਪ੍ਰੋਪਰ ਹੋ ਸਕਦਾ ਆ. ਹੁਣ ਤੁਸੀਂ
0: ਉਹਨੂੰ ਮੈਨੇਜ ਕਰਨਾ, ਠੀਕ ਆ,
1: ਬਿਲਕੁਲ. ਜੇ ਹੁਣ ਤੁਸੀਂ ਸਪੋਜ਼ ਕਰੋ ਕਿ ਤੁਸੀਂ ਕੋਈ ਆਪਣਾ ਘਰ ਬਣਵਾ ਰਹੇ ਆ, ਤੁਹਾਡਾ ਹੁਣ ਇਲੈਕਟ੍ਰੀਸ਼ੀਅਨ ਹੈਗਾ ਆ, ਤੁਹਾਡਾ ਪਲੰਬਰ ਆ, ਤੁਹਾਡਾ ਰੂਫਰ ਆ, ਹੁਣ ਉਹ ਸਾਰੇ ਆਪਣੇ ਆਪਣੇ ਕੰਮਾਂ ਦੇ ਮਾਹਰ ਹੋਣਗੇ, ਤੇ ਤੁਸੀਂ ਘਰ ਬਣਵਾਉਂਦੇ ਪਏ ਹੋ, ਤਿੰਨੋਂ ਜਣੇ ਆਪਸ ਚ ਗੱਲ ਹੀ ਨਹੀਂ ਕਰਦੇ, ਆਪਣਾ ਆਪਣਾ ਕੰਮ ਖਤਮ ਕਰਕੇ ਕੰਮ ਕਰਕੇ ਚਲੇ ਜਾਂਦੇ ਆ, ਤਾਂ ਘਰ ਕਿੱਦਾਂ ਦਾ ਬਣੂਗਾ? ਸੋ ਹੁਣ ਜੇ ਪਲੰਬਰ ਨੂੰ ਇਹ ਨਹੀਂ ਪਤਾ ਇਲੈਕਟ੍ਰੀਸ਼ੀਅਨ ਨੇ ਵਾਇਰਿੰਗ ਕਿੱਥੇ ਪਾਉਣੀ ਆ, ਤੇ ਇਲੈਕਟ੍ਰੀਸ਼ੀਅਨ ਨੂੰ ਇਹ ਨਹੀਂ ਪਤਾ ਪਲੰਬਰ ਨੇ ਪਾਈਪਾਂ ਕਿੱਥੇ ਪਾਉਣੀਆਂ, ਤਾਂ ਘਰ ਕਿੱਦਾਂ ਦਾ ਬਣਨਾ?
0: ਚਾਹੇ ਉਹ ਆਪਣੇ
1: ਚਾਹੇ ਉਹ ਆਪਣੇ ਕੰਮਾਂ ਦੇ ਮਾਹਰ ਵੀ ਹੈਗੇ ਆ. ਸੇਮ ਐਜ ਫਾਈਨੈਂਸ਼ੀਅਲ ਪਲੈਨਿੰਗ ਚ, ਜੇ ਤੁਸੀਂ RRSP ਕਿਤੇ ਰੱਖੀ ਆ, ਇਨਵੈਸਟਮੈਂਟਾਂ ਕਿਤੇ ਰੱਖੀਆਂ ਆ, TFSA ਅਕਾਊਂਟ ਕਿਤੇ ਆ, ਇੰਸ਼ੋਰੈਂਸ ਪਾਲਿਸੀਆਂ ਕਿਤੇ ਆ, ਤਾਂ ਕਿਸੇ ਵੀ ਬੰਦੇ ਨੂੰ ਇਹ ਨਹੀਂ
0: ਤਾਂ ਕੁਛ ਨਾ ਕੁਛ ਤੁਸੀਂ ਉਪਲਬਧ ਕਰ ਸਕਦੇ ਹੋ, ਕਿਸੇ ਨਾ ਕਿਸੇ ਮੰਜ਼ਿਲ ਤੇ ਪਹੁੰਚ ਸਕਦੇ ਹੋ। ਉਹ ਮੰਜ਼ਿਲ ਤੇ ਪਹੁੰਚਣ ਦਾ ਇੱਕ ਰਸਤਾ ਜਾਂਦਾ ਹਰਪ੍ਰੀਤ ਸੈਣੀ ਦੇ ਥਰੂ, ਔਰ ਇਹਨਾਂ ਦਾ ਨੰਬਰ ਹੈ
1: 416-817-6500।
0: ਲੋ ਜੀ ਗਏ ਤੇ ਆਏ।
2: ਮੈਂ ਹਰਸਿਮਰਨ ਸਿੰਘ, ਸਾਡਾ ਸ਼ਹਿਰ ਬਰੈਂਪਟਨ ਵੱਧ ਰਿਹਾ ਹੈ, ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ, ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
3: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ।
0: ਜੰਕਸ਼ਨ ਲਈ 647-429-4040 ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ, ਨੋ ਪ੍ਰੋਬਲਮ, 647-429-4040। ਲਾਈਵ ਕੁਕਿੰਗ ਕਰਾਉਣੀ ਹੈ ਘਰੇ, ਨੋ ਪ੍ਰੋਬਲਮ, 647-429-4040। ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ, ਨੋ ਪ੍ਰੋਬਲਮ, 647-429-4040, 647-429-4040।
4: Culture of Punjab is sponsored by Airport Nissan. For the best deals in Brampton, come to Airport Nissan at the corner of Airport Road and Queen Street, or call 905-791-4900.
0: I am Dave Tatla, and you are not.
5: ਤਾਇਆ ਸਾਡਾ ਮੀਟ ਮੱਛੀ ਦਾ ਬੜਾ ਹੀ ਸ਼ੌਕੀਨ ਆ, ਕਹਿੰਦਾ ਪਾਰਟੀ ਵਿੱਚ ਨੌਨ ਵੈਜ ਸਪੈਸ਼ਲ ਹੋਣਾ ਚਾਹੀਦਾ। ਬਸ ਵੇ ਅਸੀਂ ਕਰਤਾ ਫੋਨ ਪੰਜਾਬੀ ਬਾਈ ਨੇਚਰ ਵਾਲਿਆਂ ਨੂੰ, ਉਹ ਘਰੇ ਆ ਕੇ ਲਾਈਵ ਕੁਕਿੰਗ ਕਰਕੇ ਗਏ। ਪੰਜਾਬੀ ਬਾਈ ਨੇਚਰ ਵਾਲਿਆਂ ਨੂੰ ਕਾਲ ਕਰਿਓ,
6: ਪੰਜਾਬੀ ਬਾਈ ਨੇਚਰ, ਏਅਰਪੋਰਟ ਐਂਡ ਵੇਟ ਤੇ ਗੋ ਰੋਡ, 9057944667।
0: I am Dave Tatla, and you are not. ਤੁਹਾਡੇ ਨੋਟ ਬਚਾਈਏ, ਡਾਲਰ ਬਚਾਈਏ, ਬ੍ਰੈਂਪਟਨ ਟੀਵੀ ਅਪਲਾਈਸਿਸ ਤੇ ਲੈ ਕੇ ਚੱਲਦੇ ਹਾਂ। ਸੁਲਤਾਨ ਜੀ ਸਾਡੇ ਨਾਲ ਜੁੜ ਚੁੱਕੇ ਨੇ। ਸੁਲਤਾਨ ਜੀ, ਵੈਲਕਮ ਟੂ ਦਾ ਸ਼ੋਅ ਸਰ।
7: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ।
0: ਸੁਲਤਾਨ ਜੀ, ਕੀ ਅਪਡੇਟ ਹੈ?
7: ਦੇਪਾ ਜੀ, ਸਾਡੇ ਕੋਲ ਇਸ ਟਾਈਮ ਜਿਹੜਾ ਬਿਨਾਂ ਟੈਰਿਫ ਲੱਗੀ ਪ੍ਰਾਈਸ ਤੋਂ ਲਾਸਟ ਵੀਕ ਅਸੀਂ ਆਰਡਰ ਪਲੇਸ ਕੀਤੇ ਸੀ, ਉਹ ਸਟਾਕ ਹੈ। ਅਗਰ ਕੋਈ ਕਸਟਮਰ ਇਹਦਾ ਫਾਇਦਾ ਲੈਣਾ ਚਾਹੁੰਦੇ ਆ, ਕਿਉਂਕਿ 30% ਜਿਹੜਾ ਟੈਰਿਫ ਲੱਗਣ ਤੋਂ ਬਾਅਦ ਪ੍ਰਾਈਸਿਸ ਇਨਕਰੀਜ਼ ਹੋਈਆਂ, 25% ਦਾ ਟੈਰਿਫ ਸੀਗਾ ਤੇ 5% ਫਰੇਟ ਇਨਕਰੀਜ਼ ਹੋਇਆ, ਟੋਟਲ 30% ਪ੍ਰਾਈਸ ਚ ਫਰਕ ਪਿਆ। ਮੈਂ ਨਾਲ ਦੀ ਨਾਲ ਟੈਰਿਫ ਲੱਗੀਆਂ ਪ੍ਰਾਈਸਿਸ ਵੀ ਦੱਸ ਦਿੰਦਾ ਤੇ ਅੱਜ ਦੀ ਅਵੇਲੇਬਲ ਪ੍ਰਾਈਸ ਵੀ ਦੱਸ ਦਿੰਦਾ ਜੀ। $1000 ਵਾਲਾ 30-inch ਅਪਰਾਈਟ ਫਰੀਜ਼ਰ ਦੇ ਨਾਲ ਫਰਿੱਜ, ਟੈਰਿਫ ਲੱਗੀ ਪ੍ਰਾਈਸ $1300 ਹੈ, ਪਰ ਅੱਜ ਵੀ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ $899 ਦਾ ਮਿਲ ਜਾਏਗਾ। $2000 ਵਾਲੀ ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਟੈਰਿਫ ਲੱਗੀ ਪ੍ਰਾਈਸ $2600 ਹੈ, ਪਰ ਅੱਜ ਵੀ $1799 ਦੀ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਮਿਲ ਜਾਣਗੇ। ਤੇ ਜਿਨ੍ਹਾਂ ਨੇ ਸਟੈਕ ਕਰਨਾ ਵਾਸ਼ਰ ਥੱਲੇ, ਡਰਾਇਰ ਉੱਪਰ ਸਟੈਕ ਹੋ ਜਾਏਗਾ, 27-inch ਵਾਈਡ ਤੇ 76-inch ਹਾਈਟ ਚ ਤੁਹਾਡਾ ਵਾਸ਼ਰ ਡਰਾਇਰ ਸਟੈਕਡ ਐਨ ਇੰਸਟਾਲ ਹੋ ਜਾਏਗਾ, ਅੱਜ ਵੀ $1499 ਚ ਅਵੇਲੇਬਲ ਹੈ ਜੀ। ਫਰਿੱਜ, ਸਟੋਵ, ਡਿਸ਼ ਵਾਸ਼ਰ, 3-piece ਕਿਚਨ ਬੰਡਲ ਜਿਹੜਾ ਟੈਰਿਫ ਲੱਗੀ ਪ੍ਰਾਈਸ ਹੈ ਜੀ ਇਹਦੀ $3899, ਜਦਕਿ ਅੱਜ ਵੀ ਤੁਹਾਨੂੰ $2999 ਦਾ ਮਿਲ ਜਾਏਗਾ। ਸੋ 6 ਮਹੀਨੇ ਚ ਤੁਸੀਂ ਪੇ ਕਰਨਾ, ਫ੍ਰੀ ਹੋਮ ਡਿਲੀਵਰੀ ਮਿਲੇਗੀ। ਟੈਰਿਫ ਲੱਗੇ 30% ਪ੍ਰਾਈਸਿਸ ਤੋਂ, ਸੇਵ ਹੋਣ ਵਾਸਤੇ 10% ਡਿਪੋਜ਼ਿਟ ਦੇ ਕੇ $300-400 ਨਾਲ ਡੀਲ ਲੌਕ ਕਰ ਸਕਦੇ ਹੋ। ਵਿਜ਼ਿਟ ਕਰਨਾ ਤੁਸੀਂ 801 ਬੋਵੇਡ ਡਰਾਈਵ, ਵੈਸਟ ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ, 905-450-2828 ਨੰਬਰ ਹੈ। ਜਿਨ੍ਹਾਂ ਨੇ ਟੀਵੀ ਲੈਣੇ ਆ, ਸਾਡੇ ਕੋਲ ਸੈਮਸੰਗ ਦਾ 75-inch ਅੱਜ ਸਪੈਸ਼ਲ ਤੇ ਸਿਰਫ 3 TV ਅਵੇਲੇਬਲ ਆ, $799 ਦਾ 75-inch ਸੈਮਸੰਗ ਮਿਲੇਗਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ। 85-inch ਸੋਨੀ ਬਰੇਵੀਆ ਮਾਡਲ ਲੈਣਾ ਜੀ, ਅੱਜ ਮਿਲੇਗਾ ਸਿਰਫ $1599 ਦਾ, ਤੇ 6 ਮਹੀਨੇ ਚ ਪੇ ਕਰਨੇ ਆ। 905-450-2828 ਨੰਬਰ ਹੈ, ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਤੇ ਪਹੁੰਚਣਾ ਹੈ। 905-450-2828, 905-450-2828 ਜੀ।
0: ਔਰ 6 ਮਹੀਨੇ ਬਾਅਦ ਤੁਸੀਂ ਪੈਸੇ ਦੇਣੇ, ਕੋਈ ਵਿਆਜ ਨਹੀਂ, ਕੋਈ ਇੰਟਰਸਟ ਨਹੀਂ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, 905-450-2828। ਸੁਲਤਾਨ ਜੀ, ਥੈਂਕ ਯੂ ਸੋ ਮਚ।
7: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ।

0: ਲਓ ਜੀ, ਇੰਡੀਅਨ ਫਰੂਟ ਲੈਂਡ ਨੇ ਪਤਝੜ ਦੀ ਸੇਲ ਲਗਾ ਦਿੱਤੀ ਹੈ, ਜਿੱਥੇ ਆਸ਼ੀਰਵਾਦ ਆਟਾ 11.99 ਦਾ 20 ਪਾਉਂਡ ਮਿਲੇਗਾ। ਉਹਦੇ ਨਾਲ ਨਾਲ ਇੰਡੀਆ ਗੇਟ ਜਿਹੜਾ ਰੋਜ਼ਾਨਾ ਰਾਈਸ ਹੈ 8.99 ਦਾ, ਬਰਾੜ ਦਾ ਦੇਸੀ ਘਿਓ 23.99 ਦਾ ਹੈ, ਬਾਂਸੀ ਸ਼ੱਕਰ ਲਓ ਜੀ 1.99 ਦੀ 2 ਪਾਉਂਡ ਮਿਲੇਗੀ, ਔਰ ਜਿਹੜੇ ਚੌਲ ਨੇ 10.99 8.8 ਪਾਉਂਡ ਮਿਲਣਗੇ। ਪ੍ਰੀਮੀਅਮ ਟਾਟਾ ਟੀ ਜਿਹੜੀ ਹੈ 8.99 ਦੀ 1 ਕਿਲੋ ਹੈ, ਇਹਦੇ ਨਾਲ ਨਾਲ ਹਲਦੀਰਾਮ ਦੇ ਸਨੈਕ 99 ਸੈਂਟ ਦੇ ਨੇ, ਔਰ ਜਿਹੜਾ ਮਿਲਕ ਰਸਕ ਹੈ ਉਹ ਜੀ 2.99 ਦਾ 560 ਗ੍ਰਾਮ ਹੈ, ਰਸ ਮਲਾਈ 7.99 ਦੀ 680 ਗ੍ਰਾਮ ਹੈ, ਔਰ ਇਹਦੇ ਨਾਲ ਲਕਸ਼ਮੀ ਦੇਸੀ ਬੇਸਨ 3.99 ਦਾ 4 ਪਾਉਂਡ ਹੈ, ਸਵਰਨਾ ਮੈਦਾ 1.99 ਦਾ 4 ਪਾਉਂਡ ਹੈ, ਦੀਪ ਕੇਸਰ ਮੈਂਗੋ ਪਲਪ 2.99 ਦਾ ਹੈ। ਇਹ ਸਾਰੀਆਂ ਲੋਕੇਸ਼ਨਾਂ ਦੇ ਸੇਲ ਚੱਲ ਰਹੀ ਹੈ, ਇਹਦਾ ਤੁਸੀਂ ਫਾਇਦਾ ਚੱਕਦੇ ਹੋ। ਨਾਲ ਦੇ ਨਾਲ ਜਿਹੜਾ ਤੰਦੂਰੀ ਗਰੈਲਰ ਨਾਲ ਹੀ ਇੰਡੀਅਨ ਫੂਡ ਲੈਂਡ ਦੇ, ਜਿੱਥੇ ਵੈਜੀ ਥਾਲੀ 4.99 ਦੀ ਹੈ ਜੀ, ਵੈਜੀ ਨੂਡਲ 6.99 ਦੇ, ਚਿਕਨ ਕਰੀ ਨਾਲ ਇੱਕ ਨਾਨ ਵੀ ਮਿਲੇਗਾ 9.99 ਦਾ, ਵੱਡਾ ਸਾਰਾ ਕੋਲਾ ਭਰ ਕੇ ਦਿੰਦੇ ਨੇ। ਚਨਾ ਭਟੂਰਾ 3.99 ਦੀ, ਚਿਕਨ ਬਰਿਆਨੀ 6.99 ਦੀ, ਵੈਜੀ ਬਰਿਆਨੀ 4.99 ਦੀ, ਸਟਫ ਕੁਲਚਾ ਲਓ ਜੀ 2.99 ਦਾ, ਆਲੂ ਕੁਲਚਾ ਲਓ 4.99 ਦਾ, ਅਤੇ ਪੀਜ਼ਾ ਵੈਜੀ ਮੀਡੀਅਮ ਪੀਜ਼ਾ ਜਿਹੜਾ ਹੈ 2 ਟੋਪਿੰਗ ਦੇ ਨਾਲ 6.99 ਚ ਮਿਲੇਗਾ। ਇੰਡੀਅਨ ਫਰੂਟ ਲੈਂਡ ਦੀਆਂ 7 ਲੋਕੇਸ਼ਨਾਂ ਤੇ ਇਹ ਸੇਲ ਚੱਲ ਰਹੀ ਹੈ। ਕੱਲ ਪਹਿਲੀ ਗੇਮ ਹੋਈ ਮੇਪਲ ਲੀਫ ਦੀ, ਕਮਾਲ ਕਰਤੀ ਜੀ, 3-2 ਤੇ ਹਾਰ ਗਏ। ਦੋ ਬੰਦਿਆਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈਮਿਲਟਨ ਵਿੱਚ, ਜਿਹੜੀ ਕਾਰ ਚੋਰੀ ਕਰਨ ਦੀ ਕੋਸ਼ਿਸ਼ ਕਰ ਰਹੇ ਸੀ। ਪੁਲਿਸ ਨੇ ਇੱਕ ਪੁਲਿਸ ਵਾਲੇ ਨੂੰ ਚਾਰਜ ਕੀਤਾ ਹੈ, ਜਿਹੜੇ ਤੇ ਸੈਕਸੁਅਲ ਅਸਲਟ ਦੇ ਚਾਰਜਸ ਲੱਗੇ ਨੇ, ਔਰ ਇੱਕ ਸਰਵੇ ਹੋਇਆ, ਸਰਵੇ 'ਚ ਇਹ ਪੁੱਛਿਆ ਗਿਆ ਕਿ ਟੋਰਾਂਟੋ ਮੇਪਲ ਲੀਫ ਨੇ ਆਫ ਸੀਜ਼ਨ ਜਿਹੜੀ ਡੀਲਿੰਗ ਵੀਲਿੰਗ ਕੀਤੀ ਆ, ਉਹਦੇ ਨਾਲ ਤੁਹਾਡੇ ਚਾਂਸ ਕੀ ਲੱਗਦੇ ਮੇਪਲ ਲੀਫ ਦੇ? 47% ਨੇ ਯੈਸ ਕਿਹਾ, 64% ਦੇ ਜਿੱਤੇ ਹੋਏ ਆ ਹੁਣ ਜੀ, ਹਾਂ ਕਿਵੇਂ ਕਹੀ ਆ ਰੁਪਏ ਜੀ। ਐਨੀ ਹਾਓ, ਸਾਡੇ ਨਾਲ ਹਰਪ੍ਰੀਤ ਸੈਣੀ ਜੀ ਜੁੜੇ ਹੋਏ ਨੇ, ਕੁਛ ਖਾਸੋ ਖਾਸ ਸਪੈਸ਼ਲ ਤੁਹਾਡੇ ਲਈ ਕਵਰੇਜ ਕਰ ਰਹੇ ਨੇ ਅੱਜ, ਕੀ ਕਹਿਣਾ ਚਾਹੋਗੇ?
1: ਬਿਲਕੁਲ ਦੇਵ ਜੀ, ਸੋ ਆਪਾਂ ਫਾਈਨੈਂਸ਼ੀਅਲ ਪਲੈਨਿੰਗ ਦੀ ਗੱਲ ਕਰ ਰਹੇ ਹਾਂ, ਉਹਦੇ ਟੂਲਸ ਦੀ ਗੱਲ ਕਰ ਰਹੇ ਹਾਂ, ਉਹਦੇ ਇੰਪੋਰਟੈਂਟ ਸਟੈਪਸ ਦੀ ਗੱਲ ਕਰ ਰਹੇ ਹਾਂ। ਐਂਡ ਬਹੁਤ ਵਾਰ ਇੱਦਾਂ ਹੁੰਦਾ ਕਿ ਜਦੋਂ ਆਪਾਂ ਯੰਗ ਫੈਮਿਲੀਜ਼ ਦੇ ਵਿੱਚ ਮਿਲਦੇ ਹਾਂ ਨਾ, ਹੁਣ ਜਿਨ੍ਹਾਂ ਦੀ ਏਜ ਕੋਈ 25-30 ਸਾਲ ਦੇ ਆ, ਤਾਂ ਉਹਨਾਂ ਦੇ ਨਾਲ ਜਦੋਂ ਇੱਦਾਂ ਦੀ ਕੋਈ ਵੀ ਗੱਲ ਕਰੋ ਤੇ ਉਹ ਕਹਿ ਦਿੰਦੇ ਆ ਕਿ ਰਿਟਾਇਰਮੈਂਟ ਫੋਰਗੈਟ ਅਬਾਊਟ ਇਟ, ਲਾਈਕ ਵਿਲ ਥਿੰਕ ਅਬਾਊਟ ਇਟ ਲੇਟਰ। ਹੁਣ ਇਹ ਹੈ ਕਿ ਜਿਹੜਾ ਬੰਦਾ 25-30 ਸਾਲ ਦਾ ਹੈਗਾ ਆ, ਸਭ ਤੋਂ ਇੰਪੋਰਟੈਂਟ, ਸਭ ਤੋਂ ਵੈਲਿਊਏਬਲ ਚੀਜ਼ ਆਪਣੇ ਸਾਰਿਆਂ ਕੋਲ ਕੀ ਆ?
0: ਪੈਸਾ।
1: ਟਾਈਮ।
0: ਪੈਸਾ।
1: ਟਾਈਮ।
0: ਪੈਸਾ।
1: ਨੋ। ਓਕੇ, ਸੋ ਇਟਸ ਟਾਈਮ।
0: ਓਕੇ,
1: ਜੇ ਟਾਈਮ ਨੂੰ ਆਪਾਂ ਚੰਗੀ ਤਰ੍ਹਾਂ ਪਲਾਨ ਕਰ ਲਿਆ ਨਾ, ਸਾਰਾ ਕੁਝ ਆਪਣੇ ਆਪ ਹੀ ਆ ਜਾਣਾ, ਕਿਉਂਕਿ ਟਾਈਮ ਸਭ ਤੋਂ ਵੈਲਿਊਏਬਲ ਚੀਜ਼ ਆ ਜਿਹੜੀ ਆਪਣੇ ਸਾਰਿਆਂ ਦੇ ਕੋਲ ਇਸ ਵੇਲੇ ਜਿਹੜਾ ਚੱਲ ਰਿਹਾ ਟਾਈਮ ਆ ਉਹਨੂੰ ਪਲਾਨ ਕਰਨ ਦੇ ਲਈ। ਸੋ ਹੁਣ ਜਿਹੜੇ ਯੰਗ ਹੈਗੇ ਆ, ਨੋ ਡਾਊਟ ਉਹਨਾਂ ਨੂੰ ਰਿਟਾਇਰਮੈਂਟ ਦੀ ਹਲੇ ਇੱਦਾਂ ਲੱਗਦਾ ਕਿ ਅਸੀਂ ਕੋਈ ਐਗਰੈਸਿਵਲੀ ਸੇਵਿੰਗ ਨਹੀਂ ਕਰਨੀ, ਕੋਈ

0: ਆਪਣੀ ਲਾਈਫ, ਆਪਣੇ ਬੱਚਿਆਂ ਦੀ ਲਾਈਫ, ਉਹਨਾਂ ਦੀ ਪਲੈਨਿੰਗ ਸ਼ੁਰੂ ਹੀ ਨਹੀਂ ਕਰਦੇ ਹੈਗੇ। ਵਿਆਹ ਸ਼ਾਦੀ 2-3 ਸਾਲ ਪਹਿਲਾਂ ਲੱਗ ਜਾਂਦੇ ਆ। ਵਾਏ? ਉਹ ਵਾਏ ਦਾ ਆਨਸਰ ਹੈ ਹਰਪ੍ਰੀਤ ਹੋਣਾ ਕੋਲ, ਨੰਬਰ ਦਿਓ ਜੀ
1: 4168176500, 416-8167-6500।
0: ਐਵਰੇਜ ਟਰਾਂਸਪੋਰਟ ਨੂੰ ਡਰਾਈਵਰ ਚਾਹੀਦੇ ਨੇ ਜੀ, ਏਜਡ ਡਰਾਈਵਰ। ਆਟੋ ਪਾਰਟ ਦੇ ਡੈਡੀਕੇਟਡ ਰਨ ਨੇ, 3000 ਮੀਲ ਵੀਕ ਦੇ ਮਿਲਣਗੇ। ਨਾਲ ਦੀ ਨਾਲ ਮਿਡ ਵੈਸਟ ਅਤੇ US ਈਸਟ ਲਈ ਵੀ ਡਰਾਈਵਰ ਦੀ ਲੋੜ ਹੈ। ਸੋ ਸੁਨਹਿਰੀ ਮੌਕਾ ਹੈ ਜੀ, ਬਹੁਤ ਅੱਛੀ ਵੱਡੀ ਕੰਪਨੀ ਨਾਲ ਕੰਮ ਕਰ ਲਈ। 905-846-2229, 846-2229, extension 4। ਲਓ ਜੀ, ਜਾਣੇ ਆਉਂਦੇ ਹਾਂ, ਲੇਕਿਨ ਉਸ ਤੋਂ ਪਹਿਲਾਂ ਤੁਹਾਨੂੰ ਇਹ ਦੱਸੀਏ ਪੈਟਰੋਲ ਦੀ ਪ੍ਰਾਈਜ਼। ਹਰਬੀ ਜੀ, ਪਿੱਛੇ ਵੀਰ ਦਾ ਫੋਨ ਆਇਆ, ਕਹਿੰਦਾ ਪੈਟਰੋਲ ਦੀ ਪ੍ਰਾਈਜ਼ ਕੀ ਹੋਣੀ ਅੱਜ? ਮੈਂ ਕਿਉਂ ਕੀ ਹੋਇਆ, ਕਹਿੰਦਾ ਅੱਜ ਸੁਣਨ ਦਾ ਮੌਕਾ ਨਹੀਂ ਮਿਲਿਆ। ਸੋ ਬਾਈ ਜੀ, ਅੱਜ ਪੈਟਰੋਲ ਦੀ ਪ੍ਰਾਈਜ਼ 2 ਸੈਂਟ ਥੱਲੇ ਆ ਰਹੀ ਹੈ।
1: ਪੈਟਰੋਲ ਦੀ ਪ੍ਰਾਈਜ਼ ਤਾਂ ਆਪਾਂ ਵੈਨਕੂਵਰ ਦੇਖੀ।
0: ਵੈਨਕੂਵਰ ਚ ਤੁਸੀਂ ਵੈਨਕੂਵਰ ਗਏ ਸੀ ਹੁਣ ਕਾਨਫਰੰਸ ਤੇ?
1: ਹਾਂਜੀ।
0: ਓਕੇ, ਕਿੰਨੀ ਸੀ ਉੱਥੇ?
1: ਲਾਈਕ 2.11, 2.13, ਸੋ $2, ਸੋ
0: 13 ਪੈਸੇ, $2.11
1: ਸੋ ਇੱਥੇ ਤਾਂ ਇਦਾਂ ਲੱਗਦਾ
0: ਪਿਆ ਸੀਗਾ, ਸੋਨੇ ਦਾ ਭਾਅ ਸੀ ਉੱਥੇ। ਐਨੀਵੇ, ਮੰਡੀਆਂ ਦੇ ਭਾਅ ਦੱਸਦੇ ਆ। ਜਨਕ ਜੁਲੋ ਦੇ ਸਹਿਯੋਗ ਨਾਲ ਟੋਰਾਂਟੋ ਸਟਾਕ ਚੇਂਜ, ਡਾਓ ਡਾਲਰ ਇਹ ਥੱਲੇ ਆਇਆ। ਨੈਸਡੈਕ ਕਰੂਡ ਆਇਲ ਤੇ ਜਿਹੜਾ ਸੋਨਾ ਹੈ ਇਹ ਇਸ ਸਮੇਂ ਉੱਪਰ ਚੱਲ ਰਿਹਾ ਹੈ। M5 ਦੇ ਰੀਡੇਟ ਵਾਲਾ ਸ਼ੋ ਗਏ ਤੇ ਆਏ ਜੀ, ਸਟੇ ਟਿਊਨ।
2: ਪੂਰੇ 40 ਸਾਲ ਹੋ ਗਏ ਆਪਣੇ ਵਿਆਹ ਨੂੰ, ਫਿਰ ਕਿੱਥੇ ਸੈਲੀਬ੍ਰੇਟ ਕਰਨ ਦਾ ਇਰਾਦਾ ਹੈ?
3: ਮੇਰੀ ਮੰਨੋ, ਆਪਾਂ ਪਿੰਡ ਨਾ ਚੱਲੀਏ।
2: ਧਰਮ ਨਾਲ ਆ ਤਾਂ ਤੂੰ ਮੇਰੇ ਮਨ ਦੀ ਗੱਲ ਹੀ ਕਹਿਤੀ ਹੈ, ਪਰ ਇੰਨੀ ਛੇਤੀ ਟਿਕਟਾਂ ਕਿੱਥੋਂ ਮਿਲਣਗੀਆਂ?
3: ਗਿੱਲ ਇੰਟਰਨੈਸ਼ਨਲ ਟ੍ਰੈਵਲ ਤੋਂ ਆਪਣੇ ਸਾਥ ਵਰਗੇ ਸਾਥ ਹੈ ਉਹਨਾਂ ਦਾ, ਆਪਣੇ ਕਲਾਇੰਟਸ ਦੇ ਨਾਲ ਪਿਛਲੇ 40 ਸਾਲਾਂ ਤੋਂ।
2: 40 ਸਾਲਾਂ ਤੋਂ ਬੇਦਾਗ ਸਰਵਿਸ, ਗਿੱਲ ਇੰਟਰਨੈਸ਼ਨਲ ਟ੍ਰੈਵਲ।
3: ਕੁਆਲਿਟੀ ਸਰਵਿਸ, ਵਧੀਆ ਰੇਟਸ ਤੇ ਬੈਸਟ ਡੀਲਿੰਗ ਹੈ ਉਹਨਾਂ ਦੀ ਪਛਾਣ। ਇੰਡੀਆ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਕੋਨੇ ਚ ਕਰਨਾ ਹੋਏ ਟ੍ਰੈਵਲ,
2: ਸਰਵਿੰਗ ਕੈਨੇਡਾ ਨੇਸ਼ਨ ਵਾਈਡ।
3: 905-671-8400 or 905-796-8800 or visit giltravels.ca।
4: ਨਾ ਚਾਚਾ ਜੀ, ਆਹ 3 ਮਹੀਨੇ ਹੋ ਗਏ ਤੁਹਾਨੂੰ ਮੋੜਗੇ ਤੇ ਕਾਗਜ਼ ਇਕੱਠੇ ਕਰਦਿਆਂ ਨੂੰ, ਹੁਣ ਤਾਈ ਤੁਹਾਡੀ ਮੋੜਗੇ ਚ ਪ੍ਰੂਫ ਨਹੀਂ ਹੋਈ ਹੈ।
5: ਓ ਤੂੰ ਰੇਫੜਾ, ਉਹ ਮੋੜਗੇ ਚ ਪ੍ਰੂਫ ਕਰਾਣੀ ਪਤਾ ਕਿੰਨਾ ਔਖਾ ਕੰਮ ਹੈ, 100 ਪਾਪੜ ਬੇਲਣੇ ਪੈਂਦੇ ਆ, ਲੱਗਿਆ ਗੱਲਾਂ ਮਾਰਦਾ।
4: ਓ ਚਾਚਾ ਜੀ, ਮੈਂ ਤਾਂ ਪਹਿਲਾਂ ਹੀ ਕਿਹਾ ਸੀ ਕੋਈ ਫਰਸਟ ਜਾਂ ਸੈਕੰਡ ਮੋੜਗੇਜ ਦੀ ਲੋੜ ਹੋਵੇ, ਰੀਫਾਈਨੈਂਸਿੰਗ ਦੀ ਲੋੜ ਹੋਵੇ, ਟਰੱਕ ਲੋਨ ਜਾਂ ਇਕਵਿਪਮੈਂਟ ਲੋਨ ਚਾਹੀਦਾ ਹੋਵੇ, ਬਿਜ਼ਨਸ ਲੋਨ ਜਾਂ ਪ੍ਰਾਈਵੇਟ ਲੈਂਡਿੰਗ ਦੀ ਹੀ ਲੋੜ ਕਿਉਂ ਨਾ ਹੋਵੇ, ਤਾਂ ਸੁਣਦੇ ਮੇਰੀ ਗੱਲ, ਜੇ ਸਾਰੇ ਪਾਸਿਓਂ ਹੋ ਗਈ ਨਾ ਤਾਂ ਬਾਹ ਫੜੂ ਕਮਲਜੀਤ ਸਰਾ। 416-356-1870, 416-356-1870, ਪੈ ਗਈ ਪੱਲੇ।
0: ਮੋਰਗੇਜ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ BC ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ, 2155 B ਸਟੀਲਜ਼ ਐਵਨਿਊ, ਨੀਅਰ ਟੋਪ ਰੂਮ, ਯੂਨਿਟ 32। 905-460-9099, 905-460-9099, 460-9099 ਇਹਨਾਂ ਦਾ ਨੰਬਰ ਹੈ।
6: ਦੇਖੋ ਜੀ, ਕਰਤਾ ਹੈ ਆਪਣਾ ਨੰਬਰ 1, ਪਰ ਮੇਰਾ ਦਿਲ ਕਰਦਾ ਹੈ ਆਪਣਾ ਘਰ ਸਾਰਿਆਂ ਤੋਂ ਸੋਹਣਾ ਹੋਵੇ।
7: ਬਸ ਇੰਨੀ ਗੱਲ, ਹੋ ਘਰ

0: Kitchen, address 6685 Tonkin Road, Mississauga. Number 647-262-0000. And home for kitchen.
1: Jeda bed furniture talona baliye.
2: Culture of Punjab, serving the South Asian community in and around the GTA. For exciting packages, promotional offers, and inquiries, please call 416-677-0609. That's 416-677-0609. Culture of Punjab.
3: From the Dave Tatla News Desk, locally covered, nationally connected.
4: ਬੜੀ ਮਿਹਰਬਾਨੀ ਜੀ ਔਰ ਅੱਜ ਦੇ ਪ੍ਰੋਗਰਾਮ 'ਚ ਤੁਹਾਡੇ ਲਈ ਜਿਸ ਤਰ੍ਹਾਂ ਅਸੀਂ ਦੱਸਿਆ ਸੀ ਸਾਡੇ ਕੁਛ ਨੁਮਾਇੰਦੇ ਆ ਰਹੇ ਨੇ ਜਿਨ੍ਹਾਂ ਨਾਲ ਅਸੀਂ ਗੱਲਬਾਤ ਕਰਾਂਗੇ ਉਹ ਇਲੈਕਸ਼ਨ ਲਈ ਖੜ ਰਹੇ ਨੇ ਤੁਹਾਡੇ ਸ਼ਹਿਰ ਦੇ ਅੰਦਰ ਔਰ ਉਹਨਾਂ ਨਾਲ ਵਿਚਾਰ ਵਟਾਂਦਰਾ ਕਰਾਂਗੇ ਕੀ ਉਹਨਾਂ ਦੇ ਗੋਲ ਨੇ ਆਉਣ ਵਾਲੇ ਸਮੇਂ 'ਚੋਂ ਕੀ ਕਰਨਾ ਚਾਹੁੰਦੇ ਆ ਕੀ ਨਹੀਂ ਕਰਨਾ ਚਾਹੁੰਦੇ ਕਿਹੜੀਆਂ ਚੀਜ਼ਾਂ ਐਸੀਆਂ ਨੇ ਜਿਨ੍ਹਾਂ ਜਿਹੜੀਆਂ ਸਾਡੇ ਸਿਟੀ 'ਚ ਇਸ ਸਮੇਂ ਸਹੀ ਨਹੀਂ ਹੋ ਰਹੀਆਂ ਜਾਂ ਕਿਹੜੀਆਂ ਹੋ ਸਕਦੀਆਂ ਨੇ ਕਿਵੇਂ ਇੰਪਰੂਵਮੈਂਟ ਲਿਆਂਦੀ ਜਾ ਸਕਦੀ ਬਹੁਤ ਸਾਰੇ ਇਸ਼ੂ ਨੇ ਔਰ ਸਾਡੀ ਕਮਿਊਨਿਟੀ

0: ਦੂਜੇ ਜਿਹੜੇ ਸਾਡੇ ਲਿਸਨਰ ਨੇ ਉਹ ਸਾਡੇ ਮੈਜੋਰਟੀ ਆਫ ਦਮ ਬ੍ਰੈਂਪਟਨ 'ਚ ਹੀ ਰਹਿੰਦੇ ਨੇ ਔਰ ਬ੍ਰੈਂਪਟਨ 'ਚ ਕਾਫੀ ਕੁਛ ਹੈ ਜਿਹੜਾ ਸਾਨੂੰ ਲੋੜ ਹੈ ਸਿੱਖਣ ਦੀ, ਉਹਦੇ ਲਈ ਅਸੀਂ ਸਾਡੇ ਨਾਲ ਸਟੂਡੀਓ 'ਚ ਹਰਸਿਮਰਨ ਸਿੰਘ ਹਾਜ਼ਰ ਨੇ। ਵੀਰਾ ਜੀ ਵੈਲਕਮ ਟੂ ਦਾ ਸ਼ੋਅ, ਕੀ ਹਾਲ ਹੈ ਭਰਾ?
1: ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਜੀ।
0: ਹਰਸਿਮਰਨ ਜੀ ਤੁਸੀਂ ਕੋਈ ਨਹੀਂ, ਜਿਹੜੇ ਮਾਈਕ 'ਤੇ ਮਰਜ਼ੀ ਬਹਿ ਜਾਓ, ਇਟਸ ਓਕੇ। ਤੁਸੀਂ ਕਿਹੜੇ ਸੰਨ 'ਚ ਆਪਣੇ ਜਦੋਂ ਤੁਸੀਂ ਇੰਡੀਆ ਹੁੰਦੇ ਸੀ, ਕਿਹੜੇ ਸੰਨ ਦੇ ਵਿੱਚ ਜਾਂ ਕਿਹੜੇ ਸਾਲਾਂ ਦੇ ਵਿੱਚ ਕਿਹੜੇ ਇਲਾਕੇ 'ਚ ਰਹੇ ਹੋ?
1: ਇੰਡੀਆ ਜੀ ਮੈਂ ਸੰਗਰੂਰ ਜ਼ਿਲ੍ਹੇ 'ਚ, ਪਿੰਡ ਪੈਂਦਾ ਜੀ ਬਖੋਰਾ ਕਲਾਂ।
0: ਮੈਂ ਭਦੌੜ ਗਿਆ ਹੋਇਆ ਉੱਥੇ।
1: ਠੀਕ ਹੈ ਜੀ।
0: ਇੱਕ ਵਾਰ, ਕਾਫੀ ਪੁਰਾਣੀ ਗੱਲ ਆ ਮੇਰੇ ਖਿਆਲ, ਹੋਣੀ ਆ ਤਕਰੀਬਨ 79 ਦੀ, ਉਦੋਂ ਭਦੌੜ ਗਿਆ ਸੀਗਾ।
1: ਠੀਕ ਹੈ ਜੀ।
0: ਤੇ ਮੈਨੂੰ ਪੰਜਾਬ ਦੀ ਨੌਲੇਜ ਵੈਸੇ ਘੱਟ ਆ। ਤੁਸੀਂ ਮੁੱਢਲੀ ਵਿਦਿਆ ਉੱਥੋਂ ਲਈ ਹੈ ਸਾਰੀ?
1: ਨਹੀਂ, ਮੈਂ 14-15 ਸਾਲ ਤੱਕ ਇੰਡੀਆ ਰਿਹਾ ਜੀ।
0: ਅੱਛਾ ਅੱਛਾ,
1: ਹਾਂਜੀ ਹਾਂਜੀ,
0: ਠੀਕ ਹੈ ਠੀਕ ਹੈ।
1: ਉਦੋਂ ਬਾਅਦ ਇੱਥੇ ਕੰਪਿਊਟਰ ਇੰਜੀਨੀਅਰਿੰਗ ਮੈਂ ਇੱਥੋਂ ਕੀਤੀ ਹੈ ਕੈਨੇਡਾ ਤੋਂ।
0: ਓਕੇ, ਵੈਰੀ ਗੁੱਡ ਵੈਰੀ ਗੁੱਡ। ਤੋ ਤੁਹਾਡਾ ਜਿਹੜਾ ਮਨ ਬਣਾਇਆ ਕਿ ਮੈਂ ਇਲੈਕਸ਼ਨ ਲੜਨੀ ਆ ਇੱਥੇ, ਯਾਰ ਇੱਕ ਵਾਰ ਸੈੱਟ ਕਰ ਲਓ, ਵਾਰ ਵਾਰ ਹੱਥ ਚਲਾਈ ਜਾਂਦੇ। ਅੱਛਾ, ਜਦੋਂ ਤੁਸੀਂ ਮਨ ਬਣਾਇਆ ਕਿ ਤੁਸੀਂ ਇਲੈਕਸ਼ਨ ਲੜਨੀ ਆ, ਔਰ ਇਲੈਕਸ਼ਨ ਲੜਨ ਲਈ ਤੁਹਾਡਾ ਮਨ ਵਿਚਾਰ ਕਿਵੇਂ ਬਣਿਆ? ਇਹ ਵਾਰਡ 9 and 10 ਚ?
1: ਹਾਂਜੀ, ਵਾਰਡ 9-10 ਚ ਮੈਨੂੰ ਰਹਿੰਦੇ ਨੂੰ ਹੋ ਗਏ ਜੀ 12-13 ਸਾਲ।
0: ਓ ਵੈਰੀ ਗੁੱਡ।
1: ਇੱਥੇ ਸਾਡੇ 250 ਫੈਮਿਲੀ ਆ, ਅਸੀਂ 4-5 ਸਾਲਾਂ ਤੋਂ ਕਮਿਊਨਿਟੀ ਲਈ ਕੰਮ ਕਰਦੇ ਸੀ।
0: ਠੀਕ ਆ।
1: ਤੇ ਹਰ ਵਾਰ ਜਦੋਂ ਕਿਸੇ ਨਾ ਕਿਸੇ ਨਤੀਜੇ ਤੇ ਗੱਲ ਪਹੁੰਚਣੀ ਹੁੰਦੀ ਸੀ ਤਾਂ ਐਂਡ ਤੇ ਜਾ ਕੇ ਇੱਕ ਇੱਦਾਂ ਦਾ ਸਿਚੁਏਸ਼ਨ ਬਣ ਜਾਂਦੀ ਸੀ ਵੀ ਆਪਾਂ ਨੂੰ ਪਾਵਰ ਵਾਲੇ ਬੰਦੇ ਦੀ ਲੋੜ ਹੈ, ਜੇ ਉਹ ਸਾਡਾ ਸਾਥ ਦੇਊਗਾ ਫੇਰ ਹੀ ਉਹ ਚੀਜ਼ ਮੁਕੰਮਲ ਹੋ ਸਕਦੀ
0: ਸੀ।
1: ਤੇ ਬਹੁਤ ਸਾਰੀਆਂ ਪ੍ਰੋਬਲਮ ਸਮੱਸਿਆਵਾਂ ਸਾਰੇ ਪਰਿਵਾਰਾਂ ਨੂੰ ਸੀ। ਹਰ ਵਾਰੀ ਜਦੋਂ ਆਪਾਂ ਮਿਲਣਾ ਵੀਕਐਂਡ ਤੇ, ਜਿਵੇਂ ਜਿੱਦਾਂ ਮੈਚ ਮੂਚ ਹੁੰਦੇ ਸੀਗੇ ਜਾਂ ਫੈਮਿਲੀ ਫੰਕਸ਼ਨ ਹੋਣੇ, ਕਮਿਊਨਿਟੀ ਫੰਕਸ਼ਨਾਂ ਤੇ ਇਕੱਠੇ ਹੁੰਦੇ ਸੀ, ਹਰ ਵਾਰੀ ਬੰਦਾ ਗੱਲ ਕਰਦੇ ਸੀ ਵੀ ਕੋਈ ਨਾ ਕੋਈ ਆਪਾਂ ਨੂੰ ਬੰਦਾ ਅੱਗੇ ਲੈ ਕੇ ਆਉਣ ਦੀ ਲੋੜ ਹੈ ਜਿਹੜਾ ਆਮ ਲੋਕਾਂ ਲਈ ਕੰਮ ਕਰੇ, ਨਾ ਕਿ ਬਸ ਕੁਛ ਕੁ ਪਰਿਵਾਰਾਂ ਲਈ ਜਾਂ ਕੁਛ ਕੁ ਬਿਜ਼ਨਸਮੈਨਾਂ ਲਈ ਕੰਮ ਕਰੇ।
0: ਠੀਕ ਹੈ।
1: ਹਾਂਜੀ।
0: ਸੋ ਤੁਸੀਂ ਐਸਾ ਰੀਜਨਲ ਕਾਉਂਸਲਰ ਖੜੇ ਹੋ?
1: ਹਾਂਜੀ।
0: ਓਕੇ। ਰੀਜਨ ਕਾਉਂਸਲਰ ਦੀਆਂ ਜ਼ਿੰਮੇਵਾਰੀਆਂ ਬਹੁਤ ਹੁੰਦੀਆਂ ਨੇ।
1: ਹਾਂਜੀ।
0: ਕਿਉਂਕਿ ਉਹਨਾਂ ਨੇ ਸਾਰੇ ਪੀਲ ਖੇਤਰ ਨੂੰ ਦੇਖਣਾ ਹੁੰਦਾ, ਤੇ ਉਹਦੇ ਲਈ ਕੋਈ ਤੁਹਾਡੇ ਦਿਮਾਗ 'ਚ ਆਈਡੀਆ ਹੈ ਕਿ ਅਸੀਂ ਆਹ ਕਰਨਾ ਚਾਹਾਂਗੇ ਜਾਂ ਆਹ ਚੀਜ਼ ਨੂੰ ਅਸੀਂ ਚਾਹੁੰਦੇ ਹਾਂ ਕਿ ਇਸ ਨੂੰ ਮੁਕੰਮਲ ਕੀਤਾ ਜਾਏ ਜਾਂ ਆਹ ਚੀਜ਼ਾਂ ਜਿਹੜੀਆਂ ਗਲਤ ਹੋ ਰਹੀਆਂ ਉਹਨਾਂ ਨੂੰ ਸਹੀ ਕੀਤਾ ਜਾਏ, ਉਹ ਕਿਹੜੀਆਂ ਕਿਹੜੀਆਂ ਦੋ ਚਾਰ ਚੀਜ਼ਾਂ ਨੇ?
1: ਜਿਹੜੀ ਮੇਨ ਚੀਜ਼ ਆ, ਲੋਕ ਦੇਖੋ ਪ੍ਰੋਪਰਟੀ ਟੈਕਸ ਤੋਂ ਪਰੇਸ਼ਾਨ ਨੇ ਜੀ। ਪ੍ਰੋਪਰਟੀ ਟੈਕਸ ਬਹੁਤ ਜ਼ਿਆਦਾ ਭਰ ਰਹੇ ਨੇ ਤੇ ਇਨ ਰਿਟਰਨ ਕੁਛ ਵੀ ਨਹੀਂ ਮਿਲਦਾ।
0: ਠੀਕ ਹੈ।
1: ਉਹਦਾ ਕਿਸੇ ਚੀਜ਼ ਦਾ ਕੋਈ ਡਿਸਕਲੋਜ਼ਰ ਨਹੀਂ। ਹਰ ਬੰਦਾ ਚਾਹੁੰਦਾ, ਕਹਿੰਦੇ ਜਦੋਂ ਸਿਟੀ ਕਿਸੇ ਨੂੰ ਕੰਟਰੈਕਟ ਦਿੰਦੀ ਆ ਤਾਂ ਉਹਨੂੰ ਸਵਾਲ ਜਵਾਬ ਕਿਉਂ ਨਹੀਂ ਕਰਦੀ? ਹੁਣ ਜਿੱਦਾਂ ਸਾਡੇ ਵਾਰਡ ਦੇ ਵਿੱਚ ਲਾ ਲਓ, ਗੋਰਵੇ ਲਾ ਲਓ, ਗੋਰਵੇ ਨੂੰ 3 ਸਾਲ ਹੋ ਗਏ ਕੰਸਟਰਕਸ਼ਨ ਚੱਲਦੀ ਨੂੰ।
0: ਹਾਂਜੀ।
1: 6 ਮਹੀਨਿਆਂ ਦਾ ਕੰਮ 3 ਸਾਲਾਂ ਤੇ ਖਿੱਚ ਕੇ ਲੈ ਗਏ, ਉਹ ਸਾਰਾ ਪੇ ਤਾਂ ਆਪਾਂ ਹੀ ਕਰ ਰਹੇ ਹਾਂ, ਆਮ ਲੋਕ ਕਰ ਰਹੇ ਹਾਂ।
0: ਬਿਲਕੁਲ।
1: ਵੀ ਸਿਟੀ ਉਹਨਾਂ ਨੂੰ ਕੁਐਸਚਨਿੰਗ ਕਿਉਂ ਨਹੀਂ ਕਰਦੀ? ਸਨੋਅ ਦਾ ਕੰਟਰੈਕਟ ਦਿੱਤਾ ਜਾਂਦਾ ਕਿਸੇ ਨੂੰ, ਉਹ ਸਨੋਅ ਨਹੀਂ ਸਾਫ਼ ਸਹੀ ਕਰਕੇ ਜਾਂਦਾ, ਵੱਟਾਂ ਬਣਾ ਦਿੰਦਾ, ਤਾਂ ਉਹਦੇ ਤੇ ਸਿਟੀ ਸਵਾਲ ਜਵਾਬ ਕਿਉਂ ਨਹੀਂ ਕਰਦੀ?
0: ਠੀਕ ਹੈ।
1: ਹਰ ਕੋਈ ਡਿਸਕਲੋਜ਼ਰ ਚਾਹੁੰਦਾ ਵੀ ਜਦੋਂ ਵੀ ਬਿਡਿੰਗ ਹੋਵੇ, ਲਾਈਵ ਬਿਡਿੰਗ ਹੋਵੇ, ਹਰ ਕਿਸੇ ਨੂੰ ਪਤਾ ਲੱਗੇ ਵੀ ਕਿਹਨੇ ਕਿਹਨੇ ਪਾਰਟੀਸਪੇਟ ਕੀਤਾ, ਕਿਹਨੂੰ ਕਿਹਨੂੰ ਕਿੰਨੇ ਪੈਸਿਆਂ 'ਚ ਕੰਟਰੈਕਟ ਮਿਲਿਆ।
0: ਜਿਹੜੇ ਟੈਂਡਰ ਭਰਨੇ ਪ੍ਰੋਪਰ ਭਰੇ ਜਾਣ।
1: ਹਾਂਜੀ। ਇਹ ਨਾ ਹੋਵੇ ਵੀ ਟੈਂਡਰ ਆਪਾਂ ਸਿਰਫ ਆਪਦੇ ਬੰਦਿਆਂ ਨੂੰ ਦੇਈ ਜਾਂਦੇ
0: ਹਾਂ।
1: ਹਾਂਜੀ,
0: ਸਹੀ ਗੱਲ ਹੈ, ਸਹੀ ਗੱਲ ਹੈ। ਸੋ ਆਉਣ ਵਾਲੇ ਸਮੇਂ ਦੇ ਵਿੱਚ ਇਲੈਕਸ਼ਨ ਕਿਹੜੇ ਦਿਨ ਆ? ਪਹਿਲਾਂ ਐਡਵਾਂਸ ਪੋਲਿੰਗ ਦੱਸੋ।
1: ਐਡਵਾਂਸ ਪੋਲਿੰਗ 9, 10, 11 ਤੇ 16, 17 ਨੂੰ ਹੈ ਜੀ। ਫਾਈਨਲ ਡੇ 26 ਅਕਤੂਬਰ ਹੈ।
0: ਇਹ ਕਿੰਨੇ ਬੂਥ ਆ ਜਿਹੜੇ ਤੁਹਾਡੇ ਇਲਾਕੇ 'ਚ ਬਣ ਰਹੇ ਆ?
1: ਜਿਹੜਾ 9, 10 ਤੇ 11 9 ਤਰੀਕ ਨੂੰ ਹੈਗਾ ਜੀ ਸਿਟੀ ਹਾਲ ਦੇ ਵਿੱਚ ਵੋਟਿੰਗ, 10-11 ਨੂੰ 2-1 ਬੂਥ ਬਣਨਾ ਸਿਰਫ ਗੋਰ ਮਿਡੋ।
0: ਅੱਛਾ।
1: ਕਮਿਊਨਿਟੀ ਸੈਂਟਰ 16-17 ਨੂੰ 2 ਬੂਥ ਨੇ, ਸੌਕਰ ਸੈਂਟਰ ਤੇ ਗੋਰ ਮਿਡੋ, ਤੇ 26 ਤਰੀਕ ਨੂੰ 33 ਬੂਥ ਬਣਨੇ ਨੇ ਟੋਟਲ।
0: ਸਾਡੇ ਕਮਿਊਨਿਟੀ 'ਚ ਬਹੁਤ ਸਾਰੇ ਐਸੇ ਵੀ ਹੋਣਗੇ ਜਿਨ੍ਹਾਂ ਕੋਲ ਰਾਈਡ ਦਾ ਇੰਤਜ਼ਾਮ ਨਹੀਂ ਹੈ।
1: ਹਾਂਜੀ।
0: ਉਹਦੇ ਲਈ ਕੋਈ ਤੁਸੀਂ ਉਪਰਾਲਾ ਕਰ ਰਹੇ?
1: ਹਾਂਜੀ, ਆਪਾਂ ਰਾਈਡ ਪ੍ਰੋਵਾਈਡ ਕਰਾਂਗੇ ਜਦੋਂ ਅਸੀਂ ਡੋਰ ਟੂ ਡੋਰ ਜਾਂਦੇ ਹਾਂ। ਜੇ ਕੋਈ ਕਹਿ ਦਿੰਦਾ ਵੀ ਸਾਨੂੰ ਰਾਈਡ ਦੀ ਲੋੜ ਹੈ, ਸਾਨੂੰ ਕੋਈ ਸਹਾਇਤਾ ਚਾਹੀਦੀ ਹੈ ਵੋਟਿੰਗ ਡੇ ਵਾਲੇ ਦਿਨ, ਤਾਂ ਆਪਾਂ ਨੋਟ ਡਾਊਨ ਕਰ ਲੈਂਦੇ ਹਾਂ ਤੇ ਉਹਨਾਂ ਨੂੰ ਕਹਿ ਦਿੰਦੇ ਵੀ ਅਸੀਂ ਕਰ ਦਾਂਗੇ ਉਹ।
0: ਜੇ ਕਿਸੇ ਨੇ ਆਪਣੇ ਲੌਂ ਤੇ ਤੁਹਾਡਾ ਸਾਈਨ ਲਾਉਣਾ ਹੋਵੇ,
1: ਹਾਂਜੀ,
0: ਸਾਹਮਣੇ ਯਾਰਡ ਦੇ ਵਿੱਚ, ਉਹਦੇ ਲਈ ਵੀ ਤੁਸੀਂ ਪੁੱਛਦੇ ਉਹਨਾਂ ਨੂੰ?
1: ਹਾਂਜੀ ਹਾਂਜੀ, ਪੁੱਛਦੇ ਹਾਂ ਜੀ ਸਾਰਿਆਂ ਨੂੰ, ਜਿਹੜਾ ਕੋਈ ਅਲਾਓ ਕਰਦਾ ਆਪਾਂ ਲਿਖ ਲਈਦਾ ਫਿਰ ਵੀ ਲੌਂ ਸਾਈਨ ਲਾ ਦਾਂਗੇ। ਹਾਂਜੀ,
0: ਵੈਰੀ ਗੁੱਡ ਵੈਰੀ ਗੁੱਡ। ਇਸ ਸਮੇਂ ਤੁਹਾਨੂੰ ਤੁਹਾਡੀ ਟੀਮ ਕਾਫੀ ਵੱਡੀ ਆ ਮੈਨੂੰ ਪਤਾ।
1: ਹਾਂਜੀ।
0: ਕੁਝ ਹੋਰ ਵੀ ਵਾਲੰਟੀਅਰ ਦੀ ਲੋੜ ਹੈ ਤੁਹਾਨੂੰ?
1: ਵਾਲੰਟੀਅਰ ਚਾਹੀਦੇ ਨੇ ਜੀ, ਕਿਉਂਕਿ ਏਰੀਆ ਬਹੁਤ ਵੱਡਾ, ਤਕਰੀਬਨ 56,000 ਘਰ ਹੈ।
0: ਠੀਕ ਹੈ।
1: ਤੇ ਅਸੀਂ ਇੱਕ ਵਾਰੀ ਕਵਰ ਕਰ ਚੁੱਕੇ ਹਾਂ, ਲਗਭਗ 90% 10% ਰਹਿ ਗਿਆ, ਤੇ ਸਾਨੂੰ ਇਦਾਂ ਵੀ ਹੁਣ ਆਪਾਂ ਇੱਕ ਵਾਰੀ ਹੋਰ ਦੁਬਾਰਾ ਦੇ ਦਈਏ ਸਾਰੇ ਚੀਜ਼।
0: ਬਿਲਕੁਲ ਬਿਲਕੁਲ। ਔਰ ਮੇਰੀ ਸ਼ੁਭ ਇਛਾਵਾਂ ਤੁਹਾਡੇ ਨਾਲ ਆ ਭਰਾ।
1: ਠੀਕ ਹੈ, ਥੈਂਕ ਯੂ।
0: ਯੰਗ ਜਨਰੇਸ਼ਨ ਦੇ ਆਉਣ ਦੀ ਲੋੜ ਹੈ, ਸਾਡੇ ਵਰਗਿਆਂ ਨੂੰ ਹੁਣ ਜਾਣ ਦੀ ਲੋੜ ਹੈ।
1: ਹਾਂਜੀ।
0: ਔਰ ਯੰਗ ਜਿਹੜੀ ਜਨਰੇਸ਼ਨ ਆਏਗੀ, ਉਹਨਾਂ ਦੇ ਜਿਹੜੇ ਵਿਚਾਰ ਨੇ ਸਾਥੋਂ ਥੋੜੇ ਜਿਹੇ ਅਗਾਂਹ ਵਧੂ ਹੋਣਗੇ।
1: ਹਾਂਜੀ।
0: ਤੇ ਉਮੀਦ ਕਰਦੇ ਹਾਂ ਤੁਸੀਂ ਜਿੱਤੋ ਤੇ ਸਾਡੇ ਸਿਟੀ ਆਫ ਬ੍ਰੈਂਪਟਨ ਨੂੰ ਹੋਰ ਸ਼ਾਨਦਾਰ ਬਣਾਓ। ਐਂਡ ਤੇ ਕੁਝ ਕਹਿਣਾ ਚਾਹੋਗੇ?
1: ਐਂਡ ਤੇ ਜੀ, ਇੱਕ ਤਾਂ ਜਿਹੜੇ ਆਪਣੇ ਲੋਕ ਨਾ, ਅਸੀਂ ਜਿੱਦਾਂ ਡੋਰ ਟੂ ਡੋਰ ਮਿਲੇ, 60% ਲੋਕ ਇੱਕ ਭਰਮ ਚ ਨੇ ਵੀ ਅਸੀਂ ਕੈਨੇਡਾ ਦੇ ਵਿੱਚ ਆ ਗਏ, ਇੱਥੇ ਤਾਂ ਗਲਤ ਕੰਮ ਹੋ ਹੀ ਨਹੀਂ ਸਕਦਾ।
0: ਅੱਛਾ।
1: ਵੀ ਇਹ ਤਾਂ ਕੰਟਰੀ ਬਹੁਤ ਪੀਸਫੁਲ ਆ। ਕੱਲ ਮੈਂ ਇੱਕ ਤੇ ਇੱਕ ਕੈਂਡੀਡੇਟ ਖੜਾ ਮੇਰੇ ਆਪੋਜ਼ਿਟ, ਉਹ ਸਕੂਲ ਟਰਸਟੀ ਸੀਗੇ ਪਹਿਲਾਂ, ਤੇ ਉਹਨਾਂ ਨੇ ਗੱਲ ਛੇੜਾ ਚਲਾ ਲਈ, ਕਹਿੰਦੇ ਅਸੀਂ ਉਹਨੂੰ ਸਪੋਰਟ ਕਿਉਂ ਨਾ ਕਰੀਏ। ਮੈਂ ਕਿਹਾ ਤੁਸੀਂ ਸਪੋਰਟ ਜਿਹਨੂੰ ਵੀ ਕਰਨੇ, ਦੇਖੋ ਥੋੜਾ ਨਿੱਜੀ ਅਧਿਕਾਰ ਆ, ਤੁਸੀਂ ਆਪਦੇ ਹਿਸਾਬ ਨਾਲ ਬੰਦਾ ਚੂਜ਼ ਕਰਨਾ। ਜਦੋਂ ਵੀ ਬੰਦਾ ਤੁਹਾਡੇ ਕੋਲ ਆਉਂਦਾ ਤੁਸੀਂ ਕੁਐਸਚਨਿੰਗ ਕਰਿਆ ਕਰੋ ਵੀ ਮੈਨੂੰ 6 ਸਾਲ ਹੋ ਗਏ ਕੰਮ ਕਰਦੇ ਨੂੰ ਇਹ ਚੀਜ਼ ਚ, ਸਕੂਲਾਂ ਦੇ ਵਿੱਚ ਨਸ਼ਾ ਸਾਰਿਆਂ ਤੋਂ ਵੱਧ ਕਿਉਂ ਵਿਕਦਾ, ਤੇ ਇਹਦਾ ਜਵਾਬ ਦੇ ਕੋਈ ਕਿਉਂ ਨੀ। ਉਹ ਬਜ਼ੁਰਗ ਅੱਗੋਂ ਕਹਿੰਦੇ, ਕਹਿੰਦੇ ਤੁਸੀਂ ਐਵੇਂ ਮਾਰੀ ਜਾਂਦੇ ਉਧਰਲੀਆਂ ਉਧਰਲੀਆਂ, ਕਹਿੰਦੇ ਕੈਨੇਡਾ ਚ ਨਸ਼ਾ ਕਿੱਥੇ ਹੈ।
0: ਅੱਛਾ।
1: ਤੇ ਮੈਂ ਕਿਹਾ ਜੀ ਵੀ ਤੁਸੀਂ ਮੈਨੂੰ 4 ਘੰਟੇ ਕੱਢ ਕੇ ਦਿਓ ਕਿਸੇ ਦਿਨ, ਮੈਂ ਤੁਹਾਨੂੰ ਸ਼ਾਮ ਨੂੰ ਸਕੂਲਾਂ ਚ ਲੈ ਕੇ ਚੱਲੂ ਕਿਵੇਂ ਟੈਂਟ ਲਾ ਕੇ ਬੈਠੇ ਨੇ, ਤੁਸੀਂ ਦੇਖ ਕੇ, ਉਦੋਂ ਬਾਅਦ ਤੁਸੀਂ ਅਗਲੇ ਦਿਨ 100 ਵਾਰੀ ਸੋਚ ਕੇ ਜਵਾਕ ਨੂੰ ਸਕੂਲ ਭੇਜੋਗੇ ਮੈਂ ਭੇਜਿਆ ਕਿ ਨਹੀਂ। ਹਰੇਕ ਸਕੂਲ ਦੀ ਪਾਰਕਿੰਗ ਦੇ ਵਿੱਚ ਕਿੰਨਾ ਜ਼ਿਆਦਾ ਨਸ਼ਾ ਵਿਕਦਾ, ਸ਼ਾਮ ਨੂੰ ਕਿੰਨੀ ਸਮੋਕ ਕਰਦੇ ਆ ਬੱਚੇ, 8th 9th ਕਲਾਸ ਵਾਲੇ ਬੱਚੇ ਸਮੋਕ ਕਰ ਰਹੇ ਆ, ਤੇ ਤੁਸੀਂ ਉਹ ਚੀਜ਼ ਤੋਂ ਅਵੇਅਰ ਕਿਉਂ ਨੀ ਹੈਗੇ? ਕਹਿੰਦੇ ਨਹੀਂ, ਸਾਨੂੰ ਇਹ ਚੀਜ਼ਾਂ ਦਾ ਪਤਾ ਨਹੀਂ।
0: ਸਾਡੀ ਗੱਲਬਾਤ ਹੋ ਰਹੀ ਹੈ ਹਰਸਿਮਰਤ ਸਿੰਘ ਜੀ, ਜਿਹੜੇ ਕਿ ਰੀਜਨਲ ਕਾਉਂਸਲ ਲਈ ਉਮੀਦਵਾਰ ਨੇ ਵਾਰਡ 9 ਅਤੇ 10 ਤੋਂ। ਜਿਹੜੀ ਤੁਸੀਂ ਡਰੱਗ ਦੀ ਗੱਲ ਕੀਤੀ ਹੈ ਨਾ,
1: ਹਾਂਜੀ,
0: ਇਹ ਨਾ ਮੈਂ ਹਾਂ ਹਾਂ ਇਸ ਕਰਕੇ ਮਨਾਉਣਾ ਚਾਹੁੰਦਾ, ਮੈਂ ਆਪ ਦੇਖਿਆ।
1: ਹਾਂਜੀ।
0: ਬੰਦਾ ਗੱਡੀ ਚ ਆਉਂਦਾ, ਇੱਕ ਮਾਲ ਚ, ਇੱਕ ਸਕੂਲ ਚ, ਇੱਕ ਪਲਾਜ਼ੇ ਚ, ਛੋਟਾ ਹੋਵੇ ਜਾਂ ਵੱਡਾ ਹੋਵੇ, ਇੱਕ ਦਿਨ ਜਾਂਦਾ ਮਹੀਨੇ ਚ।
1: ਹਾਂਜੀ।
0: ਤਾਂ ਕਿ ਦੂਜੇ ਦਿਨ ਗਿਆ ਤਾਂ ਪੁਲਿਸ ਨੇ ਫੜੇ ਜਾਣਾ। ਉਹ ਜਾਂਦਾ ਗੱਡੀ ਕਢਾ ਲੈਂਦਾ, ਮੇਰੇ ਜਾਂਦਾ ਮੁੱਠੀ ਜਾਂ ਪੈਸੇ ਫੜਾਉਂਦਾ, ਮੁੱਠੀ ਜਦੋਂ ਡਰੱਗ ਲੈ ਕੇ ਗੱਡੀ ਚ ਬਹਿ ਜਾਂਦਾ, 1/2 ਘੰਟੇ ਤੋਂ ਵੱਧ ਬਹਿੰਦਾ ਨੀਗਾ। ਜਿਹੜੇ ਇਸ ਤਰ੍ਹਾਂ ਦੇ ਡਰੱਗ ਦਾ ਕੰਮ ਆ, ਇਹਨੂੰ ਨੱਥ ਪਾਉਣ ਦੀ ਲੋੜ ਆ। ਠੀਕ ਆ, ਸਾਡਾ ਕੈਨੇਡਾ ਵਧੀਆ ਮੁਲਕ ਆ, ਪਰ ਕੈਨੇਡਾ ਚ ਵੀ ਇਸ ਤਰ੍ਹਾਂ ਦੀਆਂ ਚੀਜ਼ਾਂ ਹੋ ਰਹੀਆਂ ਨੇ, ਇਹਨਾਂ ਨੂੰ ਰੋਕਣ ਦੀ ਲੋੜ ਹੈ। ਉਹਦੇ ਲਈ ਸਾਡਾ ਵੀਰ ਹਰਸਿਮਰਤ ਤੁਹਾਡੇ ਲਈ ਹਾਜ਼ਰ ਹੈ। ਇਹ ਇਹਨਾਂ ਦਾ ਦਾਅਵਾ ਹੈ, ਵਾਅਦਾ ਵੀ ਹੈ ਤੁਹਾਡੇ ਨਾਲ ਕਿ ਇਹ ਜਦੋਂ ਜਿੱਤ ਕੇ ਜਾਣਗੇ ਤਾਂ ਤੁਹਾਡੇ ਲਈ ਇਹ ਇਹ ਨਹੀਂ ਕੱਲਾ ਡਰੱਗ ਨਹੀਂ, ਹੋਰ ਬੜੇ ਇਸ਼ੂ ਆ ਤੁਹਾਡੇ, ਉਹ ਸਾਰਿਆਂ ਲਈ ਇਹ ਆਪਣੀ ਆਵਾਜ਼ ਉੱਤੇ ਲੈ ਕੇ ਜਾਣਗੇ। ਜਾਣਕਾਰੀ ਲਈ ਬਾਈ ਦਾ ਬਾਈ ਆਪਣਾ ਨੰਬਰ ਵੀ ਦੇ ਦਿਓ।
1: ਮੇਰਾ ਫੋਨ ਨੰਬਰ ਹੈ ਜੀ 437-224-5505, 437-224-5205।
0: ਬੜੀ ਮਿਹਰਬਾਨੀ ਵੀਰੇ,
1: ਥੈਂਕ ਯੂ ਜੀ, ਸਤਿ ਸ੍ਰੀ ਅਕਾਲ ਜੀ।
0: ਸਾਡੇ ਸਟੂਡੀਓ ਚ ਬਲਜਿੰਦਰ ਸਿੰਘ ਨਿਹਾਲ ਸਾਹਿਬ ਵੀ ਆਏ ਹੋਏ ਨੇ, ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਸਟੇ ਟਿਊਨ, ਗਏ ਤੇ ਆਏ ਜੀ। ਮੋਰਗੇਜ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ, 2155 B Steels Avenue ਨੀਅਰ ਟੋਬਰਮ ਯੂਨਿਟ 32, 905-460-9099, 905-460-9099, 460-9099 ਇਹਨਾਂ ਦਾ ਨੰਬਰ ਹੈ।
2: ਦੇਖੋ ਜੀ, ਕਰਤਾ ਹੈ ਆਪਣਾ ਨੰਬਰ 1, ਪਰ ਮੇਰਾ ਦਿਲ ਕਰਦਾ ਹੈ ਆਪਣਾ ਘਰ ਸਾਰਿਆਂ ਤੋਂ ਸੋਹਣਾ ਹੋਵੇ।
3: ਬਸ ਇੰਨੀ ਗੱਲ ਹੋ ਘਰ

0: ਸਾਡੇ ਨਾਲ ਸਟੂਡੀਓ ਚ ਬਲਜਿੰਦਰ ਸਿੰਘ ਜੀ ਵੀ ਆਏ ਹੋਏ ਨੇ, ਬਲਜਿੰਦਰ ਸਿੰਘ ਨਿਹਾਲ ਜੋ ਕਿ ਵਾਰਡ 9 ਅਤੇ 10 ਤੋਂ ਤੁਹਾਡੇ ਲਈ ਕਾਉਂਸਲਰ ਦੇ ਉਮੀਦਵਾਰ ਨੇ ਔਰ ਨੌਜਵਾਨ ਨੇ, ਯੰਗ ਬਲੱਡ ਹੈ ਔਰ ਯੰਗ ਬਲੱਡ ਜਿਹੜਾ ਹਮੇਸ਼ਾ ਚੰਗਾ ਹੁੰਦਾ ਹੈ ਕਿਉਂਕਿ ਜਿਹੜੇ ਪੁਰਾਣੇ ਉਹਨਾਂ ਦਾ ਕਈ ਵਾਰ ਸਮਾਂ ਹੁੰਦਾ ਜਾਣਦਾ ਕਿਉਂਕਿ ਉਹ ਆਪਦੀ ਰੁਟੀਨ ਨਾਲ ਹੀ ਕੰਮ ਕਰਦੇ ਨੇ। ਬਲਜਿੰਦਰ ਜੀ ਪ੍ਰੋਗਰਾਮ ਸਵਾਗਤ ਹੈ ਵੀਰੇ, ਕੀ ਹਾਲ ਹੈ?
1: ਬਾਜੀ ਤੁਸੀਂ ਦੱਸੋ ਕੀ ਹਾਲ ਨੇ?
0: ਤੁਸੀਂ ਆ ਗਏ, ਆਪਣੇ ਵਿਚਾਰ ਦੱਸੋਗੇ, ਸਾਡੇ ਲਿਸਨਰ ਸੁਣਨਗੇ, ਇਸ ਤੋਂ ਵਧੀਆ ਕੀ ਹੋ ਸਕਦਾ। ਅੱਛਾ ਤੁਸੀਂ ਕਿਵੇਂ ਮਨ ਬਣਾਇਆ ਕਿ ਮੈਂ ਐਸਾ ਕਾਉਂਸਲ ਦੀ ਇਲੈਕਸ਼ਨ ਲੜਨੀ ਆ ਵਾਰਡ 9 ਅਤੇ 10 ਤੇ?
1: ਮੈਨੂੰ ਵਾਰਡ 9 10 ਦੇ ਵਿਚ ਰਹਿੰਦੇ 15 ਸਾਲ ਹੋ ਗਏ ਜੀ।
0: ਓ ਬੱਲੇ, ਵੈਰੀ ਗੁੱਡ।
1: ਹਾਂਜੀ, ਮੈਂ ਇਥੋਂ ਦੀਆਂ ਪ੍ਰੋਬਲਮ ਨੂੰ ਆਪ ਲੋਕਾਂ ਦੇ ਵਿਚ ਵਿਚ ਰਿਹਾ, ਮੈਨੂੰ ਪਤਾ ਕੀ ਕੀ ਪ੍ਰੋਬਲਮ ਫੇਸ ਕਰਦੇ ਆ।
0: ਠੀਕ ਹੈ,
1: ਤੇ ਹੁਣ ਮੈਨੂੰ ਅੱਗੇ ਕੀਤਾ ਲੋਕਾਂ ਨੇ ਵੀ ਤੁਸੀਂ ਅੱਗੇ ਆਓ, ਵੀ ਆਪਾਂ ਨੂੰ ਇੱਕ ਅਜਿਹੇ ਕੌਂਸਲਰ ਦੀ ਲੋੜ ਆ ਜਿਹੜਾ ਲੋਕਾਂ ਦੇ ਵਿਚ ਰਵੇ, ਲੋਕਾਂ ਦੀਆਂ ਪ੍ਰੋਬਲਮ ਲਿਸਨ ਕਰੇ ਅਤੇ ਉਹਨਾਂ ਨੂੰ ਅੱਗੇ ਸਿਟੀ ਹਾਲ ਤੱਕ ਲੈ ਕੇ ਜਾਵੇ।
0: ਇਹ ਬੜਾ ਜ਼ਰੂਰੀ ਹੈ ਲੋਕਾਂ ਦੇ ਵਿਚ, ਪਹਿਲਾਂ ਜਦੋਂ ਕੋਈ ਜਿੱਤ ਜਾਂਦੇ ਮੁੜ ਕੇ ਲੱਭਦੇ ਨੀਗੇ, ਲੋਕਾਂ ਦੇ ਵਿਚ ਵਿਚਨਾ, ਉਹਨਾਂ ਦੀਆਂ ਮੁਸ਼ਕਲਾਂ ਸੁਣਨੀਆਂ, ਸਮਝਣੀਆਂ। ਸੁਣਨੀਆਂ ਇੱਕ ਗੱਲ ਹੁੰਦੀ ਹੈ, ਸਮਝਣੀ ਬੜੀ ਜ਼ਰੂਰੀ ਹੈ। ਮੇਨ ਜਿਹੜੇ ਤੁਸੀਂ ਹੁਣ ਡੋਰ ਨੋਕਿੰਗ ਕਰਦੇ ਹੋਵੋਗੇ, ਜਿਹੜੀਆਂ ਮੇਨ ਮੁੱਦੇ ਆ, ਕੀ ਆ ਰਿਹਾ ਤੁਹਾਡੇ?
1: ਦੇਖੋ, ਵਾਰਡ 9 10 ਦੇ ਵਿਚ ਆਲਮੋਸਟ ਆਪਣਾ ਸਾਰਾ ਕਵਰ ਹੋ ਹੀ ਗਿਆ ਜੀ ਘਰ ਮੇਰਾ, ਕੁਛ ਕੁ ਚ ਮੈਂ ਗਿਆ, ਮੇਰੀ ਟੀਮ ਗਈ ਆ।
0: ਠੀਕ ਹੈ,
1: ਸਾਰਿਆਂ ਨੂੰ ਮੇਨ ਚਿੰਤਾ ਦਾ ਵਿਸ਼ਾ ਹੈਗਾ ਸੇਫਟੀ ਨੂੰ ਲੈ ਕੇ, ਲੋਕ ਬਹੁਤ ਜ਼ਿਆਦਾ ਚਿੰਤਤ ਨੇ।
0: ਠੀਕ ਹੈ,
1: ਕਾਰ ਥੈਫਟ ਨੂੰ, ਸਨੈਚਿੰਗ ਨੂੰ, ਘਰਾਂ ਚ ਚੋਰੀਆਂ ਨੂੰ,
0: ਜੀ ਜੀ,
1: ਇਹੋ ਜਿਹੇ 5-7 ਵੀਡੀਓ ਆਪਣੇ ਕੋਲ ਲੋਕਾਂ ਨੇ ਦਿਖਾਈਆਂ ਨੇ ਵੀ ਆਹ ਦੇਖੋ ਸਾਡੇ ਘਰੇ ਆਈ ਗੱਡੀ, ਆਈ ਸਾਡੀ ਚੇਨ ਚੋਰੀ ਕਰਕੇ ਲੈ ਗਏ। ਆਪਣੇ ਸੈਂਡਲਵੁੱਡ ਐਂਡ ਏਅਰਪੋਰਟ ਦੀ ਗੱਲ ਆ, ਤੇ ਇੱਕ ਸੈਂਡਲ ਆਪਣੇ ਏਅਰਪੋਰਟ ਐਂਡ ਕੰਟਰੀ ਸਾਈਡ ਤੇ ਮੇਰੇ ਘਰਾਂ ਦੇ ਨਾਲ ਦੀ ਗੱਲ ਆ।
0: ਠੀਕ ਹੈ,
1: ਇਹੋ ਜਿਹੇ ਡੇਲੀ ਹਰ ਇੱਕ ਸਟਰੀਟ ਤੇ ਇਹ ਚੀਜ਼ਾਂ ਮੰਨ ਲਓ ਵਾਪਰ ਰਹੀਆਂ ਨੇ। ਆਪਾਂ ਇਹਨਾਂ ਦੀ ਆਵਾਜ਼ ਅੱਗੇ ਲੈ ਕੇ ਜਾਵਾਂਗੇ। ਦੂਜੀ ਗੱਲ ਟੈਕਸ ਨੂੰ ਲੈ ਲਓ, ਟੈਕਸ ਤੋਂ ਲੋਕੀ ਇੰਨਾ ਜ਼ਿਆਦਾ ਚਿੰਤਤ ਨੇ। ਆਪਣਾ ਵਾਰਡ 9 10 ਬਰੈਂਪਟਨ ਦਾ ਹਾਇਰ ਟੈਕਸ ਪੇਅਰ ਆ।
0: ਓਕੇ,
1: ਸੇਫਟੀ ਨੂੰ ਲੈ ਕੇ ਤੇ ਟੈਕਸ ਨੂੰ ਲੈ ਕੇ ਉਹਨਾਂ ਨੂੰ ਕੋਈ ਉਹੀ ਜੀ ਸੁਵਿਧਾ ਮਿਲਦੀ ਨੀ ਹੈਗੀ, ਟੈਕਸ ਭਰੀ ਜਾਂਦੇ ਆ। ਬਹੁਤ ਸਾਰੇ ਮੁੱਦੇ ਆ, ਮੰਨ ਲਓ ਆਪਾਂ ਮੋਟੇ ਮੋਟੇ ਤੁਹਾਨੂੰ ਦੱਸ ਦਿੰਦੇ ਆ। ਸਨੋ ਨੂੰ ਲੈ ਲਓ, ਜਿੱਦਾਂ ਹਰਸਿਮਰਨ ਜੀ ਨੇ ਦੱਸਿਆ ਹੀ ਆ, ਪਾਰਕਾਂ ਨੂੰ ਲੈ ਲਓ, ਪਾਰਕਾਂ ਦੇ ਵਿੱਚ ਜਿਹੜੇ ਮੰਨ ਲਓ ਝੂਲੇ ਲੱਗੇ ਆ, ਉੱਥੇ ਪ੍ਰੋਪਰ ਉਹਦੀ ਮੇਨਟੇਨੈਂਸ ਨੀ ਹੈਗੀ ਤੇ ਉਹਨਾਂ ਦੀ ਡੇਟ ਐਕਸਪਾਇਰ ਹੋਏ ਪਏ ਨੇ, ਤੇ ਲਾਈਟਿੰਗ ਨੂੰ ਲੈ ਲਓ।
0: ਠੀਕ ਹੈ,
1: ਹੁਣ ਜਿਵੇਂ ਆਪਣੇ ਏਅਰਪੋਰਟ ਐਂਡ ਮੇਫੀਲਡ ਤੇ ਗੁਰਦੁਆਰਾ ਸਾਹਿਬ ਆ
0: ਹੈਗਾ ਜੀ,
1: ਉੱਥੇ ਜਦੋਂ ਕੋਈ ਈਵੈਂਟ ਹੁੰਦਾ, ਆਪਾਂ ਨੂੰ ਮੇਰਾ 10 ਸਾਲ ਹੋ ਗਏ ਦੇਖਦਿਆਂ ਨੂੰ ਆਪਾਂ ਈਵੈਂਟ ਤੇ ਜਾਈਦਾ, ਜਦੋਂ ਉੱਥੋਂ ਟ੍ਰੈਫਿਕ ਨਿਕਲਦੀ ਆ, ਉਹ ਟ੍ਰੈਫਿਕ ਨੂੰ ਕਲੀਅਰ ਹੋਣ ਦੇ ਲਈ ਵੇਟ ਆਪਾਂ ਨੂੰ ਵੇਟ ਕਰਨੀ ਪੈਂਦੀ ਆ।
0: ਠੀਕ ਹੈ,
1: ਹੁਣ ਉਹਦੇ ਓਪੋਜਿਟ ਦੇ ਵਿੱਚ ਇੱਕ ਪਲਾਜ਼ਾ ਆ ਗਿਆ, ਸੇਮ ਹੀ ਪ੍ਰੋਬਲਮ ਪਲਾਜ਼ਾ ਵਾਲਿਆਂ ਨੂੰ ਹੁੰਦੀ ਆ, ਤਾਂ ਜੋ ਉੱਥੇ ਅਹੀਆਂ ਜਿਹੀਆਂ ਛੋਟੇ ਛੋਟੇ ਬਹੁਤ ਸਾਰੇ ਮੁੱਦੇ ਆ ਜਿਨ੍ਹਾਂ ਤੇ ਆਪਾਂ ਨੂੰ ਵਾਰਡ 9 10 ਤੇ ਰਲ ਮਿਲ ਕੇ ਉਹਨਾਂ ਦੇ ਉੱਤੇ ਆਵਾਜ਼ ਉਠਾਉਣੀ ਪੈਣੀ ਆ।
0: ਠੀਕ ਹੈ,
1: ਸਨੋ ਪੈਂਦੀ ਆ, ਕੁਝ ਕੁ ਇਹੋ ਜਿਹੇ ਬੱਸ ਸਟੋਪ ਨੇ ਜਿਹੜਾ ਤੇ ਸ਼ੈਲਟਰ ਨੀ ਹੈਗਾ, ਸ਼ੈੱਡ ਨੀ ਹੈਗਾ।
0: ਠੀਕ ਹੈ,
1: ਆਪਾਂ ਦੇਖਦੇ ਆ ਸਨੋ ਦੇ ਵਿੱਚ ਜਦੋਂ ਆਪਣੇ ਭੈਣ ਭਰਾ, ਆਪਣੇ ਬਜ਼ੁਰਗ ਕਿਵੇਂ ਖੜੇ ਹੁੰਦੇ ਆ, ਉਹਨਾਂ ਦੀ ਆਵਾਜ਼ ਚੱਕਾਂਗੇ, ਅੱਗੇ ਸਿਟੀ ਹਾਲ ਤੱਕ ਲੈ ਕੇ ਜਾਵਾਂਗੇ। ਤੇ ਦੂਜਾ, ਪਾਰਕਿੰਗ ਟਿਕਟ ਨੂੰ ਲੈ ਕੇ ਇੰਨੇ ਜ਼ਿਆਦਾ ਚਿੰਤਤ ਨੇ, ਮੰਨ ਲਓ ਬਿਲਡਰਾਂ ਨੇ ਘਰ ਤਾਂ ਬਣਾਤੇ ਪਹਿਲਾਂ,
0: ਠੀਕ ਹੈ,
1: ਉੱਥੇ ਗੱਡੀਆਂ ਲੱਗਦੀ ਆ, ਇੱਕ ਗੱਡੀ ਜਦੋਂ ਦੂਜੀ ਗੱਡੀ ਲਾ ਦਿੰਦੇ ਆ, ਉਹ ਵਾਕ ਇਨ ਤੇ ਆ ਜਾਂਦੀ ਆ,
0: ਫੁੱਟਪਾਥ ਤੇ ਆ ਜਾਂਦੀ,
1: ਫੁੱਟਪਾਥ ਤੇ ਆ ਗਈ ਤਾਂ ਉੱਥੇ ਮੰਨ ਲਓ ਗੱਡੀ ਦਾ ਥੋੜਾ ਬਹੁਤ ਹਿੱਸਾ ਉੱਥੇ ਆ ਹੀ
0: ਮਾੜਾ ਜਿਹਾ ਟਾਇਰ ਉੱਪਰ ਚਲਾ ਜਾਂਦਾ,
1: ਨਹੀਂ ਟਾਇਰ ਤਾਂ ਹੁੰਦੇ ਹੀ ਆ, ਜਿਹੜਾ ਪਿੱਛੇ ਵਾਲੀ ਆਪਣੀ ਡਿੱਗੀ ਹੁੰਦੀ ਆ, ਟਰੱਕ ਹੁੰਦਾ ਨਾ, ਉਹੀ ਆ ਜਾਂਦੇ ਆ।
0: ਅੱਛਾ,
1: ਤੇ ਉਹ ਤੇ ਟਿਕਟਾਂ ਲਾ ਜਾਂਦੇ ਆ। ਹੁਣ ਇਹਨਾਂ ਨੇ ਤੁਸੀਂ ਦੇਖਿਆ ਹੋਣਾ, ਸਿਟੀ ਨੇ 90 ਟ੍ਰੈਫਿਕ ਆਫੀਸਰ ਪਾਰਕਿੰਗ ਦੇ ਲਈ ਹਾਇਰ ਕਰਿਆ, ਵੀ ਪਾਰਕਿੰਗ ਟਿਕਟਾਂ ਦੇਣ ਦੇ ਲਈ ਹਾਇਰ ਕਰਿਆ। ਲੋਕ ਇੰਨੇ ਜ਼ਿਆਦਾ ਚਿੰਤਤ ਹੋਏ ਪਏ ਆ ਵੀ ਸਾਨੂੰ 250 ਦੀ ਟਿਕਟ ਮਿਲ ਗਈ, ਸਾਨੂੰ ਇੰਨੇ ਦੀ ਟਿਕਟ ਮਿਲ ਗਈ, ਕਹਿੰਦੇ ਵੀ ਤੁਸੀਂ ਕੀ ਕਰੋਗੇ ਸਾਨੂੰ, ਕਹਿੰਦੇ ਅਸੀਂ ਆਖਿਆ ਵੀ ਦੇਖੋ ਆਪਾਂ ਜਿਹੜੀ ਤੁਹਾਡੀ ਮੰਨ ਲਓ ਪਹਿਲਾਂ ਕੰਟਰੈਕਟਰਾਂ ਨਾਲ ਗੱਲ ਹੋ ਗਈ ਵੀ ਹਾਂ, ਬਹੁਤ ਸਾਰੇ ਇਹੋ ਜਿਹੇ ਕੰਟਰੈਕਟਰ ਨੇ ਜਿਨ੍ਹਾਂ ਨੇ ਕਹਿਤਾ ਵੀ ਆਪਾਂ ਆਹ ਘਰ ਔਰ ਮੰਨ ਲਓ ਘਰ ਪਲਾਜ਼ਾ ਬਣਦਾ, ਇਹਦੇ ਅੱਗੇ ਅਸੀਂ ਘਰ ਦੇ ਅੱਗੇ ਪਲਾਜ਼ਾ ਲੈ ਕੇ ਆਵਾਂਗੇ, ਸਕੂਲ ਲੈ ਕੇ ਆਵਾਂਗੇ, ਉਹ ਘਰਾਂ ਦੀ ਕੀਮਤ ਦੁੱਗਣੀ ਦੁੱਗਣੀ ਲੈ ਲਈ ਉਹਨਾਂ ਨੇ, ਆਉਂਦਾ ਉੱਥੇ ਕੁਛ ਨੀ ਹੈਗਾ।
0: ਠੀਕ ਹੈ,
1: ਤੇ ਦੂਜਾ ਟੈਕਸ ਨੂੰ ਲੈ ਕੇ ਲਾ ਲਓ, ਟੈਕਸ ਦੀ
0: ਬਾਕੀ
1: ਜਿਹੜਾ ਹਰਸਿਮਰਨ ਭਾਜੀ ਨੇ ਕੋਈ ਅਕਾਉਂਟੇਬਿਲਟੀ ਨੀ, ਟ੍ਰਾਂਸਪੇਰੈਂਸੀ ਨੀ ਹੈਗੀ, ਜਦਕਿ ਹੁਣ ਆਪਾਂ ਨੂੰ ਪੂਰੀ ਮੇਰੇ ਹਿਸਾਬ ਦੇ ਨਾਲ ਜਿਹੜੀ ਪੂਰਾ ਸਿਟੀ ਹਾਲ ਦੀ ਚੇਂਜ ਕਰਨ ਦੀ ਲੋੜ ਆ।
0: ਠੀਕ ਆ, ਸਾਡੀ ਗੱਲਬਾਤ ਹੋ ਰਹੀ ਆ ਸਰਦਾਰ ਬਲਜਿੰਦਰ ਸਿੰਘ ਨਿਹਾਲ ਸਾਹਿਬ ਨਾਲ, ਜੋ ਕਿ ਬ੍ਰੈਂਪਟਨ ਦੇ ਵਾਰਡ 9 ਅਤੇ 10 ਤੋਂ ਕੌਂਸਲ ਲਈ ਉਮੀਦਵਾਰ ਨੇ। ਇਹਨਾਂ ਨਾਲ ਇਹਨਾਂ ਨਾਲ ਸਹਿਯੋਗ ਦਿਓ, ਇਹਨਾਂ ਨਾਲ ਸਾਥ ਖੜੋ, ਕੋਈ ਸਵਾਲ ਜਵਾਬ ਹੈ ਨੋ ਪ੍ਰੋਬਲਮ, ਹਰੇਕ ਦੇ ਕੁਝ ਨਾ ਕੋਈ ਸਵਾਲ ਹੁੰਦੇ ਆ, ਇਹਨਾਂ ਨਾਲ ਗੱਲਬਾਤ ਕਰੋ, ਇਹਨਾਂ ਨੂੰ ਫੋਨ ਕਰੋ, ਇਹਨਾਂ ਨਾਲ ਸਾਥ ਦਿਓ, ਤਾਂ ਕਿ ਤੁਹਾਡੀ ਜਿਹੜੀ ਆਵਾਜ਼ ਹੈ, ਇਸ਼ੂ ਕੋਈ ਵੀ ਹੋ ਸਕਦਾ, ਕੁਝ ਇਸ਼ੂ ਇਹਨਾਂ ਨੇ ਜਿਹੜੇ ਮੇਨ ਮੁੱਦੇ ਆ ਤੁਹਾਡੇ ਲਈ ਆਲਰੇਡੀ ਸਾਂਝੇ ਕੀਤੇ ਆ, ਇਸ ਤੋਂ ਵੱਧ ਕੇ ਵੀ ਕੁਝ ਹੋ ਸਕਦਾ, ਯੂ ਆਰ ਮੋਸਟ ਵੈਲਕਮ, ਕਾਲ ਹਿਮ 6478060840 6478060840। ਤੁਹਾਡਾ ਸਟੂਡੀਓ ਜਾ ਕੇ ਸਮਾਂ ਕੱਢਣ ਲਈ ਭਰਾ, ਮੈਨੂੰ ਪਤਾ ਇਹਨਾਂ ਦਿਨਾਂ 'ਚ ਬਹੁਤ ਬਿਜ਼ੀ ਹੋ ਤੁਸੀਂ, ਫਿਰ ਵੀ ਤੁਸੀਂ ਸਮਾਂ ਕੱਢਿਆ, ਧੰਨਵਾਦ ਹੈ।
1: ਬਾਜੀ ਮੈਂ ਤਾਂ ਸਾਰਿਆਂ ਨੂੰ ਇੱਕੋ ਰਿਕੁਐਸਟ ਕਰਦਾ, ਸਾਰਿਆਂ ਨੂੰ ਬੇਨਤੀ ਆ ਵੀ ਵੋਟ ਜ਼ਰੂਰ ਪੋਲ ਕਰਕੇ ਆਇਓ, ਦੇਖੋ ਮੇਰੇ ਓਪੋਜੀਸ਼ਨ 'ਚ ਕਿੰਨੇ ਖੜੇ ਆ, ਉਹਨਾਂ ਦੀ ਸਟੱਡੀ ਦੇਖੋ, ਉਹਨਾਂ ਦਾ ਬੈਕਗ੍ਰਾਉਂਡ ਦੇਖੋ,
0: ਸਾਰਾ
1: ਸਭ ਕੁਛ ਦੇਖ ਕੇ ਵੋਟ ਜ਼ਰੂਰ ਪੋਲ ਕਰਕੇ ਆਇਓ।
0: ਔਰ ਜੇ ਕੋਈ ਵੀ ਸਵਾਲ ਆ ਤੁਹਾਡੇ ਮਨ 'ਚ, ਜੇ ਅਸੀਂ ਬਲਜਿੰਦਰ ਉਹਨਾਂ ਨੂੰ ਆਹ ਪੁੱਛਣਾ ਚਾਹੁੰਦੇ ਹਾਂ, ਆਹ ਪੁੱਛਣਾ ਚਾਹੁੰਦੇ ਹਾਂ, ਤੁਸੀਂ ਇਹਨਾਂ ਨੂੰ ਫੋਨ ਕਰ ਲਓ, ਇਹਨਾਂ ਨਾਲ ਸਮਾਂ ਕੱਢ ਲਓ, ਜੇ ਤੁਸੀਂ ਇਹਨਾਂ ਦੇ ਵਾਰਡ 9 ਅਤੇ 10 ਤੇ ਰਹਿੰਦੇ ਹੋ, ਜੇ ਕਹੋ ਇਹ ਆ ਕੇ ਵੀ ਮਿਲ ਲੈਣਗੇ ਨੋ ਪ੍ਰੋਬਲਮ, ਪਰ ਗੱਲ ਇਹ ਆ ਜਿੰਨਾ ਚਿਰ ਗੱਲ ਨਹੀਂ ਕਰੋਗੇ ਮਿੱਤਰੋ ਹੱਲ ਨਹੀਂ ਨਿਕਲਣਾ, ਗੱਲ ਕਰੋਗੇ ਤਾਂ ਹੱਲ ਨਿਕਲਣਾ। ਨੰਬਰ ਨੋਟ ਕਰ ਲਓ 6478060840। ਵੀਰਾ ਜੀ ਧੰਨਵਾਦ,
1: ਥੈਂਕ ਯੂ ਸੋ ਮਚ ਜੀ।
0: ਆਲ ਰਾਈਟ ਲਓ ਜੀ, ਇਹ ਬਾਈ ਨੇ ਜਾਣਕਾਰੀ ਦਿੱਤੀ, ਆਪਾਂ ਜਾਣੇ ਆ ਆਨ ਏਅਰ, ਸਟੇ ਟਿਊਨ। ਆਰ ਯੂ ਰੈਡੀ ਟਿੱਕਾ ਜੰਕਸ਼ਨ ਲਈ 6474294040। ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ ਨੋ ਪ੍ਰੋਬਲਮ 6474294040। ਲਾਈਵ ਕੁਕਿੰਗ ਕਰਾਉਣੀ ਹੈ ਘਰੇ ਨੋ ਪ੍ਰੋਬਲਮ 6474294040। ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ ਨੋ ਪ੍ਰੋਬਲਮ 6474294040 6474294040। ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ, ਨਾ ਨਾ ਨਾ ਨਾ, ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ, ਕੁੱਤੇ ਹੁੰਦੇ ਤਾਂ ਵਫਾ ਨਾ ਕਰਦੇ, ਜਨਾਬ ਤਾਂ ਕੁੱਤਿਆਂ ਤੋਂ ਵੀ ਉੱਤੇ ਨਿਕਲੇ।
2: ਮੈਂ ਬਲਜਿੰਦਰ ਸਿੰਘ ਨਹਿਲ, ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ, ਸੜਕਾਂ ਤੋਂ ਪਾਰਕਾਂ ਤੱਕ, ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ, ਕ੍ਰਾਈਮ ਤੋਂ ਕਰਪਸ਼ਨ ਤੱਕ। ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ ਕੰਮ ਨਾਲ ਬਣਦਾ ਹੈ। ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਨਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 ਐਂਡ 10।
3: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ।
0: ਆਪਣੇ ਵੀਰ ਜੇ ਜੇ ਨਿਜਰ, ਇਹਨਾਂ ਕੋਲ ਬਹੁਤ ਵਧੀਆ ਵਧੀਆ ਬਿਜ਼ਨਸ ਪ੍ਰੋਪਰਟੀ ਆਉਂਦੀਆਂ ਰਹਿੰਦੀਆਂ ਹਨ, ਜਿਵੇਂ ਮੋਟਲ, ਹੋਟਲ, ਗੈਸ ਸਟੇਸ਼ਨ, ਪਲਾਜ਼ਾ। ਬਹੁਤੇ ਬਿਜ਼ਨਸ ਦੇ ਨਾਲ ਰਿਹਾਇਸ਼ ਦਾ ਵੀ ਇੰਤਜ਼ਾਮ ਹੁੰਦਾ ਹੈ। ਆਪਣੇ ਵੀਰ ਜੇ ਜੇ ਨਿਜਰ ਨੂੰ ਕਾਲ ਕਰੋ ਜੀ 6472016002 6472016002 2016002। ਬਾਈ ਜੀ, ਉਹਨਾਂ ਲੋਕਾਂ ਤੋਂ ਬਚੋ ਜਿਨ੍ਹਾਂ ਦਾ ਮੂੰਹ ਅੰਗਰੇਜ਼ੀ ਦੀ ਦੁੱਕੀ ਅਤੇ ਪੱਬੂ ਵਰਗਾ ਹੈ, ਜੋ ਫਿੱਟੀਆਂ ਮਾਰਦੇ ਨੇ, ਪਾਪੀ ਨੇ, ਮੌਤਖੋਰੇ ਨੇ, ਕਮੀਨੇ ਨੇ, ਜਲੇਬੀ ਵਰਗੇ ਸਿੱਧੇ ਨੇ, ਹਮੇਸ਼ਾ ਦੂਸਰੇ ਦਾ ਬੁਰਾ ਸੋਚਦੇ ਨੇ, ਹੰਕਾਰੀ ਨੇ, ਘਮੰਡੀ ਨੇ ਤੇ ਲੱਗੇ ਹੱਥ ਖਾਮ ਖਾ ਨੇ।
4: ਬਹੁਤ ਨੇ ਮਹਾਰਾਜ, ਬਹੁਤ ਨੇ। ਹਰਪੀ ਜੀ, ਦੁਨੀਆਂ ਤੇ ਐਂ ਲੱਗਦਾ ਕਿ ਸਾਰੇ ਆਪਣੇ ਆ, ਸਾਰੇ ਆਪਣੇ ਨੇ, ਪਰ ਅਸਲੀਅਤ ਵਿੱਚ ਆਪਣੇ ਜੋ ਲੱਭਣਾ ਪੈਂਦਾ ਕਿ ਅਸਲ ਚ ਆਪਣਾ ਕੌਣ ਹੈ। ਕਹਿਣ ਨੂੰ ਸਾਰੇ ਆਪਣੇ ਨੇ, ਬਾਈ ਜੀ ਭੈਣ ਜੀ ਕਰਦੇ ਨੇ, ਪਰ ਉਹਨਾਂ ਚ ਖੋਜਣਾ ਪੈਂਦਾ ਕਿ ਆਪਣਾ ਅਸਲ ਵਿੱਚ ਕੌਣ ਹੈ। ਸਿਆਣਿਆਂ ਨੇ ਕਿਹਾ, ਮੈਂ ਤਾਂ ਗੱਲਦਾਰ ਆਈ ਹੈ। ਐਨੀਵੇ, ਸਾਡੇ ਨਾਲ ਹਰਪ੍ਰੀਤ ਸੈਣੀ ਜੀ ਨੇ, ਅੱਜ ਅਸੀਂ ਜਿੱਥੇ ਇਲੈਕਸ਼ਨ ਬਾਰੇ ਗੱਲ ਕੀਤੀ ਉਹਦੇ ਨਾਲ ਨਾਲ ਤੁਹਾਡਾ ਜਿਹੜਾ ਫਿਊਚਰ ਹੈ, ਤੁਹਾਡੇ ਬੱਚਿਆਂ ਦਾ ਭਵਿੱਖ ਹੈ, ਪਰਵਰਿਸ਼ ਆ, ਉਹਦੀ ਗੱਲ ਵੀ ਕਰ ਰਹੇ ਹਾਂ। ਹਰਪ੍ਰੀਤ ਜੀ, ਹੋਰ ਕੀ ਕਹਿਣਾ ਚਾਹੋਗੇ?
5: ਬਿਲਕੁਲ ਦੇਵ ਜੀ, ਸੋ ਜਿੰਨੇ ਵੀ ਆਪਾਂ ਪੁਆਇੰਟਸ ਦੀ ਡਿਸਕਸ਼ਨ ਕੀਤੀ ਹੈਗੀ ਹੈ ਅੱਜ, ਸਪੈਸ਼ਲੀ ਫਾਈਨੈਂਸ਼ੀਅਲ ਪਲੈਨਿੰਗ ਦੇ ਉੱਪਰ, ਯੰਗਸਟਰ ਦੇ ਉੱਪਰ, ਸੋ ਮੈਂ ਜ਼ਰੂਰ ਕਹੂੰਗੀ ਕਿ ਜਦੋਂ ਵੀ ਆਪਾਂ ਪਲੈਨਿੰਗ ਦੇ ਲਈ ਬਹਿੰਦੇ ਹਾਂ, ਆਪਾਂ ਸਾਰੀਆਂ ਚੀਜ਼ਾਂ ਆਪਣੀਆਂ ਡਿਸਕਸ ਕਰੀਏ, ਜਿੱਥੇ ਆਪਾਂ ਆਪਣੀ ਰਿਸਕ ਮੈਨੇਜਮੈਂਟ ਦੀ ਗੱਲ ਕਰਨੀ ਆ, ਉੱਥੇ ਆਪਾਂ ਆਪਣੀ ਇਨਵੈਸਟਮੈਂਟ ਆਪਸ਼ਨਸ ਦੀ ਗੱਲ ਕਰਨੀ ਆ, ਸੋ ਜਿੰਨੇ ਰਿਸਕ ਮੈਨੇਜਮੈਂਟ ਦੀ ਗੱਲ ਹੈਗੀ ਆ, ਜਿੰਨੇ ਪਲੈਨਸ ਹੈਗੇ ਆ, ਸੋ ਅਗਰ ਤੁਹਾਨੂੰ ਕੋਈ ਵੀ ਮੈਡੀਕਲ ਇਸ਼ੂਜ਼ ਹੈਗੇ ਆ, ਤੁਹਾਡੇ ਕੋਲ ਕੋਈ ਵੀ ਕਵਰੇਜ ਨਹੀਂ ਹੈਗੀ, ਤੁਸੀਂ ਪਹਿਲਾਂ ਆਲਰੇਡੀ ਟਰਾਈ ਕੀਤਾ ਸੀ, ਤੁਹਾਨੂੰ ਕਵਰੇਜ ਨਹੀਂ ਮਿਲੀ, ਸਾਡੇ ਕੋਲ ਬਹੁਤ ਇੱਦਾਂ ਦੇ ਪਲੈਨਸ ਹੈਗੇ ਆ, ਜਿਨ੍ਹਾਂ ਦੇ ਵਿੱਚ ਤੁਸੀਂ ਕੁਆਲੀਫਾਈ ਕਰ ਸਕਦੇ ਆ, ਆਪਣੀ ਕੋਈ ਨਾ ਕੋਈ ਪ੍ਰੋਟੈਕਸ਼ਨ ਜਿਹੜੀ ਹੈਗੀ ਉਹਨੂੰ ਸਟਾਰਟ ਕਰ ਸਕਦੇ ਆ। ਸਪੈਸ਼ਲੀ ਅਗਰ ਤੁਹਾਨੂੰ ਲਾਈਫ ਇੰਸ਼ੋਰੈਂਸ ਦੀ ਕਵਰੇਜ ਨਹੀਂ ਮਿਲ ਰਹੀ ਤਦ ਵੀ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਆ। ਤੁਸੀਂ ਕ੍ਰਿਟੀਕਲ ਇਲਨੈਸ, ਤੁਹਾਨੂੰ ਆਲਰੇਡੀ ਕੋਈ ਹੋ ਚੁੱਕੀ ਆ, ਕੋਈ ਮੇਜਰ ਡਿਜ਼ੀਜ਼ ਹੋ ਚੁੱਕੀ ਸੀਗੀ, ਤੁਹਾਨੂੰ ਹੁਣ ਕ੍ਰਿਟੀਕਲ ਇਲਨੈਸ ਦੀ ਰੈਗੂਲਰ ਪਾਲਿਸੀ ਨਹੀਂ ਮਿਲ ਰਹੀ, ਨਾਨ ਮੈਡੀਕਲ ਪਲਾਨ ਦੇ ਵਿੱਚ ਤੁਸੀਂ ਉਹ 'ਚ ਵੀ ਕੁਆਲੀਫਾਈ ਕਰ ਸਕਦੇ ਆ। ਸੋ ਕਈ ਵਾਰ ਇੱਦਾਂ ਹੁੰਦਾ ਕਿ ਆਪਣੇ ਕੁਛ ਕੰਸਰਨਸ ਹੁੰਦੇ ਆ, ਕੋਈ ਕੁਛ ਕੁਐਸਚਨਸ ਹੁੰਦੇ ਆ, ਬਟ ਜਨਰਲੀ ਆਪਾਂ ਆਪਸ ਦੇ ਵਿੱਚ ਡਿਸਕਸ਼ਨ ਕਰਕੇ ਛੱਡ ਦਿੰਦੇ ਆ, ਜਾਂ ਕਈ ਵਾਰ ਅਸੀਂ ਇਹ ਸੋਚਦੇ ਹੁੰਦੇ ਹਾਂ ਕਿ ਪਤਾ ਨਹੀਂ ਕਿੰਨੀ ਕੁ ਮਹਿੰਗਾ ਹੋਣਾ ਆ ਸਾਡਾ ਪਲਾਨ। ਹਰ ਇੱਕ ਦੇ ਬਜਟ ਦੇ ਵਿੱਚ ਆਉਣ ਵਾਲੇ ਕਵਰੇਜਿਸ ਦੇ ਪਲਾਨ ਹੈਗੇ ਆ। 85 ਦੀ ਏਜ ਤੱਕ ਦੇ ਪਰਸਨਸ ਨੂੰ ਲਾਈਫ ਇੰਸ਼ੋਰੈਂਸ, 65 ਤੱਕ ਦੀ ਏਜ ਦੇ ਪਰਸਨਸ ਨੂੰ ਕ੍ਰਿਟੀਕਲ ਇਲਨੈਸ ਦੀ ਕਵਰੇਜ, ਇਹ ਜਿਹੜੇ ਪਲਾਨਸ ਹੈਗੇ ਉਹ ਮਿਲ ਸਕਦੇ ਆ। ਇੱਕ ਵਾਰ ਜ਼ਰੂਰ ਤੁਸੀਂ ਸਾਡੇ ਨਾਲ ਡਿਸਕਸ ਕਰ ਸਕਦੇ ਆ। ਨੰਬਰ ਹੈਗਾ ਜੀ ਮੇਰਾ 416-8176500, 416-8176500।
4: ਸੁਖ ਸਾਹਿਬ ਸਾਡੇ ਨਾਲ ਜੁੜ ਚੁੱਕੇ ਨੇ, ਹਾਂਜੀ ਸਰ
6: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਭਾਜੀ। ਸੋ ਕਿਸੇ ਵੀ ਤਰ੍ਹਾਂ ਦੀ ਪਰਿਵਾਰ ਸਵੀਕਰਨ ਦੇ ਉੱਪਰ ਫਰਨੀਚਰ ਦੀ ਤੁਸੀਂ ਬਾਇੰਗ ਕਰਨੀ ਚਾਹੁੰਦੇ ਹੋ, ਆਪਣੇ ਮਾਸਟਰ ਬੈਡਰੂਮ ਦੇ ਲਈ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਪਾਵਰ ਰਿਕਲਾਈਨਰ ਲੈਣਾ ਚਾਹੁੰਦੇ ਹੋ, ਜਾਂ ਟਰਕੀ ਸਟਾਈਲ ਦੇ ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਤਾਂ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਨੂੰ ਪਰਿਵਾਰ ਯਾਦ ਰੱਖਣਾ, ਤੇ ਨਾਲ ਦੀ ਨਾਲ ਡੀਲ ਦੇ ਰਹੇ ਨੇ ਜਿਹਨਾਂ ਪਰਿਵਾਰਾਂ ਨੇ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਲੈਣਾ। ਜੀ ਹਾਂ, ਕਿੰਗ ਸਾਈਜ਼ ਦਾ ਬੈਡਰੂਮ ਸੈੱਟ, ਵਾਈਟ ਕਲਰ ਦਾ ਲੈਕਰ ਫਿਨਿਸ਼ ਦੇ ਵਿੱਚ, ਕਿੰਗ ਸਾਈਜ਼ ਦਾ ਬੈੱਡ, ਹੈੱਡਬੋਰਡ ਦੇ ਵਿੱਚ ਐਲਈਡੀ ਲਾਈਟਾਂ, ਹਾਈਡ੍ਰੋਲਿਕ ਸਟੋਰੇਜ ਦੇ ਨਾਲ, ਡ੍ਰੈਸਰ ਮਿਰਰ ਦੇ ਵਿੱਚ ਐਲਈਡੀ ਲਾਈਟ, ਨਾਈਟ ਸਟੈਂਡ ਦੇ ਉੱਪਰ ਵਾਇਰਲੈਸ ਚਾਰਜਰ। ਸੋ ਕਿੰਗ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਬੈੱਡਰੂਮ ਸੈੱਟ, ਡ੍ਰੈਸਰ ਮਿਰਰ ਦੇ ਵਿੱਚ ਐਲਈਡੀ ਲਾਈਟ, ਨਾਈਟ ਸਟੈਂਡ ਦੇ ਉੱਪਰ ਵਾਇਰਲੈਸ ਚਾਰਜਰ, ਕੰਪਲੀਟ ਬੈੱਡਰੂਮ ਸੈੱਟ, ਜਿਹਦੀ ਰੈਗੂਲਰ ਕੀਮਤ $3500 ਸੀ, ਪਰ ਜਿੰਨੇ ਪਰਿਵਾਰ ਸਾਡੇ ਕੋਲ ਇਸ ਵੀਕਐਂਡ ਦੇ ਉੱਪਰ ਪਹੁੰਚਣਗੇ, ਪੂਰਾ ਬੈੱਡਰੂਮ ਸੈੱਟ $1499 ਦਾ। ਜੀ ਹਾਂ, $1499 ਦੇ ਵਿੱਚ ਕਿੰਗ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਪੂਰਾ ਬੈੱਡਰੂਮ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਸੋ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਟੋਮਕਨ ਟੋਮਕਨ ਰੋਡ ਨੂੰ ਪਰਿਵਾਰ ਯਾਦ ਰੱਖਣਾ, ਤੇ ਨਾਲ ਦੀ ਨਾਲ ਡੀਲ ਦੇ ਰਹੇ ਨੇ ਜਿਨ੍ਹਾਂ ਪਰਿਵਾਰਾਂ ਨੇ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਲੈਣਾ। ਜੀ ਹਾਂ, ਗੋਲਡਨ ਬੇਸ ਚਾਹੀਦਾ, ਸਿਲਵਰ ਬੇਸ ਚਾਹੀਦਾ, ਰਸੋ ਬੇਸ ਵੀ ਤੁਹਾਨੂੰ ਗੋਲਡਨ ਤੇ ਸਿਲਵਰ ਦੋਨੇ ਮਿਲਣਗੇ, ਤੇ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ, ਵਾਈਟ ਕਲਰ ਦਾ ਟੋਪ, ਸੋ ਰੀਅਲ ਮਾਰਬਲ ਦਾ ਟੇਬਲ ਜਿਹਦੀ ਰੈਗੂਲਰ ਕੀਮਤ $1200 ਸੀ, ਸਪੈਸ਼ਲ ਇਸ ਵੀਕਐਂਡ ਲਈ $399 ਦਾ ਰੀਅਲ ਮਾਰਬਲ ਦਾ ਟੇਬਲ, ਡਿਜ਼ਾਈਨਰ ਬੇਸ ਦੇ ਨਾਲ $399 ਦਾ ਮਿਲੂਗਾ। ਤੇ ਹਰੇਕ ਪਰਚੇਸ ਦੇ ਨਾਲ ਤੁਸੀਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਹੈ, ਪਰਚੇਸ ਕਰਨਾ ਚਾਹੁੰਦੇ ਹੋ, ਤਾਂ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ ਭਾਜੀ।
7: From the Dave Tatlin News Desk, locally covered, nationally connected.
4: ਅਮਰੀਕਾ ਵਿੱਚ ਨਕਲੀ ਦਵਾਈਆਂ ਵੇਚ ਰਹੇ ਦੋ ਭਾਰਤੀ ਨਾਗਰਿਕਾਂ ਨੂੰ ਕਾਬੂ ਕੀਤਾ ਗਿਆ ਜੋ ਚੀਨ ਤੋਂ ਦਵਾਈਆਂ ਮੰਗਵਾ ਰਹੇ ਸੀ। ਹਰਪ੍ਰੀਤ ਜੀ, ਦਵਾਈਆਂ ਪਤਾ ਕਿਹੜੀਆਂ ਸੀਗੀਆਂ?
5: ਹਾਂਜੀ,
4: ਓਜ਼ੰਪਿਕ, ਜਿਹਨਾਂ ਭਾਰ ਘਟਦਾ ਹੈ। ਤੁਸੀਂ ਡੋਸਾ ਦਾ ਖਾਧਾ ਹੋਣਾ?
5: ਹਾਂਜੀ।
4: ਡੋਸੇ ਦੀ ਇੱਕ ਪ੍ਰੋਬਲਮ ਮੈਨੂੰ ਸਮਝ ਨਹੀਂ ਆਈ ਇੱਥੇ, ਉਹ 2.5 ਫੁੱਟ ਦਾ ਲੰਮਾ ਜਿਹਾ ਕਰਕੇ ਗੋਲ ਜਿਹਾ ਕਰਕੇ ਦੇ ਦਿੰਦੇ ਆ, ਉਹ ਜਿਹੜੇ ਆਲੂ ਹੁੰਦੇ ਉਹਦਾ 6 ਇੰਚ ਹੁੰਦੇ ਆ, ਬਾਕੀ ਪਾਪੜੀ ਤੋਂ ਅਸੀਂ ਕੀ ਲੈਣਾ। ਪੰਜਾਬ ਵਿੱਚ ਮੌਸਮ ਬਦਲ ਰਿਹਾ ਹੈ, ਸਵੇਰੇ ਰਾਤ ਠੰਡ ਹੋਣ ਲੱਗ ਗਈ। ਅਮਰੀਕਾ ਵਿੱਚ ਵਸਦੇ ਪ੍ਰਵਾਸੀਆਂ ਨੂੰ ਸੁਚੇਤ ਕੀਤਾ ਗਿਆ ਹੈ ਕਿ ਰਿਹਾਇਸ਼ ਦਾ ਪਤਾ ਬਦਲਣ ਦੀ ਸੂਰਤ ਵਿੱਚ 10 ਦਿਨਾਂ ਦੇ ਅੰਦਰ ਸਿਟੀਜ਼ਨਸ਼ਿਪ ਅਤੇ ਇਮੀਗ੍ਰੇਸ਼ਨ ਸੇਵਾਵਾਂ ਵਿਭਾਗ ਨੂੰ ਇਤਲਾਹ ਦਿੱਤੀ ਜਾਏ। ਜਲੰਧਰ ਦੇ ਪਰਾਗਪੁਰ ਵਿੱਚ ਭਾਜਪਾ ਦੀ ਨਸ਼ਾ ਮੁਕਤ ਪੰਜਾਬ ਰੈਲੀ ਦੌਰਾਨ 2 ਪਾਰਟੀ ਵਰਕਰਾਂ ਦੀ ਮੌਤ ਹੋ ਗਈ, ਕਰ ਲਓ ਨਸ਼ੇ ਮੁਕਤ। ਅਕਾਲੀ ਦਲ ਬਾਦਲ ਚੋਂ ਕੱਢੀ ਰੂਪ ਕੌਰ ਸੰਧੂ, ਪਹੁੰਚੀ DGP ਦਫ਼ਤਰ। ਸੰਧੂ ਨੇ ਆਪਣੀ ਜਾਨ ਨੂੰ ਖਤਰਾ ਹੋਣ ਦਾ ਵਾਅਦਾ ਕੀਤਾ, ਕਹਿੰਦੇ ਹਮੇ ਸੁਰੱਖਿਆ ਦਿਓ। ਪੰਜਾਬ ਕਾਂਗਰਸ ਵੱਲੋਂ ਹੈ, ਕਦੋਂ ਮੌਸਮ ਬਦਲ ਜਾਵੇ, ਕਦੋਂ ਪ੍ਰਧਾਨ ਬਦਲ ਜਾਵੇ, ਕੋਈ ਪਤਾ ਨਹੀਂ। ਪ੍ਰਤਾਪ ਸਿੰਘ ਬਾਜਵਾ, ਉਹ ਜਿਹੜਾ ਖੰਘ ਕੇ ਜੇ ਬੋਲਦਾ, ਕੀ ਨਾਮ ਆ, ਵੜਿੰਗ ਦੱਸਿਆ ਜਾ ਰਿਹਾ, ਸ਼ਾਇਦ ਉਹਨੂੰ ਕੱਢ ਦੇਣ ਹੋਣ। ਟਰੰਪ ਵਿਰੁੱਧ ਮਾਰਕ ਕਾਰਨੀ ਦੇ ਸਟੈਂਡ ਕਾਰਨ ਨੋਬਲ ਸ਼ਾਂਤੀ ਪੁਰਸਕਾਰ ਅਤੇ ਟਾਈਮ ਪਰਸਨ ਆਫ ਦਾ ਈਅਰ ਲਈ ਚਰਚਾ ਛੱਡ ਪਈ। ਤੁਸੀਂ ਹੱਥ ਜਿਹਾ ਖੜਾ ਕਰਦੇ, ਮੈਂ ਕਿਹੜਾ ਝੂਠ ਬੋਲਦਾ, ਪੜ੍ਹ ਲਓ ਤੁਸੀਂ ਖਬਰ। ਐਨੀਵੇ, ਅਮਰੀਕਾ ਫੌਜ ਦਾ ਕਹਿਣਾ ਕਿ ਇਰਾਕ ਵਿੱਚ ਜਿਹੜੇ ਉਹਨਾਂ ਦੇ ਫੌਜੀ ਸੀ ਉਹ ਵਾਪਸ ਆ ਗਏ। ਗੋਲੀਆਂ ਚੱਲੀਆਂ, ਠਾਠਾ ਹੋਈ ਕਰੇਬੀਅਨ ਆਈਲੈਂਡ ਦੇ ਇੱਕ ਡੈਸਟੀਨੇਟ ਟੂਰ ਚ। FBI ਗੋਲਡੀ ਬਰਾਡ ਦਾ $1 ਮਿਲੀਅਨ ਦਾ ਇਨਾਮ ਰੱਖਤਾ, ਕਹਿੰਦੇ $1 ਮਿਲੀਅਨ ਦੇਣਾ ਪਏਗਾ ਜਿਹੜਾ ਉਹਨੂੰ ਫੜਾਏਗਾ। ਉਹ ਬਾਈ, ਜੇ ਗੋਲਡੀ ਬਰਾਡ ਨੂੰ ਜਾਣਦੇ ਹੋ ਕਿੱਥੇ ਲੁਕਿਆ, ਫੜਾ ਦਿਓ FBI ਨੂੰ। $1 ਮਿਲੀਅਨ ਗਣ ਕੇ ਦੇਖੋ, ਪੂਰੀ 2 ਦਿਨ ਲੱਗ ਜਾਂਦੇ ਆ। ਔਰ ਇਹਦੇ ਨਾਲ ਨਾਲ ਸੋਮਾਲੀ ਸਮੁੰਦਰੀ ਡਾਕੂਆਂ ਵੱਲੋਂ ਅਗਵਾ ਕੀਤੇ ਜਹਾਜ਼ ਨੂੰ ਛਡਾਉਣ ਦੇ ਅਭਿਆਸ ਦੌਰਾਨ ਲਾਪਤਾ ਹੋਏ 5 ਚਾਲਕ ਦਲ ਮੈਂਬਰਾਂ ਵਿੱਚ 3 ਪਾਕਿਸਤਾਨੀ ਸ਼ਾਮਲ। ਪਾਇਲਟ ਇਮੈਜਿਨ ਕਰੋ, ਤੁਸੀਂ ਜਹਾਜ਼ ਚ ਜਾ ਰਹੇ ਹੋ, ਇਮੇਜਿਨ ਕਰੋ ਤੁਸੀਂ ਜਹਾਜ਼ ਜਾ ਰਹੇ ਹੋ, ਪਤਾ ਲੱਗੇ ਮੂਹਰੇ ਜਿਹੜੇ ਪਾਇਲਟ ਆਫਿਸ ਚ ਲੜ ਪਏ, ਇੱਕ ਨੇ ਛੁਰਾ ਕੱਢਿਆ ਦੂਜੇ ਨੇ ਘਬੋਤਾ, ਪਹਿਲਾਂ ਪੁੱਛੇ ਸਾਲਾ ਛੁਰਾ ਗਿਆ ਕਿਵੇਂ ਅੰਦਰ, ਉਹਦਾ ਪਲੈਨ ਸੀ ਜਹਾਜ਼ ਨੂੰ ਕਰੈਸ਼ ਕਰਨ ਦਾ, ਜਿਹੜੇ ਪਿੱਛੇ ਬੈਠੇ ਸੀ ਉਹ ਗਏ ਜੀ ਭੱਜ ਗਏ ਜਾ ਕੇ ਉਹਨੂੰ ਫੜਿਆ ਫੜਿਆ ਸਾਂਭ ਲਿਆ, ਮੌਕਾ ਸਾਂਭ ਗਿਆ, ਸਾਰੇ ਸੇਫ ਲੈਂਡ ਹੋ ਗਏ. ਸੋ ਹਾਊ ਯੂ ਨੋ ਯੂ ਆਰ ਸੇਫ ਇਨ ਏ ਏਅਰਲਾਈਨ? ਐਨੀਵੇ, ਸੁਪਰ ਇੰਟੈਲੀਜੈਂਸ ਜਾਂ AI, ਟਰੰਪ ਨੇ ਇੱਕੋ ਹੀ ਕੰਮ ਵਧੀਆ ਕੀਤਾ ਪੌਣੇ ਦੋ ਸਾਲਾਂ ਚ, AI ਨੂੰ ਸੁਪਰ ਇੰਟੈਲੀਜੈਂਸ ਕਹਿਤਾ ਇੰਸਟੈਡ ਆਫ ਆਰਟੀਫਿਸ਼ੀਅਲ ਇੰਟੈਲੀਜੈਂਸ. ਐਕਚੁਅਲੀ ਹੈ ਤਾਂ ਸੁਪਰ ਇੰਟੈਲੀਜੈਂਸ, ਦੈਟਸ ਅ ਗੁੱਡ ਥਿੰਗ ਹੀ ਡਿਡ. ਫੌਜ ਜਦੋਂ ਜੋ ਬੋਲੇ ਸੋ ਨਿਹਾਲ ਗੂੰਜਦੇ ਆ ਤਾਂ ਪਾਕਿਸਤਾਨੀ ਫੌਜਾਂ ਪਿੱਛੇ ਨੂੰ ਮੁੜ ਜਾਂਦੀਆਂ, ਸ਼ਾਹ ਦਾ ਫਰਮਾਨ. ਪੰਜਾਬ ਜਾ ਕੇ ਇਹੋ ਜਿਹੀਆਂ ਗੱਲਾਂ ਕਰਦੇ ਆ, ਦਿੱਲੀ ਜਾ ਕੇ ਹੋਰ ਕਰਦੇ ਆ, ਗੁਜਰਾਤ ਜਾ ਕੇ ਹੋਰ ਕਰਦੇ ਆ, ਬਠਿੰਡੇ ਆ ਕੇ ਕੁਛ ਹੋਰ ਕਰਦੇ ਆ. ਵਿਕਰਮ ਮਜੀਠੀਆ ਤੇ ਜਗਦੀਸ਼ ਭੋਲਾ ਨੂੰ ਇੱਕੋ ਦਿਨ ਪੁੱਛ ਗਿੱਲ ਬੁਲਾਇਆ ਗਿਆ, ਵਿਕਰਮ ਮਜੀਠੀਆ ਤੇ ਜਗਦੀਸ਼ ਭੋਲਾ, ਲੋਕਾਂ ਨੂੰ ਯਾਦ ਹੋਏਗਾ. ਖੈਰ ਦੇਖਦੇ ਹਾਂ ਕੀ ਬਣਦਾ ਇਹਨਾਂ ਦਾ. ਹਰਪ੍ਰੀਤ ਜੀ ਹੋਰ ਕੀ ਕਹਿਣਾ ਚਾਹੋਗੇ?
5: ਦੇਵ ਜੀ, ਸੋ ਆਪਾਂ ਵਾਇੰਡ ਅਪ ਕਰਦੇ ਹਾਂ. ਜਿੰਨੇ ਵੀ ਸਾਡੇ ਲਿਸਨਰਸ ਹੈਗੇ ਆ, ਤੁਹਾਡਾ ਕੋਈ ਵੀ ਕੁਐਸਚਨ ਆ, ਜਿੰਨੇ ਵੀ ਇੰਸ਼ੋਰੈਂਸ ਇਨਵੈਸਟਮੈਂਟ ਆਪਸ਼ਨਸ ਦੀ ਆਪਾਂ ਗੱਲ ਕੀਤੀ ਆ, ਇੱਕ ਵਾਰ ਜ਼ਰੂਰ ਤੁਸੀਂ ਸਾਡੇ ਨਾਲ ਆਪਣੇ ਇਹ ਫਾਈਨੈਂਸ਼ੀਅਲ ਪਲੈਨਿੰਗ ਦੇ ਨਾਲ ਰਿਲੇਟਡ ਸਾਰੀਆਂ ਚੀਜ਼ਾਂ ਡਿਸਕਸ਼ਨ ਕਰ ਸਕਦੇ ਹਾਂ. ਆਫਿਸ ਸਾਡਾ ਲੋਕੇਟਡ ਹੈਗਾ ਮੈਕਵੀਨ ਐਂਡ ਮੇਫਿਲ ਡਰਾਈਵ ਦੇ ਉੱਪਰ, 11675 ਮੈਕਵੀਨ ਡਰਾਈਵ, ਯੂਨਿਟ ਨੰਬਰ 6, ਟੋਪ ਚੋਇਸ ਇੰਸ਼ੋਰੈਂਸ ਦਾ ਆਫਿਸ. ਤੇ ਨੰਬਰ ਮੇਰਾ ਹੈਗਾ ਜੀ 416-817-6500, 416-817-6500.
4: ਹਰਪ੍ਰੀਤ ਸਿੰਘ, ਕੁਝ ਡਰਾਈਵਰ ਚਾਹੀਦਾ ਜਿਨ੍ਹਾਂ ਨੂੰ ਟੋਰਾਂਟੋ ਤੋਂ ਮੋਂਟਰੀਅਲ ਦੇ ਰਨ ਲਈ ਚਾਹੀਦਾ, ਟੋਰਾਂਟੋ ਤੋਂ US ਦੇ ਰਨ ਲਈ ਚਾਹੀਦਾ, ਬਾਈ ਵੀਕਲੀ ਟੌਪ ਦੀ ਪੇ ਮਿਲੇਗੀ. ਤੁਸੀਂ ਕੁਲਦੀਪ ਮੰਗਠੋਰਾ ਨੂੰ ਫੋਨ ਕਰ ਲਓ, 647-942-6455 ਇਹਨਾਂ ਦਾ ਨੰਬਰ ਆ. ਲਓ ਜੀ ਗਏ ਤੇ ਓ ਅਭਿਸ਼ੇਕ ਜੀ ਆ ਗਏ. ਹਾਂਜੀ ਸਰ,
8: ਸਤਿ ਸ਼੍ਰੀ ਅਕਾਲ ਦੇਵ ਭਾਜੀ, ਮੈਂ ਅਭਿਸ਼ੇਕ ਰਿਐਲਟਰ, ਅੱਜ ਬਹੁਤ ਹੀ ਸੋਹਣੀ ਐਕਸਕਲੂਸਿਵ ਲਿਸਟਿੰਗਸ ਲੈ ਕੇ ਆਇਆ ਜੀ. ਉਸ ਤੋਂ ਪਹਿਲੇ ਸਾਰੇ ਲਿਸਨਰਸ ਨੂੰ ਬਹੁਤ ਬਹੁਤ ਧੰਨਵਾਦ. ਆਪਾਂ ਲੰਡਨ ਵਾਲਾ ਘਰ ਕਰਤਾ ਹੈ, ਫਰਮ ਸੋਲਡ. ਹੁਣ ਸੁਣੋ ਜੀ, ਕਮਰਸ਼ੀਅਲ ਲਿਸਟਿੰਗਸ, ਜੇ ਤੁਸੀਂ ਆਪਣਾ ਬਿਜ਼ਨਸ ਸ਼ੁਰੂ ਕਰਨਾ ਚਾਹੁੰਦੇ ਹੋ, ਸਾਡੇ ਕੋਲ ਪ੍ਰੋਫਿਟੇਬਲ ਬ੍ਰੈਕਫਾਸਟ ਪਲੇਸ ਬਹੁਤ ਹੀ ਵੱਡੀ ਫੇਮਸ ਫਰੈਂਚਾਈਜ਼ੀ ਦੇ ਨਾਲ ਵਿਦ ਪੈਟੀਓ ਐਂਡ ਇਨਡੋਰ ਸਿਟਿੰਗ ਅਵੇਲੇਬਲ ਹੈ GTA ਦੇ ਅੰਦਰ. ਇਹਦੇ ਨਾਲ ਨਾਲ ਸਾਡੇ ਕੋਲ ਬੋਸਟਨ ਪੀਜ਼ਾ, ਬਰਗਰ ਕਿੰਗ, ਬਰੀਟੋ ਬੋਇਜ਼ ਤੇ ਕਨਵੀਨੀਅੰਸ ਸਟੋਰ ਵੀ ਅਵੇਲੇਬਲ ਨੇ, ਹਾਈਲੀ ਪ੍ਰੋਫਿਟੇਬਲ, ਐਕਸਲੈਂਟ ਲੋਕੇਸ਼ਨਸ. ਸੇਂਟ ਥਾਮਸ ਦੇ ਅੰਦਰ ਕਮਰਸ਼ੀਅਲ ਬਿਲਡਿੰਗ ਅਵੇਲੇਬਲ ਹੈ ਜਿਹਦੇ ਅੰਦਰ ਕਨਵੀਨੀਅੰਸ ਸਟੋਰ ਬਣਿਆ ਹੋਇਆ, ਦੋ ਰੈਜੀਡੈਂਸ਼ੀਅਲ ਅਪਾਰਟਮੈਂਟ ਨੇ ਸਿਰਫ ਔਰ ਸਿਰਫ 6,99,000 ਦੇ ਅੰਦਰ. ਰੈਜੀਡੈਂਸ਼ੀਅਲ ਲਿਸਟਿੰਗ ਦੇ ਅੰਦਰ ਦੇਵ ਭਾਜੀ, ਮਿਸਿਸ ਸਾਗਾ ਲੋਰਨੇ ਪਾਰਕ ਏਰੀਆ ਦੇ ਅੰਦਰ ਲਗਜ਼ਰੀ ਹੋਮ, 5+3 ਬੈਡਰੂਮ ਦਾ, 6500 ਸਕੁਆਇਰ ਫੁੱਟ ਲਿਵਿੰਗ ਸਪੇਸ, 60x250 ਫੁੱਟ ਦਾ ਪ੍ਰੀਮੀਅਮ ਲੋਟ, ਐਬਸੋਲੂਟਲੀ ਅਮੇਜ਼ਿੰਗ ਲਗਜ਼ੂਰੀਅਸ ਪ੍ਰੋਪਰਟੀ ਅਵੇਲੇਬਲ ਹੈ ਜੀ. ਕਿਪਲਿੰਗ ਸਟੇਸ਼ਨ ਦੇ ਨਾਲ 1 ਬੈਡ 1 ਬਾਥ ਦਾ ਕੌਂਡੋ, ਨਵੀਂ ਬਿਲਡਿੰਗ, ਸਿਰਫ ਔਰ ਸਿਰਫ 3,99,000 ਦੇ ਅੰਦਰ. ਇਨਵੈਸਟਮੈਂਟ ਪ੍ਰੋਪਰਟੀ ਲੰਡਨ ਦੇ ਅੰਦਰ ਸਿਰਫ ਔਰ ਸਿਰਫ 7.5 ਲੱਖ ਦੇ ਅੰਦਰ ਵਿਦ ਲੀਗਲ ਬੇਸਮੈਂਟ, ਕੈਸ਼ ਫਲੋ ਪੋਜ਼ਿਟਿਵ ਪ੍ਰੋਪਰਟੀ, $4,300 ਰੈਂਟ ਤੇ ਚੜੀ ਹੋਈ ਅਵੇਲੇਬਲ ਹੈ. ਬੈਰੀ ਦੇ ਅੰਦਰ 4 ਬੈਡਰੂਮ ਦਾ ਘਰ, 1 ਬੈਡਰੂਮ ਦੀ ਬੇਸਮੈਂਟ, ਆਫ ਮਾਰਕੀਟ ਡੀਲ ਹੈ. ਜੇਕਰ ਤੁਸੀਂ ਬਾਏ, ਸੈਲ ਜਾਂ ਇਨਵੈਸਟ ਕਰਨਾ ਚਾਹੁੰਦੇ ਹੋ, ਮੈਨੂੰ ਹੁਣੇ ਕਾਲ ਕਰੋ, ਅਭਿਸ਼ੇਕ ਰਿਐਲਟਰ, 647-792-7000, 647-792-7000.

0: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: Wakey, wakey, wakey, wakey.
2: It's wake up time. It's wake up time.
1: Now is the time to wake up.
3: Crank up the radio. You're listening to the Dave Todless Show, brought to you in part by Culture of Punjab.
4: Culture of Punjab, serving the South Asian community in and around the GTA. For exciting packages, promotional offers, and inquiries, please call 416-677-0609. That's 416-677-0609. Culture of Punjab.
5: Hanji Harman ji ki haal ne?
6: Ek hi ho gaya.
5: Kuch na kuch ta ho gaya ji.
6: Ek hi ho gaya.
5: ਮੈਂ ਸੋਚਿਆ ਵੀ ਮੈਂ ਐਵੇਂ ਨਾ ਹੁਣ ਐਵੇਂ ਮਤਲਬ ਆਪਣਾ ਆਪ ਲੁਕਾ ਕੇ ਜੀ ਰੱਖਦੇ ਸੀ।
6: ਕੀ ਮਤਲਬ?
5: ਹੁਣ ਮੈਂ ਜੀ ਆਪਣਾ ਅਸਲੀ ਰੂਪ ਜੀ ਤੁਹਾਡੇ ਸਾਹਮਣੇ ਜੀ ਰੱਖਤੇ ਜੀ।
6: ਹਾਏ ਹਾਏ ਹਾਏ, ਸ਼ੁਕਰ ਹੈ ਕਿਤੇ ਇਹਦੇ ਮੂੰਹੋਂ ਵੀ ਜੀ ਨਿਕਲਿਆ।
5: ਹੁਣ ਮੈਂ ਤਾਂ ਜੀ ਆਈ ਬੋਲਿਆ ਕਰੂੰ।
6: ਓ ਵੈਰੀ ਗੁੱਡ,
5: ਆਈ ਗੱਲਾਂ ਕਰਿਆ ਕਰੂੰ।
6: ਮਤਲਬ ਇੰਨਾ ਚੇਂਜ ਆਉਣ ਦਾ ਕਾਰਨ?
5: ਵੈਸੇ ਜੀ ਮੈਂ ਕਿਹਾ ਜੀ ਕੀ ਲੈ ਜਾਣਾ ਦੁਨੀਆਂ ਤੋਂ ਜੀ।
6: ਤੂੰ ਕਿਤੇ ਮਤਲਬ
5: ਦੁਨੀਆਂ ਮੇਲਾ ਦੋ ਦਿਨ ਦਾ ਖੇਡ ਕੇ ਮਿੱਤਰਾ ਲੰਘਾ ਲੈ, ਐਵੇਂ ਕਿਉਂ ਸਿਆਪਾ ਪਾਉਣਾ ਗੱਲ ਤੂੰ?
6: ਅੱਗੇ
5: ਮੇਲਾ ਲਾ ਲੈ, ਮੇਲਾ ਲਾ ਲੈ, ਹੋਰ ਕੀ।
6: ਤੂੰ ਕਿਤੇ ਪ੍ਰਵਚਨ ਦਾ ਨੀ ਸੁਣ ਕੇ ਆਇਆ?
5: ਨਹੀਂ, ਐਂਜਾਂ ਦੀ ਤਾਂ ਕੋਈ ਗੱਲ ਨੀ ਹੈਗੀ।
6: ਫੇਰ
5: ਵਾ ਠੀਕ ਆ ਜੀ, ਬਹੁਤ ਵਧੀਆ।
6: ਚੱਲ ਠੀਕ ਆ, ਹੁਣ ਸਤਿ ਸ਼੍ਰੀ ਅਕਾਲ ਤਾਂ ਕਰਦੇ ਆ ਪਾ ਗਏ ਆ।
5: ਸਤਿ ਸ਼੍ਰੀ ਅਕਾਲ ਜੀ, ਮੈਂ ਤਾਂ ਕਰਦੇ ਹੱਥ ਜੋੜ ਕੇ ਖੜੇ ਜੀ।
6: ਤੁਸੀਂ ਐਂ ਕਰੋ, ਗਾਣਾ ਜਰਾ ਸੁਣ ਕੇ ਆਓ, ਜਦ ਤੱਕ ਮੈਂ ਇਹਨੂੰ ਸਹੀ ਕਰਾਂ ਜਰਾ।

0: ਸਕਦਾ ਕੋਈ ਰੀਸ। ਅਸੀਂ ਹਾਂ ਕਲਚਰ ਆਫ ਪੰਜਾਬ,
1: ਕਲਚਰ ਆਫ ਪੰਜਾਬ,
0: ਬਿਹਤਰੀਨ ਪੰਜਾਬੀ ਐਂਟਰਟੇਨਮੈਂਟ ਦੀ ਮੂੰਹ ਬੋਲਦੀ ਤਸਵੀਰ, ਏਸ਼ੀਅਨ ਕਮਿਊਨਿਟੀ ਦਾ ਮਨਪਸੰਦ ਰੇਡੀਓ ਸ਼ੋ ਕਲਚਰ ਆਫ ਪੰਜਾਬ,
1: ਤੇਜ਼ੀ ਨਾਲ ਵੱਧ ਰਹੇ ਰੇਡੀਓ ਸ਼ੋ ਜਿਸ ਨੂੰ ਪੂਰੇ ਕੈਨੇਡਾ ਨੇ ਦਿੱਤਾ ਹੈ ਆਪਣਾ ਪਿਆਰ।
0: ਕਲਚਰ ਆਫ ਪੰਜਾਬ ਨਾਲ ਜੁੜੋ ਤੇ ਤਰੱਕੀ ਦੇ ਰਸਤੇ ਤੇ ਅੱਗੇ ਵਧੋ। ਐਡਵਰਟਾਈਜ਼ਮੈਂਟ ਇਨਕੁਆਇਰੀਜ਼,
1: ਟਿਊਨ ਇਨ ਟੂ ਕਲਚਰ ਆਫ ਪੰਜਾਬ
0: ਐਂਡ ਨੋ ਦ ਡਿਫਰੈਂਸ।

0: ਹਾਂ ਜੀ ਹੁਣ ਦੱਸੋ ਜੀ ਕਿਹਦੇ ਕੋਲ ਨਲਕੇ ਪਟਾਉਣੇ ਜੀ।
1: ਹੁਣ ਤਾਂ ਨੀ ਰਹੂੰਗਾ।
0: ਮੇਰਾ ਖਿਆਲ ਹੈ ਜੀ ਹੁਣ ਤਾਂ ਨਾ ਜੀ ਪੰਜਾਬ ਸਰਕਾਰ ਨੂੰ ਕਹਿਣਾ ਚਾਹੀਦਾ ਜੀ ਨਲਕੇ ਪਟਾ ਲੈ ਪ੍ਰਚਾਰ ਕਰਾ ਲੈ।
1: ਹੋ ਗਿਆ,
0: ਨੀਤੀਆਂ ਦਾ ਪ੍ਰਚਾਰ ਕਰਾ ਲੈ।
1: ਤੇ ਦੂਜੇ ਦਾ ਨਾਮ ਤਾਂ ਸੁਣ ਲਾ।
0: ਦੂਜੇ ਦਾ ਨਾਮ ਨੂੰ ਇਹੀ ਪਤਾ
1: ਕੌਣ ਆ?
0: ਅਸ਼ਕੇ ਕੁਮਾਰ ਹੋਣਾ।
1: ਆਏ, ਤੈਨੂੰ ਕਿੱਦਾਂ ਪਤਾ?
0: ਭਾਈ ਜਿਹੜੀ ਕਬੱਡੀ ਮੈਚ ਮੂਜਾ ਜਾਂਦੇ ਹੋਣ ਲੱਗੀ ਅਸ਼ਕੇ ਕੁਮਾਰ ਹੀ ਆਉਂਦਾ ਰਿਹਾ।
1: ਅਸ਼ਕੇ ਨੀ ਆ, ਅਕਸ਼ੇ ਕੁਮਾਰ ਆ।
0: ਹੈ ਤਾਂ ਮੈਂ ਵੀ ਅਸ਼ਕੇ ਕੁਮਾਰ ਹੀ ਕਹਿੰਦਾ।
1: ਉਹ ਅਕਸ਼ੇ,
0: ਅਸ਼ਕੇ,
1: ਉਹ ਕੱਕਾ
0: ਹੈ,
1: ਕੱਕਾ ਪਹਿਲਾਂ ਆ
0: ਭਾਜੀ, ਕੱਕਾ ਪਹਿਲਾਂ ਦੇ ਅਸ਼ਕੇ ਕੁਮਾਰ ਨਹੀਂ, ਉਹ ਤਾਂ ਫਿਰ ਕੁਮਾਰ ਅਸ਼ਕੇ ਬਣ ਜੂਗਾ।
1: ਉਹ ਨਹੀਂ, ਸ਼ਸ਼ੇ ਤੋਂ ਕੱਕਾ ਪਹਿਲਾਂ ਅਕਸ਼ੇ ਕੁਮਾਰ।
0: ਅਕਸ਼ੇ ਕੁਮਾਰ,
1: ਹਾਂ ਹਾਂ ਐਗਜੈਕਟਲੀ।
0: ਇਹ ਤਾਂ ਫਿਰ ਬਈ ਖਰਾਬ ਜਿਹਾ ਹੀ ਨਾ ਆ।
1: ਕਿਉਂ?
0: ਅੱਕ ਦਾ ਕਾਹਤੋਂ ਨਾਂ ਲੈਣਾ ਜਦੋਂ ਆਪਾਂ ਨੀਤੀਆਂ ਦੀ ਗੱਲ ਕਰਦੇ ਹਾਂ ਜੀ। ਨਾਲੇ ਜੇ ਹੁਣ ਤੋਂ ਹੀ ਅੱਕ ਕੇ ਫਿਰ ਤਾਂ ਕੋਈ ਫਾਇਦਾ ਨਹੀਂ। ਅਕਸ਼ੇ ਕੁਮਾਰ ਜਿਹੜਾ ਵੀ ਦੱਸਦੇ ਤੁਸੀਂ ਜੀ, ਮੈਨੂੰ ਪਤਾ ਜੀ ਕਿਉਂ ਪ੍ਰਚਾਰ ਕਰਾਉਣਾ ਜੀ।
1: ਕਿਉਂ?
0: ਕਿਉਂਕਿ ਕਹਿੰਦੇ ਜੀ ਬੰਦਾ ਖਿਲਾੜੀ ਬਹੁਤ ਤਗੜਾ ਜੀ, ਤੇ ਨਾਲੇ ਤੈਨੂੰ ਪਤਾ ਆਪਣੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ, ਉਹ ਵੀ ਤਗੜੇ ਖਿਲਾੜੀ ਹੋ ਗਏ ਹੁਣ ਸਿਆਸਤ ਦੇ।
1: ਆਏ ਹਾਏ,
0: ਕਹਿੰਦੇ ਬੈਂਗਲੋਰ ਤੱਕ ਜਾ ਕੇ ਕੰਪਨੀ ਨੂੰ ਦੱਸਿਆ ਵੀ ਭਾਈ ਸਾਡੇ ਚੰਡੀਗੜ੍ਹ ਮੋਹਾਲੀ ਬਹੁਤ ਜਗ੍ਹਾ ਵੀਰੇ, ਆ ਜਾਓ ਭਾਈ।
1: ਪਹਿਲਾਂ ਬੈਂਗਲੋਰ ਨਹੀਂ, ਤਾਇਵਾਨ, ਪਤਾ ਨੀ ਉਹ ਬੁਰਜ ਖਲੀਫਾ ਵੀ ਦੇਖ ਕੇ ਕਿੰਨਾ ਕੁਛ ਦੇਖਾਇਆ।
0: ਕਹਿੰਦੇ ਸਾਰਾ ਕੁਝ ਮੈਂ ਪੰਜਾਬ ਚ ਬਣਾ ਦੇਣਾ, ਤੁਸੀਂ ਦਸੰਬਰ ਤੱਕ ਵੇਖੋਗੇ ਵੀ ਪੰਜਾਬ ਨੂੰ ਤੁਸੀਂ ਪਛਾਣ ਨੀ ਸਕਣਾ ਵੀ ਹੈ ਯਾਰ ਆਹ ਆਪਣੇ ਪੰਜਾਬ ਲੱਗਦਾ। ਮੈਂ ਤਾਂ ਫਿਕਰ ਪੈ ਗਿਆ ਮੈਂ ਪਿੰਡ ਜਾਣਾ।
1: ਕਿਉਂ?
0: ਵੀ ਪਤਾ ਲੱਗੇ ਸਾਡਾ ਘਰ ਘਾਟ ਜਾ ਵੀ ਅਜੀਬੋ ਗਰੀਬ ਜਿਹਾ ਬਣਿਆ ਹੋਵੇ ਜੀ, ਪਤਾ ਲੱਗੇ ਕੱਚਾ ਜਿਹਾ ਕੋਠਾ ਸਾਡਾ, ਅਸੀਂ ਆਖੀ ਵੀ ਆਹ 10 ਮੰਜ਼ਲੀ ਬਿਲਡਿੰਗ ਕਿੰਨੇ ਬਣਾਤੀ।

0: ਹੌਲਦਾਰ ਗੰਡਾ ਸਿੰਘ ਰਿਪੋਰਟਿੰਗ ਸਰ। ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਗੰਡਾ ਸਿੰਘ ਜੀ,
0: ਕੀ ਹਾਲ ਨੇ ਜੀ?
1: ਠੀਕ ਆ, ਸ਼ੁਕਰ ਆ ਤੁਸੀਂ ਆਏ ਹੋ।
0: ਕੋਈ ਸ਼ੁਕਰ ਵਾਲੀ ਕਿਹੜੀ ਗੱਲ ਆ, ਵੈਸੇ ਉਹਨਾਂ ਵਾਲੀ ਸ਼ੁਕਰ ਨਹੀਂ ਆ, ਸ਼ਨੀਵਾਰ ਨੀ ਮੇਰਾ।
1: ਨਹੀਂ ਨਹੀਂ, ਸ਼ੁਕਰ ਆ ਮੀਨਸ ਥੈਂਕ ਗੋਡ ਕਿ ਤੁਸੀਂ ਆਏ ਆ।
0: ਅੱਛਾ, ਗੋਡ ਦਾ ਥੈਂਕ ਕਰਦੇ ਤੁਸੀਂ?
1: ਹਾਂ,
0: ਸਾਡਾ ਨਹੀਂ ਕਰਦੇ ਜਿਹੜੇ ਆਏ ਆ।
1: ਉਹ ਤੁਹਾਡਾ ਵੀ ਕਰ ਲੈਣੀ, ਮੈਂ ਅੱਗੇ ਕਲਪੀ ਪਈਆਂ ਉਦੋਂ ਦੀ।
0: ਅੱਛਾ ਜੀ।
1: ਉਹ ਗੁਰਪ੍ਰੀਤ ਨੂੰ ਪਤਾ ਨਹੀਂ ਕੀ ਹੋ ਗਿਆ।
0: ਕੀ ਗੱਲ ਹੋ ਗਈ?
1: ਉਹ ਪਤਾ ਨਹੀਂ, ਮੈਨੂੰ ਲੱਗਦਾ ਉਹਨੂੰ ਕਿਤੇ ਕਰੰਟ ਲੱਗ ਗਿਆ।
0: ਮੈਨੂੰ ਕਹਿੰਦਾ ਸੀਗਾ ਵੀ ਮੈਂ ਪਤਾ ਨੀ, ਇੱਕ ਦਿਨ ਇਹ ਪੱਖਾ ਲਾਉਂਦੇ ਲਾਉਂਦੇ ਨੇ ਸ਼ੂ ਚੁੰਗਲਾਂ ਦੇ ਲਈਆਂ।
1: ਬਸ ਉਹਦਾ ਹੀ ਕਾਰਾ ਸਾਰਾ, ਹੁਣ ਉਹ ਜੀ ਤੋਂ ਬਿਨਾਂ ਗੱਲ ਹੀ ਨੀ ਕਰਦਾ।
0: ਚੰਗੀ ਗੱਲ ਆ ਵੈਸੇ, ਮਤਲਬ ਜੀ ਕਹੋ ਜੀ ਕਹੋ।
1: ਹਾਂ ਇਹ ਤਾਂ ਹੈ ਵੈਸੇ।
0: ਇਹ ਨਾ ਵੈਸੇ ਮੈਂ ਨਿੱਕੇ ਹੁੰਦੇ ਪੜਿਆ ਸੀ ਬੱਸ ਚ,
1: ਕੀ
0: ਵੀ ਜੀ ਕਹੋ ਤੇ ਜੀ ਕਹੋ।
1: ਬੱਸ ਚ ਪੜਿਆ ਸੀ? ਅੱਛਾ, ਇਹ ਕੀ ਚੱਕਰ ਆ?
0: ਬੱਸ ਵਿੱਚ ਮੈਂ ਪੜਿਆ ਉੱਥੇ, ਤੇ ਜਦੋਂ ਕੰਡਕਟਰ ਨੂੰ ਮਤਲਬ ਇੱਕ ਬੰਦੇ ਨੇ ਬੋਲਿਆ ਏਦਾਂ, ਉਹਨੇ ਬੋਲਿਆ ਜੀ, ਟਿਕਟ ਦਾ ਕੀ ਕੀਤਾ ਜੀ? ਤੈਨੂੰ ਮੈਂ ਦੱਸਾਂਗਾ।
1: ਅੱਛਾ,
0: ਬਸ ਮੈਂ ਕੰਡਕਟਰ ਵੀ ਕਹਿੰਦਾ ਬਸ ਜੀ ਜਾ ਕੇ ਚੱਕ ਦੋ।

0: ਮੀਡੀਆ ਨੂੰ ਮੈਂ ਦਿੱਤਾ ਸੀ।
1: ਆ ਮੈਨੂੰ ਪਹਿਲਾਂ ਹੀ ਪਤਾ ਲੱਗ ਗਿਆ ਸੀ।
0: ਮੈਂ ਕਿਹਾ ਵੀ ਯਾਰ ਸਾਨੂੰ ਵੀ ਕਹਿੰਦੇ ਵੀ ਹਰੇਕ ਨੂੰ ਸ਼੍ਰੀ ਮਾਨ ਜੀ ਕਹਿਣਾ, ਤੇ ਮੈਂ ਕਿਹਾ ਵੀ ਕਹਿੰਦਾ ਵੀ ਫੇਰ ਕੀ ਕਰਦੇ। ਮੈਂ ਕਿਹਾ ਬਸ ਸ਼੍ਰੀ ਮਾਨ ਜੀ ਕਹਿ ਕੇ ਚੱਕ ਲਈਦਾ।
1: ਮੈਨੂੰ ਇੱਕ ਰਾਜ ਦੀ ਗੱਲ ਪਤਾ ਲੱਗੀ ਆ।
2: ਕਿਹੜੀ ਜੀ?
1: ਤੈਨੂੰ ਕਰੰਟ ਲੱਗਾ?
2: ਨਹੀਂ ਜੀ
1: ਲੱਗਾ ਆ।
2: ਨਾ ਜੀ ਕਰੰਟ ਤਾਂ ਸਾਡੇ ਦੁਸ਼ਮਣਾਂ ਨੂੰ ਨਾ ਲੱਗੀ ਜੀ, ਮੈਂ ਤਾਂ ਕਹਿੰਦਾ ਜੀ।
1: ਨਹੀਂ ਮੈਨੂੰ ਗੰਡਾ ਸਿੰਘ ਜੀ ਦੱਸ ਕੇ ਗਏ ਆ।
2: ਗੰਡਾ ਸਿੰਘ ਨੂੰ ਆਪ ਨੂੰ ਵੀ ਲੱਗਾ ਸੀ? ਕੱਲ ਤੈਨੂੰ ਦੱਸਿਆ ਨਾ।
1: ਨਹੀਂ
2: ਉਹਦੀ ਘਰ ਵਾਲੀ ਜਿਹੜੀ ਸੀ ਨਾਲੇ ਕਹਿੰਦਾ ਜੀ ਉਹਨੂੰ ਸੁਣਨੋਂ ਹਟ ਗਿਆ, ਦਿਸਣੋਂ ਹਟ ਗਿਆ ਜੀ। ਉਹਨੇ ਸੁਣ ਲਿਆ ਜੀ ਘਰੇ ਸਾਰੀਆਂ ਗੱਲਾਂ,
1: ਮੈਨੂੰ ਦੱਸਦੇ ਸੀ।
2: ਨਹੀਂ ਬਸ ਉਹਨੇ ਅਗਲੀ ਗੱਲ ਨੀ ਨਾ ਦੱਸੀ।
1: ਕੀ?
2: ਬਸ ਫੇਰ ਭਾਬੀ ਨੇ ਢਾ ਲਿਆ ਜੀ ਜਦੋਂ ਘਰੇ ਗਿਆ ਜੀ ਉਹ।
1: ਓਹੋ ਫੇਰ ਤਾਂ ਮੋਰ ਮੂਰ ਚੰਗੇ ਸਿੱਕੇ ਹੋਣੇ।
2: ਮੋਰ ਉਹੀ ਗੱਲ ਜੀ, ਉਹਨੇ ਤਾਂ ਜੀ ਤਾਰਾਂ ਤੂਰਾਂ ਬੰਨ ਕੇ ਐਸੀਆਂ ਐਸੀਆਂ ਥਾਵਾਂ ਤੇ ਮਾਰਿਆ, ਕਹਿੰਦੀ ਵੀ ਬਸ ਹੁਣ ਨਾ ਹਾਈ ਨੈਕ ਵਾਲਾ ਕੋਟ ਪਾ ਕੇ ਜਾਈ, ਬਸ ਬਾਕੀ ਤੇਰੀਆਂ ਲਾਸਾਂ ਨੀ ਦੀਦੀਆਂ। ਮੂੰਹ ਤੇ ਕੁਛ ਨੀ ਕੀਤਾ ਉਹਨੇ।
1: ਅੱਛਾ
2: ਦਸਤਾਨੇ ਪਾ ਕੇ ਨੀ ਆਇਆ ਸੀ ਅੱਜ? ਬਸ ਤਾਂ ਹੀ ਪਾਏ ਸੀ।
1: ਲੈ ਮੈਨੂੰ ਤਾਂ ਲੱਗੇ ਪਤਾ ਨੀ ਉਹਨੂੰ ਠੰਡ ਲੱਗੀ ਜਾਂਦੀ ਆ।
2: ਨਹੀਂ ਠੰਡ ਤਾਂ ਕੀ, ਉਹਦੀ ਤਾਂ ਐਸੀ ਗਰਮੀ ਅੰਦਰ ਪੇਸ਼ ਕੀਤੀ ਆ। ਮੈਂ ਪੁੱਛੋ ਨਾ ਤੁਸੀਂ ਵੀ ਕਿਆ ਬਣਿਆ ਉਹਦੇ ਨਾਲ।
1: ਮੈਨੂੰ ਤਾਂ ਲੱਗਦਾ ਤੇਰੇ ਅੰਦਰ ਵੀ ਕੋਈ ਗਰਮੀ ਪੇਸ਼ ਹੋ ਗਈ ਆ।
2: ਮੈਂ ਤਾਂ ਜੀ ਹੁਣ ਮਤਲਬ ਮੈਂ ਕਿਹਾ ਜੀ ਕੀ ਲੈਣਾ ਦੇਣਾ ਦੁਨੀਆ ਤੋਂ ਜੀ, ਬਸ ਐਂ ਜੇ ਆਪਾਂ ਸਾਦੇ ਮਰਾਦੇ ਜੇ ਬੰਦੇ ਆ ਜੀ।
1: ਤੂੰ ਬੋਰ ਕਾਹਨੂੰ ਕਰੀ ਜਾਂਦਾ ਫਿਰ ਅੱਜ?
2: ਦੇਖੋ ਜੀ ਬੋਰ ਅਸੀਂ ਕਿੱਥੋਂ ਕਰਾਉਣ ਜੋਗੇ, ਇਸ ਦਾ ਜੀ ਸਮਰਸੀਬਲ ਮੋਟਰ ਜਦੋਂ ਪਹਿਲੀ ਵਾਰ ਲਾਈ ਸੀ ਜੀ ਉਦੋਂ ਹੀ ਬੋਰ ਕਰਾਉਣ ਲੱਗੇ ਸੀ ਅਸੀਂ। ਬੋਰ ਸ਼ੁਰੂ ਕੀਤਾ ਜੀ, ਤਿੰਨ ਦਿਨ ਹੋ ਗਏ ਜੀ, ਕਹਿੰਦਾ ਜੀ ਪੈਪ ਨੀ ਤੁਰਦੀ। ਖਵਾਜੇ ਪੀਰ ਨੂੰ ਕਹਿੰਦਾ ਜੀ ਹੁਣ ਜੀ ਚੌਲ ਖਵਾਉਣੇ ਪੈਣੇ ਜੀ।
1: ਅੱਛਾ।
2: ਮਾਤਾ ਪੀਰ ਨੇ ਚੌਲ ਬਣਾ ਲਈ ਜੀ। ਚੌਲ ਬਣਾ ਕੇ ਦੁਪਹਿਰੀ ਜਦੋਂ ਖਾਣ ਲੱਗੀ ਉਹ ਬੋਰ ਵਾਲੇ ਜਾਵੜ ਜੀ ਘਰੇ, ਕਹਿੰਦੇ ਹੁਣ ਤਾਂ ਗਰਮੀ ਆ ਫੇਰ ਆਵਾਂਗੇ।
1: ਅੱਛਾ।
2: ਸ਼ਾਮ ਤੱਕ ਮੈਂ ਖਾ ਗਈ ਜੀ।
1: ਓਹੋ
2: ਮੈਂ ਚੌਲ ਖਾ ਗਿਆ, ਬੋਰ ਵਾਲੇ ਕਹਿੰਦੇ ਚੌਲ ਨੀ ਕੀਤੇ ਜੀ, ਇਹ ਪੈਪ ਨੀ ਤੁਰਦਾ। ਮੈਂ ਕਿਹਾ ਤੂੰ ਪਰੇ ਹੋ, ਮੈਂ ਸਾਰੇ ਖਾ ਕੇ ਦੇਖੀ ਹੋਣੇ ਕਿਵੇਂ ਤੁਰਦਾ।
1: ਅੱਛਾ।
2: ਬਸ ਉਸ ਤੋਂ ਬਾਅਦ ਮੈਂ ਤਾਂ ਨੀ ਤੁਰਿਆ, ਬਾਪੂ ਜੀ ਫਿਰ ਡੰਡਾ ਲੈ ਕੇ ਮੈਨੂੰ ਜ਼ਰੂਰ ਤੁਰਿਆ ਸੀ।

0: Culture of Punjab, serving the South Asian community in and around the GTA. For exciting packages, promotional offers, and inquiries, please call 416-677-0609. That's 416-677-0609. Culture of Punjab.
1: ਅੱਜ ਦੀਆਂ ਅਖਬਾਰਾਂ 'ਚ ਜਿਹੜੀ ਫੋਟੋ ਆਈ ਹੈ ਜੀ,
2: ਕਿਹੜੀ?
1: ਵੀ ਜਿਹੜੇ ਸੁਨੀਲ ਜਾਖੜ ਹੋ ਰਹੀ ਹੈ ਜੀ, ਮਤਲਬ ਮੈਨੂੰ ਐਂ ਨੀ ਸਮਝ ਲੱਗੀ ਵੀ ਲੀਡਰ ਜੀ ਵੈਸੇ ਤਾਂ ਵਿਧਾਨ ਸਭਾ 'ਚ ਇੱਧਰ ਉੱਧਰ ਹੋਣ ਜੀ, ਫੇਰ ਤਾਂ ਇੱਕ ਦੂਜੇ ਨੂੰ ਅੱਖਾਂ ਹੀ ਬੜੀਆਂ ਕਾਢਦੇ ਜੀ, ਤੇ ਸੁਨੀਲ ਜਾਖੜੂਰੀ ਜੀ ਬਾਦਲ ਸਾਹਿਬ ਦੇ ਗੋਡੀ ਹੱਥ ਲਾਈ ਜਾਂਦੇ ਜੀ ਦਿੱਲੀ ਜੀ।
2: ਇਹ ਕੀ ਚੱਕਰ ਆ?
1: ਪਤਾ ਨੀ, ਕਹਿੰਦੇ ਜਿਹੜੀ ਮਾਲਵਾ ਏਰੀਆ ਜੀ, ਮਾਲਵਾ ਬੈਲਟ ਆ ਜੀ, ਮੈਨੂੰ ਐਂ ਨੀ ਸਮਝ ਲੱਗੀ ਪੰਜਾਬ ਨੂੰ ਇੰਨੀਆਂ ਬੈਲਟਾਂ ਕਿਉਂ ਲਾਈਆਂ ਜੀ। ਨਾਲੇ ਕਹਿੰਦੇ ਪੰਜਾਬੀ ਪਹਿਰਾਵਾ ਜੀ ਚਾਦਰਾ ਕੁੜਤਾ ਹੁੰਦਾ ਜੀ,
2: ਹੁਣ
1: ਚਾਦਰੇ ਦੇ ਉੱਤੋਂ ਦੀ ਬੈਲਟ ਥੋੜਾ ਲਾਈ ਚੰਗੀ ਲੱਗਦੀ।
2: ਉਹ ਕਾਕਾ ਉਹ ਬੈਲਟ ਨੀ, ਮਤਲਬ ਉਹ ਪਾਰਟਿਕੂਲਰ ਏਰੀਆ ਨੂੰ ਇਦਾਂ ਕਹਿ ਦਿੰਦੇ, ਜਿੱਦਾਂ ਇੱਕ ਦੁਆਬਾ ਬੈਲਟ ਆ, ਇੱਕ ਮਾਲਵਾ ਬੈਲਟ ਆ, ਮਾਝਾ ਬੈਲਟ ਆ, ਇਦਾਂ।
1: ਇਹ ਬੈਲਟ ਤਾਂ ਇੱਕੋ ਹੀ ਏਰੀਏ ਦੇ ਬੰਨੀ ਜਾਂਦੀ ਹੈ ਜੀ, ਥਾਂ ਥਾਂ ਏਰੀਏ ਦੇ ਥੋੜਾ ਮੰਨ ਸਕਦੇ ਜੀ ਆਪਾਂ।
2: ਠੀਕ ਆ,
1: ਹਾਂਜੀ,
2: ਤੇਰੇ ਸਮਝ ਤੋਂ ਉੱਪਰਲੀਆਂ ਗੱਲਾਂ ਨੇ।
1: ਹਾਂ, ਮੈਂ ਉਹੀ ਮੈਂ ਪੁੱਛਣਾ ਚਾਹੁੰਦਾ ਸੀ ਜੀ, ਮਤਲਬ ਕਹਿੰਦੇ ਸੇਮ ਦਾ ਪਤਾ ਨੀ ਇਲਾਜ ਕਰਾਉਣ ਦਿੱਲੀ ਜੀ ਸਿਆਸਤ ਛੱਡਤੀ ਜੀ।
2: ਮੈਂ ਵੀ ਸੁਣਿਆ ਕਿ ਨਾ ਅਕਾਲੀ ਤੇ ਕਾਂਗਰਸੀ ਇਕੱਠੇ ਹੋ ਗਏ ਸੇਮ ਕਰਕੇ।
1: ਹਾਂ ਵੀ ਕਹਿੰਦੇ ਭਾਈ ਸੇਮ ਚੋਂ ਕੱਢੋ ਸਾਨੂੰ,
2: ਮਤਲਬ ਸੇਮ ਚੋਂ।
1: ਹਾਂ, ਉਹ ਕਹਿੰਦੇ ਵੀ ਸੇਮ ਨੇ ਸਾਨੂੰ ਸੇਮ ਕਰਤਾ ਜੀ,
2: ਸੇਮ ਟੂ ਸੇਮ ਹੋ ਗਿਆ।
1: ਕਹਿੰਦੇ ਜੇ ਅਸੀਂ ਸੇਮ ਦਾ ਕੁਛ ਨਾ ਕੀਤਾ ਫਿਰ ਆਉਂਦੀਆਂ ਇਲੈਕਸ਼ਨਾਂ ਦੇ ਵਿੱਚ ਲੋਕਾਂ ਨੇ ਸਾਡੀ ਸੇਮ ਕਰ ਦੇਣੀ ਆ।

0: मेरे रब जी, मेरा बिजनेस नहीं है चलता। बाबा जी बड़े पापड़ मेल मेल देख लेने, कोई गल नहीं बनती। बाबा जी प्रसाद चढ़ाऊंगा, $5 का प्रसाद चढ़ाऊंगा। बाबा जी मेरा बिजनेस चला दियो।
1: ओए मैनू क्यों डिस्टर्ब कर रहे हैं? देव तात्रे नु कॉल कर, रेडियो ते अपने कारोबार दी ऐड चला। भाई स्पेशल पैकेज ने उना कोल, फोन कर 416-677-0609 416-677-0609।
0: हां जी मैडम जी, बोलदे नहीं जी तुसी?
2: बोलदी
0: ਤੁਸੀਂ ਉਹ ਗੱਲ ਨੀ ਸੁਣਾਉਂਦੇ ਜੀ, ਮੈਂ ਜਿਹੜੀ ਗੱਲ ਸੁਣੀ ਹੈ ਜੀ ਸੱਚੀ ਹੈ ਜੀ। ਉਹ
2: ਕਿਹੜੀ ਗੱਲ?
0: ਕਹਿੰਦੀ ਹਰਿਆਣੇ ਦਾ ਜਿਹੜਾ ਮੁੰਡਾ ਸੀਗਾ ਜੀ, ਛੋਟੀ ਜਿਹੀ ਉਮਰ ਦਾ ਜੀ,
2: ਉਹ ਕਟਨ ਲਿਆ।
0: ਹਾਂਜੀ
2: ਗੂਗਲ ਬੋਏ,
0: ਮਤਲਬ ਉਹਦਾ ਨਾਮ ਹੈ ਸਮਝ ਗਿਆ ਜੀ। ਕਿਵੇਂ ਰੱਖਿਆ ਹੋਊਗਾ ਜੀ?
2: ਕਿਵੇਂ ਰੱਖਿਆ?
0: ਪਹਿਲਾਂ ਤਾਂ ਜੀ ਮਤਲਬ ਉਹ ਬੇਚਾਰਾ ਖੇਡਦਾ ਰਿਹਾ ਹੋਊਗਾ ਜੀ, ਤੇ ਮਤਲਬ ਪਾਪਾ ਘਰੇ ਆਇਆ ਹੋਊਗਾ ਤੇ ਉਹਨੇ ਕਿਹਾ ਹੋਣਾ ਵੀ ਕਿੱਧਰ ਗਿਆ ਉਹ। ਮਾਂ ਨੇ ਕਹਿਤਾ ਹੋਣਾ ਵੀ ਹਾਂ ਮਤਲਬ ਬਾਹਰ ਖੇਡਦਾ, ਤੇ ਪਾਪੇ ਨੇ ਲਿਆ ਕੇ ਫਿਰ ਅੰਦਰ ਆਖਤਾ ਹੋਣਾ, ਅੰਦਰੋਂ ਫਿਰ ਰੋਣ ਦੀ ਆਵਾਜ਼ ਆਈ ਹੋਣੀ, ਫਿਰ ਮਾਂ ਨੇ ਪੁੱਛਿਆ ਹੋਣਾ
2: ਕੀ
0: ਕੁੱਟ ਲਿਆ।
2: ਅੱਛਾ ਉਹ ਕੁੱਟ ਲਿਆ ਨਹੀਂ ਆ, ਉਹ ਕੁੱਟ ਲਿਆ ਆ।
0: ਹਾਂ ਕੁੱਟ ਲਿਆ ਯਾ।
2: ਹਾਂ ਤੇਰੇ ਆਪਣੇ ਹੀ ਲੌਜਿਕ, ਹਰ ਥਾਂ ਤੇ ਆਪਣੀ
0: ਗੱਲ ਬੋਲਣਾ ਹੀ ਆ, ਜਿਵੇਂ ਮਰਜ਼ੀ ਕਰੋ ਵੀ ਉਹਨੇ ਤਾਂ ਪੁੱਛਣਾ ਹੈ ਵੀ ਕੁੱਟ ਲਿਆ।
2: ਕਾਕਾ ਤੂੰ ਉਹਦੇ ਨਾਂ ਤੇ ਨਾ ਜਾ, ਜਿੰਨੀ ਉਹਨੂੰ ਨੌਲੇਜ ਆ ਨਾ।
0: ਉਹ ਮੈਂ ਉਹੀ ਕਹਿਣਾ ਵੀ ਉਹਨੂੰ ਨੌਲੇਜ ਤਾਂ ਫਿਰ ਆਪੇ ਹੀ ਆਏ ਨੀ ਸੀਗੀ।
2: ਕਿਉਂ?
0: ਕਹਿੰਦੇ ਹੁੰਦੇ ਨੇ ਡੰਡਾ ਪੀਰ ਹੈ ਵਿਗੜਿਆਂ ਤਿਗੜਿਆਂ ਦਾ।
2: ਤੇਰੇ ਦੁਆਲੇ ਵੀ ਮੈਨੂੰ ਘੁਮਾਉਣਾ ਪੈਣਾ ਮੈਨੂੰ ਲੱਗਦਾ।
0: ਨਹੀਂ ਉਹ ਤਾਂ ਠੀਕ ਆ, ਪਰ ਕਹਿੰਦੇ ਵੀ ਉਹਨੂੰ ਹੁਣ 10 ਲੱਖ ਰੁਪਿਆ ਸਰਕਾਰ ਨੇ ਦੇਤਾ।
2: ਹਾਂ ਦੇਤਾ
0: ਬਈ, ਕਮਾਲ ਹੀ ਹੋ ਗਈ ਹੁਣ ਤਾਂ।
2: ਮਤਲਬ ਇਸ ਲਈ ਹੁਣ ਜੇ ਤੂੰ 10 ਲੱਖ ਲੈਣਾ, ਤੇਰੇ ਦੁਆਲੇ ਵੀ ਡੰਡਾ ਘੁਮਾਵਾ ਇੱਕ ਵਾਰੀ।
0: ਫਿਰ ਇਹਦਾ ਮਤਲਬ ਹੁਣ ਉਹਦਾ ਨਾਮ ਬਦਲ ਜੂ।
2: ਕੀ ਬਦਲ ਜੂ?
0: ਕੁੱਟਿਆ ਸੀ ਕਰ ਦੇਣਗੇ ਹੁਣ।
2: ਕੁੱਟਿਆ ਸੀ?
0: ਆਹੋ ਹੁਣ ਤਾਂ ਜਦੋਂ 10 ਲੱਖ ਰੁਪਇਆ ਹੈ, ਭਾਪੇ ਨੇ ਕਹਿਣਾ ਮੇਰਾ ਕੁੱਚੂ ਕੁੱਚੂ ਕੁੱਚੂ ਕੁੱਚੂ, ਤੇ ਉਹਨੇ ਵੇਖਣਾ ਭਾਪਾ ਤੂੰ ਮੈਨੂੰ ਕੁੱਟਿਆ ਸੀ।

0: ਹਾਂਜੀ ਮੈਡਮ ਜੀ ਬੋਲਦੇ ਨੀ ਜੀ ਤੁਸੀਂ
1: ਬੋਲਦੀ
0: ਗੱਲ ਨੀ ਸੁਣਾਉਂਦੀ ਮੈਂ ਇਹਦੀ ਗੱਲ ਸੁਣੀ ਜੀ ਸੱਚੀ ਹੈ ਜੀ ਉਹ
1: ਕਿਹੜੀ ਗੱਲ
0: ਕਹਿੰਦੀ ਹਰਿਆਣੇ ਦਾ ਜਿਹੜਾ ਮੁੰਡਾ ਸੀਗਾ ਜੀ ਛੋਟੀ ਜਿਹੀ ਉਮਰ ਦਾ ਜੀ
1: ਉਹ ਕਟੱਲਿਆ
0: ਹਾਂਜੀ
1: ਗੂਗਲ ਬੋਏ
0: ਮਤਲਬ ਉਹਦਾ ਨਾਮ ਸਮਝ ਗਿਆ ਜੀ ਕਿਵੇਂ ਰੱਖਿਆ ਹੋਊਗਾ ਜੀ
1: ਕਿਵੇਂ ਰੱਖਿਆ
0: ਪਹਿਲਾਂ ਤਾਂ ਜੀ ਮਤਲਬ ਉਹ ਵਿਚਾਰਾ ਖੇਡਦਾ ਰਿਹਾ ਹੋਊਗਾ ਜੀ ਤੇ ਮਤਲਬ ਪਾਪਾ ਘਰੇ ਆਇਆ ਹੋਊਗਾ ਤੇ ਉਹਨੇ ਕਿਹਾ ਹੋਣਾ ਵੀ ਕਿੱਧਰ ਗਿਆ ਉਹ ਮਾਂ ਨੇ ਕਹਿਤਾ ਹੋਣਾ ਵੀ ਹਾਂ ਮਤਲਬ ਬਾਹਰ ਖੇਡਦਾ ਤੇ ਪਾਪੇ ਨੇ ਲਿਆ ਕੇ ਫਿਰ ਅੰਦਰ ਆਖਤਾ ਹੋਣਾ ਅੰਦਰੋਂ ਫਿਰ ਰੋਣ ਦੀ ਆਵਾਜ਼ ਆਈ ਹੋਣੀ ਫਿਰ ਮਾਂ ਨੇ ਪੁੱਛਿਆ ਹੋਣਾ
1: ਕੀ
0: ਕੁੱਟ ਲਿਆ
1: ਅੱਛਾ ਉਹ ਕੁੱਟ ਲਿਆ ਨੀ ਆ ਉਹ ਕੁੱਟ ਲਿਆ ਆ
0: ਹਾਂ ਕੁੱਟ ਲਿਆ ਯਾ
1: ਹਾਂ ਤੇਰੇ ਆਪਣੇ ਲੌਜਿਕ ਹਰ ਥਾਂ ਤੇ ਆਪਣੀ
0: ਬੋਲਣਾ ਹੀ ਆ ਜਿਵੇਂ ਮਰਜ਼ੀ ਕਰੋ ਵੀ ਉਹਨੇ ਤਾਂ ਪੁੱਛਣਾ ਹੈ ਵੀ ਕੁੱਟ ਲਿਆ
1: ਕਾਕਾ ਤੂੰ ਉਹਦੇ ਨਾਂ ਤੇ ਨਾ ਜਾ ਜਿੰਨੀ ਉਹਨੂੰ ਨੌਲੇਜ ਆ ਨਾ
0: ਉਹ ਮੈਂ ਉਹੀ ਕਹਿਣਾ ਵੀ ਉਹਨੂੰ ਨੌਲੇਜ ਤਾਂ ਫਿਰ ਆਪੇ ਹੀ ਆਈ ਨੀ ਸੀਗੀ
1: ਕਿਉਂ
0: ਕਹਿੰਦੇ ਹੁੰਦੇ ਨੇ ਡੰਡਾ ਪੀਰ ਹੈ ਵਿਗੜਿਆਂ ਦੇਗੜਿਆਂ ਦਾ
1: ਤੇਰੇ ਦੁਆਲੇ ਵੀ ਮੈਨੂੰ ਘੁਮਾਉਣਾ ਪੈਣਾ
0: ਮੈਨੂੰ ਲੱਗਦਾ ਠੀਕ ਆ ਪਰ ਕਹਿੰਦੇ ਵੀ ਉਹਨੂੰ ਹੁਣ 10 ਲੱਖ ਰੁਪਇਆ ਸਰਕਾਰ ਨੇ ਦੇਤਾ
1: ਹਾਂ ਦੇਤਾ
0: ਬਈ ਕਮਾਲ ਹੀ ਹੋ ਗਈ ਹੁਣ ਤਾਂ
1: ਮਤਲਬ ਇਸ ਲਈ ਹੁਣ ਜੇ ਤੂੰ 10 ਲੱਖ ਲੈਣਾ ਤੇਰੇ ਦੁਆਲੇ ਵੀ ਡੰਡਾ ਘੁਮਾਵਾਂ ਇੱਕ ਵਾਰੀ
0: ਫਿਰ ਇਹਦਾ ਮਤਲਬ ਹੁਣ ਉਹਦਾ ਨਾਮ ਬਦਲ ਜੂ
1: ਕੀ ਬਦਲ ਜੂ
0: ਕੁੱਟਿਆ ਸੀ ਕਰ ਦੇਣਗੇ ਹੁਣ
1: ਕੁੱਟਿਆ ਸੀ
0: ਆਹੋ ਹੁਣ ਤਾਂ ਜਦੋਂ 10 ਲੱਖ ਰੁਪਇਆ ਹੈ ਭਾਪੇ ਨੇ ਕਹਿਣਾ ਮੇਰਾ ਕੁੱਚੂ ਕੁੱਚੂ ਕੁੱਚੂ ਤੇ ਉਹਨੇ ਵੇਖਣਾ ਭਾਪਾ ਤੂੰ ਮੈਨੂੰ ਕੁੱਟਿਆ ਸੀ

0: रब जी मेरा बिजनेस नहीं चलता, बाबा जी बड़े पापड़ मेल मेल देख लेने, कोई गल नहीं बनती, बाबा जी प्रसाद चढ़ाऊंगा, $5 का प्रसाद चढ़ाऊंगा, बाबा जी मेरा बिजनेस चला दियो।
1: ओए मैनू क्यों डिस्टर्ब कर रहे हैं, देव तात्रे नु कॉल कर, रेडियो ते अपने कारोबार दी ऐड चला, भाई स्पेशल पैकेज ने उना कोल, फोन कर 416-677-0609 416-677-0609।
0: मेनू याद आ गया,
2: शुक्र है तू कोई बदाम बदूम खाया कर,
0: की भला
2: की
0: एहो ही भी एक ना साडी लंडी मज भी हुंदी,
2: ले लो
0: की होया,
2: मैं कंगणा दी गल कर रही,
0: तू कंगणा दी कादों गल करनी, कंगन पा ला तू, ले ला
2: ओ तू ही तो शुरू होया सी भी ओ कंगणा जड़ी रणौत वाली,
0: आहो ओहो फिल्म वाली,
2: हां
0: ओदी गल सुन ला,
2: सुना
0: ओदा नाम है अखबार च पढ़िया, कहंदी मेनू ना जेड़ा फिल्म दे विच हुंदा कैमरे वाला,
2: हां हां
0: जेड़ा लैटा वाले हुंदे आ,
2: हां हां
0: जेड़ा इको टोपी बागे वाला नी वाला, काट दो वड़ दो वड़ दो,
2: ओ वड़ दो नी ओ कट कहंदा हुंदा डायरेक्टर हुंदा ओ,
0: अरे कट मेनू पता आ ई अंग्रेजी स्कूल गए कट मी हुंदा कटना वड़ना,
2: हां मतलब ओ उन्ना सीन ओथे मतलब खत्म, ओनु कहंदे कट, तू छड्ड ओ गल्लां, तू मेनू अगे गल दस,
0: ओ कहंदी वी मेनू ना बहुत वधिया लगदा ओ,
2: हैं
0: हां कहंदी जेड़ा टेक्निकल हुंदा ना काम, टेक्निकल
2: ओ टेक्निकल हुंदा,
0: टेक्निकल
2: टेक्निकल
0: टेक,
2: अच्छा तुहाडा टेक्निकल हुंदा जो भी हुंदा, तू मेनू गल सुना,
0: कहंदी वी ओ ना मेनू बहुत ही नजारे वाला लगदा, कहंदी बहुत नजारा आउंदा ओदे च,
2: ਮੈਂ ਖਾਣਾ ਵੀ ਜੀ ਸਵੇਰੇ ਕੀ ਪੀਤਾ ਮੈਂ ਮਤਲਬ ਜੀ ਪਾਣੀ ਪੀਤਾ ਜੀ ਲੱਸੀ ਪੀਤੀ ਚਾਹ ਪੀਤੀ ਦੁੱਧ ਪੀਤਾ ਜੀ ਤੇਰਾ ਢਿੱਡ ਟੋਇਆ ਨਹੀਂ ਟਾਈਮ ਨਾ ਬੀਤਾ ਜੀ ਥੋੜਾ ਵੀ ਮਤਲਬ ਏਦਾਂ ਨਤੀਜਾ ਤੂੰ ਮੇਰਾ ਨਤੀਜਾ ਮੈਨੂੰ ਕਿਉਂ ਦੱਸਤਾ, ਨਤੀਜਾ ਆਪੇ ਮੇਰੇ ਘਰ ਦੇ ਜਾ ਕੇ ਸਕੂਲੋਂ ਪੁੱਛ ਲੈਣਗੇ,
0: ਜਦੋਂ ਮੇਰਾ ਨਤੀਜਾ ਆਉਂਦਾ ਹੁੰਦਾ ਸੀ ਨਾ ਫਿਰ 2 ਦਿਨ ਮੈਂ ਨੀ ਘਰੇ ਆਉਂਦਾ ਹੁੰਦਾ ਸੀ,
2: ਕਿਉਂ
0: ਫਿਰ ਖੇਤਰਾਂ ਦਾ ਡਰ ਹੁੰਦਾ ਸੀ ਨਾ,
2: ਅੱਛਾ ਚੱਲ ਮੇਰੀ ਗੱਲ ਨੀ ਸੁਣਨੀ ਤੂੰ,
0: ਤੇਰੀ ਗੱਲ ਕਿਉਂ ਸੁਣਨੂੰ, ਤੂੰ ਗੱਡੇ ਦੇ ਲੱਦੀਆਂ
2: ਹੁਣ ਸੁਣਾਵਾਂ ਕਿ ਨਾ,
0: ਗਾਉਣਾ
2: ਨਹੀਂ
0: ਹਾਂ
2: ਗੱਲਾਂ,
0: ਤੇ ਗਾਉਣਾ ਕੌਣ ਸੁਣਾਉ ਫਿਰ,
2: ਉਹ ਗਾਉਣਾ ਲਾ ਦਿੰਦੇ ਪਹਿਲਾਂ ਗੱਲ ਤਾਂ ਕਰ ਲਾ ਕੋਈ ਮੇਰੇ ਨਾਲ,
0: ਤੂੰ ਗੱਲਾਂ ਲਾ ਦੇ ਨਾਲੇ ਗਾਉਣਾ ਸੁਣਾ ਦੇ,
2: ਕੀ
0: ਐ ਨੀ ਹੁੰਦਾ
2: ਏਦਾਂ ਨੀ ਹੁੰਦਾ, ਪਹਿਲਾਂ ਮੇਰੀ ਗੱਲ ਮੁੱਕੂਗੀ ਤਾਂ ਫੇਰ ਗਾਣਾ ਲੱਗੂਗਾ,
0: ਤੇ ਗੱਲ ਮੁਕਾਇਆ ਤੂੰ ਪਹਿਲਾਂ, ਮੈਂ ਬੈਠਾ ਇੱਥੇ,
2: ਉਹ ਨਹੀਂ
0: ਤੇਰੇ ਨਾਲ ਮੁਕਾਉਣੀ ਹੈ ਗੱਲ,
2: ਤੇਨਾ
0: ਮੇਰੇ ਨਾਲ ਕਿਹੜਾ ਜ਼ਮੀਨ ਵੰਡਣੀ ਹੈ ਤੂੰ,
2: ਹਾਏ ਹਾਏ ਮੇਰੇ ਹੱਥ ਚ ਹੁਣ ਇੱਟ ਆ ਜਾਵੇ ਨਾ ਉਹੀ ਤੇਰੇ ਵਗਾਤੀ ਮਾਰਾਂ ਸਿਰ,
0: ਏਦਾਂ ਨਾ ਕਰੀ ਫਿਰ ਮੈਂ ਸਿੰਗਰ ਬਣ ਜੂ,
2: ਕਿਉਂ
0: ਘੁੱਗੀ ਭਾਜੀ ਕਹਿੰਦੇ ਆ ਨਾ ਵੀ ਪੰਜਾਬ ਚ ਹੁਣ ਭਾਈ ਕਮਾ ਕੇ ਇੱਟ ਜਿੱਧਰ ਮਰਜ਼ੀ ਸੁੱਟ ਦੋ ਸਿੰਗਰ ਦੀ ਵੱਜਦੀ ਆ,
2: ਹਾਏ ਹਾਏ ਇੱਕ ਤਾਂ ਘੁੱਗੀ ਭਾਜੀ,
0: ਘੁੱਗੀ ਭਾਜੀ ਨੇ ਏਦਾਂ ਹੀ ਕਿਹਾ ਫਿਰ ਤੂੰ ਇੱਟ ਮਾਰੇਗੀ ਫਿਰ ਮੈਂ ਸਿੰਗਰ ਬਣ ਜੂ, ਫਿਰ ਮੈਂ ਗਾਉਣਾ ਸੁਣਾਊਂਗਾ, ਪਹਿਲੇ ਗੱਲ ਗਾ ਰਹੇ ਨਾ ਮੈਂ ਡਰ ਗਈ,
2: ਹੈਲੋ
0: ਤੂੰ ਜਲ

0: ਆ ਗਈ।
1: ਹੁਣ ਤੂੰ ਮਤਲਬ ਕਿ ਸਾਰੇ ਟੱਬਰ ਦਾ ਉਹ ਰਾਮ ਰੌਲਾ ਮੈਨੂੰ ਸੁਣਾ ਦੇ।
0: ਨਹੀਂ ਮੈਂ ਤਾਂ 10 ਕਿੱਲ ਲਲਕਾਰਿਆਂ ਦੀ ਗੱਲ ਕੀਤੀ।
1: ਨਹੀਂ ਥੈਂਕ ਯੂ, ਤੂੰ ਮੇਰੀ ਗੱਲ ਸੁਣ।
0: ਹਾਂਜੀ,
1: ਮੈਂ ਪੀਣ ਖਾਣ ਦੀ ਗੱਲ ਕਿਉਂ ਸ਼ੁਰੂ ਕੀਤੀ ਸੀ?
0: ਬਈ ਤੂੰ ਆਪ ਪੀਂਦੀ ਖਾਂਦੀ ਆ, ਹੁਣ ਮੈਂ ਤਾਂ ਇੱਥੇ ਦੱਸਦਾ ਚੰਗਾ ਨਹੀਂ ਲੱਗਦਾ ਨੀ। ਕੱਲ ਨੂੰ ਕੋਈ ਰਿਸ਼ਤੇ ਦੀ ਗੱਲ ਆਵੇ ਜੀ, ਵਿਚੋਲਾ ਦਾ ਝੂਠ ਮਾਰੂ ਜੀ, ਕੁੜੀ ਕੁਛ ਨਹੀਂ ਖਾਂਦੀ ਪੀਂਦੀ ਜੀ।
1: ਹਾਂ, ਰਿਸ਼ਤੇ ਵਾਲੇ ਤਾਂ ਮੇਰੇ ਲਈ ਗੈਂਦੇ ਦੇ ਫੁੱਲਾਂ ਦਾ ਹਾਰ ਲੈ ਕੇ ਬੈਠੇ ਆ ਨਾ ਵੀ।
0: ਗੈਂਦੇ ਦੇ ਫੁੱਲਾਂ ਦਾ ਤੈਨੂੰ ਕੁਛ ਨਹੀਂ ਬਣਨਾ,
1: ਫਿਰ
0: ਤੂੰ ਤਾਂ ਡੋਡਿਆਂ ਵਾਲੇ ਫੁੱਲਾਂ ਦਾ ਹਾਰ ਪਾਉਣ ਵਾਲੀ ਆ।
1: ਤੂੰ ਕਰ ਮੇਰੀ ਬਦਨਾਮੀ ਇੱਥੇ ਬਹਿ ਕੇ।
0: ਗਾੜੀਆ ਦੋ ਚਮਚੇ ਭੁੱਕੀ ਦੇ ਖਾ ਕੇ ਆਏ ਨੀ ਇਸੇ ਗੱਲਾਂ ਕਰਨਾ। ਅੱਜ ਤਾਂ ਮੈਂ ਤਾਂ ਹੀ ਕਿਹਾ ਸੀ ਵੀ ਮੈਂ ਨਾ ਡੁਪਲੀਕੇਟ ਸਾਰਾ ਕੁਛ ਛੱਡ ਦੇਣਾ, ਅੱਜ ਮੈਂ ਸ਼ੀਤ ਗੱਲਾਂ ਕਰਨੀਆਂ ਸਾਰੀਆਂ। ਐਂ ਤਾਂ ਬਈ ਸੱਚ ਬੋਲਦੇ ਆ, ਬੁਰਾ ਆਪੇ ਲਾ ਜਾਂਦਾ।
1: ਚੁੱਪ ਕਰੂੰਗਾ
0: ਤੇ ਮੈਂ ਚੁੱਪ ਹੀ ਆ। ਮੈਂ ਕੀ ਕਿਹਾ,
1: ਵਾਈਨ ਪੀਤੀ ਆ ਤੂੰ ਕਦੀ?
0: ਔਖੀ ਹੁੰਦੀ ਆ।
1: ਏਡਾ ਵੀ ਭਲਾ ਨੀ ਤੂੰ ਜਿੰਨਾ ਬਣਦਾ ਪਿਆ। ਜੇ ਤੈਨੂੰ ਲੱਗ ਰਿਹਾ ਨਾ ਏਦਾਂ ਬਣ ਕੇ ਤੈਨੂੰ ਰਿਸ਼ਤਾ ਆ ਜਾਊਗਾ ਕੋਈ ਤਾਂ ਭੁੱਲ ਜਾ।
0: ਨਹੀਂ ਹੁੰਦੀ ਕੀ ਆ,
1: ਮੈਂ ਸਾਰੀ ਅਸਲੀਅਤ ਉਹਨਾਂ ਨੂੰ। ਕਿਸੇ ਨੇ ਵੀ ਜੇ ਇਹਨਾਂ ਰਿਸ਼ਤਾ ਕਰਨਾ ਕੋਈ ਚਾਹੁੰਦਾ ਤੇ ਪਹਿਲਾਂ ਮੈਨੂੰ ਪਲੀਜ਼ ਕੰਟੈਕਟ ਕਰੋ, ਮੈਂ ਸਾਰੀ ਅਸਲੀਅਤ ਤੁਹਾਨੂੰ ਦੱਸ ਦਊਂਗੀ।
0: ਅਸਲੀਅਤ ਦੱਸਣੀ ਆ?
1: ਅੱਛਾ,
0: ਵੈਨ ਮੈਂ ਨਾ ਇੱਕ ਰਾਂ, ਪਰ ਮੈਂ ਕੋਸ਼ਟ ਬੜੀ ਕੀਤੀ, ਫਿਰ ਨਾ ਮਤਲਬ ਬੜੀ ਕੁੱਟ ਪਈ ਮੈਨੂੰ।
1: ਕੀ?
0: ਉਹ ਨਾ ਸਾਡਾ ਜਿਹੜਾ ਮਤਲਬ ਗੁਆਂਢੀਆਂ ਦਾ ਮੁੰਡਾ ਜੀ ਸ਼ਿੰਦੂ, ਉਹ ਵੀ ਨਾ ਟਰੱਕ ਚਲਾਉਂਦਾ ਹੁੰਦਾ ਜੀ ਬੰਬੇ।
1: ਅੱਛਾ,
0: ਫਿਰ ਉਹ ਪੰਜਾਬ ਆ ਗਿਆ, ਫਿਰ ਉਹਨੇ ਵੈਨ ਪਾ ਲਈ।
1: ਉਹ ਵੈਨ ਨੀ, ਵਾਈਨ।
0: ਵੈਨ ਹੀ?
1: ਉਹ ਵਾਈਨ
0: ਉਹ ਕਹਿੰਦੀ ਆ।
1: ਤੂੰ ਛੱਡ, ਤੇਰੇ ਵਾਸ ਦਾ ਰੋਗ ਨੀ ਆ। ਕਹਿੰਦੇ ਆ ਕਿ ਜਿਹੜਾ ਵਾਈਨ
0: ਨੂੰ ਲੱਗੇ ਰੋਗ, ਮੈਨੂੰ ਕਿਉਂ ਲੱਗੇ ਰੋਗ? ਗੰਦੀਆਂ ਗੱਲਾਂ ਕਰਦੀ ਤੂੰ।
1: ਮੈਂ ਗੰਦੀ ਹੋਈ ਆ?
0: ਨਹਾ ਕੇ ਆਇਆ ਕਰ।
1: ਮੈਂ ਨੀ ਨਹਾਉਂਦੀ, ਮੈਂ ਪਾਣੀ ਬਚਾਉਂਦੀ ਆ।
0: ਚਲ ਬਚਾਈ ਜਾ ਫਿਰ।
1: ਹਾਂ, ਜਿਹੜਾ ਵਾਈਨ, ਜਿਹੜੀ ਵਾਈਨ ਹੁੰਦੀ ਆ ਨਾ,
0: ਆਹੋ,
1: ਉਹਦਾ ਜਿਹੜਾ ਗਲਾਸ ਹੁੰਦਾ,
0: ਗਲਾਸ ਹੁੰਦਾ,
1: ਉਹਦੀ ਜਿਹੜੀ ਸ਼ੇਪ ਹੁੰਦੀ ਆ,
0: ਆਹੋ,
1: ਉਹ ਦੱਸਦੀ ਆ ਵੀ ਤੁਸੀਂ ਕਿੰਨਾ ਜ਼ਿਆਦਾ ਪੀਂਦੇ ਹੋ।
0: ਗਲਾਸ ਚ ਪਾ ਕੇ ਪੀਵਾਂਗੇ, ਨਾਲੇ ਗਲਾਸ ਤੋਂ ਪਤਾ ਲੱਗੂ ਵੀ ਕਿੰਨੀ ਪੀਤੀ ਆ। ਹੋਰ ਕੀ, ਸਿੱਧੀ ਨਾਲੀ ਲਾ ਲਿਆ ਕਰੀਏ ਵੈਨ ਦੀ। ਇਹਨਾਂ ਗੰਦੀਆਂ ਜਿਹੀਆਂ ਗੱਲਾਂ ਕਰਨ ਵਾਲੀਆਂ ਨਾ ਕੰਮ ਕਰਿਆ ਕਰ, ਤੂੰ ਚਾਹੀਦੀ ਗੱਲ ਸੁਣਾਇਆ ਕਰ, ਜੇ ਨਹੀਂ ਸੁਣਾਉਣੀ ਤਾਂ ਫਿਰ ਗਾਉਣਾ ਸੁਣਾ ਦੇ।
1: ਅੱਛਾ, ਚੱਲ ਤੂੰ ਗਾਣਾ ਸੁਣ ਲਾ। ਕਿੰਨੀ ਦੇਰ ਹੋ ਗਈ ਆਰਾਮ ਦੀ ਨੀਂਦ ਨਹੀਂ ਸੁੱਤਾ?
0: ਮੈਂ ਤਾਂ ਜੀ ਰੋਜ਼ ਹੀ ਆਰਾਮ ਦੀ ਨੀਂਦ ਸੌਂਦਾ।
1: ਨਹੀਂ ਨਹੀਂ ਨਹੀਂ, ਇੱਥੋਂ ਸੱਚ ਮੈਂ ਇੱਕ ਗੱਲ ਕਹਿਣਾ ਚਾਹੁੰਦੀ ਆ।
0: ਤੂੰ ਦੋ ਕਹਿ
1: ਸਾਨੂੰ, ਮੈਨੂੰ ਲੱਗਦਾ ਵੀ ਤੂੰ ਕੱਲ ਆਰਾਮ ਦੀ ਨੀਂਦ ਨਹੀਂ ਸੁੱਤਾ, ਜਿਹੜਾ ਅੱਜ ਤੇਰੇ ਇਹ ਹਾਲਾਤ ਬਣ ਗਏ।
0: ਅਸੀਂ ਆਪਣੀ ਨੀਂਦ ਸੌਵਾਂਗੇ, ਅਸੀਂ ਆਰਾਮ ਵਾਲੀ ਨੀਂਦ ਕਿਉਂ ਸੌਵਾਂਗੇ? ਆਰਾਮ ਆਪਣੀ ਨੀਂਦ ਸੌਵੇ, ਅਸੀਂ ਆਪਣੀ ਨੀਂਦ।
1: ਦੇਖ ਮੈਂ ਤੈਨੂੰ ਨਾ,
0: ਯਾਰੀ ਪੱਕੀ ਨੀਂਦ ਆਪੋ ਆਪਣੀ।
1: ਹਾਂ, ਯਾਰੀ ਆਪਣੀ ਪੱਕੀ ਆ। ਮੈਂ ਤੈਨੂੰ ਪਿਆਰ ਨਾਲ ਇੱਕ ਗੱਲ ਪੁੱਛਦੀ
0: ਆ। ਏਦਾਂ ਦੀਆਂ ਗੱਲਾਂ ਨਾ ਘਰ, ਮੇਰੇ ਘਰਦਿਆਂ ਸੁਣ ਲਿਆ, ਮੈਨੂੰ ਕਹਿਣਗੇ ਕੰਨ ਪਾ ਕੇ ਆਉਂਦੇ ਆ।
1: ਕੀ?
0: ਹਾਂ, ਕੁੜੀਆਂ ਨਾਲ ਪਿਆਰ ਦੀਆਂ ਗੱਲਾਂ ਨੀ ਕਰਨੀਆਂ। ਮੈਂ ਨਾ ਚੌਥੀ ਜਮਾਤ ਚ ਇੱਕ ਕੁੜੀ ਨਾਲ ਪਿਆਰ ਦੀ ਗੱਲ ਕੀਤੀ, ਸਾਰਾ ਦਿਨ ਧੁੱਪੇ ਕੁੱਕੜ ਬਣਾ ਕੇ ਰੱਖੇ ਸੀ ਇਹਨਾਂ ਨੇ।
1: ਮੇਰਾ ਦਿਲ ਕਰ ਰਿਹਾ ਮੈਂ ਆਪਣਾ ਸਿਰ ਕੰਧ ਚ ਮਾਰਾਂ।
0: ਕੰਧ ਚ ਮਾਰਨਾ ਹੀ ਪੈਣਾ, ਕੰਧ ਤਾਂ ਇੱਥੇ ਨਹੀਂ ਆਉਣੀ ਚੱਲ ਕੇ।
1: ਮੇਰੀ ਗੱਲ ਸੁਣੂਗਾ? ਦੇਖ ਪਹਿਲਾਂ ਤਾਂ ਮੈਨੂੰ ਨਾ, ਮੈਂ ਮਾਈਕ ਬੰਦ ਕਰ ਦੇਣੀ, ਤੇ ਮੈਨੂੰ ਇਹ ਦੱਸ ਵੀ ਤੈਨੂੰ ਹੋਇਆ ਕੀ ਅੱਜ?
0: ਮੈਨੂੰ ਕੀ ਹੋਣਾ ਵਾ, ਮੈਂ ਤੇ ਅੱਜ ਅਸਲੀ ਗੱਲਾਂ ਕਰਦਾ ਵਾ।
1: ਇਹ ਕੈਸੀਆਂ ਅਸਲੀ ਗੱਲਾਂ ਆ?
0: ਇਹੋ ਹੀ ਤੇ ਅਸਲੀ ਗੱਲਾਂ ਵਾ, ਅਸਲੀ ਜ਼ਿੰਦਗੀ ਜਿਹੜੀ ਹੁੰਦੀ ਆ ਨਾ, ਜ਼ਿੰਦਗੀ ਦੇ ਜਿਹੜੇ ਪਗਡੰਡੀਆਂ ਹੁੰਦੀਆਂ ਵਾ ਨਾ, ਉਹਨਾਂ ਪਗਡੰਡੀਆਂ ਦੇ ਉੱਤੇ ਨਾ ਤੁਸੀਂ ਮੱਝਾਂ ਰੱਖੀਆਂ। ਮੱਝਾਂ ਰੱਖ ਕੇ ਵੇਖੋ ਪਹਿਲਾਂ, ਜੇ ਨਹੀਂ ਡੰਡੀ ਹੈਗੀ ਨਾ, ਤੁਹਾਡੀ ਜ਼ਿੰਦਗੀ ਤੇ ਪੈ ਜੂਗੀ।
1: ਮਤਲਬ
0: ਮੱਝਾਂ ਨਹਿਰ ਤੇ ਨਹਾਉਣ ਜਾਇਆ ਕਰੋ ਨਾ, ਡੰਡੀਆਂ ਡੰਡੀ
2: ਡੰਗਰ ਜਿਹਾ ਯਾਦ ਲਾ। ਮੇਰੀ ਬਿੱਲੀ ਸਿਆਣੀ ਆ।
3: ਉਹ ਕਿਵੇਂ?
2: ਮੇਰੀ ਬਿੱਲੀ ਨਾ ਆਪਣਾ ਨਾਂ ਲੈ ਲੈਂਦੀ ਆ।
3: ਹੈ, ਕੀ ਨਾਂ ਆ ਉਹਦਾ?
2: ਮਿਆਉਂ।

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ਼,
1: ਪਰਦੇਸ਼ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ਼ ਰੇਡੀਓ ਪ੍ਰੋਗਰਾਮ।

0: ਸਪੋਰਟਸ ਵਾਮ ਦਿੱਤੀਆਂ ਜਾਂਦੀਆਂ ਨੇ। ਅੱਜ ਹੀ ਆਓ 170 ਗਿਲਡਨ ਰੋਡ ਜਿਨ ਨੰਬਰ 17, 170 ਗਿਲਡਨ ਰੋਡ ਜਿਨ ਨੰਬਰ 17, ਟੈਲੀਫੋਨ ਨੰਬਰ ਹੈ 6473021322, 6473 1322। ਜੈਲੋ ਟਾਇਰ ਸੈਂਟਰ
1: ਡਰਾਈਵਰੀ ਸੂਟ ਕਰਦੀਆਂ ਜੱਟਾਂ ਨੂੰ।
2: Simply Indian brings you all simply delicious deals. Buy one, get one free every day. Sure 10 to sham 7 baje tak on dine-in and takeouts. Maza lavo Sunday no paratha plate. Monday manpasand kulcha plate. Tuesday chana bhatura. Wednesday lajawab veg thali. Thursday yummy haka thali. Friday maza lavo saag makki di roti da. Ye yummy deals are simply Indian. This sariya hi locations te. Dining, takeout and catering also available. Call at 9057948111. Simply delicious. Matlab simply Indian.
0: ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ ਤੇ ਨਾਲ ਹੀ ਹੈ ਨਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ, ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ। ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ। ਆਪਣੇ ਨੇੜਲੀ ਲੋਕੇਸ਼ਨ ਤੇ ਆਓ, 45 ਡਸਟ ਡਰਾਈਵ ਫੈਂਡਰ ਵੇ ਬ੍ਰੈਂਟਨ, 9985 ਮਕਵੀਨ ਡਰਾਈਵ ਬ੍ਰੈਂਟਨ, 1465 ਮੇਫੀਲਡ ਰੋਡ ਬ੍ਰੈਂਟਨ, 33 ਫਾਰਲੀ ਡਰਾਈਵ ਗੋਆ ਦੇ ਵਿੱਚ, ਔਰ 600 ਹੈਸਪਿਟਲ ਰੋਡ ਕੇਮਬ੍ਰਿਜ, ਨਵੀਂ ਖੁੱਲੀ ਬ੍ਰਾਂਚ 25 ਸੈਂਟਰਵੁੱਡ ਪਾਰਕਵੇ, ਕੈਨੇਡੀ ਦੇ ਸੈਂਟਰਵੁੱਡ ਪਾਰਕਵੇ ਦੇ ਨੇੜੇ ਆਓ। ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਣ ਤੇ।
3: ਹੈਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ।
0: ਸਟੂਡੀਓ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।
3: 905-564-6444

AM 530 ਤੋਂ ਤੁਸੀਂ ਟਿਊਨ ਇਨ ਕਰ ਚੁੱਕੇ ਹੋ ਤੁਹਾਡਾ ਮਨਪਸੰਦ ਪ੍ਰੋਗਰਾਮ ਦੇਸ ਪਰਦੇਸ ਪ੍ਰਾਈਮ ਟਾਈਮ ਰੇਡੀਓ। ਮੈਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਸਾਰੇ ਸਰੋਤਿਆਂ ਦਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਨਿੱਘਾ ਸਵਾਗਤ ਹੈ ਤੇ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਸੈਟਰਡੇ ਦਾ ਦਿਨ ਹੈ, 3 ਅਕਤੂਬਰ ਅੱਜ ਹੋ ਚੁੱਕੀ ਹੈ, 1:10 ਤੇ ਕੁਝ ਸੈਕਿੰਡ ਹੋ ਗਏ ਨੇ ਸਟੂਡੀਓ ਦੀ ਘੜੀ ਦੇ ਉੱਪਰ। ਇਸ ਸਮੇਂ ਬ੍ਰੈਂਪਟਨ ਦੇ ਵਿੱਚ ਤੁਹਾਡਾ ਤੇ ਮੇਰਾ ਸਾਥ ਬਣ ਚੁੱਕਿਆ ਪੂਰੇ 3 ਘੰਟਿਆਂ ਦਾ, ਯਾਨੀ ਕਿ ਪੂਰੇ 4 ਵਜੇ ਤੱਕ। ਤੇ ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੋਵੋਗੇ, ਇੰਜੋਏ ਕਰ ਰਹੇ ਹੋ ਬੜੇ ਖੂਬਸੂਰਤ ਦਿਨਾਂ ਨੂੰ। ਤੇ ਅੱਜ ਬਹੁਤ ਸੋਹਣਾ ਜਿਹਾ ਵੈਦਰ ਹੈ, ਉਮੀਦ ਹੈ ਕਿ ਸਾਰੇ ਅੱਜ ਵੈਦਰ ਦੇ ਨਾਲ ਨਾਲ ਵੀਕਐਂਡ ਨੂੰ ਪੂਰਾ ਇੰਜੋਏ ਕਰ ਰਹੇ ਨੇ। ਤੇ ਤੁਹਾਡਾ ਤੇ ਮੇਰਾ ਸਾਥ 3 ਘੰਟੇ ਦਾ ਹੈਗਾ ਤੇ ਇਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਬਾਤਾਂ, ਬਹੁਤ ਸਾਰਾ ਗੀਤ ਸੰਗੀਤ ਹੋਏਗਾ ਤੇ ਕੁਝ ਸਪੋਂਸਰਸ ਦੇ ਮੈਸੇਜ ਵੀ ਲਵਾਂਗੇ, ਨਵੀਂ ਨਵੀਂ ਤੁਹਾਨੂੰ ਜਾਣਕਾਰੀ ਦੇਵਾਂਗੇ। ਬਟ ਸਭ ਤੋਂ ਪਹਿਲਾਂ ਉਸ ਵਾਹਿਗੁਰੂ ਦਾ ਓਟ ਆਸਰਾ ਲੈ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਭਾਈ ਜੁਝਾਰ ਸਿੰਘ ਜੀ ਦੀ ਆਵਾਜ਼ ਚ ਬਹੁਤ ਮਿੱਠਾ ਸ਼ਬਦ ਆਪਾਂ ਸਰਵਨ ਕਰਦੇ ਹਾਂ ਤੇ ਉਸ ਤੋਂ ਬਾਅਦ ਪ੍ਰੋਗਰਾਮ ਦੇ ਵਿੱਚ ਕਾਫੀ ਸਾਰੀਆਂ ਗੱਲਾਂ ਬਾਤਾਂ, ਗੀਤ ਸੰਗੀਤ ਤੇ ਪ੍ਰੋਗਰਾਮ ਦੇ ਵਿੱਚ ਅੱਗੇ ਵਧਾਂਗੇ। ਸੁਣਦੇ ਰਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ।

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਦੇ ਨਾਲ ਜੁੜ ਚੁੱਕੇ ਹੋ ਤੇ ਤੁਹਾਡਾ ਤੇ ਸਾਡਾ ਸਾਥ ਬਣ ਚੁੱਕਿਆ ਪੂਰੇ 3 ਘੰਟਿਆਂ ਦਾ, ਯਾਨੀ ਕਿ ਪੂਰੇ 4 ਵਜੇ ਤੱਕ। ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਬਹੁਤ ਹੀ ਖੂਬਸੂਰਤ ਵੈਦਰ ਨੂੰ ਇੰਜੋਏ ਕਰ ਰਹੇ ਹੋਵੋਗੇ ਤੇ ਵੀਕਐਂਡ ਦਾ ਟਾਈਮ ਹੈ, ਵੀਕਐਂਡ ਤੇ ਸਾਰਿਆਂ ਨੂੰ ਬਾਹਰ ਅੰਦਰ ਜ਼ਰੂਰ ਜਾਣਾ ਚਾਹੀਦਾ। ਬਹੁਤ ਸਾਰੇ ਘਰਾਂ ਦੇ ਵਿੱਚ ਗੈਦਰਿੰਗਸ ਹੋਣਗੀਆਂ, ਗੈਟ ਟੁਗੈਦਰਸ ਹੋਣਗੀਆਂ, ਕਿਸੇ ਦਾ ਬਰਥਡੇ, ਕਿਸੇ ਦਾ ਐਨੀਵਰਸਰੀ ਹੋਏਗੀ। ਸਾਰਿਆਂ ਨੂੰ ਹੀ ਦੇਸ਼ ਪ੍ਰਦੇਸ਼ ਦੀ ਪੂਰੀ ਟੀਮ ਦੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਤੇ ਤੁਸੀਂ ਆਪਣਾ ਫੈਮਿਲੀ ਟਾਈਮ, ਜਾਂ ਕਈ ਸਾਰੇ ਲਿਸਨਰ ਇੱਧਰ ਵੀ ਹੋਣਗੇ ਜਿਹੜੇ ਮੀ ਟਾਈਮ ਕਰ ਰਹੇ ਹੋਣਗੇ, ਮਤਲਬ ਆਪਣੇ ਆਪ ਨੂੰ ਟਾਈਮ ਦੇ ਰਹੇ ਹੋਣਗੇ, ਤੇ ਕਿਉਂਕਿ ਕਾਫੀ ਸਾਰੇ ਘਰਾਂ ਦੇ ਕੰਮ ਕੁੰਮ ਹੁੰਦੇ ਨੇ, ਉਹ ਵੀ ਨਿਬੇੜਨੇ ਹੁੰਦੇ ਆ, ਕੁਛ ਗ੍ਰੋਸਰੀਜ਼ ਕਰਨੀਆਂ ਹੁੰਦੀਆਂ ਨੇ, ਜਾਂ ਕੁਛ ਨਾ ਕੁਛ ਕਹਿ ਲਓ ਕਿ ਪੈਂਡਿੰਗ ਵਰਕ ਪਿਆ ਹੁੰਦਾ ਉਹ ਆਪਾਂ ਕਹਿ ਲਓ ਵੀਕਐਂਡ 'ਤੇ ਡਨ ਕਰਨਾ ਹੁੰਦਾ, ਬੜੀਆਂ ਸਾਰੀਆਂ ਚੀਜ਼ਾਂ ਹੁੰਦੀਆਂ ਨੇ। ਅਤੇ ਜਿਹੜੇ ਮੀ ਟਾਈਮ ਦੇ ਵਿੱਚ ਵੀ ਨੇ ਉਹਨਾਂ ਦਾ ਵੀ ਬਹੁਤ ਸਵਾਗਤ ਪ੍ਰੋਗਰਾਮ ਦੇ ਵਿੱਚ, ਅਤੇ ਪੂਰੇ 4 ਵਜੇ ਤੱਕ ਸਾਥ ਹੈ। ਸਟੂਡੀਓ ਦਾ ਨੰਬਰ 1 ਹੈ 905-564-6444, 905-564-6444 ਦੇ ਉੱਪਰ ਤੁਹਾਡੀ ਅਤੇ ਮੇਰੀ ਗੱਲਬਾਤ ਹੋਏਗੀ। ਬਹੁਤ ਸਾਰੀਆਂ ਗੱਲਾਂ ਬਾਤਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਰਾਂਗੇ, ਕਿਉਂਕਿ ਸੈਟਰਡੇ ਨੂੰ ਕੋਸ਼ਿਸ਼ ਕਰੀਦੀ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਤੁਹਾਡਾ ਇੰਟਰਟੇਨਮੈਂਟ ਹੋਵੇ ਕੁਝ ਗੱਲਾਂ ਬਾਤਾਂ ਦੇ ਨਾਲ ਤੇ ਕੁਝ ਗੀਤ ਸੰਗੀਤ ਦੇ ਨਾਲ। ਤੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਖੁੱਲ੍ਹਾ ਸੱਦਾ ਵੀ ਦਿੱਤਾ ਜਾਂਦਾ ਹੈ ਕਿ ਤੁਸੀਂ ਆਪਣੀ ਪਸੰਦ ਦਾ ਕੋਈ ਵੀ ਗਾਣਾ, ਕੋਈ ਵੀ ਸ਼ੇਰੋ ਸ਼ਾਇਰੀ, ਕੋਈ ਵੀ ਜੋ ਵੀ ਤੁਹਾਡਾ ਮਨ ਕਰਦਾ, ਆਪਣੀ ਕੋਈ ਰਾਈਟਿੰਗ ਸ਼ੇਅਰ ਕਰਨੀ ਹੋਵੇ ਪ੍ਰੋਗਰਾਮ ਦੇ ਵਿੱਚ, ਮੋਸਟ ਵੈਲਕਮ। ਤੇ ਤੁਸੀਂ ਆਪਣਾ ਅੱਜ ਖੁੱਲ੍ਹ ਕੇ ਸਾਡੇ ਨਾਲ ਸਾਂਝ ਪਾ ਸਕਦੇ ਹੋ ਤੇ ਆਪਣੀ ਪਸੰਦ ਦਾ ਕੋਈ ਵੀ ਗਾਣਾ ਸੁਣ ਵੀ ਸਕਦੇ ਹੋ, ਸੁਣਾ ਵੀ ਸਕਦੇ ਹੋ। ਕੋਸ਼ਿਸ਼ ਕਰਾਂਗੇ ਕਿ ਤੁਹਾਡੀ ਪਸੰਦ ਦੇ ਸਾਰੇ ਗਾਣੇ ਹੀ ਹੋਣ ਪ੍ਰੋਗਰਾਮ ਦੇ ਵਿੱਚ। ਤੇ ਨੰਬਰ 1 ਹੈ 905-564-6444, 905-564-6444। ਸਟੂਡੀਓ ਦਾ ਨੰਬਰ ਹੈ ਤੇ ਇਸ ਨੰਬਰ ਦੇ ਉੱਪਰ ਤੁਹਾਡੀ ਤੇ ਮੇਰੀ ਗੱਲਬਾਤ ਹੋਏਗੀ ਪੂਰੇ 4 ਵਜੇ ਤੱਕ। ਸਭ ਤੋਂ ਪਹਿਲਾਂ ਥੋੜੀ ਜਿਹੀ ਮੌਸਮ ਦੀ ਗੱਲ ਕਰੀਏ। ਅੱਜ ਬਹੁਤ ਸੋਹਣਾ, ਬੜਾ ਖੂਬਸੂਰਤ ਜਿਹਾ ਵੈਦਰ ਹੈ। ਅੱਜ 15 ਡਿਗਰੀ ਟੈਂਪਰੇਚਰ ਇਸ ਟਾਈਮ ਹੈਗਾ ਬ੍ਰੈਂਪਟਨ ਦੇ ਵਿੱਚ, ਤੇ ਬਹੁਤ ਹੀ ਸੋਹਣੇ ਜਿਹੇ ਬੱਦਲ ਹੋਏ ਹੋਏ ਨੇ, ਜਿਵੇਂ ਹੁੰਦਾ ਨੀ ਕਿ ਆਪਾਂ ਬਾਹਰ ਦੇਖਦੇ ਹਾਂ ਬੜਾ ਸੋਹਣਾ ਜਿਹਾ ਲੱਗਦਾ। ਨੋਰਮਲੀ ਬੱਦਲ ਐਵਰੀ ਡੇ ਹੁੰਦੇ ਹੀ ਨੇ, ਬਟ ਜਦੋਂ ਤੁਸੀਂ ਨਾ ਇੱਦਾਂ ਦੇ ਵੈਦਰ 'ਚ ਦੇਖੋ ਥੋੜ੍ਹੇ ਜ਼ਿਆਦਾ ਥੋੜ੍ਹੇ ਡਾਰਕ ਗ੍ਰੇ ਜਿਹੇ ਬੱਦਲ ਵੀ, ਹਾਂ ਹੁਣ ਨੈਕਸਟ ਡੇ ਮੀਂਹ ਪੈਣਾ ਆ, ਉਹ ਵਾਲੇ ਪਾਣੀ ਨਾਲ ਭਰੇ ਹੋਏ ਬੱਦਲ, ਤੇ ਹਲਕੀ ਹਲਕੀ ਜਿਹੀ ਹਵਾ ਚੱਲ ਰਹੀ ਹੈ ਵਿੱਚ ਦੀ, ਫਿਰ ਧੁੱਪ ਵੀ ਆ ਰਹੀ ਹੈ, ਕਹਿ ਲਓ ਮਿਕਸ ਜਿਹਾ ਜਿਹੜਾ ਵੈਦਰ ਹੁੰਦਾ ਨਾ। ਤੁਸੀਂ ਜਿਹੜੇ ਮੇਰੇ ਲਿਸਨਰ ਸੁਣ ਰਹੇ ਨੇਗੇ, ਤੁਸੀਂ ਕਿਤੇ ਰੁਕੇ ਹੋਏ ਹੋ, ਡਰਾਈਵ ਨਹੀਂ ਕਰ ਰਹੇ ਜਾਂ ਡਰਾਈਵ ਕਰਦੇ ਵੀ ਜਾ ਰਹੇ ਹੋ, ਹਲਕੀ ਜਿਹੀ ਨਿਗਾਹ ਥੋੜ੍ਹੀ ਜਿਹੀ ਉੱਪਰ ਨੂੰ ਮਾਰ ਕੇ ਦੇਖੋ, ਬੱਦਲ ਦੇਖੋ, ਤੁਹਾਨੂੰ ਕਿੰਨੇ ਸੋਹਣੇ ਲੱਗਣਗੇ। ਅੱਜ ਵੈਦਰ ਹੀ ਬੜਾ ਕਮਾਲ ਦਾ ਹੋਇਆ, ਜੇ ਕਿਸੇ ਨੇ ਬਾਹਰ ਬੂਹਰ ਜਾਣਾ ਤਾਂ ਜ਼ਰੂਰ ਜਾਓ। ਬਹੁਤ ਸੋਹਣਾ ਸਨੀ ਐਂਡ ਕਲਾਉਡੀ ਥੋੜ੍ਹਾ ਵੈਦਰ ਹੈਗਾ ਅੱਜ ਦਾ, ਅਤੇ ਬਹੁਤ ਸੋਹਣੀ ਧੁੱਪ ਵੀ ਨਿਕਲੀ ਹੋਈ ਹੈ, ਬੱਦਲ ਵੀ ਹੋਏ ਹੋਏ ਨੇ, ਬੜਾ ਵਧੀਆ ਬੜਾ ਪਲੈਜ਼ੈਂਟ ਜਿਹਾ ਵੈਦਰ ਹੈ। ਅਤੇ ਹਲਕੀ ਹਲਕੀ ਜਿਹੀ ਠੰਡ ਵੀ ਹੈਗੀ ਹੈ, ਤਾਂ ਆਪਣੀਆਂ ਹਲਕੀਆਂ ਜਿਹੀਆਂ ਜੈਕਟਸ ਪਾ ਲਓ, ਹੁਡੀਜ਼ ਪਾ ਲਓ ਜਾਂ ਜ਼ਿੱਪਰ ਕੈਰੀ ਕਰ ਲਓ ਜਿੱਦਾਂ ਮੈਂ ਕੀਤਾ। ਅਤੇ ਤੁਸੀਂ ਆਪਣੇ ਜੇ ਕਿਤੇ ਵੀ ਤੁਸੀਂ ਜਾ ਰਹੇ ਹੋ ਘੁੰਮਣ ਫਿਰਨ, ਤਾਂ ਜ਼ਰੂਰ ਇਸ ਵੀਕਐਂਡ ਨੂੰ ਪੂਰਾ ਆਪਣਾ ਇੰਜੋਏ ਕਰੋ। ਅਤੇ ਥੋੜ੍ਹਾ ਥੋੜ੍ਹਾ ਵੈਦਰ ਹੁਣ ਚੇਂਜ ਹੋਣ ਲੱਗ ਗਿਆ ਵਾ, ਅਤੇ ਅਗਲਾ ਪੂਰਾ ਵੀਕ ਇੱਦਾਂ ਹੀ ਰਹਿਣਾ। ਸਵੇਰੇ ਸ਼ਾਮ ਦੀ ਠੰਡ ਥੋੜ੍ਹੀ ਜਿਹੀ ਵੱਧ ਜਾਣੀ ਹੈ, ਐਂਡ ਦਿਨ ਟਾਈਮ ਵੀ ਅੱਜ ਵਰਗਾ ਵੈਦਰ ਰਿਹਾ ਕਰੇਗਾ ਪੂਰਾ ਵੀਕ। ਅਤੇ ਉਮੀਦ ਹੈ ਕਿ ਤੁਸੀਂ ਸਾਰੇ ਤਿਆਰ ਪਰ ਤਿਆਰ ਹੋ ਨੈਕਸਟ ਸੀਜ਼ਨ ਨੂੰ ਵੈਲਕਮ ਕਰਨ ਦੇ ਲਈ। ਫਾਲ ਸੀਜ਼ਨ ਦੇ ਵਿੱਚ ਆਪਾਂ ਪਹੁੰਚ ਚੁੱਕੇ ਹਾਂ, ਫਾਲ ਕਲਰਸ ਹਰ ਜਗ੍ਹਾ ਤੁਹਾਨੂੰ ਨਜ਼ਰ ਆ ਰਹੇ ਹੋਣਗੇ, ਕਿਉਂਕਿ ਪੱਤੇ ਹੁਣ ਝੜਨੇ ਨੇ, ਪਹਿਲਾਂ ਪੱਤਿਆਂ ਨੇ ਹੁਣ ਰੰਗ ਬਦਲ ਲਿਆ ਆ, ਕੋਈ ਥੋੜ੍ਹੇ ਔਰੇਂਜ ਹੋ ਗਏ ਨੇ, ਕੋਈ ਥੋੜ੍ਹੇ ਜਿਹੇ ਯੈਲੋਇਸ਼ ਵਿੱਚ ਹੋ ਗਏ ਨੇ ਜਾਂ ਰੈੱਡ ਕਲਰ ਦੇ ਵੀ ਨੇ, ਗ੍ਰੀਨ ਤੋਂ ਹੁਣ ਕਲਰ ਚੇਂਜ ਹੋ ਰਹੇ ਨੇ, ਹੌਲੀ ਹੌਲੀ ਇਹਨਾਂ ਨੇ ਝੜਨਾ ਸਟਾਰਟ ਹੋ ਜਾਣਾ ਤੇ ਫਿਰ ਵਿੰਟਰ ਸੀਜ਼ਨ ਆ ਜਾਣਾ। ਤੇ ਉਮੀਦ ਹੈ ਕਿ ਸਾਰੇ ਸੀਜ਼ਨ ਨੂੰ ਤੁਸੀਂ ਤਿਆਰ ਕਰਦੇ ਹੋ, ਮਤਲਬ ਤਿਆਰ ਹੁੰਦੇ ਹੋ ਸੀਜ਼ਨ ਨੂੰ ਲੈ ਕੇ, ਆਪਣੇ ਆਪ ਨੂੰ ਤਿਆਰ ਕਰਦੇ ਹੋ। ਤੇ ਉਮੀਦ ਹੈ ਕਿ ਸਾਰਿਆਂ ਦਾ ਹੀ ਵੀਕਐਂਡ ਬੜਾ ਵਧੀਆ ਨਿਕਲ ਰਿਹਾ। ਤੇ ਗੱਲਾਂ ਬਾਤਾਂ ਅੱਜ ਪ੍ਰੋਗਰਾਮ ਚ ਕਰਾਂਗੇ, ਪਰ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਦੱਸ ਦਿਆਂ ਜਾਣਕਾਰੀ ਕਿ ਪ੍ਰੋਗਰਾਮ ਅੱਜ ਦਾ ਖਾਸ ਤੌਰ ਤੇ ਸਪੋਂਸਰ ਕੀਤਾ ਜਾ ਰਿਹਾ ਗੋਲਡਨ ਸਟਾਰ ਕੰਸਟਰਕਸ਼ਨ ਦੇ ਵੱਲੋਂ। ਤੁਸੀਂ ਜੇ ਆਪਣਾ ਕੰਸਟਰਕਸ਼ਨ ਦਾ ਕੋਈ ਵੀ ਕੰਮ ਕਰਾਉਣਾ ਤਾਂ ਬਹੁਤ ਵਧੀਆ ਗੋਲਡਨ ਓਪਰਚੁਨਿਟੀ ਹੈਗੀ ਤੁਹਾਡੇ ਕੋਲ, ਵਧੀਆ ਤੁਹਾਡੇ ਲਈ ਕੰਮ ਕਰਨਗੇ, ਕਾਫੀ ਲੰਬਾ ਤਜਰਬਾ ਇਹਨਾਂ ਦਾ। ਪ੍ਰੋਫੈਸ਼ਨਲ ਰੈਨੋਵੇਸ਼ਨ ਦੀਆਂ ਸਰਵਿਸਿਜ਼ ਦਿੰਦੇ ਨੇ ਟੋਰਾਂਟੋ ਐਂਡ GTA ਏਰੀਆ ਦੇ ਵਿੱਚ। ਤੁਸੀਂ ਆਪਣੇ ਘਰਾਂ ਦੇ ਬਾਥਰੂਮਸ ਰੈਨੋਵੇਟ ਕਰਾਉਣੇ ਨੇ, ਕਿਚਨ ਨੂੰ ਰੈਨੋਵੇਟ ਕਰਾਉਣਾ ਹੋਵੇ, ਬੇਸਮੈਂਟ ਦੀਆਂ ਫਿਨਿਸ਼ਿੰਗ ਕਰਾਉਣਾ ਚਾਹੁੰਦੇ ਹੋ, ਜਾਂ ਤੁਸੀਂ ਆਪਣੇ ਘਰਾਂ ਦੇ ਵਿੱਚ ਟਾਇਲ ਇੰਸਟਾਲੇਸ਼ਨ ਕਰਾਉਣੀ ਹੈ, ਤੁਹਾਨੂੰ ਲੱਗਦਾ ਕਿ ਤੁਹਾਡੇ ਘਰ 'ਚ ਫਲੋਰ ਕਿਸੇ ਕਿਸੇ ਏਰੀਆ ਦੇ ਵਿੱਚੋਂ ਖਰਾਬ ਜਿਹਾ ਹੋ ਗਿਆ, ਹੁਣ ਪੁਰਾਣੀ ਫਲੋਰਿੰਗ ਪਈ ਹੋਈ ਹੈ ਚੇਂਜ ਕਰਵਾਉਣ ਵਾਲੀ ਹੈ, ਫਲੋਰਿੰਗ ਦਾ ਸਾਰਾ ਕੰਮ ਕਰਨਗੇ, ਨਵੀਂ ਫਲੋਰਿੰਗ ਇੰਸਟਾਲ ਕਰਨਗੇ। ਪੇਂਟਿੰਗ ਵੀ ਕਰਵਾ ਸਕਦੇ ਹੋ ਇਹਨਾਂ ਦੇ ਕੋਲੋਂ, ਜੇ ਤੁਸੀਂ ਫਰੇਮਿੰਗ ਜਾਂ ਡਰਾਈ ਵਾਲ ਦਾ ਕੰਮ ਕਰਾਉਣਾ ਹੋਵੇ ਉਹ ਵੀ ਬਹੁਤ ਕਮਾਲ ਦਾ ਕਰਦੇ ਨੇ। ਡੈੱਕ ਜਾਂ ਫੈਂਸ ਤੁਹਾਡੇ ਘਰ ਦੀ ਖਰਾਬ ਹੋ ਗਈ ਹੈ ਜਾਂ ਬੈਂਡੇਜ ਹੋ ਗਈ ਮੌਸਮ ਮੌਸਮ ਕਰਕੇ, ਉਹਨੂੰ ਤੁਸੀਂ ਰਿਪੇਅਰ ਕਰਵਾਓ ਜਾਂ ਤੁਸੀਂ ਚੇਂਜ ਕਰਾਉਣਾ ਹੋਵੇ, ਇਹਨਾਂ ਦੇ ਨਾਲ ਗੱਲਬਾਤ ਕਰੋ। ਤੇ ਇਹਨਾਂ ਦੇ ਕੋਲ ਪ੍ਰਮੋਸ਼ਨ ਚੱਲ ਰਹੀ ਹੈ, 3-piece ਐਂਡ ਸਵੀਟ ਵਾਸ਼ਰੂਮ ਦੀ ਪ੍ਰਮੋਸ਼ਨ ਚੱਲ ਰਹੀ ਹੈ। 3 ਵਾਸ਼ਰੂਮਸ ਤੁਹਾਡੇ ਘਰ ਦੇ ਅੰਦਰ ਜਿਹੜੇ ਹੈਗੇ ਉਹਨਾਂ ਨੂੰ ਪੂਰਾ ਰੈਨੋਵੇਟ ਕਰਨਗੇ, ਵਧੀਆ ਤਰੀਕੇ ਦੇ ਨਾਲ ਮਾਡਰਨ ਫਰਨੀਚਰ ਮਾਡਰਨ ਫਿਨਿਸ਼ਿੰਗ ਕਰਕੇ ਦੇਣਗੇ ਤੁਹਾਨੂੰ ਸਾਰੀਆਂ $8,000 ਦੇ ਵਿੱਚ। $8,000 ਦੇ ਵਿੱਚ ਤਿੰਨੋਂ ਆਪਣੇ ਘਰਾਂ ਦੇ ਵਾਸ਼ਰੂਮ ਤੁਸੀਂ ਤਿਆਰ ਕਰਵਾਓ। ਨੰਬਰ ਤੁਸੀਂ ਨੋਟ ਕਰ ਲਓ, ਗੋਲਡਨ ਸਟਾਰ ਕੰਸਟਰਕਸ਼ਨ ਇੰਕ, ਨੰਬਰ ਹੈ 416-678-8100, 416-678-8100 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ ਗੋਲਡਨ ਸਟਾਰ ਕੰਸਟਰਕਸ਼ਨ ਇੰਕ ਵਾਲਿਆਂ ਨੂੰ। ਕੀ ਹਾਲ ਚਾਲ ਹੈ ਫਿਰ ਸਾਰਿਆਂ ਦੇ, ਵੀਕਐਂਡ ਕਿੱਦਾਂ ਦਾ ਤੁਸੀਂ ਸਪੈਂਡ ਕਰ ਰਹੇ ਹੋ ਅੱਜ? ਥੋੜੀ ਜਿਹੀ ਗੱਲਾਂ ਬਾਤਾਂ ਆਪਾਂ ਸਟਾਰਟ ਕਰੀਏ ਤੇ ਫਿਰ ਮੈਂ ਤੁਹਾਨੂੰ ਗਾਣਾ ਵੀ ਸੁਣਾਉਂਗੀ, ਇੱਕ ਬੜਾ ਕਮਾਲ ਦਾ ਬੜਾ ਪਿਆਰਾ ਜਿਹਾ ਗਾਣਾ ਪ੍ਰੋਗਰਾਮ ਦੇ ਵਿੱਚ। ਕਾਫੀ ਸਾਰੇ ਗਾਣੇ ਆਪਾਂ ਦੇਖ ਲਓ ਨਾ, ਸੁਣਦੇ ਹਾਂ ਸੁਣਾਉਂਦੇ ਵੀ ਹਾਂ, ਬੜੀ ਵਾਰ ਆਪਣਾ ਮਨ ਜਿਹਾ ਕਰਦਾ ਹੁੰਦਾ ਕਿ ਹੈ ਨਾ ਕੁਛ ਡਿਫਰੈਂਟ ਜਿਹਾ ਹੋਵੇ। ਜਿਵੇਂ ਅੱਜ ਮੇਰਾ ਬੜਾ ਮਨ ਹੈ ਕਿ ਕੁਛ ਡਿਫਰੈਂਟ ਜਿਹਾ ਗਾਣਾ ਸੁਣੀਏ ਜਿਹੜੇ ਆਪਾਂ ਨੋਰਮਲੀ ਡੇਲੀ ਡੇਲੀ ਨਹੀਂ ਵੀ ਸੁਣਦੇ। ਕਈ ਵਾਰ ਇੱਦਾਂ ਵੀ ਹੁੰਦਾ ਭੁੱਲੇ ਵਿਸਰੇ ਜਿਹੇ ਗਾਣੇ ਹੈ ਨਾ, ਕਿ ਆਪਾਂ ਨੂੰ ਚਾਹੇ ਕੋਈ ਨਵਾਂ ਹੀ ਹੋਵੇ, ਨਵਾਂ ਜਿਹੜਾ ਗਾਣਾ ਆਪਾਂ ਨਾ ਸੁਣਿਆ ਹੋਵੇ, ਅਨਯੂਜਲ ਜਿਹੇ ਗਾਣੇ ਆਪਾਂ ਜੇ ਸੁਣਦੇ ਹਾਂ। ਬਾਕੀ ਜੋ ਤੁਹਾਡਾ ਮਨ ਕੀਤਾ ਆਪਾਂ ਜ਼ਰੂਰ ਸੁਣਾਂਗੇ ਪ੍ਰੋਗਰਾਮ ਦੇ ਵਿੱਚ। 905-564-6444 ਸਟੂਡੀਓ ਦਾ ਇੱਕੋ ਇੱਕ ਨੰਬਰ ਹੈ। ਅੱਜ ਭੁੱਖ ਲੱਗੀ ਹੋਈ ਹੈ ਤਾਂ ਫਿਰ ਤੁਸੀਂ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਪਹੁੰਚੋ, ਬਹੁਤ ਲਾਜਵਾਬ ਖਾਣਾ ਤੁਹਾਡੇ ਲਈ ਐਵਰੀ ਡੇ ਰੈਡੀ ਕਰਦੇ ਨੇ ਤੇ ਲੇਟ ਨਾਈਟ ਤੱਕ ਓਪਨ ਨੇ। ਹੁਣ ਜਿਵੇਂ ਵੀਕਐਂਡ ਆ ਗਿਆ ਤਾਂ ਕਈ ਵਾਰ ਇੱਦਾਂ ਹੁੰਦਾ ਕਿ ਬਾਹਰ ਕਿਤੇ ਗਏ ਹੁੰਦੇ ਆ ਤੇ ਲੇਟ ਥੋੜਾ ਜਿਹਾ ਹੋ ਜਾਈਦਾ, ਤਾਂ ਸਿੰਪਲੀ ਇੰਡੀਅਨ ਦੀ ਹਰ ਲੋਕੇਸ਼ਨ ਤੁਹਾਡੇ ਲਈ ਲੇਟ ਨਾਈਟ ਤੱਕ ਓਪਨ ਰਹਿੰਦੀ ਹੈ, 2-3 ਵਜੇ ਤੱਕ ਓਪਨ ਰਹਿੰਦੇ ਨੇ ਯੂਜਲੀ। ਤੇ ਇਹਨਾਂ ਦੇ ਕੋਲ ਪਹੁੰਚੋ, ਫਰੈਸ਼ ਟ੍ਰੈਡੀਸ਼ਨਲ ਇੰਡੀਅਨ ਮਿਠਾਈਆਂ, ਸ਼ੁੱਧ ਖੋਏ ਦੀਆਂ ਡਰਾਈ ਫਰੂਟਸ ਵਾਲੀਆਂ ਲੈ ਕੇ ਆਓ ਤੇ ਫਰੈਸ਼ ਤੇ ਬਹੁਤ ਹੀ ਲਾਜਵਾਬ ਖਾਣਾ ਇਹਨਾਂ ਦਾ, ਵੈਜ ਐਂਡ ਨਾਨ ਵੈਜ ਦੋਵੇਂ ਤਰ੍ਹਾਂ ਦਾ ਤੁਹਾਡੇ ਲਈ ਤਿਆਰ ਕਰਦੇ ਨੇ। ਡਾਈਨ ਇਨ ਵੀ ਕਰੋ, ਟੇਕ ਆਊਟਸ ਵੀ ਅਵੇਲੇਬਲ ਨੇ ਤੇ ਇਹਨਾਂ ਦੇ ਕੋਲ ਤੁਸੀਂ ਇਨਸਾਈਡ ਜਾ ਕੇ ਕਾਫੀ ਵਧੀਆ ਤੁਹਾਨੂੰ ਡੀਲਸ ਵੀ ਮਿਲਣਗੀਆਂ, ਜਿਵੇਂ ਕਿ ਤੁਸੀਂ ਬਾਏ ਵਨ ਗੈਟ ਵਨ ਫ੍ਰੀ ਡੀਲਸ ਲੈ ਸਕਦੇ ਹੋ, ਜਾਂ ਤੁਸੀਂ ਇਹਨਾਂ ਦੇ ਕੋਲੋਂ ਬੈਠ ਕੇ ਡਾਈਨ ਇਨ ਵੀ ਕਰਨਾ ਹੋਵੇ ਉਹ ਵੀ ਤੁਹਾਡੇ ਲਈ ਡੀਲਸ ਬੜੀ ਵਧੀਆ ਹੈਗੀਆਂ ਨੇ ਇਹਨਾਂ ਦੇ ਕੋਲ। ਪਹੁੰਚਣਾ ਤੁਸੀਂ 275 ਗਾਰਡਨ ਬਰੁੱਕ ਟ੍ਰੇਲ, ਗਾਰਡਨ ਬਰੁੱਕ ਐਂਡ ਕੈਸਲ ਮੋਰ ਦੀ ਇੰਟਰਸੈਕਸ਼ਨ ਤੇ ਪਹਿਲੀ ਲੋਕੇਸ਼ਨ ਹੈ, ਦੂਸਰੀ ਲੋਕੇਸ਼ਨ 85 ਮੌਂਟਪੇਲੀਅਰ ਸਟਰੀਟ, ਮਿਸੀਸਾਗਾ ਰੋਡ ਐਂਡ ਫਾਈਨੈਂਸ਼ੀਅਲ ਡਰਾਈਵ ਦੇ ਉੱਪਰ ਮਿਲੂਗੀ, ਤੀਸਰੀ ਲੋਕੇਸ਼ਨ ਹੈ 15 ਫੈਂਡਰ ਵੇ ਬੋਵੇਡ ਐਂਡ ਚਿੰਕਿਊਜ਼ੀ ਦੇ ਇੰਟਰਸੈਕਸ਼ਨ ਤੇ। ਤਿੰਨੋਂ ਲੋਕੇਸ਼ਨ ਐਵਰੀ ਡੇ ਲੇਟ ਨਾਈਟ ਤੱਕ ਓਪਨ ਹੁੰਦੀਆਂ ਨੇ ਤੇ ਇਹਨਾਂ ਦੇ ਕੋਲੋਂ ਤੁਸੀਂ ਕੇਟਰਿੰਗ ਕਰਵਾਓ, ਲਾਈਵ ਫੂਡ ਟਰੱਕ ਕੇਟਰਿੰਗ ਵੀ ਕਰਦੇ ਨੇ, 14-15 ਟਰੱਕਸ ਨੇ ਇਹਨਾਂ ਦੇ ਕੋਲ। ਆਪਣੀਆਂ ਸਾਰੀਆਂ ਸਪੈਸ਼ਲ ਓਕੇਜ਼ਨਸ ਨੂੰ ਹੋਰ ਜ਼ਿਆਦਾ ਸਪੈਸ਼ਲ ਬਣਾਓ, ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਤੋਂ ਤੁਸੀਂ ਕੇਟਰਿੰਗ ਕਰਵਾਓ। ਪਹਿਲੇ ਕਾਲਰ ਜੁੜ ਗਏ ਨੇ, 6838 ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ। ਮੈਂ ਪਹਿਲਾਂ ਕਹਿ ਕੇ ਹਟੀ ਆ ਵੀ ਤੁਸੀਂ ਥੋੜਾ ਜਿਹਾ ਉੱਪਰ ਨੂੰ ਨਾ ਨਿਗਾਹ ਮਾਰ ਕੇ ਦੇਖੋ ਵੀ ਬੱਦਲ ਦੇਖੋ ਕਿੰਨੇ ਸੋਹਣੇ ਲੱਗ ਰਹੇ ਹੈ ਨਾ। ਕੋਈ ਗੱਲ ਨੀ, ਅਰਜਨ ਢਿੱਲੋਂ ਦੇ ਸਾਰੇ ਗਾਣੇ ਸੁਣਨੇ ਨੇ, ਦੱਸੋ ਕਿਹੜਾ ਗਾਣਾ ਸੁਣਨਾ।
1: ਹੋ ਗਏ ਸੇ ਚਿੱਟੇ ਜਿਨ੍ਹਾਂ ਦੇ ਤਖ਼ਤ ਹਜ਼ਾਰੇ ਡਿੱਗੇ ਨੇ, ਹਰ ਕੋਈ
0: ਨਹੀਂ, ਕੋਈ ਨੀ, ਮੈਨੂੰ ਗਾਣਾ ਤੁਹਾਡਾ ਪਤਾ ਲੱਗ ਗਿਆ, ਮੈਂ ਸੁਣਾਉਣੀ ਆ ਤੁਹਾਨੂੰ।

0: ਔਰ ਗਿਫਟ ਕਰਦੇ ਆ।
1: ਬਿਲਕੁਲ ਬਿਲਕੁਲ ਸਹੀ ਗੱਲ ਹੈ। ਮੈਂ ਤਾਂ ਆਪ ਜਦੋਂ ਮੈਂ ਬਾਹਰ ਨਿਕਲੀ ਘਰ ਤੋਂ ਇੰਨਾ ਮੈਂ ਖੁਸ਼ ਹੋ ਗਈ ਦੇਖ ਕੇ ਨਾ, ਮੈਂ ਪਹਿਲਾਂ 2-3 ਮਿੰਟ ਮੈਂ ਬਾਹਰ ਖੜੀ, ਫਿਰ ਮੈਂ ਆਪਣਾ ਤੁਰੀ ਹੈ ਨਾ ਘਰੋਂ। ਬੜਾ ਪਿਆਰਾ ਜਿਹਾ, ਬਹੁਤ ਸੋਹਣਾ ਜਿਹਾ ਵੈਦਰ ਹੈ, ਪਲੈਜ਼ੈਂਟ ਜਿਹਾ ਵੈਦਰ।
0: ਬਹੁਤ ਵੈਦਰ ਹੈ, ਬਹੁਤ ਵਧੀਆ ਜੀ, ਬਹੁਤ ਵਧੀਆ।
1: ਹਾਂਜੀ,
0: ਗੀਤ ਸੁਣਾਓ ਆਪਣੇ। ਸਾਡਾ ਪੰਜਾਬ।
1: ਸਾਡਾ ਪੰਜਾਬ, ਠੀਕ ਹੈ, ਕਿਹੜੇ ਸਿੰਗਰ ਦਾ ਗਾਣਾ ਹੈ?
0: ਹਰਮੇਸ਼ ਮਿਸ਼ੀ।
1: ਹਰਮੇਸ਼ ਮਿਸ਼ੀ, ਠੀਕ ਹੈ ਜੀ।
0: ਹਾਂਜੀ,
1: ਮੈਨੂੰ ਥੋੜਾ ਜਿਹਾ ਟਾਈਮ ਦਿਓ, ਮੈਂ ਸੁਣਾਉਂਦੀ ਹਾਂ ਫਿਰ ਗਾਣਾ ਤੁਹਾਨੂੰ।
0: ਕੋਈ ਗੱਲ ਨਹੀਂ, ਸ਼ਨੀਵਾਰ ਵਾਲੇ ਦਿਨ ਤੁਸੀਂ 3-8 ਘੰਟੇ ਸਾਡੇ ਨਾਲ ਰਹਿੰਦੇ ਹੋ, ਸੰਦੀ ਨਾਲ ਕੋਈ ਗੱਲ ਨਹੀਂ।
1: ਹਾਂਜੀ, ਠੀਕ ਹੈ, ਬਹੁਤ ਸ਼ੁਕਰੀਆ ਤੁਹਾਡੀ ਕਾਲ ਲਈ, ਥੈਂਕ ਯੂ, ਬਹੁਤ ਸ਼ੁਕਰੀਆ। ਤੁਸੀਂ ਮੌਸਮ ਇੰਜੋਏ ਕਰੋ ਤੇ ਵੀਕਐਂਡ ਇੰਜੋਏ ਕਰੋ, ਤੇ ਦੇਖ ਲਓ ਜਦੋਂ ਆਪਣਾ ਵੈਦਰ ਸੋਹਣਾ ਜਿਹਾ ਹੋ ਜਾਂਦਾ ਨਾ, ਆਪਣਾ ਮੂਡ ਵੀ ਕਿੰਨਾ ਉਦਾਂ ਦਾ ਹੀ ਹੋ ਜਾਂਦਾ। ਕਈ ਵਾਰ ਇੱਦਾਂ ਆਪਣੀ ਉਦਾਸੀ ਜੀ ਛਾਈ ਹੋਵੇ ਨਾ, ਤੇ ਮੌਸਮ ਅੱਗੇ ਵਧੀਆ ਆ ਜਾਵੇ ਤਾਂ ਆਪਣੇ ਆਪ ਹੀ ਮੈਂ ਕਹਿ ਲਓ ਕਿ ਮਨ ਵਧੀਆ ਜਿਹਾ ਹੋ ਜਾਂਦਾ ਨਾ। ਤੇ ਬਿਲਕੁਲ ਸਹੀ ਗੱਲ ਹੈ ਕਿ ਹਰ ਚੀਜ਼ ਨੂੰ, ਹਰ ਮੋਮੈਂਟ ਦਾ ਸ਼ੁਕਰ ਕਰਕੇ ਆਪਾਂ ਨੂੰ ਅੱਗੇ ਵਧਣਾ ਚਾਹੀਦਾ ਆ, ਚਾਹੇ ਜਿੱਦਾਂ ਦਾ ਵੀ ਟਾਈਮ ਆਉਂਦਾ, ਹਮੇਸ਼ਾ ਇਹੀ ਅਰਦਾਸ ਕਰੋ, ਦੁਆ ਕਰੋ ਕਿ ਬਈ ਆਉਣ ਵਾਲਾ ਜਿਹੜਾ ਟਾਈਮ ਹੈ ਉਹਦੇ ਵਿੱਚ ਜੇ ਆਪਣੀ ਕੋਈ ਮੁਸੀਬਤ ਵਾਲਾ ਰਾਹ ਆਉਂਦਾ ਵੀ ਹੈ ਤਾਂ ਉਹ ਵੀ ਜਿਹੜੀਆਂ ਔਕੜਾਂ ਜਿਹੀਆਂ ਆਉਂਦੀਆਂ ਨੇ ਨਾ, ਉਹ ਵੀ ਬਾਂਹ ਫੜ ਕੇ ਰੱਬ ਪਾਰ ਲੰਘਾ ਦੇ, ਹੈ ਨਾ। ਤੇ ਹਮੇਸ਼ਾ ਪੋਜ਼ਿਟਿਵਿਟੀ ਦੇ ਵਿੱਚ ਰਹੋ, ਪੋਜ਼ਿਟਿਵ ਜਿਹਾ ਸੋਚੋ ਤਾਂ ਹਮੇਸ਼ਾ ਹੀ ਚੰਗਾ ਹੁੰਦਾ। ਤੇ ਅੱਗੇ ਜਾ ਕੇ ਥੋੜੀ ਜਿਹੀ ਗੱਲਬਾਤ ਤੇਰੇ ਬਾਰੇ ਹੋਰ ਵੀ ਕਰਾਂਗੇ। ਅਗਲੇ ਕਾਲਰ 9873 ਜੀ, ਸਤਿ ਸ੍ਰੀ ਅਕਾਲ
0: ਜੀ। ਮਾਤਰੀ ਜੀ, ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਜੀ,
0: ਜੀ ਕਿਵੇਂ ਹੋ? ਠੀਕ ਹੈ।
1: ਹਾਂਜੀ ਹਾਂਜੀ ਹਾਂਜੀ, ਪੂਰੇ ਵਧੀਆ, ਤੁਸੀਂ ਸੁਣਾਓ?
0: ਸਭ ਠੀਕ ਠਾਕ ਹੈ, ਅਲਹਮਦੁਲਿਲਾ। ਇੱਕ ਤਾਂ ਸ਼ੁਕਰੀਆ ਆਪਕਾ, ਕੱਲ ਆਪਨੇ ਗਾਣਾ ਸੁਣਾ ਦਿਆ ਪੂਰਾ।
1: ਹਾਂਜੀ ਹਾਂਜੀ, ਨਹੀਂ ਬੜਾ ਪਿਆਰਾ ਗਾਣਾ ਹੈ, ਉਸ ਦਿਨ ਟਾਈਮ ਥੋੜਾ ਸੀ ਇਸ ਕਰਕੇ ਮੈਨੂੰ ਕੱਟਣਾ ਪਿਆ ਸੀ, ਅਦਰਵਾਇਜ਼ ਮੈਂ ਨਹੀਂ ਕੱਟਦੀ ਹੁੰਦੀ। ਹਾਂਜੀ,
0: ਅੱਜ ਲਾਈਵ ਲੋਕੇਸ਼ਨ ਤੇ ਕੋਈ ਨਹੀਂ ਹੈ ਨਾ?
1: ਨਹੀਂ ਨਹੀਂ ਕੋਈ ਨਹੀਂ,
0: 3 ਘੰਟੇ ਟਾਈਮ ਹੈ ਆਪਕੇ ਪਾਸ।
1: ਬਿਲਕੁਲ ਬਿਲਕੁਲ, ਹਾਂਜੀ।
0: ਤੋ ਥੋੜਾ ਟਾਈਮ ਮਿਲੇ ਤੇ ਉਹ ਲਗਾ ਦੇਣਾ, ਜੋ ਮੇਰਾ ਪਸੰਦੀਦਾ ਗਾਣਾ ਹੈ, ਅੱਖਿਓਂ ਕੇ ਜੇ ਰੋਕੂ ਮੈਂ।
1: ਅੱਖਿਓਂ ਕੇ ਜੇ ਰੋਕੂ ਸੀ, ਠੀਕ ਹੈ ਜੀ।
0: ਅੱਜ ਫਿਰ ਕਿਸੇ ਦੀ ਯਾਦ ਆਈ ਹੈ,
1: ਠੀਕ ਹੈ ਜੀ, ਮੈਂ ਜ਼ਰੂਰ ਤੁਹਾਨੂੰ ਸੁਣਾ ਦੂੰਗੀ।
0: ਥੈਂਕ ਯੂ, ਗੋਡ ਬਲੈਸ ਯੂ।
1: ਥੈਂਕ ਯੂ, ਬਹੁਤ ਸ਼ੁਕਰੀਆ ਤੁਹਾਡੀ ਕਾਲ ਲਈ। ਤੇ ਅੱਖਿਓਂ ਕੇ ਜੇ ਰੋਕੂ ਸੀ, ਇਹ ਵੀ ਬੜਾ ਪਿਆਰਾ ਗਾਣਾ ਹੈ, ਇਹ ਵੀ ਬੜੇ ਟਾਈਮ ਬਾਅਦ ਆਪਾਂ ਸੁਣਨ ਲੱਗਿਆ, ਜ਼ਰੂਰ ਸੁਣਾਂਗੇ। ਨੰਬਰ 1 ਸਟੂਡੀਓ ਦਾ ਮੇਰਾ, ਤੁਸੀਂ ਗੱਲਬਾਤ ਕਰ ਸਕਦੇ ਹੋ, ਆਪਣੀ ਪਸੰਦ ਦਾ ਕੋਈ ਵੀ ਗਾਣਾ ਸੁਣ ਸਕਦੇ ਹੋ, ਸੁਣਾ ਵੀ ਸਕਦੇ ਹੋ। ਕੋਸ਼ਿਸ਼ ਅੱਜ ਕਰਿਓ ਜੇ ਤੁਸੀਂ ਗਾਣਾ ਸੁਣਾਓਗੇ ਨਾ, ਤਾਂ ਫਿਰ ਆਪਾਂ ਤੁਹਾਡਾ ਗਾਣਾ ਪੂਰਾ ਮੈਂ ਰੇਡੀਓ ਦੇ ਉੱਪਰ ਵੀ ਸੁਣਾਉਂਗੀ। ਜਿਹੜਾ ਤੁਸੀਂ ਗਾਣਾ ਅੱਜ ਸੁਣਾਓਗੇ ਆਪ, ਉਹੀ ਗਾਣਾ ਆਪਾਂ ਰੇਡੀਓ ਤੇ ਵੀ ਸੁਣਾਂਗੇ। ਥੋੜਾ ਜਿਹਾ ਆਪਾਂ ਪ੍ਰੋਗਰਾਮ ਦੇ ਵਿੱਚ ਅੱਜ ਥੋੜੀ ਚੇਂਜ ਵੀ ਲੈ ਕੇ ਆਵਾਂਗੇ। ਫਰਮਾਇਸ਼ੀ ਗਾਣੇ ਤਾਂ ਤੁਹਾਡੇ ਆ ਹੀ ਰਹੇ ਨੇ, ਬਟ ਜੇ ਅੱਜ ਤੁਸੀਂ ਕੋਈ ਪਿਆਰਾ ਜਿਹਾ ਗਾਣਾ ਮੈਨੂੰ ਸੁਣਾਓ, ਤਾਂ ਫਿਰ ਉਹੀ ਗਾਣਾ ਮੈਂ ਰੇਡੀਓ ਤੇ ਵੀ ਤੁਹਾਨੂੰ ਸੁਣਾਉਂਗੀ ਪੂਰਾ। ਤੇ ਸਟੂਡੀਓ ਦਾ ਨੰਬਰ 905-564-4444, 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰਨੀਆਂ ਨੇ। ਕਈ ਵਾਰ ਹੁੰਦਾ ਨਾ ਮੌਸਮ ਨੇ ਇੱਦਾਂ ਦਾ ਦੇਖ ਕੇ ਆਪਣੇ ਮਨ 'ਚ ਵੈਸੇ ਕੋਈ ਉੱਦਾਂ ਹੀ ਗਾਣਾ ਗੁਣਗੁਣਾ ਜੇ ਰਹੇ ਹੁੰਦੇ ਆਪਾਂ, ਤੇ ਬੜਾ ਵਧੀਆ ਜਿਹਾ ਲੱਗਦਾ ਹੁੰਦਾ। ਇੰਜੋਏ ਕਰਦੇ ਹੋਏ ਤੁਸੀਂ ਨੋਰਮਲੀ ਸੋਚੋ ਕਿ ਤੁਸੀਂ ਆਪਣੇ ਬੈਕਯਾਰਡ 'ਚ, ਕਿਤੇ ਬਾਹਰ ਕਿਸੇ ਪਾਰਕ 'ਚ, ਕਿਤੇ ਵੀ ਤੁਸੀਂ ਆਪਣੇ ਬੈਠੇ ਆ, ਤੁਰੇ ਫਿਰਦੇ ਤੁਸੀਂ ਕਿਤੇ ਜਾ ਰਹੇ ਹੋ, ਜਾਂ ਤੁਸੀਂ ਡਰਾਈਵ ਕਰਦੇ ਜਾ ਰਹੇ ਹੋ ਮੌਸਮ ਨੂੰ ਇੰਜੋਏ ਕਰਦੇ ਕਰਦੇ, ਤੇ ਉਦੋਂ ਹੀ ਤੁਹਾਡੇ ਮਨ 'ਚ ਕੋਈ ਇੱਦਾਂ ਦਾ ਗਾਣਾ ਆਇਆ ਬੜਾ ਪਿਆਰਾ ਜਿਹਾ, ਤੁਸੀਂ ਗੁਣਗੁਣਾਉਂਦੇ ਹੋਏ ਜਾ ਰਹੇ ਹੋ, ਉਹ ਵਾਲਾ ਗਾਣਾ ਅੱਜ ਤੁਸੀਂ ਮੈਨੂੰ ਸੁਣਾਓ, ਤੇ ਫਿਰ ਆਪਾਂ ਰੇਡੀਓ ਤੇ ਇਕੱਠੇ ਸੁਣਾਂਗੇ। ਤੇ 1-1 ਨੰਬਰ ਸਟੂਡੀਓ ਦਾ 905-564-4444, ਤੇ ਲੋ ਅਗਲੇ ਕਾਲਰ ਜੁੜੇ ਨੇ 2825 ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ, ਤੁਸੀਂ ਕਿਵੇਂ ਹੋ? ਹੈਲੋ
2: ਹੈਲੋ, ਹਾਂਜੀ ਮਨਪ੍ਰੀਤ, ਕਿੱਦਾਂ?
1: ਹਾਂਜੀ ਹਾਂਜੀ ਵਧੀਆ, ਤੁਸੀਂ ਕਿਵੇਂ ਹੋ?
2: ਹਾਂਜੀ ਵਧੀਆ ਵਧੀਆ, ਮੌਸਮ ਵਧੀਆ, ਜਿੱਦਾਂ ਤੁਸੀਂ ਗੱਲ ਕਰਦੇ ਆ, ਇਹ ਕਹਿੰਦੇ ਹੁੰਦੇ ਆ 1 ਅਕਤੂਬਰ ਨਵੰਬਰ ਦੇ ਵਿੱਚ ਜਾਂ ਸਤੰਬਰ ਦੇ ਵਿੱਚ ਤਾਂ ਚਲੋ ਘੱਟ ਹੁੰਦੇ ਆ, ਹਲੇ ਨਹੀਂ ਹੁੰਦੇ ਆ।
1: ਹਾਂਜੀ,
2: ਆ ਮੌਸਮ ਜਿੱਦਾਂ ਹੁਣ ਮੌਸਮ ਟ੍ਰੀ ਦੇਖ ਲਓ, ਦਰਖਤ ਕਹਿ ਲਓ, ਹਨਾ,
1: ਬਿਲਕੁਲ
2: ਬਹੁਤ ਵਧੀਆ ਲੱਗਣੇ ਆ ਹੁਣ 1 ਅਕਤੂਬਰ ਨਵੰਬਰ ਦੇ ਵਿੱਚ,
1: ਝੜਨ ਤੋਂ ਪਹਿਲਾਂ ਬਹੁਤ ਸੋਹਣੇ ਜੇ ਵਿਊ ਦੇ ਕੇ ਜਾਂਦੇ ਆਪਾਂ ਨੂੰ, ਹੈ ਨਾ,
2: ਬਹੁਤ ਸੋਹਣੇ ਲੱਗਦੇ ਅੱਖਾਂ ਨੂੰ, ਕੀ ਕਹਿੰਦੇ ਹੁੰਦੇ, ਨਵੀਂ ਜੀ ਤਾਜ਼ਗੀ ਜਿਹੀ, ਖੁਸ਼ੀ ਜਿਹੀ। ਜਿੱਦਾਂ ਹੁਣ ਮੈਂ ਟਰੱਕ 'ਚ ਤਾਂ ਇਕੱਲਾ ਚਲਾਉਂਦਾ ਹੁੰਦਾ, ਹੈ ਨਾ,
1: ਹਾਂਜੀ,
2: ਪਲੱਸ ਮੈਂ ਜਾਂਦਾ ਵੀ USA ਆ, ਤੇ ਮੈਨੂੰ ਬੜਾ ਵਧੀਆ ਲੱਗਦਾ ਆਪਣੇ ਉਹ ਜਿੱਦਾਂ ਇਕੱਲੇ ਦੇ ਆਪਣੇ ਆਪ ਹੀ ਜਿੱਦਾਂ ਕਹਿੰਦੇ ਹੁੰਦੇ ਆ ਵੀ ਕੁਦਰਤ ਨਾਲ ਗੱਲਾਂ ਕਰਦੇ ਜਾਈਦਾ।
1: ਨਹੀਂ ਸਹੀ ਗੱਲ, ਦੇਖੋ ਕਿੰਨਾ ਕਿੰਨਾ ਤੁਹਾਨੂੰ ਆਨੰਦ ਜਿਹਾ ਹੁੰਦਾ ਨਾ ਅੰਦਰੋਂ ਅੰਦਰ, ਬਿਨਾਂ ਗੱਲਾਂ ਹੀ ਖੁਸ਼ੀ ਚੜਦੀ ਰਹਿੰਦੀ ਹੈ ਨਾ ਦੇਖ ਕੇ, ਇੱਦਾਂ ਦਾ ਏਦਾਂ ਸੋਹਣਾ ਜਿਹਾ ਰੋਡ ਹੀ, ਕੋਈ ਕਈ ਵਾਰ ਰੋਡ ਤੇ ਤੁਸੀਂ ਜਾ ਰਹੇ ਹੋ, ਰਸਤਾ ਹੀ ਇੰਨਾ ਵਧੀਆ ਲੱਗਦਾ ਤੁਹਾਨੂੰ, ਖਾਲੀ ਰੋਡ ਵੀ ਵਧੀਆ ਲੱਗ ਰਹੀ ਹੁੰਦੀ ਹੈ, ਹਨਾ।
2: ਵਧੀਆ ਲੱਗਦਾ ਤੇ ਉਹ ਖੁਸ਼ੀ ਮਿਲਦੀ ਆ ਤੇ ਜਿੱਦਾਂ ਕਹਿੰਦੇ ਹੁੰਦੇ ਕੁਦਰਤ ਨਾਲ ਜੁੜਨ ਦਾ ਮੌਕਾ ਮਿਲ ਜਾਂਦਾ ਬੰਦੇ ਇਕੱਲੇ ਨੂੰ।
1: ਬਿਲਕੁਲ ਸਹੀ ਗੱਲ ਹੈ,
2: ਕਿਉਂਕਿ ਮੈਂ ਉਦਾਂ ਨੈਚਰਲੀ ਆ ਆਪਣੇ ਕਈ ਦਾ ਕਹਿੰਦੇ ਜੀ ਫੋਨ ਤੇ ਗੱਲਾਂ ਕਰੋ ਜਾਂ ਜ਼ਿਆਦਾ ਕੋਈ ਫਰੈਂਡ ਇਕੱਠੇ ਹੋ ਜਾਓ, ਮੈਂ ਪਤਾ ਨੀ ਕੁਦਰਤੀ ਇਕੱਲਾ ਜ਼ਿਆਦਾ ਖੁਸ਼ ਰਹਿੰਦਾ।

0: ਅੱਛਾ
1: ਦੇਖ ਲੋ ਉਹ ਕਹਿੰਦੇ ਹੁੰਦੇ ਨਾ ਤੁਹਾਡੀ ਤੁਹਾਡੀ ਜਿਹੜੀ ਐਨਰਜੀ ਤੁਸੀਂ ਜਿੰਨੀ ਸੇਵ ਕਰਕੇ ਰੱਖੋ ਹਨਾ ਉਹ ਵੀ ਕੰਮ ਆਉਂਦੀਆਂ ਉਹ ਤਾਂ ਆਪਣਾ ਖੂਨ ਸਾੜਨ ਵਾਲੀ ਗੱਲ ਹੈ ਇਹ ਤਾਂ ਕਿਸੇ ਦਾ ਨਾ
2: ਬੰਦੇ ਦੇ ਕੀ ਕਹਿੰਦੇ ਮੂੰਹ ਤੇ ਝੁਰੜੀਆਂ ਪੈਣੀਆਂ ਸ਼ੁਰੂ ਹੋ ਜਾਂਦੀਆਂ
1: ਹਾਂਜੀ ਹਾਂਜੀ ਨਹੀਂ ਸਹੀ ਗੱਲ ਹੈ ਟੈਨਸ਼ਨ ਨਾਲ ਕਹਿੰਦੇ ਹੁੰਦੇ ਕਿ ਝੁਰੜੀਆਂ ਆਉਣ ਲੱਗ ਜਾਂਦੀਆਂ ਨੇ ਛੇਤੀ ਹੈ ਨਾ ਜਿੰਨਾ ਖੁਸ਼ ਰਹੋ ਓਨਾ ਵਧੀਆ ਬੰਦਾ ਯੰਗ ਰਹਿੰਦਾ
2: ਹਾਂਜੀ ਓਦਾਂ ਵੀ ਦੇਖੋ ਮੈਂ ਤਾਂ ਚਲੋ ਗੱਲ ਸਰਦੀ ਕਰਦੇ ਆ ਆਪਣੇ ਇੱਥੇ ਜਿੱਦਾਂ ਨੋਟ ਕੀਤਾ ਮੈਂ ਜਿੱਦਾਂ ਹੁਣ ਪੂਰੇ ਕਹਿ ਲਓ ਵੀ ਸਮਾਈਲ ਕਰਕੇ ਜਾਂਦੇ ਆ ਜਿੱਦਾਂ ਆਪਾਂ ਇਹ ਚੀਜ਼ ਆ ਇੰਡੀਆ ਤੇ ਇੰਡੀਆ ਇਹ ਚੀਜ਼ ਐਵੇਂ ਕਹੀਏ ਘਰ ਸਾਡੇ ਘਰ ਵਿੱਚ ਬਣੇ ਸੀਗੇ ਐਵੇਂ ਕਹੀਏ
1: ਹਾਂਜੀ ਹਾਂਜੀ ਹਾਂਜੀ ਸਹੀ ਗੱਲ ਹੈ
2: ਸਮਾਈਲ ਕਰਨੀ ਆ ਕੋਈ ਡੋਰ ਫਾੜਨੀ ਆ ਜਾਂ ਆਪਾਂ ਕਹਿੰਦੇ ਵੀ ਡੋਰ ਓਪਨ ਕੀਤੀ ਆ ਕਿਸੇ ਨੇ ਐਂਟਰ ਕਰਨਾ ਜਾਂ ਬਾਹਰ ਆਉਣਾ
1: ਹਾਂਜੀ
2: ਤੇ ਆਪਣੇ ਸੌਰੀ ਐਕਸ ਵਿੱਚ ਵੀ ਆਪਾਂ ਕਹਿੰਦੇ ਨੇ ਇੱਥੇ ਗੋਰਿਆਂ ਤੋਂ ਬਹੁਤ ਚੀਜ਼ਾਂ ਸਿੱਖੀਆਂ ਆਪਾਂ
1: ਬਿਲਕੁਲ ਬਿਲਕੁਲ ਹਾਂਜੀ ਹਾਂਜੀ ਪੋਲਾਈਟਨੈਸ ਤਾਂ ਬਹੁਤ ਆਈ ਹੈ ਇੱਥੇ ਆ ਕੇ ਜੇ ਆਪਾਂ ਉਦਾਂ ਦੇਖਿਆ ਜਾਵੇ ਨਾਰਮਲੀ ਵੀ ਕਿਸੇ ਦੇ ਵਿੱਚ ਵੀ
2: ਹਾਂਜੀ ਬਿਲਕੁਲ
1: ਬਿਲਕੁਲ ਅੱਛਾ ਤੁਸੀਂ ਹੁਣ ਇਕੱਲੇ ਡਰਾਈਵ ਕਰਦੇ ਜਾ ਰਹੇ ਹੋ ਤੁਹਾਡੇ ਮਨ 'ਚ ਕੀ ਤੁਸੀਂ ਕੋਈ ਗਾਣਾ ਗੁਣਗੁਣਾਇਆ ਅੱਜ ਸਵੇਰ ਦਾ ਜਾਂ ਜਦੋਂ ਵੀ ਦਾ ਵੀ ਤੁਸੀਂ ਡਰਾਈਵ ਕਰਨਾ ਸਟਾਰਟ ਕੀਤਾ
2: ਹਾਂਜੀ ਹਾਂਜੀ ਤੇ ਮੈਂ ਚਲੋ ਰੇਡੀਓ ਸੁਣਦਾ ਹਾਂ ਜੀ ਮੈਂ ਆਪਣੇ ਇਧਰੋਂ ਜੋਰਜਟਾਊਨ ਨੂੰ ਜਾ ਰਿਹਾ ਮੇਰਾ ਮੈਂ ਹੁਣੇ ਜਦੋਂ ਟ੍ਰੇਲ ਹੋ ਕਰਕੇ ਜਾ ਰਿਹਾ ਯੂਐਸਏ ਨੂੰ
1: ਅੱਛਾ ਠੀਕ ਹੈ
2: ਮੇਰਾ 9-9.5 ਮੀਲ ਜੋਰਜੀਆ ਚੱਲਿਆ ਮੈਂ
1: ਅੱਛਾ ਠੀਕ ਹੈ
2: ਵੱਡੇ ਦੇ ਹਿਸਾਬ ਨਾਲ ਮਜ਼ੇ ਨਾਲ ਜਾਵਾਂਗੇ ਤੇ ਤੇ ਮਤਲਬ ਗੁਣ ਗੁਣ ਤਾਂ ਇੱਦਾਂ ਵੀ ਕੋਈ ਨਾ ਕੋਈ ਸੁਣਦੇ ਨਹੀਂ ਤਾਂ ਗਾਣੇ ਜਿੱਦਾਂ ਪੰਜਾਬੀ ਰੇਡੀਓ ਤੇ ਹੋਵੇ ਜਾਂ ਹਿੰਦੀ ਸੁਣਦੇ ਨਹੀਂ ਤਾਂ
1: ਨਹੀਂ ਸੁਣਨਾ ਤਾਂ ਅਲੱਗ ਗੱਲ ਆ ਹੁਣ ਆਪਾਂ ਅੱਜ ਮੌਸਮ ਦੀ ਗੱਲ ਕਰ ਰਹੇ ਹਾਂ ਤੇ ਮੌਸਮ ਨੂੰ ਦੇਖ ਕੇ ਤੁਹਾਡੇ ਮਨ ਚ ਕੋਈ ਗਾਣਾ ਆਇਆ ਹੋਵੇ ਤੇ ਤੁਸੀਂ ਥੋੜਾ ਜਿਹਾ ਗੁਣਗੁਣਾਇਆ ਹੋਵੇ ਉਹ ਦੱਸੋ ਮੈਨੂੰ
2: ਮੇਰੇ ਮਨ ਚ ਆ ਸਕਿਆ ਗੱਡੂਰ ਸਾਹਿਬ ਦਾ ਗਾਣਾ ਆਇਆ ਸੀ
1: ਕਿਹੜਾ ਗਾਣਾ ਮੈਨੂੰ ਇੱਕ ਲਾਈਨ ਸੁਣਾ ਕੇ ਸੁਣਾਓ ਫਿਰ ਆਪਾਂ ਰੇਡੀਓ ਤੇ ਵੀ ਸੁਣਾਂਗੇ ਆਪਾਂ ਉਹ ਗਾਣਾ
2: ਬਿਲਕੁਲ ਬਿਲਕੁਲ ਬਹੁਤ ਵਧੀਆ ਗਾਣਾ ਪਿਆਰ ਵਾਲਾ ਗਾਣਾ ਆ
1: ਹਾਂਜੀ
2: ਤੇ ਜ਼ਰੂਰ ਤੁਸੀਂ ਇਹੋ ਜਿਹਾ ਪਲੇ ਕਰਿਓ ਤੇ ਗਾਣਾ ਹੈਗਾ ਅਮਿਤਾਭ ਬੱਚਨ ਦੇ ਉੱਪਰ ਫਰਮਾਇਆ ਹੋਇਆ ਅੰਗਰੇਜ਼ੀ ਮੈਂ ਕਹਤੇ ਹੈ ਕਿ ਆਈ ਲਵ ਯੂ ਗੁਜਰਾਤੀ ਮਾਂ ਬੋਲੇ ਤਨੇ ਪ੍ਰੇਮ ਕਰੇ ਛੂ ਛੂ ਔਰ ਪੰਜਾਬੀ ਮੈਂ ਕਹਤੇ ਹੈ ਕਿ ਤੇਰੇ ਬਿਨਾਂ ਮਰ ਜਾਣਾ ਮੈਂ ਤੈਨੂੰ ਬਿਆਨ ਕਰਨਾ
1: ਠੀਕ ਹੈ ਜੀ ਥੈਂਕ ਯੂ ਬੜਾ ਡਿਫਰੈਂਟ ਜਿਹਾ ਗਾਣਾ ਤੁਸੀਂ ਅੱਜ ਦੱਸਤਾ ਸੁਣਦੇ ਹਾਂ ਆਪਾਂ ਪ੍ਰੋਗਰਾਮ 'ਚ ਜੀ ਬਹੁਤ ਸ਼ੁਕਰੀਆ ਤੁਹਾਡੀ ਕਾਲ ਲਈ ਬੜਾ ਮਜ਼ਾ ਆਇਆ ਤੁਹਾਡੇ ਨਾਲ ਗੱਲ ਕਰਕੇ ਤੁਸੀਂ ਧਿਆਨ ਨਾਲ ਡਰਾਈਵ ਕਰਦੇ ਹੋਏ ਜਾਓ ਟਰੈਕਿੰਗ ਦੇ ਵਿੱਚ ਤਾਂ ਬਹੁਤ ਕਹਿ ਲਓ ਨਾ ਬੜਾ ਇਹ ਮਿਹਨਤ ਵਾਲਾ ਇਹ ਕੀਤਾ ਆ ਤੇ ਇਹਦੇ ਵਿੱਚ ਦੇਖ ਲਓ ਤੁਸੀਂ ਕਿੰਨੇ ਕਿੰਨੇ ਘੰਟੇ ਤੁਹਾਨੂੰ ਲਗਾਤਾਰ ਡਰਾਈਵ ਕਰਨਾ ਹੁੰਦਾ ਤੇ ਓਬਵੀਅਸ ਗੱਲ ਆ ਬਾਡੀ ਵੀ ਥੱਕਦੀ ਹੈ ਨਾ ਮਾਈਂਡ ਵੀ ਥੱਕ ਜਾਂਦਾ ਕਈ ਵਾਰ ਅੱਖਾਂ ਥੱਕ ਜਾਂਦੀਆਂ ਨੇ ਬਟ ਫਿਰ ਵੀ ਤੁਹਾਡੀ ਸਪਿਰਿਟ ਜਿਹੜੀ ਹੈਗੀ ਹੈ ਨਾ ਤੁਹਾਨੂੰ ਪਤਾ ਕਿ ਕੰਮ ਕਰਨਾ ਆ ਤਾਂ ਜਿੰਨਾ ਤੁਸੀਂ ਕੰਮ ਨੂੰ ਇੰਜੋਏ ਕਰਕੇ ਕਰੋ ਨਾ ਜਿੰਨਾ ਮਰਜ਼ੀ ਔਖੇ ਤੋਂ ਔਖਾ ਕੰਮ ਹੋਵੇ ਉਹ ਵੀ ਤੁਹਾਨੂੰ ਸੌਖਾ ਲੱਗਣ ਲੱਗ ਜਾਂਦਾ ਜਿਵੇਂ ਹੁਣ ਇਹ ਸਾਡੇ ਲਿਸਨਰ ਸੀਗੇ ਹੁਣੇ ਮੈਂ ਸੋਰੀ ਨਾਮ ਤਾਂ ਪੁੱਛਣਾ ਭੁੱਲ ਗਈ ਤੁਹਾਡਾ ਤੇ ਬੜੇ ਪਿਆਰ ਨਾਲ ਇਹਨਾਂ ਨੇ ਜਿਵੇਂ ਦੇਖ ਲਓ ਆਪਣਾ ਆਪਣਾ ਐਕਸਪੀਰੀਅੰਸ ਸ਼ੇਅਰ ਕੀਤਾ ਤੇ ਕਿੰਨੇ ਆਪਣਾ ਇੰਜੋਏ ਕਰਦੇ ਹੋਏ ਰਸਤੇ ਨੂੰ ਇੰਜੋਏ ਕਰਦੇ ਹੋਏ ਆਪਣੇ ਕੰਮ ਵੱਲ ਵੱਧ ਰਹੇ ਨੇ ਤੇ ਬੜੀ ਖੁਸ਼ੀ ਹੋਈ ਤੁਹਾਡੇ ਨਾਲ ਗੱਲ ਕਰਕੇ 1000 ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਿਲਕੁਲ ਹਾਂਜੀ ਬਣਦਾ ਵੀ ਹੈ ਦੇਖੋ ਸੈਟਰਡੇ ਅੱਜ ਹੈ ਨਾ ਤੇ ਸਾਰਿਆਂ ਦਾ ਮਨ ਲੱਗਣਾ ਚਾਹੀਦਾ ਅੱਜ ਦੇ ਪ੍ਰੋਗਰਾਮ
3: ਦੀ ਆਪਣੀ ਆਪਣੀ ਚੋਇਸ ਹੁੰਦੀ ਹੈ
1: ਹਾਂਜੀ ਬਿਲਕੁਲ
3: ਤੇ ਮੈਂ ਇਹ ਲਤਾ ਮੰਗੇਸ਼ਕਰ ਦਾ ਹੈਗਾ ਆ ਲੱਗ ਜਾ ਗਲੇ
1: ਆ ਲੱਗ ਜਾ ਗਲੇ ਕਿ ਉਹ ਵਾਲਾ ਲੱਗ ਜਾ ਗਲੇ ਇਹ ਫਿਰ ਠੀਕ ਹੈ ਮੈਂ ਸੁਣਾਉਣੀ ਆ ਤੁਹਾਨੂੰ
3: ਮੈਂ ਆਪੇ ਗਾਣਾ ਬੋਲਾ ਇਹਨਾਂ ਮੈਨੂੰ ਸੁਣਾ ਵੀ ਦੇ ਆਪਣੀ ਭਾਸ਼ਾ
1: ਮੈਂ ਹੁਣੇ ਦੇਖੋ ਹੁਣੇ ਸੁਣਾਇਆ ਨਹੀਂ ਆਪਣੀ ਕਲੋਜ਼ਟ ਨਾ ਠੀਕ ਕਰਨ ਲੱਗ ਗਈਆਂ ਦੋਨੇ
3: ਜਾਣੀਆਂ
1: ਅਸੀਂ ਨਾਲ ਖਾ ਰਹੇ ਸੀ ਪੀਜ਼ਾ ਤੇ ਉਹ ਅਸੀਂ ਜੋ ਸਾਡਾ ਇਹ ਗਾਣਾ ਨਾ ਲੱਗ ਜਾ ਗਲੇ ਇਹ ਐਵੇਂ ਫੋਨ ਦੇ ਉੱਪਰ ਚੱਲ ਰਿਹਾ ਸੀ ਔਨ ਰਿਪੀਟ ਸਾਨੂੰ ਪਤਾ ਹੀ ਨਹੀਂ ਲੱਗਿਆ ਸਵੇਰ ਦੇ 4 ਵੱਜ ਗਏ ਐਂਡ ਨਾਲੇ ਤਾਂ ਇਹ ਗਾਣਾ ਔਨ ਰਿਪੀਟ ਚੱਲੀ ਜਾ ਰਿਹਾ ਸਾਡੇ ਪੀਜ਼ੇ ਵੀ ਠੰਡੇ ਹੋਏ ਪਏ ਆ ਤੇ ਅਸੀਂ ਜੋ ਗੱਲਾਂ 'ਚ ਲੱਗੀਆਂ ਨਾ ਕੋਈ ਕਲੋਜ਼ਟ ਸੈੱਟ ਕੀਤੀ ਨਾ ਕੁਛ ਹੋਰ ਇਹ ਗਾਣਾ ਨਾ ਮੈਮਰੀ ਬਣ ਗਈ ਸਾਡੀ ਦੋਵਾਂ ਦੀ ਤੇ ਇਹ ਤਾਂ ਵੈਸੇ ਹੀ ਬੜਾ ਬੜਾ ਪਿਆਰਾ ਜਿਹਾ ਗਾਣਾ ਆ ਤੇ ਆਪਾਂ ਸੁਣਦੇ ਹਾਂ ਆਪਾਂ ਬੜੀ ਜਲਦੀ
3: ਮੈਨੂੰ ਥੋੜਾ ਯਾਦ ਨੀ ਆ ਰਹੀ ਮਾਈ ਲਵ ਫਿਲਮ ਦਾ ਹੈਗਾ, ਬਾਅਦ ਵਿਚ ਯਾਦ ਕਰਕੇ ਤੁਹਾਨੂੰ ਫਿਰ ਫਰਮਾਇਸ਼ ਪਾਉਂਗੀ।
1: ਠੀਕ ਹੈ ਠੀਕ ਹੈ, ਕੋਈ ਗੱਲ ਨੀ, ਗਾਣੇ ਵੀ ਆਪਾਂ ਫਟਾਫਟ ਹੁਣ ਸ਼ੁਰੂ ਕਰਦੇ ਆ, ਬਟ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਮੈਸੇਜ ਦੇ ਦਿਆਂ ਸਪੈਕਸ ਐਕਸਪ੍ਰੈਸ ਦਾ, ਜਿਹੜੇ ਕਿ ਤੁਹਾਡੇ ਲਈ ਲੋਕੇਟਡ ਨੇ 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ। ਤੁਸੀਂ ਇੱਥੇ ਜ਼ਰੂਰ ਜਾਓ, ਅੱਜ ਤੁਹਾਡੇ ਲਈ ਡਾਕਟਰਸ ਅਵੇਲੇਬਲ ਨੇ ਤੇ ਤੁਸੀਂ ਆਪਣੀ ਆਈ ਐਗਜ਼ਾਮ ਦੇ ਕੇ ਆਓ। ਬਹੁਤ ਕਮਾਲ ਦਾ ਤੁਹਾਡੇ ਲਈ ਆਈ ਐਗਜ਼ਾਮ ਕਰਦੇ ਨੇ ਤੇ ਬਹੁਤ ਵਧੀਆ ਵਧੀਆ ਡੀਲਸ ਲੱਗੀਆਂ ਹੋਈਆਂ ਨੇ ਤੁਹਾਡੇ ਲਈ ਇਸ ਵੀਕਐਂਡ ਦੇ ਉੱਪਰ ਸਪੈਕਸ ਐਕਸਪ੍ਰੈਸ ਤੇ। ਰਾਜਨ ਜੀ ਜੁੜ ਗਏ ਨੇ ਤੇ ਆਪਾਂ ਉਹਨਾਂ ਤੋਂ ਡੀਲਸ ਬਾਰੇ ਵੀ ਜਾਣਕਾਰੀ ਲੈਂਦੇ ਹਾਂ ਤੇ ਡਾਕਟਰਸ ਕਿੰਨੇ ਵਜੇ ਤੱਕ ਮਿਲਣਗੇ ਉਹ ਵੀ ਆਪਾਂ ਪੁੱਛਦੇ ਹਾਂ। ਰਾਜਨ ਜੀ ਸਵਾਗਤ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ, ਤੁਹਾਨੂੰ ਤੇ ਸਾਡੇ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
1: ਜੀ,
0: ਸੋ ਅੱਜ ਡਾਕਟਰ ਸਾਡੇ ਕੋਲ ਅਵੇਲੇਬਲ ਨੇ ਜੀ 2 ਵਜੇ ਤੱਕ। ਸੋ ਜਿਹੜੇ ਵੀ ਸਾਡੇ ਸਰੋਤੇ ਅੱਖਾਂ ਦਾ ਚੈੱਕਅਪ ਕਰਵਾਉਣਾ ਚਾਹੁੰਦੇ ਨੇ, ਤੁਸੀਂ ਹੁਣ ਵਾਕਇਨ ਕਰ ਸਕਦੇ ਹੋ ਜਾਂ ਕਾਲ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰਵਾ ਸਕਦੇ ਹੋ 905-460-8888। ਜੇ ਤੁਹਾਡੇ ਕੋਲ ਆਲਰੇਡੀ ਪ੍ਰਿਸਕ੍ਰਿਪਸ਼ਨ ਹੈਗੀ ਆ ਜੀ ਤੇ ਸਟੋਰ ਸਾਡਾ ਸ਼ਾਮ ਦੇ 5 ਵਜੇ ਤੱਕ ਖੁੱਲ੍ਹਾ, ਤੁਸੀਂ ਆ ਕੇ ਆਪਣੀਆਂ ਗਲਾਸਿਸ ਬਣਵਾ ਸਕਦੇ ਹੋ। ਸਭ ਤੋਂ ਪਹਿਲਾਂ ਰਾਜੀ ਵੀ ਜਿਹੜਾ ਆਈ ਐਗਜ਼ਾਮ ਹੁੰਦਾ ਹੈ ਡਾਕਟਰ ਸਾਡੇ ਕੋਲ ਮੰਗਲਵਾਰ, ਵੀਰਵਾਰ, ਸ਼ੁੱਕਰਵਾਰ, ਸ਼ਨੀਵਾਰ 4 ਦਿਨ ਅਵੇਲੇਬਲ ਹੁੰਦੇ ਨੇ। ਕਿਸੇ ਦਿਨ ਵੀ ਤੁਸੀਂ ਆਪਣੀ ਅੱਖਾਂ ਦਾ ਚੈੱਕਅਪ ਕਰਵਾਉਣਾ ਚਾਹੁੰਦੇ ਤੇ ਆ ਸਕਦੇ ਹੋ। ਕੰਪਲੀਟ ਕੰਪਰੀਹੈਂਸਿਵ ਐਗਜ਼ਾਮ ਕਰਦੇ ਹਾਂ ਐਡਵਾਂਸ ਟੈਕਨੋਲੋਜੀ ਦੇ ਇਕਵਿਪਮੈਂਟ ਦੇ ਨਾਲ। ਇਹ ਸਾਡੇ ਕੋਲ OCT ਮਸ਼ੀਨ ਹੈ ਜਿਹੜੀ ਤੁਹਾਡਾ ਬੈਕ ਆਫ ਦਾ ਆਈ ਰੈਟੀਨਾ ਜਿਹੜਾ ਹੁੰਦਾ ਹੈ ਉਹਨੂੰ ਸਕੈਨ ਕਰ ਲੈਂਦੀ ਹੈ। ਨਾਲ ਸਾਡੇ ਕੋਲ ਜੀ ਰੈਟਨੋਗ੍ਰਾਫੀ ਮਸ਼ੀਨ ਹੈ, ਇਹ ਰੈਟੀਨਾ ਦੀਆਂ ਇਮੇਜਸ ਲੈ ਕੇ ਤੇ ਡਿਸਪਲੇ ਸਕਰੀਨ ਦੇ ਉੱਤੇ ਲੈਂਦੀ ਹੈ ਤਾਂ ਕਿ ਜੋ ਵੀ ਪ੍ਰੋਬਲਮ ਹੁੰਦੀ ਹੈ ਉਹ ਪੇਸ਼ੈਂਟ ਨੂੰ ਡਾਕਟਰ ਸਮਝਾ ਦਿੰਦੇ ਨੇ, ਦਿਖਾ ਦਿੰਦੇ ਨੇ। ਨਾਲ ਜੇ ਤੁਸੀਂ ਬੱਚਿਆਂ ਦਾ ਐਗਜ਼ਾਮ ਕਰਾਉਣਾ ਸਾਡੇ ਕੋਲ ਟੋਪੋਗ੍ਰਾਫੀ ਦੀ ਮਸ਼ੀਨ ਹੈ, ਇਹ ਉਹਨਾਂ ਬੱਚਿਆਂ ਵਾਸਤੇ ਜਿਨ੍ਹਾਂ ਦਾ ਨੰਬਰ ਹਰ ਸਾਲ ਵੱਧਦਾ ਰਹਿੰਦਾ ਹੈ, ਚੈੱਕ ਕਰਨਾ ਹੁੰਦਾ ਕਿ ਨੰਬਰ ਗਿਆ, ਫਿਊਚਰ 'ਚ ਵੀ ਇੱਦਾਂ ਵੱਧਦਾ ਜਾਏਗਾ ਕਿ ਰੁਕ ਸਕਦਾ। ਤੇ ਜੇ ਤੁਸੀਂ ਕੋਈ ਡਰਾਈਵਿੰਗ ਟੈਸਟ ਦੇ ਰਹੇ ਹੋ ਜਾਂ ਤੁਸੀਂ ਪੁਲਿਸ 'ਚ ਭਰਤੀ ਹੋਣਾ ਤੇ ਕਈ ਵਾਰੀ ਰਿਕੁਆਇਰਮੈਂਟ ਹੁੰਦੀ ਹੈ ਜੀ ਵਿਜੂਅਲ ਫੀਲਡ ਟੈਸਟ ਦੀ, ਸੋ ਵਿਜੂਅਲ ਫੀਲਡ ਟੈਸਟ ਉਹ ਵੀ ਅਸੀਂ ਇੱਥੇ ਕਰਦੇ ਹਾਂ। ਜੇ ਕਿਸੇ ਨੂੰ ਚਿੱਟੇ ਮੋਤੀ ਦੀ ਸ਼ਿਕਾਇਤ ਹੈ ਸਾਡੇ ਕੋਲ ਫਿਲਟਰ ਪਾ ਸੀ ਉਹ 'ਚ ਵੀ ਚੈੱਕ ਕਰਕੇ ਦੱਸ ਦਿੰਦੇ ਹਾਂ ਕਿ ਪ੍ਰੋਬਲਮ ਆ ਰਹੀ ਹੈ ਕਿ ਨਹੀਂ ਆ ਰਹੀ। ਜੇ ਕਾਲਾ ਮੋਤੀ ਹੈ ਉਹਦੇ ਵਾਸਤੇ ਵੀ ਸਾਡੇ ਕੋਲ ਇਕਵਿਪਮੈਂਟਸ ਹੈ, ਯਾਨੀ ਕਿ ਅੱਖ ਦੀ ਕੋਈ ਵੀ ਬਿਮਾਰੀ ਹੈ ਉਹਦਾ ਕੰਪਲੀਟ ਚੈੱਕਅਪ ਇੱਥੇ ਹੁੰਦਾ ਹੈ। ਉਹ ਰਿਜ਼ਲਟ ਜਿਹੜੇ ਹੁੰਦੇ ਨੇ ਡਿਜੀਟਲੀ ਡਾਕਟਰ ਤੁਹਾਨੂੰ ਇੱਕ ਡਿਸਪਲੇ ਸਕਰੀਨ ਦੇ ਉੱਤੇ ਦਿਖਾਉਂਦੇ ਨੇ, ਸਮਝਾਉਂਦੇ ਨੇ ਵੀ ਜੇ ਅੱਖ 'ਚ ਕੋਈ ਪ੍ਰੋਬਲਮ ਚੱਲ ਰਹੀ ਹੈ ਤੇ ਕੀ ਪ੍ਰੋਬਲਮ ਚੱਲ ਰਹੀ ਹੈ ਤੇ ਉਹਦਾ ਕੀ ਹੱਲ ਹੈ। ਸੋ ਇੱਦਾਂ ਦਾ ਡਿਟੇਲ ਐਗਜ਼ਾਮ ਤੁਸੀਂ ਆਪਣਾ ਜਾਂ ਆਪਣੇ ਪਰਿਵਾਰ ਦਾ ਕਰਵਾਉਣਾ ਚਾਹੁੰਦੇ ਹੋ ਤੇ ਜ਼ਰੂਰ ਸਾਨੂੰ ਕਾਲ ਕਰੋ 905-460-8888 905-460-8888। ਹੁਣ ਦੂਜੀ ਗੱਲ ਕਰਦੇ ਹਾਂ ਗਲਾਸਿਸ ਦੀ। ਬਹੁਤ ਸਾਰੇ ਸਰੋਤੇ ਹੁੰਦੇ ਨੇ ਜਿਹੜੇ ਜਦੋਂ ਆਈ ਐਗਜ਼ਾਮ ਕਰਾ ਲੈਂਦੇ ਫਿਰ ਹੁੰਦਾ ਵੀ ਆਪਾਂ ਨੂੰ ਗਲਾਸਿਸ ਕਿਤੋਂ ਮਿਲਣ ਵਧੀਆ, ਉਹਨਾਂ ਵਾਸਤੇ ਅਸੀਂ ਵੈਲਿਊ ਪੈਕੇਜਸ ਲੈ ਕੇ ਆਏ ਹੋਏ ਹਾਂ। ਸੋ ਵੈਲਿਊ ਪੈਕੇਜ ਤੁਹਾਨੂੰ ਸਿਲੈਕਟਡ ਬ੍ਰਾਂਡਿਡ ਫਰੇਮ ਦੇ ਰਹੇ ਹਾਂ ਅਸੀਂ। ਇਹ ਸਾਡੇ ਕੋਲ 30-35 ਅਲੱਗ ਅਲੱਗ ਡਿਫਰੈਂਟ ਬ੍ਰਾਂਡ ਨੇਮ ਨੇ ਜਿਵੇਂ ਲੰਡਨ ਫੋਗ, ਲਿਵਾਈਸ, ਰੈਂਗਲਰ, ਵੈਨ ਹਿਲਸਨ, ਐਡੀਬਾਬਾ, ਰੂਟਸ, ਆਈਜ਼ੋਡ। ਸੋ ਕੋਈ ਵੀ ਫਰੇਮ ਤੁਸੀਂ ਚੂਜ਼ ਕਰ ਸਕਦੇ ਹੋ। 700-800 ਫਰੇਮ ਡਿਸਪਲੇ ਤੇ ਲੱਗਾ ਹੋਇਆ ਜੀ। ਸੋ ਆਪਣੀ ਮਰਜ਼ੀ ਦਾ ਫਰੇਮ ਚੂਜ਼ ਕਰ ਲਓ। $300 ਦੀ ਕੀਮਤ ਦਾ ਫਰੇਮ ਹੈ, ਇਹ ਇਨਕਲੂਡਿਡ ਹੈ ਜੀ ਵੈਲਿਊ ਪੈਕੇਜ। $100 ਦੀ ਕੀਮਤ ਦੇ ਸਿੰਗਲ ਵਿਜ਼ਨ ਲੈਂਸਿਸ, ਇਹ ਵੀ ਇਨਕਲੂਡਿਡ ਨੇ ਵੈਲਿਊ ਪੈਕੇਜ। ਸੋ ਕੁੱਲ ਮਿਲਾ ਕੇ ਇਹ $400 ਦਾ ਪੈਕੇਜ ਹੈ ਜਿਹੜਾ ਕਿ ਅਸੀਂ ਆਪਣੇ ਸਰੋਤਿਆਂ ਨੂੰ ਸਿਰਫ $129 'ਚ ਦੇ ਰਹੇ ਹਾਂ। ਜੇ ਤੁਸੀਂ ਦੂਨੇੜ ਦੀ ਇਕੱਠੀਆਂ ਨੇ ਕਰਵਾਉਣੀ ਹੈ ਤੇ SLR ਕੰਪਨੀ ਦੇ ਹਾਈ ਡੈਫੀਨੇਸ਼ਨ ਡਿਜੀਟਲ ਪ੍ਰੋਗਰੈਸਿਵ ਲੈਂਸ ਨੇ, $300 ਦੀ ਕੀਮਤ ਦੇ ਲੈਂਸ ਨੇ ਤੇ $300 ਦੀ ਕੀਮਤ ਦਾ ਫਰੇਮ, $600 ਵਾਲਾ ਪੈਕੇਜ ਹੈ ਜਿਹੜਾ ਕਿ ਅਸੀਂ ਆਪਣੇ ਸਰੋਤਿਆਂ ਨੂੰ ਸਿਰਫ $258 'ਚ ਦੇ ਰਹੇ ਹਾਂ। ਤੇ ਨਾਲ ਤੁਸੀਂ ਆਪਣੀਆਂ ਐਨਕਾਂ ਦੇ ਉੱਤੇ ਜਿੰਨੀਆਂ ਮਰਜ਼ੀ ਕੋਡਿੰਗ ਐਡ ਕਰਾਓ, ਸਾਰੀਆਂ ਕੋਡਿੰਗਾਂ ਫਲੈਟ 50% ਆਫ ਨੇ। ਹੁਣ ਜਿਵੇਂ ਮਨਪ੍ਰੀਤ ਜੀ ਤੁਸੀਂ ਕਹਿ ਰਹੇ ਸੀ ਵੀ ਮੌਸਮ ਬੜਾ ਵਧੀਆ, ਬਾਕੀ ਮੌਸਮ ਬਹੁਤ ਵਧੀਆ, ਹੁਣ ਜਿਵੇਂ ਅਸੀਂ ਬਾਹਰ ਫਿਰਨਾ ਹੋਵੇ ਤੇ ਸਾਡੀ ਗਲਾਸਿਸ ਲੱਗੀਆਂ ਹੋਣ ਤੇ ਉਹਦੇ 'ਚ ਸਾਨੂੰ UV ਪ੍ਰੋਟੈਕਸ਼ਨ ਚਾਹੀਦੀ ਹੈ। ਸੋ ਚਾਹੇ UV ਪ੍ਰੋਟੈਕਸ਼ਨ ਕਰਵਾ ਲਓ, ਜੇ ਰਾਤ ਨੂੰ ਡਰਾਈਵਿੰਗ ਕਰਦੇ ਤਾਂ ਐਂਟੀ ਗਲੇਅਰ ਪਵਾ ਲਓ, ਜੇ ਕੰਪਿਊਟਰ ਤੇ ਕੰਮ ਕਰਦੇ ਤਾਂ ਬਲੂ ਲਾਈਟ ਪਵਾ ਲਓ। ਇਹ ਸਾਰੀਆਂ ਕੋਡਿੰਗਾਂ ਫਲੈਟ 50% ਆਫ ਨੇ। ਤੇ ਜੇ ਤੁਸੀਂ 2 ਪੇਅਰ ਬਣਵਾ ਰਹੇ ਹੋ ਤੇ ਪਹਿਲੇ ਪੇਅਰ ਤੇ ਕੋਡਿੰਗਾਂ 50% ਆਫ ਹੈ, ਦੂਜੇ ਪੇਅਰ ਤੇ ਕੋਡਿੰਗਾਂ 100% ਆਫ, ਯਾਨੀ ਕਿ ਬਿਲਕੁਲ ਫ੍ਰੀ ਹੈ। ਸੋ ਡੀਲਾਂ ਲੈਣ ਲਈ ਸਾਡੇ ਸਰੋਤੇ ਪਹੁੰਚਣ ਜੀ ਸਪੈਕਸ ਐਕਸਪ੍ਰੈਸ ਦੇ ਉੱਤੇ, 35 ਰੈਜ਼ੋਲੂਸ਼ਨ ਡਰਾਈਵ, 35 ਰੈਜ਼ੋਲੂਸ਼ਨ ਡਰਾਈਵ ਬੈਂਪਟਨ, 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀ ਐਂਡ ਸਟੀਲਸ ਇੰਟਰਸੈਕਸ਼ਨ, ਵਾਲਮਾਰਟ ਵਾਲਾ ਪਲਾਜ਼ਾ। ਤੇ ਨੰਬਰ ਕੋਈ ਫਿਰ ਜੀ 905 460-88-88 ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟ ਹੈਗੇ ਨੇ ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਬੁੱਕ ਕਰਦੇ ਹਾਂ ਤੇ ਅਗੇਨ ਸਟੋਰ ਸਾਡਾ ਸ਼ਾਮ ਦੇ 5 ਵਜੇ ਤੱਕ ਖੁੱਲ੍ਹਾ ਹੈ, ਤੁਸੀਂ ਕਦੀ ਵੀ ਆ ਸਕਦੇ ਹੋ ਜਾਂ ਕੋਈ ਵੀ ਹੋਰ ਜਾਣਕਾਰੀ ਹੈ ਤੇ ਕੁਇਕ ਨੰਬਰ 905-460-88-88-905-460-8888 ਸਮਾਂ ਦੇ ਲਈ ਬਹੁਤ ਬਹੁਤ ਧੰਨਵਾਦ ਜੀ।
1: ਜੀ ਬਹੁਤ ਬਹੁਤ ਸ਼ੁਕਰੀਆ, ਜ਼ਰੂਰ ਤੁਸੀਂ ਵੀ ਗੱਲਬਾਤ ਕਰੋ ਸਪੈਕਸ ਐਕਸਪ੍ਰੈਸ ਦੇ ਨਾਲ ਤੇ ਇਹਨਾਂ ਦੇ ਨਾਲ ਤੁਸੀਂ ਮੁਲਾਕਾਤ ਕਰਕੇ ਅੱਜ ਆਪਣੇ ਡਾਕਟਰਸ ਦੇ ਨਾਲ ਵੀ ਮਿਲੋ ਸੋਰੀ ਤੇ ਨਾਲ ਤੁਸੀਂ ਆਪਣਾ ਆਈ ਐਗਜ਼ਾਮ ਦਿਓ ਅਤੇ ਆਪਣੀ ਐਨਕਾਂ ਲੈਣੀਆਂ ਹੋਣ ਤਾਂ ਅੱਜ ਬਹੁਤ ਵਧੀਆ ਤੁਹਾਡੇ ਕੋਲ ਮੌਕਾ ਹੈਗਾ, ਤੁਹਾਨੂੰ ਕਾਫੀ ਵਧੀਆ ਡਿਸਕਾਊਂਟਸ ਵੀ ਮਿਲ ਰਹੇ ਨੇ, ਜਾ ਕੇ ਤੁਸੀਂ ਦੇਸ਼ ਪ੍ਰਦੇਸ਼ ਰੇਡੀਓ ਦੀ ਰੈਫਰੈਂਸ ਵੀ ਜ਼ਰੂਰ ਦਿਓ ਸਪੈਕਸ ਐਕਸਪ੍ਰੈਸ ਤੇ ਤੁਹਾਡੇ ਲਈ 410 ਐਂਡ ਸਟੀਲਸ ਦੀ ਇੰਟਰਸੈਕਸ਼ਨ ਦੇ ਉੱਪਰ ਲੋਕੇਟਡ ਨੇ, ਕੈਨੇਡੀ ਐਂਡ ਸਟੀਲਸ ਕਹਿ ਲਓ ਜਾਂ 410 ਐਂਡ ਸਟੀਲਸ ਇੰਟਰਸੈਕਸ਼ਨ ਦੇ ਉੱਪਰ ਜਾ ਕੇ ਤੁਸੀਂ ਆਪਣਾ ਆਈ ਐਗਜ਼ਾਮ ਅੱਜ ਜ਼ਰੂਰ ਦੇ ਕੇ ਆਓ। ਨੰਬਰ ਹੈ 905-460-88-88-905-460-8888 ਸਪੈਕਸ ਐਕਸਪ੍ਰੈਸ ਦਾ ਨੰਬਰ ਹੈ। 8518 ਜੀ ਸਤਿ ਸ਼੍ਰੀ ਅਕਾਲ।
4: ਸਤਿ ਸ਼੍ਰੀ ਅਕਾਲ ਪ੍ਰੀਤ, ਕੀ ਹਾਲ ਹੈ?
1: ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ, ਤੁਸੀਂ ਕਿਵੇਂ ਹੋ?
4: ਮੇਰਾ
1: ਪਤਲਾ ਮਾਹੀ, ਅੱਛਾ ਇਹ ਤੈਨੂੰ ਆਉਂਦਾ ਥੋੜਾ ਜਿਹਾ ਗਾਣਾ ਗਾ ਕੇ ਸੁਣਾਓ ਮਾੜਾ ਜਿਹਾ।
4: ਫੋਨ ਤੇ ਮੈਂ ਤੁਹਾਡੇ ਨਾਲ ਤਾਂ ਗਾ ਨਹੀਂ ਸਕਦੀ ਜੇ ਤੁਹਾਡੇ ਨਾਲ ਗੱਲ ਕਿੱਦਾਂ ਕਰੂੰ।
1: ਨਹੀਂ ਏਦਾਂ ਹੀ, ਬਸ ਏਦਾਂ ਹੀ ਗਾ ਦੋ। ਠੀਕ ਹੈ ਜੀ, ਮੈਂ ਕੋਈ ਗੱਲ ਨੀ, ਮੈਨੂੰ ਜੇ ਇਹ ਮਿਲ ਗਿਆ ਤਾਂ ਫਿਰ ਆਪਾਂ ਇਹ ਸੁਣਾ ਦੂੰਗੇ। ਚਲੋ ਥੈਂਕ ਯੂ ਤੁਹਾਡੀ ਕਾਲ ਲਈ। ਜੇ ਇਹ ਸੁਣ ਇਹ ਲੱਭਿਆ ਤਾਂ ਫਿਰ ਮੈਂ ਸੁਣਾ ਦੂੰਗੀ ਇਹ ਵਾਲਾ, ਨਹੀਂ ਫਿਰ ਆਪਾਂ ਲੱਠੇ ਦੀ ਚਾਦਰ ਤਾਂ ਮਿਲ ਹੀ ਜਾਣਾ। ਚਲੋ ਫਿਰ ਆਪਾਂ ਪਹਿਲਾ ਗਾਣਾ ਸੁਣੀਏ। ਅੱਜ ਨਾ ਮੈਂ ਸੋਚਿਆ, ਜਿਵੇਂ ਮੈਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਹੀ ਕਿਹਾ ਕਿ ਅੱਜ ਥੋੜੇ ਜਿਹੇ ਨਾ ਡਿਫਰੈਂਟ ਜੇ ਗਾਣੇ ਸੁਣੀਏ, ਕੋਸ਼ਿਸ਼ ਇਹੀ ਰਹੂਗੀ, ਬਾਕੀ ਜਿਹੜੇ ਤੁਸੀਂ ਕਹੋਗੇ ਆਪਾਂ ਉਹ ਵੀ ਸੁਣਨੇ ਹੀ ਸੁਣਨੇ ਓਬਵੀਅਸਲੀ। ਤੇ ਅੱਜ ਮੈਂ ਨਾ 2 ਕੁ ਦਿਨ ਪਹਿਲਾਂ, ਕੱਲ ਜਾਂ ਪਰਸੋਂ ਅਸੀਂ ਗੱਲ ਕਰ ਰਹੇ ਸੀਗੇ ਮੂਵੀਜ਼ ਦੀ, ਬੜਾ ਪਿਆਰਾ ਮੂਵੀ ਦਾ ਗਾਣਾ ਸੀਗਾ ਇੱਕ, ਮਤਲਬ ਅਸੀਂ ਗੱਲ ਕਰ ਰਹੇ ਸੀਗੇ ਜਿਹੜੇ ਕਿੱਸੇ ਹੋਏ ਨੇ ਜਿਵੇਂ ਹੀਰ ਰਾਂਝੇ ਦਾ, ਸੱਸੀ ਪੁੰਨੂ ਦਾ, ਲੈਲਾ ਮਜਨੂੰ ਦਾ, ਹੈਨਾ, ਤੇ ਉਹਨਾਂ ਦੇ ਵਿੱਚੋਂ ਜਿਵੇਂ ਕੋਈ ਗਾਣੇ ਏਦਾਂ ਦੇ ਅਸੀਂ ਪਰਸੋਂ ਦੇ ਦਿਨ ਸੁਣ ਰਹੇ ਸੀਗੇ, ਤੇ ਉਹਦੇ ਵਿੱਚ ਇੱਕ ਗਾਣਾ ਸੀ ਸ਼ਹੀਦੇ ਮੁਹੱਬਤ ਬੂਟਾ ਸਿੰਘ ਮੂਵੀ ਦਾ, ਇਹਦੇ ਇਹ ਮੂਵੀ ਵੀ ਬੜੀ ਪਿਆਰੀ ਸੀ ਐਂਡ ਇਹਦੇ ਗਾਣੇ ਵੀ ਬੜੇ ਪਿਆਰੇ ਸੀ। ਅੱਜ ਮੈਂ ਕੁਦਰਤੀ ਜਦੋਂ ਮੈਂ ਪਹਿਲਾ ਗਾਣਾ ਤੁਹਾਡੇ ਲਈ ਚੂਜ਼ ਕਰ ਰਹੀ ਸੀ ਤਾਂ ਅੱਜ ਮੈਨੂੰ ਪਹਿਲਾ ਗਾਣਾ ਇਹੀ ਮੂਵੀ ਸਾਹਮਣੇ ਆ ਗਈ, ਤਾਂ ਫਿਰ ਮੈਂ ਸੋਚਿਆ ਕਿ ਕਿਉਂ ਨਾ ਆਪਾਂ ਇਹਦਾ ਹੀ ਗਾਣਾ ਸੁਣੀਏ। ਅੱਜ ਇੱਕ ਕਾਲਰ ਮੇਰੇ ਨਾਲ ਜੁੜੇ ਨੇ, ਫਿਰ ਆਪਾਂ ਗਾਣਾ ਸੁਣਦੇ ਹਾਂ। 8227 ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ,
5: ਬਹੁਤ ਵਧੀਆ ਪ੍ਰੋਗਰਾਮ ਹੁੰਦਾ, ਬਾਕੀ ਤੁਹਾਡਾ ਦਿਲ ਧੰਨਵਾਦ ਕਰਦਾ, ਮਰਤ ਰੱਖੇ ਜਾਏ, ਬਾਕੀ ਜਿੰਨੇ ਭੈਣ ਭਰਾ ਆਪਣੇ ਬਜ਼ੁਰਗ ਆ ਜਾਂ ਭੈਣਾਂ ਵੀ ਬਿਜ਼ਨਸ ਕਰਦੇ ਆ, ਦੇਸ਼ ਪ੍ਰਦੇਸ਼ ਦੀ ਟੀਮ ਆ ਸਾਰਿਆਂ ਦਾ ਇਸ ਦੇਸ਼ ਪ੍ਰਦੇਸ਼ ਦਿਲੋਂ ਮੈਂ ਧੰਨਵਾਦ ਕਰਦਾ, ਮਰਤ ਰੱਖੀਆਂ ਚੜ੍ਹਦੀਆਂ, ਬਹੁਤ ਵਧੀਆ ਪ੍ਰੋਗਰਾਮ।
1: ਹਾਂਜੀ ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ, ਤੁਸੀਂ ਵੀ ਹਮੇਸ਼ਾ ਚੜ੍ਹਦੀ ਕਲਾ ਚ ਰਹੋ, ਥੈਂਕ ਯੂ ਸੋ ਮਚ ਤੁਹਾਡੀ ਕਾਲ ਦੇ ਲਈ। ਸਟੂਡੀਓ ਨੰਬਰ 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। 3152 ਜੀ ਸਤਿ ਸ਼੍ਰੀ ਅਕਾਲ।
6: ਹਾਂਜੀ ਸਤਿ ਸ਼੍ਰੀ ਅਕਾਲ ਬੇਟਾ ਜੀ।
1: ਸਤਿ ਸ਼੍ਰੀ ਅਕਾਲ ਜੀ,
6: ਮੈਂ ਬੇਟਾ ਇੱਕ ਗਾਣਾ ਸੁਣਨਾ ਸੀਗਾ, ਥੋੜਾ ਡਿਫਰੈਂਟ ਜਿਹਾ ਆਇਆ, ਮੈਨੂੰ ਪਤਾ ਨਹੀਂ ਉਹ ਕਿਹੜਾ ਸਿੰਗਰ ਬੀਬੀ ਆ ਭਾਈ।
1: ਹਾਂਜੀ,
6: ਉਹ ਗਾਣਾ ਹੈਗਾ ਜਦ ਮੈਂ ਬਾਬਲ ਦੇ ਘਰ ਜੰਮੀ।
1: ਜਦ ਮੈਂ ਬਾਬਲ ਦੇ ਘਰ ਜੰਮੀ, ਇਹ ਮੈਨੂੰ ਕਿਉਂ ਲੱਗ ਰਿਹਾ ਵੀ ਕੋਈ ਮੂਵੀ ਦਾ ਗਾਣਾ ਹੈ ਇਹ, ਸ਼ਾਇਦ
6: ਪਤਾ ਨਹੀਂ ਇਹ ਮੂਵੀ ਦਾ, ਤਾਂ ਮੈਨੂੰ ਪਤਾ ਨਹੀਂ ਹੈ, ਕਹਿੰਦਾ ਮੇਰੇ ਰੋਣ ਲੱਗ ਪਈ ਅੰਮੀ, ਤੈਨੂੰ ਕਿੱਦੋਂ ਵਿਆਹੇਗੀ, ਵਿਆਹੂਗੀ ਮੁੰਡੇ ਵਾਲੇ ਮੰਗਦੇ ਕਾਰਾਂ, ਮੈਂ ਕਾਰਾਂ ਕਿੱਥੋਂ ਲਿਆਉਂਗੀ।
1: ਉਹ ਅੱਛਾ, ਚਲੋ ਮੈਂ ਲੱਭਦੀ ਹਾਂ ਫਿਰ ਆਪਾਂ ਸੁਣਦੇ ਹਾਂ
6: ਇਹ, ਕਿਉਂਕਿ ਮੇਰੇ 85 ਦੇ ਵਿੱਚ ਮੇਰੇ ਬੇਟੀ ਹੋਈ ਸੀ ਨਾ।
1: ਅੱਛਾ ਜੀ, ਠੀਕ ਹੈ,
6: ਉਦੋਂ ਸਾਰੇ ਮਤਲਬ ਮੇਰੇ ਖਿਲਾਫ ਸੀਗੇ।
1: ਅੱਛਾ,
6: ਸਾਰੇ ਮੇਰੇ ਵੀ ਮੇਰੇ ਫਾਦਰ ਮਦਰ ਮੇਰੇ ਸੱਸ ਸਹੁਰਾ ਉਹ ਸਾਰੇ ਬੇਟਾ ਲੱਭਦੇ ਸੀਗੇ, ਮੈਂ ਕਿਹਾ ਮੈਂ ਤਾਂ ਕੁੜੀ ਚਾਹੀਦੀ ਆ, ਤੇ ਮੈਂ ਆਪਣੀ ਬੇਟੀ ਦੀ ਲੋਹੜੀ ਪਾਈ ਸੀ।
1: ਅੱਛਾ, ਨਹੀਂ ਬੜੀ ਵਧੀਆ ਗੱਲ ਹੈ। ਹਾਂਜੀ
6: ਗਾਣਾ ਲਾ ਦੋ ਜਰਾ,
1: ਮੈਂ ਜ਼ਰੂਰ ਸੁਣਾਉਣੀ ਹੈ ਤੁਹਾਡਾ ਗਾਣਾ, ਤੇ ਮੈਂ ਲੱਭਦੀ ਹਾਂ, ਮੈਨੂੰ ਬਸ ਥੋੜਾ ਜਿਹਾ ਟਾਈਮ ਦਿਓ, ਤੁਸੀਂ ਜ਼ਰੂਰ ਲੱਭ ਕੇ ਮੈਂ ਸੁਣਾਉਣੀ ਹਾਂ। ਹਾਂਜੀ ਥੈਂਕ ਯੂ ਸੋ ਮਚ, ਦੇਖ ਲਓ। ਹਾਂਜੀ ਥੈਂਕ ਯੂ, ਬਹੁਤ ਸ਼ੁਕਰੀਆ, ਤੇ ਦੇਖ ਲਓ ਨਾ ਇਹ ਵੀ ਮੇਰੇ ਖਿਆਲ 'ਚ ਅੱਜ ਤੱਕ ਵੀ ਇਹ ਚੀਜ਼ਾਂ ਹਜੇ ਹੈਗੀਆਂ ਨੇ, ਮੈਨਾ ਵੀ ਲੋਕੀ ਸੋਚਦੇ ਵੀ ਸਾਡੇ ਘਰ ਬੇਟਾ ਹੋਣਾ ਚਾਹੀਦਾ, ਬੇਟੀ ਨਾ ਹੋਵੇ, ਹੈ ਨਾ, ਪਰ ਤੁਸੀਂ ਇਹ ਦੇਖੋ ਵੀ ਹੈ ਨਾ ਜਿਵੇਂ ਵੀ ਆ, ਚਾਹੇ ਮੈਂ ਇਹ ਨਹੀਂ ਕਹਿੰਦੀ ਵੀ ਸਾਰੇ ਪੰਜੇ ਇੱਕ ਉਂਗਲਾਂ ਇੱਕ ਬਰਾਬਰ ਹੁੰਦੀਆਂ ਨੇ, ਜੋ ਆਪਣਾ ਪੇਰੈਂਟਸ ਦਾ ਹਨਾ, ਜਿੰਨੇ ਕੁੜੀਆਂ ਕਰਦੇ ਨੇ ਉਹਨੇ ਮੁੰਡੇ ਕਰਦੇ ਨੇ ਗੇ, ਓਬਵੀਅਸ ਗੱਲ ਹੈ, ਕਿਉਂਕਿ ਉਹਨਾਂ ਨੇ ਹਨਾ ਪੇਰੈਂਟਸ ਤਾਂ ਸੇਮ ਹੀ ਨੇ। ਬਟ ਤੁਸੀਂ ਦੇਖੋ ਵੀ ਕੁੜੀ ਚਾਹੇ ਜਿਹੜੇ ਮਰਜ਼ੀ ਘਰ ਵਿਆਹ ਕੇ ਚਲੀ ਜਾਵੇ, ਬਟ ਉਹਦਾ ਪੇਰੈਂਟਸ ਦੇ ਨਾਲ ਆਪਣਾ ਪਿਆਰ ਨਾ ਐਂਡ ਤੱਕ ਰਹਿੰਦਾ। ਜਦੋਂ ਮੈਂ ਥੋੜਾ ਜਿਹਾ ਹਲਕਾ ਜਿਹਾ ਕੰਪੈਰੀਜ਼ਨ ਕਰੂੰਗੀ, ਜਦੋਂ ਮੁੰਡਿਆਂ ਦਾ ਵਿਆਹ ਹੁੰਦਾ ਆ, ਫਿਰ ਵੀ ਉਹਨਾਂ ਦੀ ਲਾਈਫ ਦੇ ਵਿੱਚ ਜਦੋਂ ਉਹਨਾਂ ਦੀ ਵਾਈਫ ਆ ਜਾਂਦੀ ਆ, ਥੋੜਾ ਜਿਹਾ ਹਲਕਾ ਜਿਹਾ ਕਹਿ ਲਓ, ਚਾਹੇ ਜ਼ਿਆਦਾ ਨਹੀਂ, ਥੋੜਾ ਜਿਹਾ ਉਹਨਾਂ ਦਾ ਜਿਹੜਾ ਝੁਕਾਅ ਹੁੰਦਾ ਆ ਜਾਂ ਆਪਣਾ ਇੰਟਰਸਟ ਹੁੰਦਾ, ਉਹ ਜ਼ਿਆਦਾ ਆਪਣੀ ਵਾਈਫ ਵੱਲ ਹੋ ਜਾਂਦਾ ਹੈ ਨਾ, ਜੋ ਚਾਹੀਦਾ ਵੀ ਹੈ, ਇਹ ਨਹੀਂ ਕਹਿੰਦੇ ਵੀ ਨਹੀਂ ਚਾਹੀਦਾ, ਜ਼ਰੂਰ ਚਾਹੀਦਾ। ਬਟ ਫਿਰ ਵੀ ਨਾ ਜਿੱਥੇ ਜਦੋਂ ਕੁੜੀਆਂ ਦਾ ਆਪਣੇ ਘਰ ਵਿਆਹ ਕੇ ਦੂਸਰੇ ਚਲੇ ਜਾਂਦੀਆਂ ਨੇ, ਫਿਰ ਵੀ ਉਹਨਾਂ ਦਾ ਜਿਹੜਾ ਪਿਆਰ ਹੁੰਦਾ ਨਾ, ਉਹ ਹੋਰ ਜ਼ਿਆਦਾ ਵਧ ਜਾਂਦਾ ਆਪਣੇ ਪੇਰੈਂਟਸ ਦੇ ਨਾਲ, ਕਿਉਂਕਿ ਉਹਨਾਂ ਨੇ ਅਗਲੇ ਘਰ ਜਾ ਕੇ ਉੱਥੇ ਆਪਣਾ ਘਰ ਨਵੇਂ ਸਿਰੇ ਤੋਂ ਸਟਾਰਟ ਕਰਨਾ ਹੁੰਦਾ, ਨਵੇਂ ਸਿਰੇ ਤੋਂ ਲਾਈਫ ਸਟਾਰਟ ਕਰਨੀ ਹੁੰਦੀ ਹੈ ਨਾ, ਬੜੀਆਂ ਚੀਜ਼ਾਂ ਨੇ। ਬਟ ਦੇਖੋ ਫਿਰ ਵੀ ਜੇ ਹੈ ਨਾ ਆਪਾਂ ਕਹਿੰਦੇ ਹਾਂ ਕਿ ਨਹੀਂ ਹੈ ਨਾ ਵੀ ਨੈਕਸਟ ਜਨਰੇਸ਼ਨ ਅੱਗੇ ਕਰਨ ਦੇ ਲਈ ਮੁੰਡੇ ਦੀ ਲੋੜ ਹੈ ਨਾ, ਮਤਲਬ ਕੁੜੀਆਂ ਤਾਂ ਉਹਨੂੰ ਐਂਡ ਤੱਕ ਸਾਂਭਦੀਆਂ ਨੇ, ਫਿਰ ਵੀ ਆਈ ਡੋਂਟ ਨੋ ਥਿੰਕਿੰਗ ਹਜੇ ਤੱਕ ਕਿਉਂ ਲੋਕਾਂ ਦੀ ਹੈਗੀ ਹੈ ਕਿਤੇ ਨਾ ਕਿਤੇ ਨਾ। ਬਟ ਜ਼ਰੂਰੀ ਹੈ, ਚੇਂਜ ਆਉਣੀ ਬਹੁਤ ਜ਼ਰੂਰੀ ਹੈ। ਜਿਹੜੇ ਕਿ ਹਾਲੇ ਵੀ ਥੋੜ੍ਹਾ ਬਹੁਤ ਸਮਝਦੇ ਨੇ, ਤਾਂ ਉਹਨਾਂ ਦਾ ਵੀ ਜ਼ਰੂਰੀ ਹੈ ਕਿ ਤੁਸੀਂ ਥੋੜ੍ਹਾ ਜਿਹਾ ਆਪਣੇ ਆਪ ਨੂੰ ਸੋਸਾਇਟੀ ਦੇ ਨਾਲ ਮੈਚ ਕਰੋ ਤੇ ਆਪਣੀ ਥਿੰਕਿੰਗ ਨੂੰ ਮੈਚ ਕਰੋ, ਹੈ ਨਾ। 9181 ਜੀ, ਸਤਿ ਸ਼੍ਰੀ ਅਕਾਲ
7: ਜੀ, ਕੀ ਹਾਲ ਹੈ?
1: ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ, ਤੁਸੀਂ ਕਿਵੇਂ ਹੋ?
7: ਬਸ ਠੀਕ ਹੈ, ਬਸ ਪ੍ਰੋਗਰਾਮ ਸੁਣ ਰਹੇ ਹਾਂ ਅਸੀਂ, ਮੈਂ ਥੋੜ੍ਹਾ 10-15 ਮਿੰਟ ਲੇਟ ਹੀ ਲਾਇਆ ਅੱਜ।
1: ਕੋਈ ਗੱਲ ਨੀ, ਹਾਂਜੀ।
7: ਮੈਂ ਕਿਹਾ ਬਾਈ ਦਾ ਕਹਿੰਦਾ ਵੀ ਕੁੜੀ ਦੀ ਲੋਹੜੀ ਪਈ ਸੀ,
1: ਹਾਂਜੀ,
7: ਮੈਂ ਕਿਹਾ ਮੈਂ ਤਾਂ ਆਪ ਮੇਰੀ ਬੇਟੀ ਹੋਈ ਸੀ ਤਾਂ ਮੈਂ ਤਾਂ ਸਾਰਿਆਂ ਨੂੰ ਪਾਰਟੀ ਵੱਡੀ ਸਾਰੀ ਸ਼ਰਾਬ ਜ਼ਰੂਰ ਸਾਰਾ ਕੁਛ ਖਿਲਾਇਆ। ਮੈਂ ਕਿਹਾ ਕੁੜੀਆਂ ਵੀ ਮੁੰਡੇ ਨਾਲ
1: ਬਿਲਕੁਲ, ਹਾਂਜੀ ਹਾਂਜੀ ਹਾਂਜੀ ਬਿਲਕੁਲ,
7: ਕੁੜੀਆਂ ਜਦੋਂ ਮੈਂ ਕੋਈ ਬਿਮਾਰ ਹੋ ਜਾਵਾਂ ਕੁਛ ਹੋ ਜਾਵੇ ਤਾਂ ਕੋਈ ਸਵਾ ਪਹਿਲਾਂ ਦੌੜ ਕੇ ਆਉਂਦੀ ਹੈ, ਮੁੰਡੇ ਵਾਲੇ ਕੰਪਿਊਟਰ ਤੇ ਬੈਠੇ ਰਹਿੰਦੇ ਆ ਮੁੰਡਾ।
1: ਥੋੜੇ ਕੁੜੀਆਂ ਦਾ ਵੈਸੇ ਹੀ ਥੋੜਾ ਜਿਹਾ ਦਿਲ ਥੋੜਾ ਸੌਫਟ ਹੁੰਦਾ ਨਾ, ਜ਼ਿਆਦਾ ਅਟੈਚ ਹੁੰਦੀਆਂ ਫਾਦਰਸ ਦੇ ਨਾਲ,
7: ਪੁਰਾਣਾ ਲੱਠੇ ਦੀ ਚਾਦਰ ਉੱਤੇ ਪਲੇਟੀ ਰੰਗ ਮਾਈ, ਮੈਂ ਕਹਿੰਦਾ ਇੱਕ ਹੋਰ ਲਾ ਦੇ ਨਾਮ ਮਿਲਣਾ ਚਾਹੁੰਦਾ ਜੀ,
1: ਕਿਹੜਾ ਗਾਣਾ ਦੱਸੋ?
7: ਉਹ ਕਹਿੰਦੀ ਤੂੰ ਮੇਰਾ ਬਾਂਕਾ ਲਾਲ ਮੈਂ ਤੇਰੀ ਹਿਰਨੀ ਆ,
1: ਇਹ ਜਗਮੋਹਨ ਕੌਰ ਦਾ ਹਨਾ?
7: ਨਹੀਂ, ਸੁਲਿੰਦਰ ਕੌਰ,
1: ਸੁਲਿੰਦਰ ਕੌਰ ਜੀ ਦਾ,
7: ਸੁਲਿੰਦਰ ਕੌਰ ਤੇ ਪ੍ਰਕਾਸ਼ ਕੌਰ।
1: ਠੀਕ ਹੈ ਜੀ, ਮੈਂ ਜ਼ਰੂਰ ਸੁਣਾਉਣੀ ਹੈ ਤੁਹਾਨੂੰ।
7: ਓਕੇ ਜੀ,
1: ਹਾਂਜੀ, ਥੈਂਕ ਯੂ ਸੋ ਮਚ ਤੁਹਾਡੀ ਕਾਲ ਦੇ ਲਈ, ਤੇ 1000, ਹਾਂਜੀ ਸਤਿ ਸ਼੍ਰੀ ਅਕਾਲ।
8: ਹਾਂਜੀ ਸਤਿ ਸ਼੍ਰੀ ਅਕਾਲ,
1: ਹਾਂਜੀ।
8: ਅੱਛਾ ਉਹ ਫਿਲਮ ਸੀ ਨਾ ਮਾਈ ਲਵ, ਉਹ ਹੈਗਾ ਗਜ਼ਲ, ਵੋ ਤੇਰੇ ਪਿਆਰ ਕਾ ਗਮ ਇੱਕ ਬਹਾਨਾ ਥਾ ਸਨਮ,
1: ਵੋ ਤੇਰੇ ਪਿਆਰ ਕਾ ਗਮ ਇੱਕ ਬਹਾਨਾ ਥਾ ਸਨਮ। ਠੀਕ ਹੈ,
8: ਗਜ਼ਲ ਹੈ ਨਾ,
1: ਗਾਣੇ ਹੁਣ ਆਪਾਂ ਸ਼ੁਰੂ ਕਰੀਏ ਸੁਣਨੇ, ਤੇ ਸੁਣਾ ਵੀ ਤੁਸੀਂ ਸਕਦੇ ਹੋ ਪ੍ਰੋਗਰਾਮ ਦੇ ਵਿੱਚ, ਕਾਫੀ ਸਾਰੀਆਂ ਗੱਲਾਂ ਬਾਤਾਂ ਆਪਾਂ ਅੱਜ ਕਰਾਂਗੇ। ਨੰਬਰ 1-1 ਹੈ 905-564-64-44, 9055-64-44 ਸਟੂਡੀਓ ਦਾ ਨੰਬਰ ਹੈ।

0: ਦੇਸ ਪਰਦੇਸ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਦਾ ਪਹਿਲਾ ਗਾਣਾ ਇੰਜੋਏ ਕੀਤਾ ਹੋਏਗਾ ਤੇ ਮੇਰੇ ਖਿਆਲ 'ਚ ਇਹ ਗਾਣਾ ਬਹੁਤ ਘੱਟ ਲੋਕਾਂ ਨੇ ਸੁਣਿਆ ਹੋਣਾ ਤੇ ਜੇ ਸੁਣਿਆ ਵੀ ਹੋਣਾ ਤਾਂ ਬੜੇ ਲੰਬੇ ਟਾਈਮ ਪਹਿਲਾਂ ਸੁਣਿਆ ਹੋਣਾ ਮੇਰੇ ਖਿਆਲ 'ਚ, ਬਾਕੀ ਪਤਾ ਨਹੀਂ, ਤੁਸੀਂ ਦੱਸ ਸਕਦੇ ਹੋ। ਅਗਲੇ ਕਾਲਰ 2656 ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ ਬਹੁਤ ਵਧੀਆ, ਤੁਸੀਂ ਕਿਵੇਂ ਹੋ?
1: ਵਧੀਆ ਵਧੀਆ ਮੈਮ, ਵਧੀਆ ਮੈਮ। ਤੁਸੀਂ ਗੱਲ ਕਰ ਰਹੇ ਸੀ ਕੁੜੀਆਂ ਬਾਰੇ।
0: ਹਾਂਜੀ,
1: ਵੀ ਕੁੜੀਆਂ ਅੱਜ ਕੱਲ ਵੀ ਬਹੁਤ ਉੱਪਰ ਚਲੀਆਂ ਗਈਆਂ ਮੁੰਡਿਆਂ ਤੋਂ ਵੀ, ਹਨਾ ਜੀ, ਮਤਲਬ ਵਧੀਆ ਹੋ, ਚੰਗੀ ਗੱਲ ਹੈ, ਜਾਣਾ ਚਾਹੀਦਾ। ਤੇ ਪਰ ਤੁਹਾਡੀ ਕੁੜੀਆਂ ਬਾਰੇ ਜਿਹੜਾ ਹੁਣ ਦਾ ਟਾਈਮ ਚੱਲਦਾ ਹੈ, ਜਿੱਦਾਂ ਕੁੜੀਆਂ ਮਤਲਬ ਆਪਣੇ ਹਸਬੈਂਡਾਂ ਨਾਲ ਕਰਦੀਆਂ, ਮਤਲਬ ਸਾਰੀਆਂ ਨੀ, ਥੋੜੀਆਂ ਜਿਹੀਆਂ ਹੁੰਦੀਆਂ।
0: ਮੈਂ ਉਹੀ ਮੈਂ ਪਹਿਲਾਂ ਵੀ ਕਿਹਾ ਵੀ ਜਿਹੜੀ ਪੰਜੇ ਉਂਗਲਾਂ ਦੇਖੋ ਇੱਕ ਬਰਾਬਰ ਨਹੀਂ ਹੁੰਦੀਆਂ, ਤਾਂ ਪੰਜੇ ਇਨਸਾਨ ਕਿਵੇਂ ਇੱਕ ਬਰਾਬਰ ਹੋ ਸਕਦੇ ਆ ਨਾ ਸੋਸਾਇਟੀ ਦੇ ਵਿੱਚ ਹਰ ਤਰ੍ਹਾਂ ਦੇ, ਹਨਾ। ਅੱਜ ਕੱਲ ਤਾਂ ਕਹਿ ਲਓ ਕਿ ਆਪਾਂ ਕਿਸੇ ਨੂੰ ਕਹਿ ਵੀ ਨਹੀਂ ਸਕਦੇ ਵੀ ਕੋਈ ਚੰਗਾ ਜਾਂ ਕੋਈ ਮਾੜਾ, ਹਨਾ, ਕਿਉਂਕਿ ਹਰ ਤਰ੍ਹਾਂ ਦੇ ਲੋਕ ਮਿਲਦੇ ਆ। ਬਟ ਜਿਹੜੀ ਅਸੀਂ ਗੱਲ ਕਰ ਰਹੇ ਸੀਗੇ, ਸਾਡੇ ਇੱਕ ਲਿਸਨਰ, ਉਹਨਾਂ ਨੇ ਆਪਦੀ ਇੱਕ ਸਟੋਰੀ ਦੱਸੀ ਸੀ ਵੀ ਉਹ ਹਮੇਸ਼ਾ ਤੋਂ ਚਾਹੁੰਦੇ ਸੀ ਕਿ ਉਹਨਾਂ ਦੇ ਬੇਟੀ ਹੋਵੇ, ਬਟ ਜਦੋਂ ਉਹਨਾਂ ਦੇ ਬੇਟੀ ਹੋਈ ਸੀ ਤਾਂ ਉਸ ਟਾਈਮ ਦੇ ਉੱਪਰ ਕਹਿੰਦੇ ਕੋਈ ਖੁਸ਼ ਨਹੀਂ ਸੀਗਾ ਉਹਨਾਂ ਦੇ ਘਰ ਦੇ ਵਿੱਚ, ਨਾ ਤੇ। ਬਟ ਦੇਖ ਲਓ ਵੀ ਹੁਣ ਤੱਕ ਵੀ, ਹੈ ਨਾ, ਜਦੋਂ ਵੀ ਕੋਈ ਕੋਈ ਵੀ ਮੂਮੈਂਟ ਆਉਂਦਾ ਤਾਂ ਕੁੜੀਆਂ ਪਹਿਲਾਂ ਭੱਜ ਕੇ ਆਪਣੇ ਪੇਰੈਂਟਸ ਨੂੰ ਦੇਖਦੀਆਂ, ਨਾ।
1: ਜਿੱਦਾਂ ਹੁਣ ਮਤਲਬ ਤੁਸੀਂ ਦੇਖਦੇ ਆ ਕਿੰਨੇ ਕੇਸ ਚੱਲੇ ਆ, ਮੈਂ ਆਪਦੇ ਤੇ ਲਾ ਕੇ ਕਹਿੰਦਾ ਜੀ, ਮੇਰਾ 5 ਸਾਲ ਪਹਿਲਾਂ ਵਿਆਹ ਹੋਇਆ ਸੀਗਾ ਤੇ ਮੈਂ ਇੰਡੀਆ ਸੀਗਾ ਤੇ ਮੇਰੇ ਘਰ ਵਾਲੀ ਨੇ ਮੈਨੂੰ ਇੱਧਰ ਬੁਲਾਇਆ ਹੀ ਨੀ ਕੈਨੇਡਾ।
0: ਓ ਅੱਛਾ।
1: ਹਾਂਜੀ, ਤੇ ਉਸ ਤੋਂ ਬਾਅਦ ਜੀ ਮੈਂ 30 ਲੱਖ ਰੁਪਇਆ ਲੈ ਕੇ ਕਲੋਜ਼ ਵਰਕ ਪਰਮਿਟ ਤੇ ਆਇਆ ਤੇ ਹੁਣ ਕੁੜੀ ਤੇ ਪਹਿਲਾਂ ਲਾਇਆ 25 ਲੱਖ ਰੁਪਇਆ ਜੀ, ਹੁਣ ਕੀ ਕਰੀਏ ਉਹਦੇ ਚ, ਹੁਣ ਮੁੰਡਾ ਗਲਤ ਹੋ ਗਿਆ ਕਿ ਕੁੜੀ ਹੋ ਗਈ।
0: ਇਹ ਤਾਂ ਦੇਖੋ, ਇਹ ਤਾਂ ਬਹੁਤ ਚੀਜ਼ਾਂ ਚੱਲੀਆਂ ਨੇ, ਈਵਨ ਪਿੱਛੇ ਜੇ ਹੁਣ ਮੇਰੇ ਖਿਆਲ ਚ ਵੀਜ਼ੇ ਜਿਹੜੇ ਖਤਮ ਹੋਏ ਨੇ ਇਹਨਾਂ ਚੀਜ਼ਾਂ ਕਰਕੇ ਹੀ ਹੋਏ ਨੇ, ਕਿਉਂਕਿ ਜਦੋਂ ਹੁਣ ਬੱਚੇ ਹੀ ਪਲੱਸ ਟੂ ਕਰਕੇ ਬੱਚਿਆਂ ਦੇ ਵਿਆਹ ਕਰਕੇ ਇੱਥੇ ਭੇਜ ਦਿੰਦੇ ਸੀ, ਹਨਾ।
1: ਹਾਂਜੀ,
0: ਇਹ ਵੀ ਚੀਜ਼ਾਂ ਇਸੇ ਕਰਕੇ ਚੱਲੇ ਕਿਉਂਕਿ ਬਿਜ਼ਨਸ ਹੀ ਚੱਲ ਪਿਆ ਸੀ ਨਾ ਇਹ ਤਾਂ। ਹੁਣ ਵੀ ਪੈਸੇ ਲੈ ਕੇ ਦੇਖ ਲੈਂਦੇ ਸੀ ਵੀ ਆਇਲਸ ਵਾਲੀ ਕੁੜੀ ਹੈਗੀ ਆ ਤਾਂ ਪੈਸੇ ਦਿਓ ਤੇ ਸਾਡੇ ਮੁੰਡੇ ਨੂੰ ਬਾਹਰ ਲੈ ਜਾਓ, ਜਾਂ ਫਿਰ ਕੁੜੀਆਂ ਇੱਥੇ ਆ ਕੇ ਬਦਲ ਜਾਂਦੀਆਂ ਸੀਗੀਆਂ। ਬੜਾ ਕੁਛ ਇੱਦਾਂ ਹੋਇਆ, ਕਾਫੀ ਸਾਰੇ ਕੇਸਿਸ ਹੋਏ ਨੇ ਤੇ ਫਿਰ ਤੁਸੀਂ ਵਰਕ ਪਰਮਿਟ ਤੇ ਆਏ ਦੁਬਾਰਾ ਤੋਂ, ਹੈ।
1: ਹਾਂਜੀ, ਕਲੋਜ਼ ਵਰਕ ਪਰਮਿਟ ਤੇ ਆਏ। ਮੈਂ ਤਾਂ ਕਹਿੰਦਾ ਕੁੜੀਆਂ ਪਲੱਸ 2 ਕਰਦੀਆਂ ਜੀ, ਘਰੋਂ ਬੈਂਡ ਤੇ ਛੱਡਿਆ ਹੁੰਦੇ ਆ ਮਾਪੇ ਤੇ ਬੈਂਡ ਤੇ ਵਾਪਸ ਆ ਜਾਂਦੀਆਂ ਘਰ ਕੋਲੇ, ਉਹਨਾਂ ਨੂੰ ਜਦੋਂ ਪਲੱਸ 2 ਤੋਂ ਬਾਅਦ ਇੱਥੇ ਸਿੱਧਾ ਕੈਨੇਡਾ ਦੇ ਵਿੱਚ ਓਪਨ ਮਿਲਦਾ ਸਾਰਾ ਕੁਝ, ਤੇ ਫਿਰ ਤਾਂ ਮਾੜੀ ਗੱਲ ਆ ਕੁੜੀਆਂ ਦੀ। ਮੈਂ ਸਾਰੀਆਂ ਨੀ ਕਹਿੰਦਾ, ਚੰਗੀਆਂ ਵੀ ਆ, ਪਰ ਜਿਹੜੀਆਂ ਕੁਛ ਉਹਨਾਂ ਨੇ ਬੁਰਾ ਹਾਲ ਕਰ ਰੱਖਿਆ, ਜਿੱਦਾਂ ਹੁਣ ਨਵੀਂ ਜੀ ਤੁਸੀਂ ਮੁੰਡੇ ਦੀ ਵੀਡੀਓ ਦੇਖੀ ਹੋਣੀ, ਸਰਦਾਰ ਮੁੰਡਾ ਸੀ ਸ਼ਾਇਦ, ਉਹਦੇ ਘਰ ਵਾਲਾ ਸੀ ਕੁੜੀ ਦੇ, ਉਹਨੇ ਮਰਵਾ ਤਾ, ਕਹਿੰਦੀ ਮੈਂ ਤਾਂ ਕੁੱਟਣ ਨੂੰ ਆਖਿਆ ਸੀ ਕੱਲਾ।
0: ਦੇਖੋ ਬੜਾ ਕੁਛ ਹੈ ਨਾ, ਆਪਾਂ ਕਹੀਏ ਕਿ ਜਿਹਨੂੰ ਨਾ ਛੇੜੋ ਉਹੀ ਦੁਖੀ ਹੈ, ਹਨਾ, ਉਹੀ ਸੁਖੀ ਹੈ, ਤੇ ਹਰੇਕ ਦੀ ਲਾਈਫ 'ਚ ਦੇਖੋ ਕੋਈ ਨਾ ਕੋਈ ਇੰਸੀਡੈਂਟ ਇੱਦਾਂ ਹੋਏ ਹੋਏ ਨੇ, ਜਿਹੜੀ ਦੇਲ ਤੁਸੀਂ ਆਪਣੀ ਵੀ ਕੀਤੀ ਹੈ। ਇੱਦਾਂ ਦੇ ਤਾਂ ਬਹੁਤ ਕੇਸਿਸ ਪਿੱਛੇ ਜੇ ਆਪਾਂ ਨੂੰ 2 ਸਾਲ ਪਹਿਲਾਂ ਤਾਂ ਆਈ ਥਿੰਕ ਬਹੁਤ ਜ਼ਿਆਦਾ ਕੇਸਿਸ ਇੱਦਾਂ ਦੇ ਹੋ ਚੁੱਕੇ ਸੀਗੇ ਇੱਥੇ ਕੈਨੇਡਾ ਦੇ ਵਿੱਚ, ਨਾ।
1: ਬਟ
0: ਚਲੋ ਹੁਣ ਦੇਖੋ

0: ਅਜ਼ਲ ਤੋਂ ਆਦਮ ਤੇ ਹਵਾ ਦੀ ਕਹਾਣੀ ਏ, ਕਿਸੇ ਰੂਹ ਲਈ ਹੈ ਅੱਗ ਵਰਗੀ, ਕਿਸੇ ਰੂਹ ਲਈ ਇਹ ਪਾਣੀ ਏ। ਇਹ ਦੁਨੀਆਂ ਦੇ ਹਰ ਇੱਕ ਕਸਬੇ ਚ ਚੁੱਪ ਚੁੱਪ ਲਰਜਦੀ ਸਰਤਾਜ, ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਵਕਤਾਂ ਦੀ ਹਾਣੀ ਏ, ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਸਮਿਆਂ ਦੀ ਹਾਣੀ ਏ।
1: I'm really sorry.
2: Will I ever see you again?

0: 1530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਤੁਸੀਂ ਪੱਕਾ ਫੈਸਲਾ ਕਰ ਲਿਆ? ਮੈਂ ਅਗਲੀ ਤਰੀਕ ਦੇ ਰਿਹਾ, ਤਰੀਕ ਤੇ ਪੇਸ਼ ਹੋ ਜਾ।